ਕੁਰਬਾਨ। ਗੁਰ ਪਰਮੇਸ਼ਰ ਭੇਟ ਨਿਹਾਲ, ਸੋ ਦਰਸ਼ਨ ਪਾਏ ਜਿਸ ਹੋਏ ਦਇਆਲ। ਪਾਰ ਬ੍ਰਹਮ ਜਿਸ ਕਿਰਪਾ ਕਰੈ, ਸਾਧ ਸੰਗ ਸੋ ਪਵਜਲ ਤਰੈ। ਅੰਮ੍ਰਿਤ ਪੀਵਾਉ ਸਾਧ ਪਿਆਰੇ, ਮੁਖੀ ਉਜਰ ਸਾਚੈ ਦਰਬਾਰੇ। ਅੰਧ ਕਰੋ ਤਜ ਸਗਲ ਬੇਕਾਰ, ਨਾਨਕ ਹਰਿ ਜਪ ਉਤਰੋ ਪਾਰ। ਰਾਮ ਕਲੀ ਮਹੱਲਾ ਪੰਜਵਾਂ, ਈਂਧਨ ਤੇ ਬੈ ਸੰਤਰ ਭਾਗੈ। ਮਾਟੀ ਕਉ ਜਲ ਦੈ ਦਿਸ ਤਿਆਗੈ, ਉਪਰ ਚਰਨ ਤਲੈ ਆਕਾਸ। ਘਟਮੈ ਸਿੰਧ ਕੀ ਓ ਪ੍ਰਗਾਸ, ਐਸਾ ਸਮਰੱਥ ਹਰ ਜੀਓ ਆਪ। ਨਿਮਖ ਨਾ ਬਿਸਰੈ ਜੀ, ਭਗਤਨ ਕੈ ਆਠ ਪਹਿਰ।

ਨਾਨਕ ਬਲਿਹਾਰੰ ਰਾਮ ਕਲੀ ਮਹੱਲਾ ਪੰਜਵਾਂ ਰੂਪ ਰੰਗ ਸੁਗੰਧ ਭੋਗ ਤਿਆਗ ਚੱਲੇ ਮਾਇਆ ਚੱਲੇ ਕਣਕ ਕੰਮ ਨੀ ਰਹਾਓ ਭੰਡਾਰ ਦਰਬ ਅਰਬ ਖਰਬ ਪੇਖ ਲੀਲਾ ਮਨ ਸਾਧਾਰੈ ਨਹਿ ਸੰਗ ਗਮਨੀ ਸੁਤ ਕਲੱਤਰ ਭਰਾਤ ਮੀਤ ਉਰਜ ਪਰਿਓ ਭਰਮ ਮੋਹਿਓ ਇਹ ਬਿਰਖ ਸ਼ਮਨੀ ਚਰਨ ਕਮਲ ਸਰਨ ਨਾਨਕ ਸੁਖ ਸੰਤ ਭਾਵਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਰਾਮ ਕਲੀ ਮਹੱਲਾ ਨਾਵਾਂ ਤੇ ਪਦੇ ਹਰੇ ਮਨ ਓਟ ਲਿਹੋ ਹਰ ਨਾਮਾ ਜਾਂ ਕੈ ਸਿਮਰਨ ਦੁਰਮਤ ਨਾਸੈ ਪਾਵੈ ਪਦ ਨਿਰਬਾਨਾ ਰਹਾਓ ਵਡਭਾਗੀ ਤਿਹ ਜਨ ਕਉ ਜਾਨੋ ਜੋ ਹਰ ਕੇ ਗੁਣ ਗਾਵੈ ਜਨਮ ਜਨਮ ਕੇ ਪਾਪ ਖੋਏ ਕੈ ਫੁਨਬੈ ਕੁਣ ਸਿਧਾਵੈ ਅਜਾ ਮਲ ਕਉ ਅੰਤ ਕਾਲ ਮੈਂ ਨਾਰਾਇਣ ਸੁਧਿਆਈ ਜਾਂ ਗਤ ਕਉ ਜੋਗੀ ਸਰਬਾਹਿਤ ਸੋ ਗਤਸ਼ਨ ਮੈਂ ਪਾਈ ਨਾਹਨ ਗੁਣ ਨਾਹ

ਜਾਏ ਦੁਰਮਤ ਸਗਲ ਬਿਨਾ ਸੈ ਰਾਮ ਭਗਤ ਮਨ ਭੀਜੈ ਰਹਾਉ ਮਨ ਮਾਇਆ ਮੈਂ ਉਰਜ ਰਹੋ ਹੈ ਬੂਝੈ ਨੈ ਕਛ ਗਿਆਨਾ ਕੌਣ ਨਾਮ ਜਗ ਜਾ ਕੈ ਸਿਮਰੈ ਪਾਵੈ ਪਨ ਨਿਰਬਾਨਾ ਪਏ ਦਇਆਲ ਕਿਰਪਾਲ ਸੰਤ ਜਾਨੋ ਤਬ ਇਹ ਬਾਤ ਬਤਾਈ ਸਰਬ ਧਰਮ ਮਾਨੋ ਤੇ ਕੀਏ ਜਿਹ ਪ੍ਰਭ ਕੀਰਤ ਗਾਈ ਰਾਮ ਨਾਮ ਨਰ ਨਿਸਬਾਸਰ ਮੈਂ ਨਿਮਖ ਏਕ ਉਰ ਧਾਰੈ ਜਮਕੋ ਤ੍ਰਾਸ ਮਿਟੈ ਨਾਨਕ ਤੇਹ ਆਪਣੋ ਜਨਮ ਸਵਾਰ ਹੈ ਰਾਮ ਕਲੀ ਮਹੱਲਾ ਨਾਵਾ ਪ੍ਰਾਨੀ ਨਾਰਾਇਣ ਸੁਧ ਲੇਹ ਛਿਨ ਛਿਨ ਔਧ ਘਟੈ ਨਿਸਬਾਸਰ

ਹਉ ਮੈਂ ਜਾਏ ਸ਼ਬਦ ਕਰ ਲਈਐ ਰਹਾਉ। ਗਣ ਗਣ ਜੋਤ ਕੁਕੰਡੀ ਕੀਨੀ, ਪੜੈ ਸੁਣਾਵੈ ਤਤ ਨ ਚੀਨੀ। ਸਭ ਸਹਿ ਉਪਰ ਗੁਰ ਸ਼ਬਦ ਵਿਚਾਰ, ਹੋਰ ਕਥਨੀ ਬਦਉ ਨਾ ਸਗਲੀ ਸ਼ਾਰ। ਨਾਵੈ ਤੋਵੈ ਪੂਜੈ ਸੈਲਾ, ਬਿਨ ਹਰ ਰਾਤੋ ਮੈਲੋ ਮੈਲਾ। ਗਰਭ ਨਿਵਾਰ ਮਿਲੈ ਪ੍ਰਭ ਸਾਰਥ, ਮੁਕਤ ਪ੍ਰਾਣ ਜਪ ਹਰ ਕਿਰਤਾਰਥ। ਵਾਚੈ ਵਾਦਨਾ ਬੇਦ ਵਿਚਾਰੈ, ਆਪ ਡੁਬੈ ਕਿਉਂ ਪਿਤਰਾ ਤਾਰੈ। ਘਟ ਘਟ ਬ੍ਰਹਮ ਚੀਨੈ ਜਨ ਕੋ, ਏ ਸਤਿਗੁਰ ਮਿਲੈ ਤਾਂ ਸੋ ਜੀ ਹੋਏ। ਗਣਤ ਗਣੀਐ ਸਹਿ ਸਾ ਦੁਖ ਜੀਐ, ਗੁਰ ਕੀ ਸਰਨ ਭਵੈ ਸੁਖਤੀ ਐ। ਕਰ ਅਪਰਾਧ ਸਰਨ ਹਮ ਆਇਆ, ਗੁਰ ਹਰ ਬੇਟੇ ਪੁਰਬ ਕਮਾਇਆ। ਗੁਰ ਸਰਨ ਨਾ ਆਈਐ ਬ੍ਰਹਮ ਨਾ ਪਾਈਐ, ਪਰਮ ਭੁਲਾਈਐ ਜਨ ਮਰਿਆਈਐ। ਜਮ ਦਰਬਾ ਦਉ ਮਰੈ ਬਿਕਾਰ, ਨਾਰਦੈ ਨਾਮ ਨਾ ਸਬਦਿਆਚਾਰ। ਇਕ ਪਾਂਧੇ ਪੰਡਿਤ ਮਿਸਰ ਕਹਾਵੈ, ਦੁਬਦਾਰਾ ਤੇ ਮਹਿਲ ਨਾ ਪਾਵੈ। ਜਿਸ ਗੁਰ ਪ੍ਰਸਾਦੀ ਨਾਮ ਆਧਾਰ, ਕੋਟ ਮਦੇ ਕੋ ਜਨ ਅਪਾਰ। ਏਕ ਬੁਰਾ ਭਲਾ ਸੱਚ ਏਕੈ, ਬੂਝ ਗਿਆਨੀ ਸਤਿਗੁਰ ਕੀ ਟੇਕੈ। ਗੁਰਮੁਖ ਵਿਰਲੀ ਏਕੋ ਜਾਣਿਆ, ਆਵਣ ਜਾਣਾ ਮੇਟ ਸਮਾਣਿਆ। ਜਿਨ ਕੈ ਹਿਰਦੈ ਏਕੰਕਾਰ, ਸਰਬਗੁਣੀ ਸਾਚਾ ਵਿਚਾਰ। ਗੁਰ ਕੈ ਪਾਣੈ ਕਰਮ ਕਮਾਵੈ, ਨਾਨਕ ਸਾਚੇ ਸਾਚ ਸਮਾਵੈ। ਆਰਾਮ ਕਲੀ ਮਹੱਲਾ ਪਹਿਲਾ, ਹੱਠ ਨਿਗਰੋ ਕਰ ਕਾਇਆ ਛੀਜੈ, ਵਰਤ ਤਪਨ ਕਰ ਮੰਨੀ ਪੀਜੈ। ਰਾਮ ਨਾਮ ਸਰ ਅਵਰਨਾ ਪੂਜੈ, ਗੁਰ ਸੇਵ ਮਨ ਹਰ ਜਨ ਸੰਗ ਕੀਜੈ। ਜਮ ਜਨ ਦਾਰ ਜੋਹੇ ਨਹੀਂ ਸਕੈ, ਸਰਪਨ ਡਸ ਨਾ ਸਕੈ, ਹਰ ਕਾਰਸ ਪੀਜੈ। ਰਹਾਉ ਵਾਦ ਪੜੈ ਰਾਗੀ ਜਗ ਭੀਜੈ, ਤ੍ਰੈਗੁਣ ਵਿਖਿਆ ਜਨਮ ਮਰੀਜੈ। ਰਾਮ ਨਾਮ ਬਿਨ ਦੁਖ ਸਹੀਜੈ, ਚਾੜਸ ਪਵਨ ਸਿੰਘਾਸਨ ਭੀਜੈ। ਨਿਉਲੀ ਕਰਮ ਖਟ ਕਰਮ ਕਰੀਜੈ, ਰਾਮ ਨਾਮ ਬਿਨ ਬਿਰਥਾ ਸਾਸ ਲੀਜੈ। ਅੰਤਰ ਪੰਚ ਅਗਨ ਕਿਉਂ ਧੀਰਜ ਧੀਜੈ, ਅੰਤਰ ਚੋਰ ਕਿਉਂ ਸਾਧ ਰਹੀ ਜੈ। ਗੁਰਮੁਖ ਹੋਏ ਕਾਇਆ ਗੜ ਲੀਜੈ, ਅੰਤਰ ਮੈਲ ਤੀਰਥ ਭਰਮੀਜੈ। ਮਨ ਨਹੀਂ ਸੂਚਾ ਕਿਆ ਸੋਚ ਕਰੀਜੈ, ਕਿਰਤ ਪਿਆ ਦੋਸ਼ ਕਾ ਕਉ ਦੀਜੈ। ਆਨਾ ਖਾਹੇ ਦੇਹੀ ਦੁਖ ਦੀਜੈ, ਬਿਨ ਗੁਰ ਗਿਆਨ ਤ੍ਰਿਪਤ ਨਹੀਂ ਥੀਜੈ। ਮਨਮੁਖ ਜਨਮੈ ਜਨਮ ਮਰੀਜੈ, ਸਤਿਗੁਰ ਪੂਛ ਸੰਗਤ ਜਨ ਕੀ।

ਝੂਠ ਨਾ ਪਾਵਸ ਪਾਖੰਡ ਕੀਨੈ ਬਿਨ ਗੁਰ ਸ਼ਬਦ ਨਹੀਂ ਕਰਬਾਰ ਨਾਨਕ ਗੁਰਮੁਖ ਤਤ ਵਿਚਾਰ ਆਰਾਮ ਕਲੀ ਮਹੱਲਾ ਪਹਿਲਾ ਜਿਉਂ ਆਇਆ ਤਿਉਂ ਜਾਵੇ ਬੌਰੇ ਜਿਉਂ ਜਨਮੇ ਤਿਉਂ ਮਰਨ ਭਇਆ ਜਿਉਂ ਰਸ ਭੋਗ ਕੀਏ ਤੇਤਾ ਦੁਖ ਲਾਗੈ ਨਾਮ ਵਿਸਾਰ ਪਵ ਜਲ ਪਾਇਆ ਤਨ ਤਨ ਦੇਖਤ ਗਰਭ ਗਇਆ ਕਨਕ ਕੰਮ ਨੀਸੋਂ ਹੇਤ ਵਧਾਏ ਕੀ ਨਾਮ ਵਿਸਾਰ ਹੈ ਭਰਮ ਗਇਆ ਰਹਾਓ ਜਤ ਸਤ ਸੰਜਮਸੀਲ ਨਾ ਰੱਖਿਆ ਪ੍ਰੇਤ ਪਿੰਜਰ ਮੈਂ ਕਾਸ਼ਟ ਪਾਇਆ ਪੁੰਨ ਦਾਨ ਇਸ ਨਾ ਨਾ ਸੰਜਮ ਸਾਧ ਸੰਗਤ ਬਿਨ ਬਾਜ ਜਾਇਆ ਲਾਲਚ ਲਾਗੈ ਨਾਮ ਵਿਸਾਰਿਓ ਆਵਤ ਜਾਵਤ ਜਨਮ ਗਇਆ ਜਾ ਜਮ ਧਾਏ ਕੇਸ ਗਹਿ ਮਾਰੈ ਸੁਰਤ ਨਹੀਂ ਮੁਖ ਕਾਲ ਗਇਆ ਅਹਿਨਿਸ ਨਿੰਦਾ ਤਾਤ ਪਰਾਈ ਹਿਰਦੈ ਨਾਮ ਨਾ ਸਰਬ ਦਇਆ ਬਿਨ ਗੁਰ ਸ਼ਬਦ ਨਾ ਗਦ ਪਤ ਪਾਵੈ ਰਾਮ ਨਾਮ ਬਿਨ ਨਰਕ ਗਇਆ ਖਿਰ ਮੈਂ ਵੇਸ ਕਰੈ ਨਟੂਆ ਜਿਉਂ ਮੋਹ ਪਾਪ ਮੈਂ ਗਲਤ ਗਇਆ ਇਤੇ ਉਤ ਮਾਇਆ ਦੇਖ ਪਸਾਰੀ ਮੋਹ ਮਾਇਆ ਕੈ ਮਗਨ ਪਇਆ ਕਰੈ ਬਿਕਾਰ ਵਿਥਾਰ ਕਨੇਰੇ ਸੁਰਤ ਸ਼ਬਦ ਬਿਨ ਭਰਮ ਪਇਆ ਹਉ ਮੈਂ ਰੋਗ ਮਹਾਂ ਦੁਖ ਲਾਗਾ ਗੁਰਮਤਿ ਲੇਵੋ ਰੋਗ ਗਇਆ ਸੁਖ ਸੰਪਤ ਕਉ ਆਵਤ ਦੇਖੈ ਸਾਗਤ ਮਨ ਅਭਿਮਾਨ ਪਇਆ ਜਿਸ ਕਾ ਇਹੋ ਤਨ ਧਨ ਸੋ ਫਿਰ ਲੇਵੈ ਅੰਤਰ ਸਹਿਸਾ ਦੁਖ ਪਇਆ ਅੰਤ ਕਾਲ ਕੇ ਸਾਥ ਨਾ ਚੱਲੈ ਜੋ ਦੀ ਸਹਿ ਸਭ ਤਿਸੈ ਮਾਇਆ ਆਦਿ ਪੁਰਖ ਅਪਰੰਪਰ ਸੋ ਪ੍ਰਭ ਹਰ ਨਾਮ ਹਿਰਦੈ ਲੈ ਪਾਰ ਪਇਆ ਮੂਏ ਕਉ ਰੋਵੈ ਇਕ ਸਹਿ ਸੁਣਾਵੈ ਪੈਸਾ ਗਿਰ ਅਸਰਾਲ ਪਇਆ ਦੇਖ ਕੁਟੰਬ ਮਾਇਆ ਗ੍ਰਹਿ ਮੰਦਰ ਸਾਗਤ ਜੰਜਾਲ ਪਰਾਲ ਪਇਆ ਜਾ ਆਏ ਤਾਂ ਤਨੈ ਪਠਾਏ ਚਾਲੇ ਤਨੈ ਬੁਲਾਏ ਲਿਆ ਜੋ ਕੁਛ ਕਰਨਾ ਸੋ ਕਰ ਰਹਿਆ ਬਖਸ਼ਣ ਹਾਰੈ ਬਖਸ਼ ਲਿਆ ਜਿਨੇ ਹੋ ਚਾਖਿਆ ਰਾਮ ਰਸਾਇਣ ਤਿਨਕੀ ਸੰਗਤ ਖੋਜ ਪਇਆ ਰਿੱਧ ਸਿੱਧ ਬੁੱਧ ਗਿਆਨ ਗੁਰੂ ਤੇ ਪਾਇਆ ਮੁਕਤ ਪਦਾਰਥ ਸਰਨ ਪਇਆ ਦੁਖ ਸੁਖ ਗੁਰਮੁਖ ਸਮ ਕਰ ਜਾਣਾ ਹਰਕ ਸੋਗ ਤੇ ਬਿਰਗਤ ਪਇਆ ਆਪ ਮਾਰ ਗੁਰਮੁਖ ਹਰ ਪਾਏ ਨਾਨਕ ਸਹਿ ਸਮਾਇ ਲਿਆ ਆਰਾਮ ਕਲੀ ਦੱਖਣੀ ਮਹੱਲਾ ਪਹਿਲਾ ਜਤ ਸਤ ਸੰਜਮ ਸਾਜ ਦਰੜਾਇਆ ਸਾ ਸ਼ਬਦ ਰਸ ਲੀਣਾ ਮੇਰਾ ਗੁਰਦਿਆਲ ਸਦਾ ਰੰਗ ਲੀਨਾ ਅਹਿਨਸ ਰਹਿ ਏਕ ਲਿਵ ਲਾਗੀ ਸਾਚੇ ਦੇਖ ਪਤੀਣਾ ਰਹਾਓ ਰਹਿ ਗਗਨਪੁਰ ਦ੍ਰਿਸ਼ਟ ਸਮੈ ਸੁਰ ਅਨਹਦ ਸ਼ਬਦ ਰੰਗੀਣਾ ਸਤ ਬੰਧ ਕੁਪੀਨ ਭਰਪੁਰ ਲੀਣਾ ਜਿਹਵਾ ਰੰਗ ਰਸੀਣਾ ਮਿਲੈ ਗੁਰ ਸਾਚੇ ਜਿਨ ਰਚ ਰਾਚੇ ਕਿਰਤ ਵਿਚਾਰ ਪਤੀਣਾ ਏਕ ਮੈਂ ਸਰਬ ਸਰਬ ਮੈਂ ਏਕਾ ਇਹ ਸਤਿਗੁਰ ਦੇਖ ਦਿਖਾਈ ਜਿਨ ਕੀਏ ਖੰਡ ਮੰਡਲ ਬ੍ਰਹਿਮੰਡਾ ਸੋ ਪ੍ਰਭ ਲਿਖਣ ਨਾ ਜਾਈ ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤ ਤਿਖਾਈ ਸੱਚੈ ਤਖਤ ਸੱਚ ਮਹਿਲੀ ਬੈਠੇ ਨਿਰਭਉ ਤਾੜੀ ਲਾਈ ਮੋਹੇ ਗਇਆ ਬੈਰਾਗੀ ਜੋਗੀ ਘਟ ਘਟ ਕਿੰਗਰੀ ਵਾਈ ਨਾਨਕ ਸਰਨ ਪ੍ਰਭੂ ਕੀ ਛੂਟੇ ਸਤਿਗੁਰ ਸੱਚ ਸਿਖਾਈ ਰਾਮ ਕਲੀ ਮਹੱਲਾ ਪਹਿਲਾ ਔਹਠ ਹਸਤ ਮੜੀ ਕਰ ਛਾਇਆ ਤਰਨ ਗਗਨ ਕਲ ਧਾਰੀ ਗੁਰਮੁਖ ਕੇਤੀ ਸ਼ਬਦ ਉਧਾਰੀ ਸੰਤੋ ਰਹਾਓ ਮਮਤਾ ਮਾਰ ਹਉ ਮੈਂ ਸੋਖੈ ਤ੍ਰਿਭਵਨ ਜੋ ਤੁਮਾਰੀ ਮਨਸਾ ਮਾਰ ਮਨੈ ਮੈਂ ਰਾਖੈ ਸਤਿਗੁਰ ਸ਼ਬਦ ਵਿਚਾਰੀ ਸਿੰਘੀ ਸੁਰਤ ਅਨਾਹਦ ਵਾਜੈ ਘਟ ਘਟ ਜੋ ਤੁਮਾਰੀ ਪਰਪੰਚ ਬੇਣ ਤਹੀ ਮਨ ਰਾਖਿਆ ਬ੍ਰਹਮ ਅਗਰ ਪਰ ਜਾਰੀ ਪੰਚ ਤਤ ਮਿਲ ਅਹਿਨਸ ਦੀਪਕ ਨਿਰਮਲ ਜੋਤ ਅਪਾਰੀ ਰਵ ਸਸ ਲੋਕੇ ਉਹ ਤਨ ਕਿੰਗਰੀ ਵਾਜੈ ਸ਼ਬਦ ਨਿਰਾਰੀ ਸ਼ਿਵ ਨਗਰੀ ਮੈਂ ਆਸਣ ਅਵਧੂ ਅਲੱਖ ਅਗਮ ਅਪਾਰੀ ਕਾਇਆ ਨਗਰੀ ਇਹ ਮਨ ਰਾਜਾ
ਪੰਚ ਵਸੈ ਵਿਚਾਰੀ ਸ਼ਬਦ ਰਵੈ ਆਸਣ ਘਰ ਰਾਜਾ ਅਦਲ ਕਰੇ ਗੁਣਕਾਰੀ ਕਾਲ ਬਿਕਾਲ ਕਹੇ ਕਹਿ ਬਪਰੇ ਜੀਵਤ ਮੂਆ ਮਨ ਮਾਰੀ ਬ੍ਰਹਮਾ ਵਿਸ਼ਨੁ ਮਹੇਸ਼ ਇਕ ਮੂਰਤ ਆਪੇ ਕਰਤਾ ਕਾਰੀ ਕਾਇਆ ਸੋਧ ਤਰੈ ਪਵ ਸਾਗਰ ਆਤਮ ਤਤ ਵਿਚਾਰੀ ਗੁਰਸੇਵਾ ਤੇ ਸਦਾ ਸੁਖ ਪਾਇਆ ਅੰਤਰ ਸ਼ਬਦ ਰਵਿਆ ਗੁਣਕਾਰੀ ਆਪੇ ਮੇਲ ਲਏ ਗੁਣਦਾਤਾ ਹਉਮੈ ਤ੍ਰਿਸ਼ਨਾ ਮਾਰੀ ਤ੍ਰੈ ਗੁਣ ਮੇਟੇ ਚੌਥੇ ਵਰਤੈ ਇਹਾ ਭਗਤ ਨਿਰਾਰੀ ਗੁਰਮੁਖ ਜੋਗ ਸ਼ਬਦ ਆਤਮ ਚੀਨੈ ਹਿਰਦੈ ਇਕ ਮੁਰਾਰੀ ਮਨੁਆ ਅਸਤਰ ਸ਼ਬਦੇ ਰਾਤਾ ਇਹਾ ਕਰਨੀ ਸਾਰੀ ਬੇਦ ਬਾਦ ਨਾ ਪਾਖੰਡ ਉਦੂ ਗੁਰਮੁਖ ਸ਼ਬਦ ਵਿਚਾਰੀ ਗੁਰਮੁਖ ਜੋ ਕਮਾਵੈ ਉਦੂ ਜਤ ਸਤ ਸ਼ਬਦ ਵਿਚਾਰੀ ਸ਼ਬਦ ਮਰੈ ਮਨ ਮਾਰੇ ਉਦੂ ਜੋਗ ਜੁਗਤ ਵਿਚਾਰੀ ਮਾਇਆ ਮੋਹ ਭਵਜਲ ਹੈ ਅਵਧੂ ਸ਼ਬਦ ਤਰੈ ਕੁਲ ਤਾਰੀ ਸ਼ਬਦ ਸੂਰ ਜੁਗਚਾਰੇ ਉਧਾਰੇ ਸ਼ਬਦ ਸੂਰ ਜੁਗਚਾਰੇ ਔਧੂ ਬਾਣੀ ਭਗਤ ਵਿਚਾਰੀ ਇਹ ਮਨ ਮਾਇਆ ਮੋਇਆ ਔਧੂ ਨਿਕਸੈ ਸ਼ਬਦ ਵਿਚਾਰੀ ਆਪੇ ਬਖਸ਼ੇ ਮੇਲ ਮਿਲਾਏ ਨਾਨਕ ਸਰਨ ਤੁਮਾਰੀ ਰਾਮਕਲੀ ਮਹੱਲਾ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਮੈ ਦੀਆ ਮੁੰਦਰਾ ਕੰਨੀ ਪਾਏ ਜੋਗੀ ਖਿੰਥਾ ਕਰ ਤੂੰ ਦਇਆ ਆਵਣ ਜਾਣ ਵਿਭੂਤ ਲਾਏ ਜੋਗੀ ਤਾਂ ਤੀਨ ਪਵਣ ਜਨ ਲਿਆ ਐਸੀ ਕਿੰਗਰੀ ਵਜਾਏ ਜੋਗੀ ਜਿਤ ਕਿੰਗਰੀ ਅਨਹਦ ਵਾਜੈ ਹਰ ਸੋ ਰਹਿ ਲਿਵ ਲਾਏ ਰਹਾਓ ਸਤ ਸੰਤੋਖ ਪਤ ਕਰ ਝੋਲੀ ਜੋਗੀ ਅੰਮ੍ਰਿਤ ਨਾਮ ਭੁਗਤ ਪਾਈ ਧਿਆਨ ਕਾ ਕਰ ਡੰਡਾ ਜੋਗੀ ਸਿੰਘੀ ਸੁਰਤ ਵਜਾਈ ਮਨ ਦ੍ਰਿੜ ਕਰ ਆਸਣ ਬੈਸ ਜੋਗੀ ਤਾਂ ਤੇਰੀ ਕਲਪਨਾ ਜਾਈ ਕਾਇਆ ਨਗਰੀ ਮੈਂ ਮੰਗਣ ਚੜ੍ਹੈ ਜੋਗੀ ਤਾਂ ਨਾਮ ਪੱਲੈ ਪਾਈ ਇਤ ਕਿੰਗਰੀ ਧਿਆਨ ਨਾ ਲਾਗੈ ਜੋਗੀ ਨਾ ਸਚ ਪੱਲੈ ਪਾਏ ਇਤ ਕਿੰਗਰੀ ਸਾਂਤ ਨਾ ਆਵੈ ਜੋਗੀ ਅਵਮਾਨ ਨਾ ਵਿੱਚੋਂ ਜਾਏ

ਪਾਵੈ ਹੋਰ ਫੂਟ ਮੋਏ ਹੰਕਾਰੀ ਬਾਦੀ ਬਿਨਸੈ ਸੇਵਕ ਸੇਵੈ ਗੁਰ ਕੈ ਹਿਤ ਪਿਆਰੀ ਸੋ ਜੋਗੀ ਤਤ ਗਿਆਨ ਵਿਚਾਰੇ ਹਉਮੈ ਤ੍ਰਿਸ਼ਨਾ ਮਾਰੀ ਸਤਿਗੁਰ ਦਾ

ਅਨ ਦਿਨ ਜਾਗਤ ਰਹੇ ਦਿਨ ਰਾਤੀ, ਆਪਣੇ ਪ੍ਰੇ ਪ੍ਰੀਤ ਪਿਆਰੀ, ਤਨ ਮਨ ਵਾਰੀ ਵਾਰ ਕਮਾਈ, ਆਪਣੇ ਗੁਰਬਿੱਟੋਂ ਬਲਿਹਾਰੀ, ਮਾਇਆ ਮੋਹ ਬਿਨ ਸਜਾਏਗਾ, ਉਭਰੇ ਸ਼ਬਦ ਵਿਚਾਰੀ, ਆਪ ਜਗਾਏ ਸਹੀ ਜਾਗੇ, ਗੁਰ ਕੈ ਸ਼ਬਦ ਵਿਚਾਰੀ, ਨਾਨਕ ਸੇਈ ਮੂਏ ਜੇ ਨਾਮ ਨਾ ਚੇਤੈ, ਭਗਤ ਜੀਵੇ ਵਿਚਾਰੀ, ਰਾਮ ਕਲੀ ਮਹੱਲਾ ਤੀਜਾ, ਨਾਮ ਖਜ਼ਾਨਾ ਗੁਰ ਤੇ ਪਾਇਆ, ਤ੍ਰਿਪਤ ਰਹੇ ਆਗਾਈ ਸੰਤੋ, ਗੁਰਮੁਖ ਮੁਕਤ ਗਤ ਪਾਈ, ਏਕ ਨਾਮ ਵਸਿਆ।

ਆਪ ਸਰੂਪ ਸਿਆਣਾ ਆਪੇ ਕੀਮਤ ਕਹਿਣ ਨਾ ਜਾਈ, ਆਪੇ ਦੁੱਖ ਸੁਖ ਪਾਏ ਅੰਤਰ, ਆਪੇ ਪਰਮ ਭੁਲਾਈ। ਵੱਡਾ ਦਾਤਾ ਗੁਰਮੁਖ ਜਾਤਾ, ਨਿਗੁਰੀ ਅੰਧ ਫਿਰੈ ਲੋਕ ਆਈ, ਜਿੰਨੀ ਚਾਖਿਆ ਤਿੰਨਾ ਸਾਧ ਆਇਆ, ਸਤਿਗੁਰ ਬੂਝ ਬੁਝਾਈ। ਇੱਕ ਨਾ ਨਾਮੋ ਆਪ ਭੁਲਾਏ, ਇੱਕ ਨਾ ਗੁਰਮੁਖ ਦੇ ਬੁਝਾਈ। ਸਦਾ ਸਦਾ ਸਾ ਲਾਹਿਓ ਸੰਤੋ, ਤਿਸ ਦੀ ਵੱਡੀ ਵਡਿਆਈ, ਤਿਸ ਬਿਨ ਅਵਰ ਨਾ ਕੋਈ ਰਾਜਾ, ਕਰਤ ਪਾਵਸ ਬਣਤ ਬਣਾਈ। ਨਿਆਉ ਤਿਸੈ ਕਾ ਹੈ ਸਦ ਸਾਚਾ, ਵਿਰਲੇ ਹੁਕਮ ਮਨਾਈ, ਤਿਸਨੋ ਪ੍ਰਾਣੀ ਸਦਾ ਤਿਆਵੋ, ਜਿਨ ਗੁਰਮੁਖ ਬਣਤ ਬਣਾਈ। ਸਤਿਗੁਰ ਭੇਟੈ ਸੋ ਜਨ ਸੀਜੈ, ਜਿਸ ਹਿਰਦੈ ਨਾਮ ਵਸਾਈ, ਸੱਚਾ ਆਪ ਸਦਾ ਹੈ ਸਾਚਾ, ਬਾਣੀ ਸ਼ਬਦ ਸੁਣਾਈ। ਨਾਨਕ ਸੁਣ ਵੇਖ ਰਹਾ ਵਿਸਮਾਦ, ਮੇਰਾ ਪ੍ਰਭ ਰਵਿਆ ਸਰਬ ਥਾਈ। ਰਾਮ ਕਲੀ ਮਹੱਲਾ ਪੰਜਵਾਂ, ਅਸ਼ਟਪਦੀਆਂ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਿਨਹੀ ਕੀਆ ਪਰਵਿਰਤ ਪਸਾਰਾ, ਕਿਨਹੀ ਕੀਆ ਪੂਜਾ ਵਿਸਥਾਰਾ, ਕਿਨਹੀ ਨਿਵਲ ਭੁਯੰਗ ਮਸਾਦੇ, ਮੋਹੇ ਦੀਨ ਹਰ ਹਰ ਆਰਾਦੇ। ਤੇਰਾ ਭਰੋਸਾ ਪਿਆਰੇ, ਆਨਾ ਜਾਨਾ ਵੇਸਾ ਰਹਾਓ, ਕਿਨਹੀ ਗ੍ਰਹਿ ਤਜ ਵਣਖੰਡ ਪਾਇਆ, ਕਿਨਹੀ ਮੋਨ ਅਵਧੂਤ ਸਦਾਇਆ, ਕੋਈ ਕਹਿਤੋ ਅਨੰਨ ਭਗਵਤੀ, ਮੋਹੇ ਦੀਨ ਹਰ ਹਰ ਓਟ ਲੀਤੀ। ਕਿਨਹੀ ਕਹਿਆ ਹਉ ਤੀਰਥਵਾਸੀ, ਕੋਈ ਅੰਨ ਤਜ ਭਇਆ ਉਦਾਸੀ, ਕਿਨਹੀ ਪਵਨ ਸਭ ਧਰਤੀ ਕਰਿਆ, ਮੋਹੇ ਦੀਨ ਹਰ ਹਰ ਦਰ ਪਰਿਆ। ਕਿਨਹੀ ਕਹਿਆ ਮੈਂ ਕੁਲੈ ਵਡਿਆਈ, ਕਿਨਹੀ ਕਹਿਆ ਬਾ ਬਉ ਭਾਈ, ਕੋਈ ਕਹੇ ਮੈਂ ਤਨੈ ਪਸਾਰਾ, ਮੋਹੇ ਦੀਨ ਹਰ ਹਰ ਆਧਾਰਾ। ਕਿਨਹੀ ਘੂਗਰ ਨਿਰਤ ਕਰਾਈ, ਕਿਨਹੂ ਵਰਤਨੇ ਮਾਲਾ ਪਾਈ, ਕਿਨਹੀ ਤਿਲਕ ਗੋਪੀ ਚੰਦਨ ਲਾਇਆ, ਮੋਹੇ ਦੀਨ ਹਰ ਹਰ ਹਰ ਧਿਆਇਆ। ਕਿਨਹੀ ਸਿੱਧ ਬਹੁ ਚੇਟਕ ਲਾਏ, ਕਿਨਹੀ ਭੇਖ ਬਹੁ ਥਾਟ ਬਣਾਏ, ਕਿਨਹੀ ਤੰਤ ਮੰਤ ਬਹੁ ਖੇਵਾ, ਮੋਹੇ ਦੀਨ ਹਰ ਹਰ ਹਰ ਸੇਵਾ। ਕੋਈ ਚਤਰ ਕਹਾਵੈ ਪੰਡਿਤ, ਕੋ ਖਟ ਕਰਮ ਸਹਿਤ ਸਿਉ ਮੰਡਿਤ, ਕੋਈ ਕਰੈ ਆਚਾਰ ਸੁਕਰਣੀ, ਮੋਹੇ ਦੀਨ ਹਰ ਹਰ ਹਰ ਸਰਣੀ। ਸਗਲੇ ਕਰਮ ਧਰਮ ਜੁਗ ਸੋਦੇ, ਬਿਨ ਨਾਮੈ ਓ ਮਨ ਨਾ ਪ੍ਰਬੋਧੇ, ਕਹੋ ਨਾਨਕ ਜੋ ਸਾਧ ਸੰਗ ਪਾਇਆ, ਬੂਜੀ ਤ੍ਰਿਸ਼ਨਾ ਮਹਾ ਸੀਤ ਲਾਇਆ। ਰਾਮ ਕਲੀ ਮਹੱਲਾ ਪੰਜਵਾਂ, ਇਸ ਪਾਨੀ ਤੇ ਜਿਨ ਤੂੰ ਕਰਿਆ, ਮਾਟੀ ਕਾਲੇ ਦੇਹੁਰਾ ਕਰਿਆ, ਉਗਤ ਜੋਤ ਲੈ ਸੁਰਤ ਪਰੀਖਿਆ, ਮਾਤ ਗਰਭ ਮੈਂ ਜਿਨ ਤੂੰ ਰੱਖਿਆ, ਰੱਖਣ ਹਾਰ ਸਮਾਰ ਜਨਾ, ਸਗਲੇ ਛੋਟ ਵਿਚਾਰ ਮਨਾ ਰਹਾਓ। ਜਿਨ ਦੀਏ ਤੁਦ ਬਾਬ ਮਹਿਤਾਰੀ, ਜਿਨ ਦੀਏ ਭਰਾਤ ਪੁਤਹਾਰੀ, ਜਿਨ ਦੀਏ ਤੁਦ ਬੰਤਾ ਯਾਰ ਮੀਤਾ, ਤਿਸ ਠਾਕਰ ਕਉ ਰੱਖ ਲਿਓ ਚੀਤਾ। ਜਿਨ ਦੀਆ ਤੁਦ ਪਵਨਿਆ ਮੋਲਾ, ਜਿਨ ਦੀਆ ਤੁਦ ਨੀਰ ਨਿਰਮੋਲਾ।

ਬਸਦਾ ਦੀਓ ਬਰਤਨ ਬਲਨਾ, ਤਿਸ ਠਾਕਰ ਕੇ ਚਿਤ ਰਖ ਚਰਨਾ, ਪੇਖਣ ਕਉ ਨੇਤਰ ਸੁਣਨ ਕਉ ਕਰਨਾ, ਹਸਤ ਕਮਾਵਨ ਬਾਸਨ ਰਸਨਾ, ਚਰਨ ਚਰਨ ਕਉ ਸਿਰ ਕੀਨੋ ਮੇਰਾ, ਮਨ ਤਿਸ ਠਾਕਰ ਕੇ ਪੂਜੋ ਪੈਰਾ, ਅਪਵਿੱਤਰ ਪਵਿੱਤਰ ਜਿਨ ਤੂੰ ਕਰਿਆ, ਸਗਲ ਜੋਨ ਮੈਂ ਤੂੰ ਸਿਰ ਧਰਿਆ, ਆਪ ਤੂੰ ਸੀਜ ਭਾਵੈ ਨਹੀਂ ਸੀਜੈ, ਕਾਰਜ ਸਵਰੈ ਮਨ ਪ੍ਰਭ ਧਿਆਈ ਜੈ, ਇਹਾਂ ਉਹਾਂ ਏਕੈ ਓਈ, ਜਦ ਕਾ ਦੇਖੀਐ ਤਤ ਤਤ ਤੋਹੀ, ਤੇ ਸੇਵਤ ਮਨ ਆਲਸ ਕਰੈ, ਜਿਸ ਵਿਸਰਿਆ ਇਕ ਨਿਮਖ ਨਾ ਸਰੈ, ਹਮ ਅਪਰਾਧੀ ਨਿਰਗੁਣੀ ਆਰੇ, ਨਾ ਕਿਛ ਸੇਵਾ ਨਾ ਕਰ ਮਾਰੇ, ਗੁਰ ਬੋਇਥ ਵਡ ਪਾਗੀ ਮਿਲਿਆ, ਨਾਨਕ ਦਾਸ ਸੰਗ ਪਾਥਰ ਤਰਿਆ, ਰਾਮ ਕਲੀ ਮਹੱਲਾ ਪੰਜਵਾਂ, ਕਾਹੂ ਬਿਹਾਵੈ ਰੰਗ ਰਸ ਰੂਪ, ਕਾਹੂ ਬਿਹਾਵੈ ਮਾਏ ਬਾਪ ਪੂਤ, ਕਾਹੂ ਬਿਹਾਵੈ ਰਾਜ ਮਿਲਖ ਵਾਪਾਰਾ, ਸੰਤ ਬਿਹਾਵੈ ਹਰ ਨਾਮ ਅਦਾਰਾ, ਰਚਨਾ ਸਾਚ

ਪਰ ਦਰਬ ਚੋਰ ਆਏ। ਹਰ ਜਨ ਬਿਹਾਵੈ ਨਾਮ ਤੇ ਆਏ, ਕਾਹੂ ਬਿਹਾਵੈ ਯੋਗਤਾ ਪੂਜਾ, ਕਾਹੂ ਰੋਗ ਸੋਗ ਪਰਮੀਜਾ, ਕਾਹੂ ਪਵਨ ਧਾਰ।

ਪਾਵੈ ਸੋਧਤ ਜੀਵਤ ਸੰਤ ਬਿਹਾਵੈ ਹਰ ਰਸ ਪੀਵਤ ਜਿਤ ਕੋ ਲਾਇਆ ਤਿਤ ਹੀ ਲਗਾਨਾ ਨਾ ਕੋ ਮੂੜ ਨਹੀਂ ਕੋ ਸਿਆਨਾ ਕਰ ਕਿਰਪਾ ਜਿਸ ਦੇਵੈ ਨਾਉ ਨਾਨਕ ਤਾਂ ਕਹਿ ਬਲ ਬਲ ਜਾਉ ਰਾਮ ਕਲੀ ਮਹੱਲਾ ਪੰਜਵਾਂ ਦਾਵਾ ਅਗਨ ਰਹੇ ਹਰ ਬੂਟ ਮਾਤ ਗਰਭ ਸੰਕਟ ਤੇ ਛੂਟ ਜਾਂ ਕਾ ਨਾਮ ਸਿਮਰਤ ਪਉ ਜਾਏ ਤੈਸੇ ਸੰਤ ਜਨਾ ਰਾਖੈ ਹਰ ਰਾਏ ਐਸੇ ਰਾਖਨ ਹਰ ਦਿਆਲ ਜਦ ਕਾ ਦੇਖੋ ਤੁਮ ਪ੍ਰਤਪਾਲ ਰਹਾਉ ਜਲ ਪੀਵਤ ਜਿਉ ਤਿਖਾ ਮਿਟੰਤ ਤਨ ਬਿਕਸੈ ਗ੍ਰਹਿ ਆਵਤ ਕੰਤ ਲੋਭੀ ਕਾ ਤਨ ਪ੍ਰਾਣ ਆਧਾਰ ਤਿਉ ਹਰ ਜਨ ਹਰ ਹਰ ਨਾਮ ਪਿਆਰ ਕਿਰਸਾਨੀ ਜਿਉ ਰਾਖੈ ਰਖਵਾਲਾ ਮਾਤ ਪਿਤਾ ਦਇਆ ਜਿਉ ਬਾਲਾ ਪ੍ਰੀਤਮ ਦੇਖ ਪ੍ਰੀਤਮ ਮਿਲ ਜਾਏ ਤਿਉ ਹਰ ਜਨ ਰਾਖੈ ਕੰਠ ਲਾਏ ਜਿਉ ਅੰਦਲੇ

ਵਿਚਾਰਿਆ, ਇਹ ਤਿਸਨਾ ਵੱਡਾ ਰੋਗ ਲੱਗਾ, ਮਰਨ ਮਨੋ ਵਿਸਾਰਿਆ। ਵੇਦਾ ਮੈਂ ਨਾਮ ਉੱਤਮ ਸੋ ਸੁਣੈ ਨਾਹੀ, ਫਿਰੈ ਜਿਉਂ ਬੇਤਾਲਿਆ। ਕਹੇ ਨਾਨਕ ਜਿਨ ਸੱਚ ਤਜਿਆ, ਕੂੜੇ ਲਾਗੇ ਤਿੰਨੀ ਜਨਮ ਜੂਐ ਹਾਰਿਆ। ਜੀਅਹੁ ਨਿਰਮਲ ਬਾਹਰਹੁ ਨਿਰਮਲ, ਬਾਹਰਹੁ ਤਾਂ ਨਿਰਮਲ ਜੀਅਹੁ ਨਿਰਮਲ, ਸਤਿਗੁਰ ਤੇ ਕਰਨੀ ਕੁਮਾਣੀ। ਕੂੜ ਕੀ ਸੋਏ ਪਹੁੰਚੈ ਨਾਹੀ, ਮਨਸਾ ਸੱਚ ਸਮਾਣੀ। ਜਨਮ ਰਤਨ ਜਿਨੀ ਖੱਟਿਆ, ਭਲੇ ਸੇਵਣ ਜਾਰੇ। ਕਹੇ ਨਾਨਕ ਜਿਨ ਮਨ ਨਿਰਮਲ, ਸਦਾ ਰਹਿ ਗੁਰਨਾਲੇ। ਜੇ ਕੋ ਸਿੱਖ ਗੁਰੂ ਸੇਤੀ ਸਨਮੁਖ ਹੋਵੇ, ਹੋਵੇ ਤਾਂ ਸਨਮੁਖ ਸਿੱਖ ਕੋਈ, ਜੀਉ ਰਹਿ ਗੁਰਨਾਲੇ। ਗੁਰ ਕੇ ਚਰਨ ਹਿਰਦੈ ਤੇ ਆਏ, ਅੰਤਰ ਆਤਮਾ ਸਮਾਲੇ। ਆਪ ਛੱਡ ਸਦਾ ਰਹਿ ਪਰਣੈ, ਗੁਰਬਿਨ ਅਵਰ ਨਾ ਜਾਣੈ ਕੋਏ। ਕਹੇ ਨਾਨਕ ਸੁਣੋ ਸੰਤੋ, ਸੋ ਸਿੱਖ ਸਨਮੁਖ ਹੋਏ। ਜੇ

ਸ਼ੰਤ ਸਗਲ ਇਛ ਮੇਰੀ ਪੁੰਨੀਆ ਮਿਲਿਆ ਨਿਰੰਜਨ ਰਾਏ ਜੀਓ ਅੰਧ ਭਇਆ ਵਡਭਾਗੀ ਹੋ ਗ੍ਰਹਿ ਪ੍ਰਗਟੇ ਪ੍ਰਭ ਆਏ ਜੀਓ ਗ੍ਰਹਿ ਲਾਲ ਆਏ ਪ੍ਰਭ ਕੁਮਾਏ ਤਾਂ ਕੀ ਉਪਮਾ ਕਿਆ ਗਣਾ ਬੇਅੰਤ ਪੂਰਨ ਸੁਖ ਸਹਿਜ ਦਾਤਾ ਕਵਨ ਰਸਨਾ ਗੁਣਪਣਾ ਆਪੇ ਮਿਲਾਏ ਗਹਿ ਕੰਠ ਲਾਏ ਤਿਸ ਬਿਨਾ ਨਹੀਂ ਜਾਏ ਜੀਓ ਬਲ ਜਾਏ ਨਾਨਕ ਸਦਾ ਕਰਤੇ ਸਮੈ ਰਿਆ ਸਮਾਏ ਜੀਓ ਰਾਗ ਰਾਮ ਕਲੀ ਮਹੱਲਾ ਪੰਜਵਾਂ ਰਣ ਝੁੰਝਣੜਾ ਗਾਓ ਸਖੀ ਹਰ ਏਕ ਧਿਆਵੋ ਸਤਿਗੁਰ ਤੁਮ ਸੇਵ ਸਖੀ ਮਨ ਚਿੰਦਿਆੜਾ ਫਲ ਪਾਵੋ ਰਾਮ ਕਲੀ ਮਹੱਲਾ ਪੰਜਵਾਂ ਰੁੱਤੀ ਸਲੋਕ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰ ਬੰਧਨ ਪ੍ਰਭ ਪਾਰ ਬ੍ਰਹਮ ਬਾਛੋ ਸਾਧੈ ਧੂਰ ਆਪ ਨਿਵਾਰ ਹਰ ਹਰ ਭਜੋ ਨਾਨਕ ਪ੍ਰਭ ਭਰਪੂਰ ਕਿਲ ਵਿਖ ਕਾਟਣ ਪੈ ਹਰਣ ਸੁਖ ਸਾਗਰ ਹਰ ਰਾਏ ਦੀਨ ਦਿਆਲ ਦੁਖ ਪੰਜਨੋ

ਬਿਨਵੰਤ ਨਾਨਕ ਸਿਮਰ ਜੀਵਾਂ ਜਨਮ ਮਰਨ ਰਹੰਤ ਜੀਓ ਸਲੋਕ ਉਦਮ ਅਗਮਿਆ ਗੋਚਰੋ ਚਰਨ ਕਮਲ ਨਮਸਕਾਰ ਕਥਨੀ ਸਾ ਤੁਧ ਭਾਵਸੀ ਨਾਨਕ ਨਾਮ ਆਧਾਰ ਸੰਤ ਸਰਣ ਸਾਜਨ ਪਰ ਸਵਾਮੀ ਸਿਮਰਾਨੰਤ ਸੂਕੇ ਤੇ ਹਰਿਆ ਥੀਆ ਨਾਨਕ ਜਪ ਭਗਵੰਤ ਸ਼ੰਤ ਰੁੱਤ ਸਰਸ ਬਸੰਤ ਮਾਹਾ ਚੇਤ ਵੈਸਾਖ ਸੁਖ ਮਾਖ ਜੀਓ ਹਰ ਜੀਓ ਨਾਹੋ ਮਿਲਿਆ ਮੌਲਿਆ ਮੰਤਨ ਸਾਸ ਜੀਓ ਕਰ ਨਾਹੋ ਨਿਹਚਰ ਅੰਧ ਸਖੀਏ ਚਰਨ ਕਮਲ ਪਰ ਫੁੱਲਿਆ ਸੁੰਦਰ ਸੁਖ ਸੁਜਾਨ ਬੇਤਾ ਗੁਣ ਗੋਬਿੰਦਿਆ ਮੁੱਲਿਆ ਵਡ ਭਾਗ ਪਾਇਆ ਦੁੱਖ ਗਵਾਇਆ ਭਈ ਪੂਰਨ ਆਹ ਜੀਓ ਬਿਨਵੰਤ ਨਾਨਕ ਸਰਨ ਤੇਰੀ ਮਿੱਟੀ ਜਮਕੀ ਤਰਾਸ ਜੀਓ ਸਲੋਕ ਸਾਧ ਸੰਗਤ ਬਿਨ ਭ੍ਰਮ ਮੁਈ ਕਰਤੀ ਕਰਮ ਅਨੇਕ ਕੋਮਲ ਬੰਧਨ ਬਾਂਧਿਆ ਨਾਨਕ ਕਰਮਹਿ ਲੇਖ ਜੋ ਭਾਣੇ ਸੇ ਮੇਲਿਆ ਵਿਛੋੜੇ ਪੀ ਆਪ ਨਾਨਕ ਪ੍ਰਭ ਸਰਨਾਗਤੀ ਜਾਂ ਕਾਵਡ ਪ੍ਰਤਾਪ ਸ਼ੰਤ ਗ੍ਰੀਖ ਮਰੋਤੇ

ਲਾਜ ਮਰੰਤੀ ਮਰ ਗਈ, ਘੂੰਘਟ ਖੋਲ ਚੱਲੀ, ਸਾਹਸ ਜਵਾਨੀ ਬਾਵਰੀ, ਸਿਰ ਤੇ ਸੰਗ ਟਲੀ, ਪ੍ਰੇਮ ਬੁਲਾਈ ਰਲੀ ਸਿਉ, ਮਨ ਮੈਂ ਸਬਦ ਆਨੰਦ, ਲਾਲ ਰਤੀ ਲਾਲੀ ਪਈ, ਗੁਰਮੁਖ ਪਈ ਨਚਿੰਦ, ਲਾਹਾ ਨਾਮ ਰਤਨ ਜਪ ਸਾਰ, ਲਭ ਲੋ ਬੁਰਾ ਅਹੰਕਾਰ, ਲਾੜੀ ਚਾੜੀ ਲਾਏ ਤਬਾਰ, ਮਨਮੁਖ ਅੰਦਾ ਮੁਗਦ ਗਵਾਰ, ਲਾਹੇ ਕਰਨ ਆਇਆ ਜਗ, ਹੋਏ ਮਜੂਰ ਗਿਆ ਠਗਾਏ ਠੱਗ, ਲਾਹਾ ਨਾ ਪੂੰਜੀ ਵੇ ਸਾਹੋ, ਨਾਨਕ ਸੱਚੀ ਪਤ ਸੱਚਾ ਪਾਤਸ਼ਾਹ, ਆਏ ਵਿਗੂਤਾ ਜਗ ਜਮ ਪੰਥ, ਆਈ ਨਾ ਮੇਟਣ ਕੋ ਸਮਰੱਥ, ਆਥ ਸੈਲ ਨੀਚ ਕਰ ਹੋਏ, ਆਥ ਦੇਖ ਨਿਵੈ ਜਿਸ ਦੋਏ, ਆਥ ਹੋਏ ਤਾਂ ਮੁਗਧ ਸਿਆਨਾ, ਭਗਤ ਬਿਹੂਨਾ ਜਗ ਬੌਰਾਨਾ, ਸਭ ਮੈਂ ਵਰਤੈ ਕੋ ਸੋਏ, ਜਿਸਨੋ ਕਿਰਪਾ ਕਰੇ ਤਿਸ ਪ੍ਰਗਟ ਹੋਏ, ਜੁਗ ਜੁਗ ਥਾਪ ਸਦਾ ਨਿਰਵੈਰ, ਜਨਮ ਮਰਨ ਨਹੀਂ ਧੰਦਾ ਤੈਰ, ਜੋ ਦਿਸੈ ਸੋ ਆਪੇ ਆਪ, ਆਪੋ ਪਾਏ ਆਪੇ ਕੜਥਾਪ, ਆਪ ਅਗੋਚਰ ਤੰਦੈ ਲੋਈ, ਜੋਗ ਜੁਗਤ ਜਗ ਜੀਵਨ ਸੋਈ, ਕਰ ਆਚਾਰ ਸੱਚ ਸੁਖ ਹੋਈ, ਨਾਮ ਵਿਹੂਣਾ ਮੁਕਤ ਕਿਵ ਹੋਈ, ਵਿਣ ਨਾ ਮੈਂ ਵਿਰੋਧ ਸਰੀਰ, ਕਿਉਂ ਨਾ ਮਿਲੈ ਕਾਟੈ ਮਨ ਪੀਰ।

ਬੁਝਾਏ। ਵਣਜ ਵਾਪਾਰ ਵਣਜੈ ਵਾਪਾਰੀ, ਵਿਣਨਾ ਮੈਂ ਕੈਸੀ ਪਤਸਾਰੀ। ਗੁਣ ਵਿਚਾਰੇ ਗਿਆਨੀ ਸੋਏ, ਗੁਣ ਮੈਂ ਗਿਆਨ ਪ੍ਰਾਪਤ ਹੋਏ। ਗੁਣਦਾਤਾ ਵਿਰਲਾ ਸੰਸਾਰ, ਸਾਚੀ ਕਰਨੀ ਗੁਰ ਵਿਚਾਰ। ਅਗਮ ਅਗੋਚਰ ਕੀਮਤ ਨਹੀਂ ਪਾਏ, ਤਾਂ ਮਿਲੀਏ ਜਾਂ ਲੈ ਮਿਲਾਏ। ਗੁਣਵੰਤੀ ਗੁਣ ਸਾਰੇ ਨੀਤ, ਨਾਨਕ ਗੁਰਮਤ ਮਿਲੀਐ ਮੀਤ। ਕਾਮ ਕ੍ਰੋਧ ਕਾਇਆ ਕਉ ਗਾਲੈ, ਜਿਉ ਕੰਚਨ ਸੋਹਾਗਾ ਟਾਲੈ। ਕਸ ਕਸਵੱਟੀ ਸਹਿ ਸੋਤਾਓ, ਨਦਰ ਸਰਾਫ ਵਨੀਸ ਚੜਾਓ। ਜਗਤ ਪਸੂ ਅੰਕਾਲ ਕਸਾਈ, ਕਰ ਕਰ ਤੈ ਕਰਨੀ ਕਰ ਪਾਈ। ਜਿਨ ਕੀਤੀ ਤਿਨ ਕੀਮਤ ਪਾਈ, ਹੋਰ ਕਿਆ ਕਹੀਐ ਕਿਛ ਕਹਿਣ ਨਾ ਜਾਈ। ਖੋਜਤ ਖੋਜਤ ਅੰਮ੍ਰਿਤ ਪੀਆ, ਖਿਮਾ ਗਹੀ।

ਖਿਣ ਮੈਂ ਮੂਹੇ ਜਾਂ ਸ਼ਬਦ ਪਛਾਣਿਆ, ਆਸਰ ਚੀਤ ਮਰਨ ਮਨ ਮਾਨਿਆ, ਗੁਰ ਕਿਰਪਾ ਤੇ ਨਾਮ ਪਛਾਣਿਆ। ਗਗਨ ਗੰਭੀਰ ਗਗਨ ਅੰਤਰ ਵਾਸ, ਗੁਣ ਗਾਵੈ ਸੁਖ ਸਹਿਜ ਨਿਵਾਸ, ਗਇਆ ਨਾ ਆਵੈ ਆਏ ਨਾ ਜਾਏ, ਗੁਰਪ੍ਰਸਾਦ ਰਹਿ ਲਿਵਲਾਏ। ਗਗਨ ਆ ਗਮ ਅਨਾਥ ਹੈ ਜੋਨੀ, ਅਸਰ ਚੀਤ ਸਮਾਧ ਸਗੋਨੀ, ਹਰ ਨਾਮ ਚੇਤ ਫਿਰ ਪਵੈ ਨਾ ਜੂਨੀ, ਗੁਰਮਤ ਸਾਰ ਹੋਰ ਨਾਮ ਬਿਹੂਨੀ। ਘਰ ਦਰ ਫਿਰ ਥਾਕੀ ਬਹੁ ਤੇਰੇ, ਜਾਤ ਅਸੰਖ ਅੰਤ ਨਹੀਂ ਮੇਰੇ, ਕੇਤੇ ਮਾਤ ਪਿਤਾ ਸੁਪਤੀਆ, ਕੇਤੇ ਗੁਰ ਚੇਲੇ ਫੁਨ ਹੂਆ, ਕਾਚੇ ਗੁਰ ਤੇ ਮੁਕਤ ਨਾ ਹੂਆ, ਕੇਤੀ ਨਾਰ ਵਰ ਏਕ ਸਮਾਲ, ਗੁਰਮੁਖ ਮਰਨ ਜੀਵਨ ਪ੍ਰਭ ਨਾਲ। ਦਹਿ ਦਿਸ ਢੂੰਡ ਘਰੈ ਮੈਂ ਪਾਇਆ, ਮੇਲ ਪਇਆ ਸਤਿਗੁਰੂ ਮਿਲਾਇਆ, ਗੁਰਮੁਖ ਗਾਵੈ ਗੁਰਮੁਖ ਬੋਲੈ, ਗੁਰਮੁਖ ਤੋਲ ਤੁਲਾਵੈ ਤੋਲੈ, ਗੁਰਮੁਖ ਆਵੈ ਜਾਏ ਨਿਸੰਗ, ਪਰ ਹਰ ਮੈਲ ਜਲਾਏ ਕਲੰਕ, ਗੁਰਮੁਖ ਨਾਦ ਵੇਦ ਵਿਚਾਰ, ਗੁਰਮੁਖ ਮੱਜਨ ਚੱਜ ਆਚਾਰ, ਗੁਰਮੁਖ ਸ਼ਬਦ ਅੰਮ੍ਰਿਤ ਹੈ ਸਾਰ, ਨਾਨਕ ਗੁਰ

ਗੁਰ ਕਾ ਕਹਿਆ ਅੰਕ ਸਮਾਵੈ ਨਿਰਮਲ ਸੂਚੇ ਸਾਚੋ ਪਹਾਵੈ। ਗੁਰ ਸਾਗਰ ਰਤਨੀ ਨਹੀਂ ਤੋਟ, ਲਾਲ ਪਦਾਰਥ ਸਾਚਾ ਖੋਟ। ਗੁਰ ਕਹਿਆ ਸਾਕਾਰ ਕਮਾਵੋ, ਗੁਰ ਕੀ ਕਰਨੀ ਕਾਹੇ ਧਾਵੋ, ਨਾਨਕ ਗੁਰਮਤ ਸਾਚ ਸਮਾਵੋ। ਟੂਟੈ ਨਿਹੋ ਕੇ ਬੋਲੈ ਸਹੀ, ਟੂਟੈ ਬਾਂਧੂ ਦਿਸ ਗਈ। ਟੂਟ ਪ੍ਰੀਤ ਗਈ ਬੁਰਬੋਲ, ਦੁਰਮਤ ਪਰ ਹਰ ਛਾਡੀ ਟੋਲ। ਟੂਟੈ ਗੰਠ ਪੜੈ ਵਿਚਾਰ, ਗੁਰਸਬਦੀ ਕਰ ਕਾਰਜ ਸਾਰ। ਲਾਹਾ ਸਾਚ ਨਾ ਆਵੈ ਤੋਟਾ, ਤ੍ਰਿਪਵਨ ਠਾਕਰ ਪ੍ਰੀਤ ਮੋਟਾ। ਠਾਕੋ ਮਨੁਆ ਰਖੋ ਠਾਏ, ਠਹਿਕ ਮੁਈ ਅਵਗਣ ਪਛਤਾਏ। ਠਾਕਰ ਏਕ ਸਬਾਈ ਨਾਰ, ਬਹੁਤੇ ਵਿਸ ਕਰੇ ਕੂੜਿਆਰ। ਪਾਰ ਕਰ ਜਾਤੀ ਠਾਕ ਰਹਾਈ, ਮਹਿਲ ਬੁਲਾਈ ਠਾਕ ਨਾ ਪਾਈ। ਸ਼ਬਦ ਸਵਾਰੀ ਸਾਚ ਪਿਆਰੀ, ਸਾਈ ਸੁਹਾਗਣ ਠਾਕਰ ਧਾਰੀ। ਡੋਲਤ ਡੋਲਤ ਹੇ ਸਖੀ, ਫਾਟੇ ਚੀਰ ਸਿੰਗਾਰ। ਡਾਹਪਣ ਤਨ ਸੁਖ ਨਹੀਂ, ਬਿਨ ਡਰ ਬਿਨਠੀ ਡਾਰ। ਡਰਪ ਮੁਈ ਕਰ ਆਪਣੈ, ਡੀਠੀ ਕੰਤ ਸੁਜਾਣ। ਡਰ ਰਾਖਿਆ ਗੁਰ ਆਪਣੈ, ਨਿਰਭਉ ਨਾਮ ਵਖਾਣ। ਡੂੰਗਰ ਵਾਸ ਤਿਖਾ ਘਣੀ, ਜਬ ਦੇਖਾ ਨਹੀਂ ਦੂਰ। ਤਿਖਾ ਨਿਵਾਰੀ ਸ਼ਬਦ ਮਨ, ਅੰਮ੍ਰਿਤ ਪੀਆ ਭਰਪੂਰ। ਦੇਹ ਦੇਹ ਆਖੇ ਸਭ ਕੋਈ, ਜੈ ਭਾਵੈ ਤੈ ਦੇ। ਗੁਰੂ ਦੁਆਰੈ ਦੇਵਸੀ, ਤਿਖਾ ਨਿਵਾਰੈ ਸੋਏ। ਟੰਡੋਲ ਟੰਡੋਲਤ ਟੂੰਡਤ ਹਾਂ ਫਿਰੀ, ਟਹਿ ਟਹਿ ਪਵਨ ਕਰਾਰ। ਪਾਰੇ ਟਹਿਤੇ ਟਹਿ ਪਏ, ਹੌਲੇ ਨਿਕਸੇ ਪਾਰ। ਅਮਰਾ ਜਾਚੀ

ਜਿਨ ਨਾਮ ਦੀਆ ਤਿਸ ਸੇਵਸਾ ਤਿਸ ਬਲਿਹਾਰੇ ਜਾਓ। ਜੋ ਉਸਾਰੇ ਸੋ ਢਾਸੀ ਤਿਸ ਬਿਨ ਅਵਰ ਨਾ ਕੋਏ। ਗੁਰਪ੍ਰਸਾਦੀ ਤੇ ਸੰਭਲਾ ਤਾਂ ਤਨ ਦੁਖ ਨਾ ਹੋਏ। ਹਣਾ ਕੋ ਮੇ

ਗਣਤ ਗਣਾਵੈ ਅੱਖਰੀ ਅਗਣਤ ਸਾਚਾ ਸੋਏ, ਅਗਿਆਨੀ ਮਤਹੀਣ ਹੈ ਗੁਰਬਿਨ ਗਿਆਨ ਨਾ ਹੋਏ। ਤੂਟੀ ਤੰਤਰ ਭਾਵ ਕੀ ਵਾਜੈ ਨਹੀਂ ਵਿਜੋਗ, ਵਿਛੜਿਆ ਮੇਲੇ ਪ੍ਰਭੂ ਨਾਨਕ ਕਰ ਸੰਜੋਗ। ਤਰਵਰ ਕਾਇਆ ਪੰਖ ਮਨ ਤਰਵਰ ਪੰਖੀ ਪੰਚ, ਤਤ ਚੁਗੈ ਮਿਲੇਖ ਸੇ ਤਿਨਕੋ ਫਾਸ ਨਾਰੰਚ। ਉੱਡ ਹੈ ਤਾਂ ਬੇਗਲ ਬੇਗਲੇ ਤਾਕੈ ਚੋਗ ਘਣੀ, ਪੰਖ ਟੁੱਟੇ ਫਾਹੀ ਪੜੀ ਅਵਗੁਣ ਪੀੜ ਬਣੀ। ਬਿਨ ਸਾਚੇ ਕਿਉਂ ਛੁੱਟੀ ਐ ਹਰ ਗੁਣ ਕਰਮ ਮਣੀ, ਆਪ ਛਡਾਏ ਛੁੱਟੀ ਐ ਵੱਡਾ ਆਪ ਧਣੀ। ਗੁਰਪ੍ਰਸਾਦੀ ਛੁੱਟੀ ਐ ਕਿਰਪਾ ਆਪ ਕਰੇ, ਆਪਣੇ ਹੱਥ ਵਡਿਆਈਆਂ ਜੈ ਭਾਵੈ ਤੈਂ ਦੇ। ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਏ, ਥਾਨ ਮਾਨ ਸੱਚ ਏਕ ਹੈ ਕਾਜਨਾ ਫੀਟੈ ਕੋਏ। ਥਿਰ ਨਾਰਾਇਣ ਥਿਰ ਗੁਰੂ ਥਿਰ ਸਾਚਾ ਵਿਚਾਰ, ਸੁਰ ਨਰ ਨਾਥੈ ਨਾਥ ਤੂੰ ਨੇਦਾਰਾਂ ਆਧਾਰ।

ਥਾਂ ਥਨ ਅੰਤਰ ਰਵ ਰਹਿਆ ਗੁਰ ਸਭ ਦੀ ਵਿਚਾਰ ਅਣ ਮੰਗਿਆ ਦਾਨ ਦੇਵਸੀ ਵੱਡਾ ਅਗਮ ਅਪਾਰ ਦਇਆ ਦਾਨ ਦਇਆਲ ਤੂੰ ਕਰ ਕਰ ਦੇਖਣ ਹਾਰ ਦਇਆ ਕਰ ਹੈ ਪ੍ਰਭ ਮੇਲ ਲਹਿ ਖਿਨ ਮੈਂ ਟਾਹੇ ਉਸਾਰ ਦਾਨਾ ਤੂੰ ਬੀਨਾ ਤੂੰ ਦਾਨਾ ਕਹਿ ਸਿਰਦਾਨ ਦਾਲਦ ਪੰਜਨ ਦੁਖ ਦਲਣ ਗੁਰਮੁਖ ਗਿਆਨ ਧਿਆਨ ਧਨ ਗਇਆ ਬਹਿ ਝੂਰੀਐ ਧਨ ਮੈਂ ਚੀਤ ਗਵਾਰ ਧਨ ਵਿਰਲੀ ਸਚ ਸੰਚਿਆ ਨਿਰਮਲ ਨਾਮ ਪਿਆਰ ਧਨ ਗਇਆ ਤਾਂ ਜਾਣ ਦੇ ਜੇਰਾ ਚੈ ਰੰਗ ਏਕ ਮਨ ਦੀ ਜੈ ਸਿਰ ਸੌਂਪੀਐ ਭੀ ਕਰਤੇ ਕੀ ਟੇਕ ਧੰਦਾ ਤਾਵਤ ਰਹਿ ਗਏ ਮਨ ਮੈਂ ਸਬਦਿਆ ਆਨੰਦ ਦੁਰਜਨ ਤੇ ਸਾਜਨ ਪਏ ਪੇਟੇ ਗੁਰ ਗੋਬਿੰਦ ਬਨ ਬਨ ਫਿਰਤੀ ਢੂੰਡਤੀ ਬਸ ਰਹੀ ਘਰ ਬਾਰ ਸਤਿਗੁਰ ਮੇਲੀ ਮਿਲ ਰਹੀ ਜਨਮ ਮਰਨ ਦੁੱਖ ਨਿਵਾਰ ਨਾ ਨਾ ਕਰਤ ਨਾ ਛੁੱਟੀ ਐ ਵਿਣ ਗੁਣ ਜੰਪੁਰ ਜਾਹੇ ਨਾ ਤਿਸ ਇਹੋ ਨਾ ਇਹੋ ਹੈ ਅਵਗੁਣ ਫਿਰ ਪਛਤਾਹੇ ਨਾ ਤਿਸ ਗਿਆਨ ਨਾ ਧਿਆਨ ਹੈ ਨਾ ਤਿਸ ਧਰਮ ਧਿਆਨ ਵਿਣ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਮਾਨ ਥਾਕ ਰਹੀ ਕਿਵਿਅਪੜਾ ਹਾਥ ਨਹੀਂ ਨਾ ਪਾਰ ਨਾ ਸਾਜਨ ਸੇ ਰੰਗਲੇ ਕਿਸ ਪੈ ਕਰੀ ਪੁਕਾਰ ਨਾਨਕ ਪ੍ਰਯੋ ਪ੍ਰਯੋ ਜੇ ਕਰੀ ਮੇਲੇ ਮਿਲਣ ਹਾਰ ਜਿਨ ਵਿਛੋੜੀ ਸੋ ਮਿਲ ਸੀ ਗੁਰ ਕਹਿ ਤੇ ਅਪਾਰ ਪਾਪ ਬੁਰਾ ਪਾਪੀ ਕਉ ਪਿਆਰਾ ਪਾਪ ਲੱਦੇ ਪਾਪੇ ਪਾਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਯੋਗ ਸੰਤਾਪ ਨਰਕ ਭੜਨ ਤੋਂ ਕਿਉਂ ਰਹਿ ਕਿਉਂ ਬੰਚੈ ਜਮਕਾਲ ਕਿਉਂ ਆਵਣ ਜਾਣਾ ਵਿਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਵਿਣ ਨਾਵੈ ਕਿਉਂ ਛੁੱਟੀਐ ਪਾਪੇ ਪਚੈ ਪਚਾਹੇ ਫਿਰ ਫਾਹੀ ਫਾਸੈ ਕਊਆ ਫਿਰ ਪਛਤਾਨਾ ਅਬ ਕਿਆ ਹੂਆ ਫਾਥਾ ਚੋਗ ਚੁਗੈ ਨਹੀਂ ਬੂਝੈ ਸਤਿਗੁਰ ਮਿਲੈ ਤਾਂ ਆਖੀ ਸੂਝੈ ਜਿਉ ਮਛਲੀ ਫਾਥ

ਵਿਣ ਨਾਵੈ ਦੁਖ ਪਾਲ, ਗੜ ਮੰਦਰ ਮਹਿਲਾ ਕਹਾ, ਜਿਉ ਬਾਜੀ ਦੀ ਬਾਣ। ਨਾਨਕ ਸੱਚੇ ਨਾਮ ਵਿਣ, ਝੂਠਾ ਆਵਣ ਜਾਣ, ਆਪੇ ਚਿਤਰ ਸਰੂਪ ਹੈ, ਆਪੇ ਜਾਣ ਸੁਜਾਣ। ਜੋ ਆਵੈ ਸੇ ਜਾਹੇ ਫੁਨ, ਆਏ ਗਏ ਪਛਤਾਹੇ, ਲਖ 84 ਮੇਦਨੀ ਕਟੈ ਨਾ ਵਧੈ ਉਤਾਹੇ। ਸੇ ਜਨ ਉਭਰੇ ਜਿਨ ਹਰ ਪਾਇਆ, ਧੰਦਾ ਮੁਆਵੇ ਗੂਤੀ ਮਾਇਆ, ਜੋ ਦੀ ਸਹਿ ਸੋ ਚਾਲ ਸੀ, ਕਿਸ ਕਉ ਮੀਤ ਕਰੇ ਓ। ਜੀਉ ਸਮਪੋ ਆਪਣਾ, ਤਨ ਮਨ ਆਗੈ ਦੇਉ, ਅਸਰ ਕਰਤਾ ਤੂੰ ਧਣੀ, ਤਿਸ ਹੀ ਕੀ ਮੈਂ ਓਟ। ਗੁਣ ਕੀ ਮਾਰੀ ਹਉ ਮੁਈ, ਸਬਦ ਰਤੀ ਮਨ ਚੋਟ। ਰਾਣਾ ਰਾਓ ਨਾ ਕੋ ਰਹਿ, ਰੰਗ ਨਾ

ਮੈਂ ਤਨ ਅਵਗਣ ਝੁਰ ਮੋਈ ਵਿਣ ਗੁਣ ਕਿਉਂ ਕਰ ਜਾਹੇ। ਗੁਣੀਆਂ ਗੁਣ ਲੈ ਪ੍ਰਭ ਮਿਲੇ ਕਿਉਂ ਤਿਨ ਮਿਲੋ ਪਿਆਰ। ਤਿਨਹੀ ਜੈਸੀ ਥੀ ਰਹਾਂ ਜਪ ਜਪ ਹਿਰਦੈ ਮੁਰਾਰ। ਅਵਗੁਣੀ ਭਰਪੂਰ ਹੈ ਗੁਣ ਪੀ ਵਸੈ ਨਾਲ। ਵਿਣ ਸਤਗੁਰ ਗੁਣ ਨਾ ਜਪਨੀ ਜਿਚਰ ਸ਼ਬਦ ਨਾ ਕਰੇ ਵਿਚਾਰ। ਲਸਕਰੀਆਂ ਕਰ ਸੰਭਲੇ ਆਏ ਵਜੋ ਲਿਖਾਏ। ਕਾਰਕ ਮਾਵੈ ਸਿਰ ਤਣੀ ਲਾਹਾ ਪੱਲੇ ਪਾਏ। ਲੱਭ ਲੋ ਬੁਰਿਆਈਆਂ ਛੋਡੇ ਮਨੋ ਵਿਸਾਰ। ਗੜ ਦੋਹੀ ਪਾਤਸ਼ਾਹ ਕੀ ਕਦੇ ਨਾ ਆਵੈ ਹਾਰ। ਚਾਕਰ ਕਹੀਐ ਖਸਮ ਕਾ ਸਹੋਏ ਉੱਤਰ ਦੇ। ਵਜੋ ਗਵਾਏ ਆਪਣਾ ਤਖਤ ਨਾ ਬੈਸੈ ਸੇ। ਪ੍ਰੀਤਮ ਹੱਥ ਵਡਿਆਈਆਂ ਜੈ ਪਾਵੈ ਤੈ ਦੇ। ਆਪ ਕਰੇ ਕਿਸੇ ਆਖੀਐ ਅਵਰ ਨਾ ਕੋਇ ਕਰੇ। ਬੀਜੋ ਸੂਜੈ ਕੋ ਨਹੀਂ ਬਹਿ ਤੁਲੀ ਚਾ ਪਾਏ। ਨਰਕ ਨਿਵਾਰਨ ਨਰੈ ਨਰ ਸਾਚੋ ਸਾਚੈ ਨਾਏ। ਵਣ ਤ੍ਰਿਣ ਢੂੰਡਤ ਫਿਰ ਰਹੀ ਮਨ ਮੈਂ ਕਰੋ ਵਿਚਾਰ। ਲਾਲ ਰਤਨ ਬਹੁਮਾਨ ਕੀ ਸਤਿਗੁਰ ਹੱਥ ਭੰਡਾਰ। ਊਤਮ ਹੋਵਾਂ ਪ੍ਰਭ ਮਿਲੈ ਇਕ ਮਨ ਏਕੈ ਪਾਏ। ਨਾਨਕ ਪ੍ਰੀਤਮ ਰਸ ਮਿਲੈ ਲਾਹਾ ਲੈ ਪਰਥਾਏ। ਰਚਨਾ ਰਾਚ ਜਿਨ ਰਚੀ ਜਿਨ ਸਿਰਿਆ ਆਕਾਰ। ਗੁਰਮੁਖ ਬੇਅੰਤ ਧਿਆਈਐ ਅੰਤ ਨਾ ਪਾਰਾ ਵਾਰ। ਰਾੜੈ ਰੂੜਾ ਹਰ ਜਿਉ ਸੋਈ ਤਿਸ ਬਿਨ ਰਾਜਾ ਅਵਰ ਨਾ ਕੋਈ। ਅਡਾੜੈ ਗਾਰੜ ਤੁਮ ਸੁਣਾਉ ਹਰ ਵਸੈ ਮਨ ਮਾਹੇ। ਗੁਰਪ੍ਰਸਾਦੀ ਹਰ ਪਾਈਐ ਮਤ ਕੋ ਪਰਮ ਭੁਲਾਹੇ। ਸੋ ਸਾਹੋ ਸਾਚਾ ਜਿਸ ਹਰ ਧਨ ਰਾਸ। ਗੁਰਮੁਖ ਪੂਰਾ ਤਿਸਾ ਵਾਸ। ਰੂੜੀ ਬਾਣੀ ਹਰ ਪਾਇਆ ਗੁਰਸਬ ਦੀ ਵਿਚਾਰ। ਆਪ ਗਿਆ ਦੁਖ ਕੱਟਿਆ ਹਰ ਵਰ ਪਾਇਆ ਨਾਰ। ਸੋਇਨਾ ਰੂਪਾ ਸੰਚੀਐ ਧਨ ਕਾ ਚਾ ਬਿਖਸ਼ਾਰ। ਸਾਹੋ ਸਦਾਏ ਸੰਚ ਧਨ ਦੁਬਦਾ ਹੋਏ ਖੁਆਰ। ਸਚਿਆਰੀ ਸਚ ਸੰਚਿਆ ਸਾਚੋ ਨਾਮ ਅਮੋਲ। ਹਰ ਨਿਰਮਾਇਲ ਉਜਲੋ ਪਤ ਸਾਚੀ ਸਚ ਬੋਲ। ਸਾਜਨ ਮੀਤ ਸੁਜਾਣ ਤੂੰ ਤੂੰ ਸਰਵਰ ਤੂੰ ਹੰਸ। ਸਾਚੋ ਠਾਕਰ ਮਨ ਵਸੈ ਹਉ ਬਲਿਹਾਰੀ ਤਿਸ। ਮਾਇਆ ਮਮਤਾ ਮੋਹਣੀ ਜਿਨ ਕੀਤੀ ਸੋ ਜਾਣ। ਬਿਖਿਆ ਅੰਮ੍ਰਿਤ ਏਕ ਹੈ ਬੂਜੈ ਪੁਰਖ ਸੁਜਾਣ। ਖਿਮਾ ਵਿ ਹੁਣੇ ਖਪ ਗਏ ਖੂਹਣ ਲੱਖ ਅਸੰਖ। ਗਣਤ ਨਾ ਆਵੈ ਕਿਉਂ ਗਣੀ ਖਪ ਖਪ ਮੋਏ ਬਿਸੰਖ। ਖਸਮ ਪਛਾਣੈ ਆਪਣਾ ਖੂਲੈ ਬੰਦ ਨਾ ਪਾਏ। ਸ਼ਬਦ ਮਹਿਲੀ ਖਰਾ ਤੂੰ ਖਿਮਾ ਸੱਚ ਸੁਖ ਪਾਏ। ਖਰਚ ਖਰਾ ਤਨ ਧਿਆਨ ਤੂੰ ਆਪੇ ਵਸੈ ਸਰੀਰ। ਮਨ ਤਨ ਮੁਖ ਜਾਪੈ ਸਦਾ ਗੁਣ ਅੰਤਰ ਮਨ ਧੀਰ। ਹਉ ਮੈਂ ਖਪੈ ਖਪਾਏ ਸੀ ਬੀਜੋ ਵੱਥ ਵਿਕਾਰ। ਜਨ ਤੋ ਪਾਏ ਵਿਚ ਪਾਇਨ ਕਰਤਾ ਅਲੱਗ ਅਪਾਰ। ਸ੍ਰਿਸ਼ਟੇ ਪਿਓ ਨਾ ਜਾਣੈ ਕੋਏ ਸ੍ਰਿਸ਼ਟਾ ਕਰੈ ਸੋ ਨਿਸ਼ਚੈ ਹੋਏ। ਸੰਪੈ ਕਉਈ ਸਿਰ ਧਿਆਈਐ ਸੰਪੈ ਪੁਰਬ ਲਿਖੇ ਕੀ ਪਾਈਐ। ਸੰਪੈ ਕਾਰਨ ਚਾਕਰ ਚੋਰ ਸੰਪੈ ਸਾਥ ਨਾ ਚਾਲੈ ਹੋਰ। ਬਿਨ ਸਾਚੇ ਨਹੀਂ ਦਰਗੈ ਮਾਨ ਹਰ ਰਸ ਪੀਵੈ ਛੁਟੈ ਨਿਦਾਨ। ਹੇਰਤ ਹੇਰਤ ਹੇ ਸਖੀ ਹੋਏ ਰਹੀ ਹੈਰਾਨ। ਹਾਂ ਹਾਂ ਕਰਤੀ ਮੈਂ ਮੋਈ ਸ਼ਬਦ ਰਵੈ ਮਨ ਗਿਆਨ। ਹਾਰ ਡੋਰ ਕੰਕਨ ਘਣੇ ਕਰਥਾ ਕੀ ਸਿੰਗਾਰ। ਮਿਲ ਪ੍ਰੀਤਮ ਸੁਖ ਪਾਇਆ ਸਗਲ ਗੁਣਾ ਗਲਹਾਰ। ਨਾਨਕ ਗੁਰਮੁਖ ਪਾਈਐ ਹਰ ਸਿਉ ਪ੍ਰੀਤ ਪਿਆਰ। ਹਰ ਬਿਨ ਕਿਨ ਸੁਖ ਪਾਇਆ ਦੇਖੋ ਮਨ ਵਿਚਾਰ। ਹਰ ਪੜ੍ਹਨਾ ਹਰ ਬੁੱਝਣਾ ਹਰ ਸਿਉ ਰੱਖੋ ਪਿਆਰ। ਹਰ ਜਪੀਐ ਹਰ ਧਿਆਈਐ ਹਰ ਕਾ ਨਾਮ ਆਧਾਰ। ਲੇਖ ਨਾ ਮਿਟਈ ਹੈ ਸਖੀ ਜੋ ਲਿਖਿਆ ਕਰ।

ਵਿਦਿਆ ਬਿਚਰੈ ਸਹਿ ਸੁਭਾਏ, ਵਿਦਿਆ ਸੋਧੈ ਤਤ ਲਹਿ, ਰਾਮ ਨਾਮ ਲਿਵਲਾਏ। ਮਨਮੁਖ ਵਿਦਿਆ ਬਿਕਰਦਾ, ਬਿਖ ਖੱਟੇ ਬਿਖ ਖਾਏ, ਮੂਰਖ ਸ਼ਬਦ ਨਾ ਚੀਨੈ, ਸੂਝ ਬੂਝ ਨੈ ਕਾਏ। ਪਾਦਾ ਗੁਰਮੁਖ ਆਖੀਐ ਚਾਟੜਿਆ ਮਤ ਦੇ, ਨਾਮ ਸੰਭਾਲੋ ਨਾਮ ਸੰਗਰੋ, ਲਾਹਾ ਜਗ ਮੈਲੇ। ਸੱਚੀ ਪੱਟੀ ਸੱਚ ਮਨ, ਪੜੀਐ ਸ਼ਬਦ ਸੋ ਸਾਰ, ਨਾਨਕ ਸੋ ਪੜਿਆ ਸੋ ਪੰਡਿਤ ਬੀਨਾ, ਜਿਸ ਰਾਮ ਨਾਮ ਗਲਹਾਰ। ਰਾਮ ਕਲੀ ਮਹੱਲਾ ਪਹਿਲਾ, ਸਿੱਧ ਗੋਸ਼ਟ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਸਿੱਧ ਸਭਾ ਕਰ ਆਸਣ ਬੈਠੇ, ਸੰਤ ਸਭਾ ਜੈਕਾਰੋ, ਤਿਸ ਆਗੈ ਰਹਿ ਰਾਸ ਹਮਾਰੀ, ਸਾਚਾ ਪ੍ਰਿਆ ਪਾਰੋ। ਮਸਤਕ ਕਾਟ ਧਰੀ ਤਿਸ ਆਗੈ, ਤਨ ਮਨ ਆਗੈ ਦੇਓ, ਨਾਨਕ ਸੰਤ ਮਿਲੈ ਸੱਚ ਪਾਈਐ, ਸਹਿਜ ਪਾਏ ਜਸ ਲਿਓ। ਕਿਆ ਭਵੀਐ ਸੱਚ ਸੁਚਾ ਹੋਏ, ਸਾਚ ਸ਼ਬਦ ਬਿਨ ਮੁਕਤ ਨਾ ਕੋਏ ਰਹਾਉ। ਕਵਨ ਤੁਮੇ ਕਿਆ ਨਾਉ ਤੁਮਾਰਾ, ਕੌਣ ਮਾਰਗ ਕੌਣ ਸੁਆਓ, ਸਾਚ ਕਹੋ ਅਰਦਾਸ ਹਮਾਰੀ, ਹਉ ਸੰਤ ਜਨਾ ਬਲ ਜਾਓ। ਕਹਿ ਬੈਸੋ ਕਹਿ ਰਹੀਐ ਬਾਲੇ, ਕਹਿ ਆਵੋ ਕਹਿ ਜਾਹੋ, ਨਾਨਕ ਬੋਲੈ ਸੁਣ ਬੈਰਾਗੀ, ਕਿਆ ਤੁਮਾਰਾ ਰਾਹੋ। ਘਟ ਘਟ ਬੈਸ ਨਿਰੰਤਰ ਰਹੀਐ, ਚੱਲੈ ਸਤਿਗੁਰ ਭਾਏ, ਸਹਿਜੇ ਆਏ ਹੁਕਮ ਸਿਧਾਏ, ਨਾਨਕ ਸਦਾ ਰਜਾਏ। ਆਸਣ ਬੈਸਣ ਥਿਰ ਨਾਰਾਇਣ, ਐਸੀ ਗੁਰਮਤ ਪਾਏ, ਗੁਰਮੁਖ ਬੂਝੈ ਆਪ ਪਛਾਣੈ, ਸੱਚੇ ਸੱਚ ਸਮਾਏ। ਦੁਨੀਆਂ ਸਾਗਰ ਦੁੱਤਰ ਕਹੀਐ, ਕਿਉਂ ਕਰ ਪਾਈਐ ਪਾਰੋ, ਚਰਪਟ ਬੋਲੈ ਉਦੂ ਨਾਨਕ, ਦੇਹੋ ਸੱਚਾ ਵਿਚਾਰੋ। ਆਪੇ ਆਖੈ ਆਪੇ ਸਮਝੈ, ਤਿਸਕੈ ਉੱਤਰ ਦੀਜੈ, ਸਾਚ ਕਹੋ ਤੁਮ ਪਾਰ ਗਰਾਮੀ, ਤੁਝਕਾ ਬੈਸਣ ਦੀਜੈ। ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਐ, ਨਾਨਕ ਨਾਮ ਵਖਾਣੇ। ਰਹਿ ਇਕਾਂਤ ਕੋ ਮਨ ਵਸਿਆ, ਆਸਾ ਮਹਿ ਨਿਰਾਸੋ, ਅਗਮਾ ਗੋਚਰ ਦੇਖ ਦਿਖਾਏ, ਨਾਨਕ ਤਾਂ ਕਾ ਦਾਸੋ। ਸੁਣ ਸੁਆਮੀ ਅਰਦਾਸ ਹਮਾਰੀ, ਪੁੱਛੋ ਸਾਚ ਵਿਚਾਰੋ। ਰੋਸ ਨਾ ਕੀਜੈ ਉੱਤਰ ਦੀਜੈ, ਕਿਉਂ ਪਾਈਐ ਗੁਰਦੁਆਰੋ। ਇਹੋ ਮਨ ਚਲਤਾਉ ਸੱਚ ਘਰ ਬੈਸੈ, ਨਾਨਕ ਨਾਮ ਆਧਾਰੋ। ਆਪੇ ਮੇਲ ਮਿਲਾਏ ਕਰਤਾ, ਲਾਗੈ ਸੱਚ ਪਿਆਰੋ। ਹਾਟੀ ਬਾਟੀ ਰਹਿ ਨਿਰਾਲੇ, ਰੂਖ ਬਿਰਖ ਉਦਿਆਨੇ, ਕੰਧ ਮੂਲ ਆਹਾਰੋ ਖਾਈਐ, ਉਦੂ ਬੋਲੈ ਗਿਆਨੇ। ਤੀਰਥ ਨਾਈਐ ਸੁਖ ਫਲ ਪਾਈਐ, ਮੈਲ ਨਾ ਲਾਗੈ ਕਾਈ, ਗੋਰਖ ਪੂਤ ਲੋਹਾਰੀ ਪਾ ਬੋਲੈ, ਜੋਗ ਜੁਗਤ ਬਿਦਸਾਈ। ਹਾਟੀ ਬਾਟੀ ਨੀਂਦ ਨਾ ਆਵੈ, ਪਰ ਕਰ ਚਿਤ ਨਾ ਡੋਲਾਈ, ਬਿਨਾ ਵੈ ਮਨ ਟੇਕ ਨਾ ਟਿਕਈ, ਨਾਨਕ ਭੂਖ ਨਾ ਜਾਈ। ਹਾਟ ਪਟਣ ਕਰ ਗੁਰੂ ਦਿਖਾਇਆ, ਸਹਿਜੇ ਸੱਚ ਵਾ ਪਾਰੋ, ਖੰਡਿਤ ਨਿੰਦਰਾ ਅਲਪਹਾਰੰ, ਨਾਨਕ ਤਤ ਵਿਚਾਰੋ। ਦਰਸ਼ਨ ਪੇਖ ਕਰੋ ਜੋਗਿੰਦਰਾ, ਮੁੰਦਰਾ ਚੋਲੀ ਖਿੰਥਾ, ਬਾਰਾ ਅੰਤਰ ਏਕ ਸਰੇਵੋ, ਖੜ ਦਰਸ਼ਨ ਏਕ ਪੰਥਾ। ਇਨ ਬਿਦ ਮਨ ਸਮਝਾਈਐ ਪੁਰਖਾ, ਬਾਹੁੜ ਚੋਟ ਨਾ ਖਾਈਐ, ਨਾਨਕ ਬੋਲੈ ਗੁਰਮੁਖ ਬੂਜੈ, ਜੋਗ ਜੁਗਤ ਇਵ ਪਾਈਐ। ਅੰਤਰ ਸ਼ਬਦ ਨਿਰੰਤਰ ਮੁੰਦਰਾ, ਹਉਮੈ ਮਮਤਾ ਦੂਰ ਕਰੀ, ਕਾਮ ਕ੍ਰੋਧ ਅਹੰਕਾਰ ਨਿਵਾਰੈ, ਗੁਰ ਕੈ ਸ਼ਬਦ ਸੋ ਸਮਝ ਪਰੀ। ਖਿੰਥਾ ਚੋਲੀ ਭਰਪੁਰ ਰਹਿਆ, ਨਾਨਕ ਤਾਰੈ ਏਕ ਹਰੀ, ਸਾਚਾ ਸਾਹਿਬ ਸਾਚੀ ਨਾਈ, ਪਰਖੈ ਗੁਰ ਕੀ ਬਾਤ ਖਰੀ। ਉਂਦੋ ਖੱਪਰ ਪੰਚ ਭੂ ਟੋਪੀ, ਕਾਇਆ ਕੜਾਸਨ ਮਨ ਜਾ ਗੋਟੀ, ਸਤ ਸੰਤੋਖ ਸੰਜਮ ਹੈ ਨਾਲ, ਨਾਨਕ ਗੁਰਮੁਖ ਨਾਮ ਸੰਭਾਲ। ਕਮਨ ਸੋ ਗੁਪਤਾ, ਕਮਨ ਸੋ ਮੁਕਤਾ, ਕਮਨ ਸੋ ਅੰਤਰ ਬਾਹਰ ਜੁਗਤਾ, ਕਮਨ ਸੋ ਆਵੈ ਕਮਨ ਸੋ ਜਾਏ, ਕਮਨ ਸੋ ਤ੍ਰਿਭਵਨ ਰਹਾ ਸੁਮਾਏ। ਘਟ ਘਟ ਗੁਪਤਾ ਗੁਰਮੁਖ ਮੁਕਤਾ, ਅੰਤਰ ਬਾਹਰ ਸ਼ਬਦ ਸੋ ਜੁਗਤਾ, ਮਨ ਮੁਖ ਬਿਨਸੈ ਆਵੈ ਜਾਏ, ਨਾਨਕ

ਕਿਉਂ ਕਰ ਬਾਦਾ ਸਰਪਨ ਖਾਦਾ, ਕਿਉਂ ਕਰ ਖੋਇਆ ਕਿਉਂ ਕਰ ਲਾਦਾ, ਕਿਉਂ ਕਰ ਨਿਰਮਲ ਕਿਉਂ ਕਰ ਅੰਧਿਆਰਾ, ਇਹੋ ਤਤ ਵਿਚਾਰ ਹੈ ਸੋ ਗੁਰੂ ਹਮਾਰਾ। ਦੁਰਮਤ ਬਾਦਾ ਸਰਪਨ ਖਾਦਾ, ਮਨਮੁਖ ਹੋਇਆ ਗੁਰਮੁਖ ਲਾਦਾ, ਸਤਿਗੁਰ ਮਿਲੈ ਅੰਧੇਰਾ ਜਾਏ, ਨਾਨਕ ਹਉਮੈ ਮਿਟ ਸਮਾਏ। ਸੁਨ ਨਿਰੰਤਰ ਦੀਜੈ ਬੰਦ, ਉੜੈ ਨਾ ਹੰਸਾ ਪੜੈ ਨਾ ਕੰਧ, ਸਹਿਜ ਗੁਫਾ ਕਰ ਜਾਣੈ ਸਾਚਾ, ਨਾਨਕ ਸਾਚੇ ਪਾਵੈ ਸਾਚਾ। ਕਿਸ ਕਾਰਨ ਗ੍ਰਿਹੁ ਤਜਿਓ ਉਦਾਸੀ, ਕਿਸ ਕਾਰਨ ਉਹ ਪੇਖ ਨਿਵਾਸੀ, ਕਿਸ ਵੱਖਰ ਕੇ ਤੁਮਣ ਜਾਰੇ, ਕਿਉਂ ਕਰ ਸਾਥ ਲੰਘਾਵੋ ਪਾਰੇ। ਗੁਰਮੁਖ ਖੋਜਤ ਪਏ ਉਦਾਸੀ, ਦਰਸ਼ਨ ਕੈ ਤਾਈ ਪੇਖ ਨਿਵਾਸੀ, ਸਾਚ ਵੱਖਰ ਕੇ ਹਮਣ ਜਾਰੇ, ਨਾਨਕ ਗੁਰਮੁਖ ਉਤਰ ਸਪਾਰੇ। ਕਿਤ ਬਿਦ ਪੁਰਖਾ ਜਨਮ ਵਟਾਇਆ, ਕਾਹੇ ਕਹੋ ਤੁਝ ਇਹੋ ਮਨ ਲਾਇਆ, ਕਿਤ ਬਿਦ ਆਸਾ ਮਨਸਾ ਖਾਈ, ਕਿਤ ਬਿਦ ਜੋਤ ਨਿਰੰਤਰ ਪਾਈ, ਬਿਨ ਦੰਤਾਂ ਕਿਉਂ ਖਾਈਐ ਸਾਰ, ਨਾਨਕ ਸਾਚਾ ਕਰੋ ਵਿਚਾਰ। ਸਤਿਗੁਰ ਕੈ ਜਨਮੇ ਗਮਨ ਮਿਟਾਇਆ, ਅਨਹਤ ਰਾਤੇ ਉਹ ਮਨ ਲਾਇਆ, ਮਨਸਾ ਆਸਾ ਸ਼ਬਦ ਜਲਾਈ, ਗੁਰਮੁਖ ਜੋਤ ਨਿਰੰਤਰ ਪਾਈ। ਤ੍ਰੈ ਗੁਣ ਮੇਟੇ ਖਾਈਐ ਸਾਰ, ਨਾਨਕ ਤਾਰੇ ਤਾਰਨਹਾਰ, ਆਦਿ ਕਉ ਕਵਨ ਵਿਚਾਰ ਕਥੀਐ ਲੇ, ਸੁਨ ਕਹਾਂ ਕਰ ਵਾਸੋ, ਗਿਆਨ ਕੀ ਮੁੰਦਰਾ ਕਵਨ ਕਥੀਐ ਲੇ, ਘਟ ਘਟ ਕਵਨ ਨਿਵਾਸੋ। ਕਾਲ ਕਾ ਠੀਂਗਾ ਕਿਉਂ ਜਲਾਈ ਅਲੇ, ਕਿਉਂ ਨਿਰਭਉ ਕਰ ਜਾਈਐ, ਸਹਿ ਸੰਤੋ ਕਾ ਆਸਣ ਜਾਣੈ, ਕਿਉਂ ਸ਼ੇਦੇ ਬੈਰਾਈਐ। ਗੁਰ ਕੈ ਸ਼ਬਦ ਹਉਮੈ ਬਿਖ ਮਾਰੈ, ਤਨ ਨਿਜ ਕਰ ਹੋਵੈ ਵਾਸੋ, ਜਿਨ ਰਚ ਰਚਿਆ ਤੇ ਸ਼ਬਦ ਪਛਾਣੈ।

ਕਵਨ ਮੁਖ ਚੰਦ ਹਵੈ ਕਰ ਛਾਇਆ, ਕਵਨ ਮੁਖ ਸੂਰਜ ਤਪੈ ਤਪਾਇਆ, ਕਵਨ ਮੁਖ ਕਾਲ ਜੋਹਤ ਨਿਤ ਰਹਿ, ਕਵਨ ਬੁੱਧ ਗੁਰਮੁਖ ਪਤ ਰਹਿ, ਕਵਨ ਜੋਤ ਜੋ ਕਾਲ ਸੰਗਾਰੈ, ਬੋਲੇ ਬਾਣੀ ਨਾਨਕ ਵਿਚਾਰੈ, ਸ਼ਬਦ ਭਾਖਸ ਸ਼ਬਦ ਭਾਖਤ ਸਸ ਜੋਤ ਅਪਾਰਾ, ਸਸ ਕਰ ਸੂਰ ਵਸੈ ਮਿਟੈ ਅੰਧਿਆਰਾ, ਸੁਖ ਦੁਖ ਸਮ ਕਰਨਾ ਮਿਆਧਾਰਾ, ਆਪੇ ਪਾਰ ਉਤਾਰਨ ਹਾਰਾ, ਗੁਰ ਪਰਚੈ ਮਨ ਸਾਜ ਸਮਾਏ, ਪ੍ਰਣਵਤ ਨਾਨਕ ਕਾਲ ਨਾ ਖਾਏ, ਨਾਮ ਤਤ ਸਭ ਹੀ ਸਿਰ ਜਾਪੈ, ਬਿਨ ਨਾਵੈ ਦੁਕਾਲ ਸੰਤਾਪੈ, ਤਤੋ ਤਤ ਮਿਲੈ ਮਨ ਮਾਨੈ, ਦੂਜਾ ਜਾਏ ਇਕਤ ਘਰ ਆਨੈ, ਬੋਲੇ ਪਵਨਾ ਗਗਨ ਗਰਜੈ, ਨਾਨਕ ਨਿਹਚਲ ਮਿਲਣ ਸਹਿਜੈ, ਅੰਤਰ ਸੁਨੰ ਬਾਹਰ ਸੁਨੰ, ਤ੍ਰਿਭਵਨ ਸੁਨ ਮਸੁਨੰ, ਚੌਥੇ ਸੁਨੈ ਜੋ ਨਰ ਜਾਣੈ, ਤਾਂ ਕੋ ਪਾਪ ਨਾ ਪੁਨੰ, ਘਟ ਘਟ ਸੁਨ ਕਾ ਜਾਣੈ ਭੇਉ, ਆਦਿ ਪੁਰਖ ਨਿਰੰਜਨ ਦੇਉ, ਜੋ ਜਨ ਨਾਮ ਨਿਰੰਜਨ ਰਾਤਾ, ਨਾਨਕ ਸੋਈ ਪੁਰਖ ਵਿਧਾਤਾ, ਸੁਨੋ ਸੁਨ ਕਹੈ ਸਭ ਕੋਈ, ਅਨਹਤ ਸੁਨ ਕਹਾਂ ਤੇ ਹੋਈ, ਅਨਹਤ ਸੁਨ ਰਤੇ ਸੇ ਕੈਸੇ, ਜਿਸ ਤੇ ਉਪਜੇ ਤਿਸ ਹੀ ਜੈਸੇ, ਓਏ ਜਨਮ ਨਾ ਮਰੈ ਨਾ ਆਵੈ ਜਾਏ, ਨਾਨਕ ਗੁਰਮੁਖ ਮਨ ਸਮਝਾਏ, ਨੌ ਸਰ ਸੁਭਰ ਦਸਵੈ ਪੂਰੇ, ਤੈ ਅਨਹਤ ਸੁਨ ਬਜਾਵੈ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਆ ਭਰਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਏ ਸੱਚ ਸੋਏ, ਸਹਿਜ ਪਾਏ ਮਿਲੀਐ ਸੁਖ ਹੋਵੈ, ਗੁਰਮੁਖ ਜਾਗੈ ਨੀਂਦ ਨਾ ਸੋਵੈ, ਸੁਨ ਸ਼ਬਦ ਅਪਰੰਪਰ ਤਾਰੈ, ਕਹਿਤੇ ਮੁਕਤ ਸ਼ਬਦ ਨਿਸਤਾਰੈ, ਗੁਰ ਕੀ ਦੀਖਿਆ ਸੇ ਸੱਚ ਰਾਤੇ, ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ, ਕਬੁੱਧ ਚਵਾਵੈ ਸੋ ਕਿਤ ਠਾਏ, ਕਿਉਂ ਤਤ ਨਾ ਬੂਝੈ ਝੋਟਾਂ ਖਾਏ, ਜਮ ਦਰਬਾ ਦੇ ਕੋਈ ਨਾ ਰਾਖੈ, ਬਿਨ ਸ਼ਬਦੈ ਨਾਹੀ ਪਤ ਸਾਖੈ, ਕਿਉਂ ਕਰ ਬੂਝੈ ਪਾਵੈ ਪਾਰ, ਨਾਨਕ ਮਨਮੁਖ ਨਾ ਬੂਝੈ ਗਵਾਰ, ਕਬੁੱਧ ਮਿਟੈ ਗੁਰ ਸ਼ਬਦ ਵਿਚਾਰ।

ਸਾਚ ਵੱਖਰ ਤਨ ਪੱਲੈ ਹੋਏ, ਆਪ ਤਰੈ ਤਾਰੇ ਪੀ ਸੋਏ। ਸਹਿਜ ਰਤਾ ਬੂਝੈ ਪਤ ਹੋਏ, ਤਾਂ ਕੀ ਕੀਮਤ ਕਰੈ ਨਾ ਕੋਏ। ਜੈ ਦੇਖਾਂ ਤੈ ਰਿਆ ਸਮਾਏ, ਨਾਨਕ ਪਾਰ ਪਰੈ ਸਚ ਪਾਏ। ਸੋ ਸ਼ਬਦ ਕਾ ਕਹਾਂ ਵਾਸ ਕਥੀਅਲ, ਜਿਤ ਤਰੀਐ ਭਵਜਲ ਸੰਸਾਰੋ। ਤ੍ਰੈ ਸਤ ਅੰਗਲ ਵਾਈ ਕਹੀਐ, ਤਿਸ ਕਹੋ ਕਮਨ ਆਧਾਰੋ। ਬੋਲੈ ਖੇਲੈ ਅਸਰ ਹੋਵੈ, ਕਿਉਂ ਕਰ ਲੱਖ ਲਖਾਏ। ਸੁਣ ਸਵਾਮੀ ਸਚ ਨਾਨਕ ਪ੍ਰਣਵੈ, ਆਪਣੇ ਮਨ ਸਮਝਾਏ। ਗੁਰਮੁਖ ਸਬਦੇ ਸਚ ਲਿਵ ਲਾਗੈ, ਕਰ ਨਦਰੀ ਮੇਲ ਮਿਲਾਏ। ਆਪੇ ਦਾਨਾ ਆਪੇ ਬੀਨਾ, ਪੂਰੇ ਭਾਗ ਸਮਾਏ। ਸੋ ਸ਼ਬਦ ਕਹੋ ਨਿਰੰਤਰ ਵਾਸਾ ਲਖੰ, ਜੈ ਦੇਖਾਂ ਤੈ ਸੋਈ। ਪਵਨ ਕਾ ਵਾਸਾ ਸੁਨ ਨਿਵਾਸਾ, ਅਗਲ ਕਲਾ ਤਰ ਸੋਈ। ਨਦਰ ਕਰੇ ਸ਼ਬਦ ਘਟ ਮੈਂ ਵਸੈ, ਵਿੱਚੋਂ ਪਰਮ ਗਵਾਏ। ਤਨ ਮਨ ਨਿਰਮਲ ਨਿਰਮਲ ਬਾਣੀ, ਨਾਮ ਮਨ ਵਸਾਏ। ਸ਼ਬਦ ਗੁਰੂ ਪਵ ਸਾਗਰ ਤਰੀਐ, ਇਤ ਉਤ ਏਕੋ ਜਾਣੈ। ਚਿਹਨ ਵਰਨ ਨਹੀਂ ਛਾਇਆ ਮਾਇਆ, ਨਾਨਕ ਸ਼ਬਦ ਪਛਾਣੈ। ਤ੍ਰੈ ਸਤ ਅੰਗਲ ਵਾਈ ਅਵਦੂ, ਸੁਨ ਸਚ ਆਹਾਰੋ। ਗੁਰਮੁਖ ਬੋਲੈ ਤਤ ਬਿਰੋਲੈ, ਚੀਨੈ ਲਖ ਅਪਾਰੋ। ਤ੍ਰੈ ਗੁਣ ਮੇਟੈ ਸ਼ਬਦ ਵਸਾਏ, ਤਾਂ ਮਨ ਚੁਕੈ ਅਹੰਕਾਰੋ। ਅੰਤਰ ਬਾਹਰ ਏਕੋ ਜਾਣੈ, ਤਾਂ ਹਰ ਨਾਮ ਲੱਗੈ ਪਿਆਰੋ। ਸੁਖ ਮਨਾ ਏੜਾ ਪਿੰਗਲਾ ਬੂਝੈ, ਜਾਂ ਆਪੇ ਲੱਖ ਲਖਾਏ। ਨਾਨਕ ਤਿਹੁ ਤੇ ਉਪਰ ਸਾਚਾ, ਸਤਿਗੁਰ ਸ਼ਬਦ ਸਮਾਏ। ਮਨ ਕਾ ਜੀਓ ਪਵਨ ਕਥੀਅਲੇ, ਪਵਨ ਕਹਾਂ ਰਸ ਖਾਈ। ਗਿਆਨ ਕੀ ਮੁੰਦਰਾ ਕਮਨ ਅਵਦੂ, ਸਿੱਧ ਕੀ ਕਮਨ ਕਮਾਈ। ਬਿਨ ਸ਼ਬਦੈ ਰਸ ਨਾ ਆਵੈ ਅਵਦੂ, ਹੋ ਮੈਂ ਪਿਆਸ ਨਾ ਜਾਈ। ਸ਼ਬਦ ਰਤੇ ਅੰਮ੍ਰਿਤ ਰਸ ਪਾਇਆ, ਸਾਚੇ ਰਹੇ ਅਗਾਈ। ਕਵਨ ਬੁੱਧ ਜਿਤ ਅਸਰ ਰਹੀਐ, ਕਿਤ ਭੋਜਨ ਤ੍ਰਿਪਤਾ ਸੈ। ਨਾਨਕ ਦੁਖ ਸੁਖ ਸਮ ਕਰ ਜਾਪੈ, ਸਤਿਗੁਰ ਤੇ ਕਾਲ ਨਾ ਅੰਗਰਾਸੈ। ਰੰਗ ਨਾ ਰਾਤਾ ਰਸ ਨਹੀਂ ਮਾਤਾ, ਬਿਨ ਗੁਰ ਸ਼ਬਦੈ ਜਲ ਬਲ ਤਾਤਾ। ਬਿੰਦ ਨਾ ਰਾਖਿਆ ਸ਼ਬਦ ਨਾ ਪਾਖਿਆ, ਪਵਨ ਨਾ ਸਾਧਿਆ ਸੱਚ ਨਾ ਅਰਾਧਿਆ। ਅਕਥ ਕਥਾ ਲੈ ਸਮ ਕਰ ਰਹੈ, ਤਉ ਨਾਨਕ ਆਤਮ ਰਾਮ ਕੌਲ ਹੈ। ਗੁਰਪ੍ਰਸਾਦੀ ਰੰਗੇ ਰਾਤਾ, ਅੰਮ੍ਰਿਤ ਪੀਆ ਸਾਚੇ ਮਾਤਾ। ਗੁਰ ਵਿਚਾਰੀ ਅਗਨ ਨਿਵਾਰੀ, ਅਪਿਓ ਪੀਓ ਆਤਮ ਸੁਖਤਾਰੀ। ਸੱਚ ਅਰਾਧਿਆ ਗੁਰਮੁਖ ਤਰਤਾਰੀ, ਨਾਨਕ ਪੂਜੈ ਕੋ ਵਿਚਾਰੀ। ਇਹੋ ਮਨ ਮੈਂਗਲ ਕਹਾਂ ਬਸੀਐ ਲੇ, ਕਹਾਂ ਬਸੈ ਇਹੋ ਪਵਨਾ। ਕਹਾਂ ਬਸੈ ਸੋ ਸ਼ਬਦ ਅਵਦੂ, ਤਾਂ ਕਉ ਚੂਕੈ ਮਨ ਕਾ ਪਵਨਾ। ਨਦਰ ਕਰੇ ਤਾਂ ਸਤਿਗੁਰ ਮੇਲੇ, ਤਾਂ ਨਿਕਰ ਵਾਸਾ ਇਹੋ ਮਨ ਪਾਏ। ਆਪੈ ਆਪ ਖਾਏ ਤਾਂ ਨਿਰਮਲ ਹੋਵੈ, ਧਾਵਤ ਵਰਜ ਰਹਾਏ। ਕਿਉਂ ਮੂਲ ਪਛਾਣੈ ਆਤਮ ਜਾਣੈ, ਕਿਉਂ ਸੰਸਕਾਰ ਸੂਰ ਸਮਾਵੈ। ਗੁਰਮੁਖ ਹਉ ਮੈਂ ਵਿੱਚੋਂ ਖੋਵੈ, ਤਉ ਨਾਨਕ ਸਹਿਜ ਸਮਾਵੈ। ਇਹੋ ਮਨ ਨਿਹਚਲ ਹਿਰਦੈ ਵਸੀਅਲੇ, ਗੁਰਮੁਖ ਮੂਲ ਪਛਾਣ ਰਹੈ। ਨਾਭ ਪਵਨ ਕਰ ਆਸਣ ਬੈਸੈ, ਗੁਰਮੁਖ ਖੋਜ ਤਤ ਲਹੈ। ਸੋ ਸ਼ਬਦ ਨਿਰੰਤਰ ਨਿਜ ਕਰ ਆਛੈ, ਤ੍ਰਿਪਵਨ ਜੋਤ ਸੋ ਸ਼ਬਦ ਲਹੈ। ਖਾਵੈ ਦੁਖ ਭੂਕ ਸਾਚੇ ਕੀ, ਸਾਚੇ ਹੀ ਤ੍ਰਿਪਤਾਸ ਰਹੈ। ਅਨਹਦ ਬਾਣੀ ਗੁਰਮੁਖ ਜਾਣੀ, ਵਿਰਲੋ ਕੋ ਅਰਥਾਵੈ। ਨਾਨਕ ਆਖੈ ਸੱਚ ਸੁਪਾਖੈ, ਸੱਚ ਰਪੈ ਰੰਗ ਕਬਹੂ ਨਾ ਜਾਵੈ। ਜਾਂ ਇਹੋ ਹਿਰਦਾ ਦੇਹ ਨਾ ਹੋਤੀ, ਤਉ ਮਨ ਕੈ ਠਹਿ ਰਹਿਤਾ। ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਪਵਨ ਕਵਨ ਕਰ ਸਹਿਤਾ। ਰੂਪ ਨਾ ਹੋਤੋ ਰੇਖ ਨਾ ਕਾਈ, ਤਾਂ ਸ਼ਬਦ ਕਹਾਂ ਲਿਵ ਲਾਈ। ਰਕਤ ਬਿੰਦ ਕੀ ਮੜੀ ਨਾ ਹੋਤੀ, ਮਿਤ ਕੀਮਤ ਨਹੀਂ ਪਾਈ। ਵਰਨ ਭੇਖ ਅਸਰੂਪ ਨਾ ਜਾਪੀ, ਕਿਉਂ ਕਰ ਜਪ ਸਾਚਾ। ਨਾਨਕ ਨਾਮ ਰਤੇ ਬੈਰਾਗੀ, ਇਵ ਤਪ ਸਾਚੋ ਸਾਚਾ। ਹਿਰਦਾ ਦੇਹ ਨਾ ਹੋਤੀ ਅਵਦੂ, ਤਉ ਮਨ ਸੁਨ ਰਹਿ ਬੈਰਾਗੀ। ਨਾਭ ਕਮਲ ਅਸਥੰਭ ਨਾ ਹੋਤੋ, ਤਾਂ ਨਿਜ ਘਰ ਬਸਤੋ ਪਵਨ ਅਨੁਰਾਗੀ।
रूप ना रेखिया जात ना होती, तौ अकलीन रहतौ शब्द सोसार, गौन गगन जब तब ना होतौ, त्रिभवन ज्योत आपे निरंकार। वर्ण पेख असरूप सो एको, एको शब्द विडाणी, साच बिना सूचा को नाही, नानक कथ कहानी। कित बिद जग उपजै पुरखा, कित कित दुख बिन सजाई, हौ मैं विच जग उपजै पुरखा, नाम विसरिया दुख पाई। गुरमुख होवै सो ज्ञान तत् विचारै, हौ मैं शब्द जलाए, तन मन निर्मल निर्मल बाणी, सच रह समाए। नामे नाम रहे बैरागी, साच रखिया उरतारे, नानक बिन नामै जोग कदे ना होवै, देखो हृदय बिचारे। गुरमुख साच शब्द बिचारे कोए, गुरमुख सच बाणी प्रगट होए। गुरमुख मन पीजै विरला बूजै कोए, गुरमुख निज कर वासा होए। गुरमुख जोगी जुगत पछाणै, गुरमुख नानक एको जाणै, बिन सतगुर सेवे जोग ना होई, बिन सतगुर भेटे मुक्त ना कोई। बिन सतगुर भेटे नाम पाया ना जाए, बिन सतगुर भेटे महा दुख पाए, बिन सतगुर भेटे महा गर्भ गुबार, नानक बिन गुरमुआ जन्म हार। गुरमुख मन जीता हम मैं मार, गुरमुख साच रखिया अवतार। गुरमुख जग जीता जमकाल मार बिदार, गुरमुख डर गए नाया वैहार। गुरमुख मेल मिलाए सो जाने, नानक गुरमुख शब्द पछाणै, शब्द का

ਸਤਿਗੁਰ ਤੇ ਨਾਮ ਪਾਈਐ ਔਧੂ ਜੋਗ ਜੁਗਤਾ ਹੋਈ ਕਰ ਵਿਚਾਰ ਮਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਤੇਰੀ ਗਤ ਮਿਤ ਤੂੰ ਹੈ ਜਾਣੈ ਕਿਆ ਕੋ ਆਖ ਵਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟ ਆਪੇ ਸਭ ਰੰਗਵਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਣੈ ਮੰਗੈ ਨਾਮ ਪਾਏ ਇਹ ਪਿਖਿਆ ਤੇਰੇ ਦਰਸ਼ਨ ਕਉ ਕੁਰਬਾਣੈ ਅਬਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਝੀ ਹੋਈ ਨਾਨਕ ਸਭ ਜੁਗ ਆਪੇ ਵਰਤੈ ਦੂਜਾ ਅਵਰ ਨਾ ਕੋਈ ਇੱਕ ਓਵੰਕਾਰ ਸਤਿਗੁਰ ਪ੍ਰਸਾਦ ਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋਧੈ ਵੀਰੈ ਪੂਰ ਬਾਣੀ ਕੀ ਧੁਨੀ ਸਲੋਕ ਮਹੱਲਾ ਤੀਜਾ ਸਤਿਗੁਰ ਸਹਿਜੈ ਦਾ

ਆਏ ਨਾ ਕਿਛ ਬੀਜੇ ਨਾ ਉਗਵੈ ਜੋ ਬਖਸੇ ਸੋ ਖਾਏ ਅੰਬੈ ਸੇਤੀ ਅੰਬ ਰਲਿਆ ਬਹੁੜ ਨਾ ਨਿਕਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕਾ ਆਏ ਲੋਕ ਕੇ ਵੇਖੈ ਬੱਪੜਾ ਜਿਸਨੋ ਸੋਜੀ ਨਾ ਆਏ ਜਿਸ ਵੇ ਖਾਲੇ ਸੋ ਵੇਖੈ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਨਮੁਖ ਦੁੱਖ ਕਾ ਖੇਤ ਹੈ ਦੁੱਖ ਬੀਜੇ ਦੁੱਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉਮੈ ਕਰਤ ਵਿਹਾਏ ਆਵਣ ਜਾਣ ਨਾ ਸੁਜਈ ਅੰਧਾ ਅੰਧ ਕੁਮਾਏ ਜੋ ਦੇਵੈ ਤਿਸੈ ਨਾ ਜਾਣੀ ਦਿੱਤੇ ਕੋ ਲਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਅਵਰਨਾ ਕਰਨਾ ਜਾਏ ਮਹੱਲਾ ਤੀਜਾ ਸਤਿਗੁਰ ਮਿਲੇ ਸਦਾ ਸੁਖ ਜਿਸਨੂੰ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਭਰਮ ਕੱਟੀ ਹੈ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇਆ ਜੈ ਦੇਖਾਂ ਤੈ ਸੋਏ ਪੌੜੀ ਸੱਚੇ ਤਖ਼ਤ ਰਚਾਇਆ ਬੈਸਣ ਕਉ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਨੂੰ ਕਰ ਮਹਿਲ ਸਰਾਈ ਚੰਦ ਸੂਰਜ ਦੋਏ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣੇ ਆਪ ਗੁਰ ਸ਼ਬਦ ਤੇ ਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾ।

ਸੋ ਸਹੋ ਨਦਰ ਕਰੇ ਆਪੇ ਪੀਸੈ ਆਪੇ ਕਸੈ ਆਪੇ ਹੀ ਲਾਏ ਲਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੈ ਤੈ ਦੇ ਪੌੜੀ ਵੇਕੀ ਸ੍ਰਿਸ਼ਟੀ ਉਪਾਈਅਨ ਸਭ ਹੁਕਮ ਆਵੈ ਜਾਏ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਾਹੀ ਜੋ ਭਾਵੈ ਤਿਉ ਰੱਖ ਤੂੰ ਗੁਰਸ਼ਬਦ ਬੁਝਾਹੀ ਸਭਨਾ ਤੇਰਾ ਜੋਰ ਹੈ ਜਿਉ ਭਾਵੈ ਤਵੈ ਚਲਾਹੀ ਤੁਧ ਜੇਵੜ ਮੈਂ ਨਾਹੇ ਕੋ ਕਿਸ ਆਖ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ। ਭਰਮ ਭੁਲਾਈ ਸਭ ਜਗ ਫਿਰੀ ਫਾਵੀ ਹੋਈ ਪਾਲ ਸੋ ਸਹੋ ਸਾਂਤਨਾ ਦੇਵਈ ਕਿਆ ਚੱਲੈ ਤਿਸ ਨਾਲ ਗੁਰਪ੍ਰਸਾਦੀ ਹਰ ਧਿਆਈਐ ਅੰਤਰ ਰੱਖੀਐ ਉਰਤਾਰ ਨਾਨਕ ਘਰ ਬੈਠਿਆ ਸਭ ਪਾਇਆ ਜਾਂ ਕਿਰਪਾ ਕੀਤੀ ਕਰਤਾਰ। ਮਹੱਲਾ ਤੀਜਾ। ਧੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਬਿਖ ਖਾਇਆ ਮਨਮੁਖ ਚੱਲਿਆ ਰੋਏ ਸਿਰੈ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ ਹਰ ਨਾਮ ਕਦੇ ਨਾ ਚੇਤਿਓ ਫਿਰ ਆਵਣ ਜਾਣਾ ਹੋਏ ਗੁਰਪ੍ਰਸਾਦੀ ਹਰ ਮਨ ਵਸੈ ਜਮ ਡੰਡ ਨਾ ਲਾਗੈ ਕੋਏ ਨਾਨਕ ਸਹਿਜੇ ਮਿਲ ਰਹੇ ਕਰਮ ਪ੍ਰਾਪਤ ਹੋਏ ਪੌੜੀ ਇੱਕ ਆਪਣੀ ਸਿਫਤੀ ਲਾਇਆ ਨੂੰ ਦੇ ਸਤਗੁਰਮਤੀ ਇੱਕ ਨਾਨੋ ਨਾਉ ਬਖਸ਼ਿਓਨ ਅਸਰ ਹਰ ਸਤੀ ਪਾਉਣ ਪਾਣੀ ਬੈ ਸੰਤਰੋ ਹੁਕਮ ਕਰੈ ਭਗਤੀ ਇਹ ਨਾਨੋ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਿਆ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ। ਕਬੀਰ ਕਸੌਟੀ ਰਾਮ ਕੀ ਝੂਠਾ ਟਕੈ ਨਾ ਕੋਏ ਰਾਮ ਕਸੌਟੀ ਸੋ ਸਹਿ ਜੋ ਮਰਜੀ ਵਾ ਹੋਏ। ਮਹੱਲਾ ਤੀਜਾ। ਕਿਉਂ ਕਰ ਇਹੋ ਮਨ ਮਾਰੀਐ ਕਿਉਂ ਕਰ ਮ੍ਰਿਤਕ ਹੋਏ ਕਹਿਆ ਸ਼ਬਦ ਨਾ ਮਾਨੈ ਹਉ ਮੈਂ ਛੱਡੈ ਨਾ ਕੋਏ ਗੁਰਪ੍ਰਸਾਦੀ ਹਉ ਮੈਂ ਛੁੱਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸਨੋ ਬਖਸੇ ਤਿਸ ਮਿਲੈ ਤਿਸ ਬਿਘਨ ਨਾ ਲਾਗੈ ਕੋਏ। ਮਹੱਲਾ ਤੀਜਾ। ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉਂ ਹੋਏ ਭੈ ਕਾ ਸੰਜਮ ਜੇ ਕਰੇ ਦਾਰੂ ਭਾਉ ਲਾਏ ਆਂਦਿਨ ਗੁਣ ਗਾਵੈ ਸੁਖ ਸਹਿਜੇ ਬਿਖ ਭਵ ਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਭਾਉ ਰਚਾਏ ਉਨ ਤ੍ਰੈ ਗੁਣ ਵਰਤਾਰਾ ਬ੍ਰਹਮਾ ਵਿਸ਼ਨ ਮਹੇਸ਼ ਉਪਾਇਨ ਹੁਕਮ ਕਮਾਵਨ ਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਬੀਚਾਰਾ ਸਭ ਕੁਛ ਤੇਰਾ ਖੇਲ ਹੈ ਸਤ ਸਿਰਜਣਹਾਰਾ ਜਿਸ ਭਾਵੈ ਤਿਸ ਬਖਸ ਲਹੈ ਸਚ ਸ਼ਬਦ।

ਭੂਲਾ ਸਭ ਤੀਰਥ ਗਹਿ, ਉਹ ਤਪਾ ਕੈਸੇ ਪਰਮ ਗਤ ਲਹਿ। ਗੁਰਪ੍ਰਸਾਦੀ ਕੋ ਸੱਚ ਕਮਾਵੈ, ਨਾਨਕ ਸੋ ਤਪਾ ਮੋਖ ਅੰਤਰ ਪਾਵੈ। ਮਹੱਲਾ ਤੀਜਾ, ਸੋ ਤਪਾ ਜੇ ਹੋ ਤਪ ਘਾਲੇ, ਸਤਿਗੁਰ ਨੂੰ ਮਿਲੈ ਸ਼ਬਦ ਸੰਭਾਲੇ। ਸਤਿਗੁਰ ਕੀ ਸੇਵਾ ਇਹੋ ਤਪ ਪਰਵਾਣ, ਨਾਨਕ ਸੋ ਤਪਾ ਦਰਗਹਿ ਪਾਵੈ ਮਾਣ। ਪੌੜੀ, ਰਾਤ ਦਿਨ ਉਪਾਇਨ ਸੰਸਾਰ ਕੀ ਵਰਤਣ, ਗੁਰਮਤੀ ਘਟ ਚਾਨਣਾ ਅਨੇਰ ਬਿਨਾਸਣ। ਹੁਕਮੇ ਹੀ ਸਭ ਸਾਜੀਆਂ ਰਵਿਆ ਸਭ ਵਣ ਤ੍ਰਿਣ, ਸਭ ਕਿਛ ਆਪੇ ਆਪ ਹੈ ਗੁਰਮੁਖ ਸਦਾ ਹਰ ਪਾਣ। ਸਭ ਦੇ ਹੀ ਸੋਜੀ ਪਈ ਸੱਚੇ ਆਪ ਬੁਝਾਈ, ਵਾਹ ਵਾਹ ਸੱਚੇ ਪਾ।

ਸਲੋਕ ਮਹੱਲਾ ਤੀਜਾ। ਅਭਿਆਗਤ ਇਹ ਨਾ ਆਖੀਆਂ ਨੂੰ ਜਿਨ ਕੇ ਚਿਤ ਮੈਂ ਭਰਮ, ਤਿਸ ਦੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ। ਅਪੈ ਨਿਰੰਜਨ।

ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮ ਨਾ ਬੂਝੈ ਸੱਚ ਨਾਨਕ ਹਰ ਕਾ ਭਾਣਾ ਮੰਨੇ ਸੋ ਭਗਤ ਹੋਏ ਵਿਣ ਮੰਨੇ ਕੱਚਨ ਕੱਚ ਮਹੱਲਾ ਤੀਜਾ ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਅਹੰਕਾਰ ਓਏ ਥਾਓ ਕਥਾਓ ਨਾ ਜਾਣਨੀ ਉਹਨੇ ਅੰਤਰ ਲੋਭ ਵਿਕਾਰ ਓਏ ਆਪਣੇ ਸਵਾਏ ਆਏ ਬਹਿ ਗੱਲਾਂ ਕਰੈ ਉਹਨਾਂ ਮਾਰੇ ਜਮਜੰਦਾਰ ਅੱਗੇ ਦਰਗਹਿ ਲੇਖਾ ਮੰਗਿਆ

ਪਰ ਨਾਮ ਜਪੇ ਨਾਮੋ ਆਰਾਧੇ ਤਿਸ ਜਨ ਕਉ ਕਰੋ ਸਭ ਨਮਸਕਾਰ। ਮਲ ਕੂੜੀ ਨਾਮ ਉਤਾਰੀਅਨ ਜਪ ਨਾਮ ਹੋਆ ਸਚਿਆਰ। ਜਨ ਨਾਨਕ ਜਿਸ ਦੇ ਇਹ ਚਲਤ ਹੈ ਸੋ ਜੀਵੋ ਦੇਵਨਹਾਰ। ਪੌੜੀ ਤੁਧ ਜੇਵੜ ਦਾਤਾ ਨਾਹੀਂ ਕਿਸ ਆਖ ਸੁਣਾਈਐ। ਗੁਰਪ੍ਰਸਾਦੀ ਪਾਏ ਜਿਥੋਂ ਹਉਮੈ ਜਾਈਐ। ਰਸ ਕਸ ਸਾਦਾ ਬਾਹਰਾ ਸੱਚੀ ਵਡਿਆਈਐ। ਜਿਸਨੋਂ ਬਖਸੇ ਤਿਸ ਦੇ ਆਪ ਲੈ ਮਿਲਾਈਐ। ਘਟ ਅੰਤਰ ਅੰਮ੍ਰਿਤ ਰੱਖਿਓਨ ਗੁਰਮੁਖ ਕਿਸੈ ਪਿਆਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਤੀਜਾ ਬਾ ਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਨ। ਜੇ ਸਤਿਗੁਰ ਭਾਵੈ ਸੋ ਮਨ ਲੈਨ ਸੇਈ ਕਰਮ ਕਰੇਨ। ਜਾਏ ਪੁੱਛੋ ਸਿਮਰਤ ਸਾਸਤ ਬਿਆਸ ਸੁਖ ਨਾਰਦ। ਬਚਨ ਸਭ ਸ੍ਰਿਸ਼ਟ ਕਰੇਨ ਸੱਚੈ ਲਾਏ ਸੱਚ ਲੱਗੇ ਸਦਾ ਸੱਚ ਸਾਮਾਲੇਨ। ਨਾਨਕ ਆਏ ਸੇ ਪ੍ਰਵਾਨ ਭਏ ਜੇ ਸਗਲੇ ਕੁਲ ਤਾਰੇਨ। ਮਹੱਲਾ ਤੀਜਾ ਗੁਰੂ ਜਿਨ੍ਹਾਂ ਕਾ ਅੰਦਲਾ ਸਿੱਖ ਪੀ ਅੰਧੇ ਕਰਮ ਕਰੇਨ। ਓਏ ਭਾਣੇ ਚੱਲਨ ਆਪਣੇ ਨਿਤ ਝੂਠੋ ਝੂਠ ਬੋਲੇਨ। ਕੂੜ ਕੁਸਤ ਕਮਾਵਦੇ ਪਰ ਨਿੰਦਾ ਸਦਾ ਕਰੇਨ। ਓਏ ਆਪ ਡੁੱਬੇ ਪਰ ਨਿੰਦਕਾ ਸਗਲੇ ਕੁਲ ਡੋਬੇਨ। ਨਾਨਕ ਜਿਤ ਓਏ ਲਾਏ ਤਿਤ ਲੱਗੇ ਓਏ ਬੱਪੜੇ ਕਿਆ ਕਰੇਨ। ਪੌੜੀ ਸਭ ਨਦਰੀ ਅੰਦਰ ਰੱਖਦਾ ਜੇਤੀ ਸਿਹਟ ਸਭ ਕੀਤੀ। ਇੱਕ ਕੂੜ ਕੁਸਤ ਲਾਇਆ ਨ ਮਨਮੁਖ ਵੇਗੂਤੀ। ਗੁਰਮੁਖ ਸਦਾ ਧਿਆਈ ਹੈ ਅੰਦਰ ਹਰ ਪ੍ਰੀਤੀ। ਜਿਨ ਕੋ ਪੋਤੈ ਪੁੰਨ ਹੈ ਤਿਨ ਵਾਤ ਸਪੀਤੀ। ਨਾਨਕ ਨਾਮ ਧਿਆਈ ਹੈ ਸੱਚ ਸਿਫਤ ਸੁਨਾਈ। ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ ਸਤੀ ਪਾਪ ਕਰ ਸਤ ਕਮਾਹੇ ਗੁਰ ਦੀਖਿਆ ਕਰ ਦੇਵਣ ਜਾਹੇ। ਇਸਤਰੀ ਪੁਰਖੈ ਖਟਿਆ ਭਾਉ ਭਾਵੈ ਆਵੋ ਭਾਵੈ ਜਾਓ। ਸਾਸਤ ਬੇਦ ਨਾ ਮਾਨੈ ਕੋਏ ਆਪੋ ਆਪੈ ਪੂਜਾ ਹੋਏ। ਕਾਜੀ ਹੋਏ ਕਹਿ ਬਹਿ ਨਿਆਏ ਫੇਰੇ ਤਸਬੀ ਕਰੇ ਖੁਦਾਏ। ਵੱਡੀ ਲੈ ਕੇ ਹੱਕ ਗਵਾਏ ਜੇ ਕੋ ਪੁੱਛੈ ਤਾਂ ਪੜ ਸੁਣਾਏ। ਤੁਰਕ ਮੰਤਰ ਕਨ

ਨਾਨਕ ਕਲ ਕਾ ਇਹੋ ਪ੍ਰਵਾਨ, ਆਪੇ ਆਖਣ ਆਪੇ ਜਾਣ। ਮਹੱਲਾ ਪਹਿਲਾ। ਹਿੰਦੂ ਕਹਿ ਕਰ ਹਿੰਦੂ ਆਵੈ, ਸੂਤ ਜਨੇਊ ਪੜ ਗਲ ਪਾਵੈ। ਸੂਤ ਪਾਏ ਕਰੇ ਬੁਰਿਆਈ, ਨਾਤਾ ਤੋਤਾ ਥਾਏ ਨਾ ਪਾਈ। ਮੁਸਲਮਾਨ ਕਰੇ ਵਡਿਆਈ, ਵਿਣ ਗੁਰ ਪੀਰੈ ਕੋ ਥਾਏ ਨਾ ਪਾਈ। ਰਾਹੋ ਦਸਾਏ ਉਥੈ ਕੋ ਜਾਏ, ਕਰਨੀ ਬਾਜਾਓ ਪਿਸ ਨਾ ਪਾਏ। ਜੋਗੀ ਕਹਿ ਘਰ ਜੁਗਤ ਦਸਾਈ, ਤਿਤ ਕਾਰਨ ਕਰ ਮੁੰਦਰਾ ਪਾਈ। ਮੁੰਦਰਾ ਪਾਏ ਫਿਰੈ ਸੰਸਾਰ, ਜਿਥੈ ਕਿਥੈ ਸਿਰਜਣਹਾਰ। ਜੇਤੇ ਜੀਤੇ ਤੇ ਵਾਟਾਊ, ਚੀਰੀ ਆਈ ਢਿੱਲ ਨਾ ਕਾਊ। ਇਥੇ ਜਾਣੈ ਸੋ ਜਾਏ ਸਿਆਣੈ, ਹੋਰ ਫੱਕੜ ਹਿੰਦੂ ਮੁਸਲਮਾਨ। ਸਭਨਾ ਕਾ ਦਰ ਲੇਖਾ ਹੋਏ, ਕਰਨੀ ਬਾਜੋ ਤਰੈ ਨਾ ਕੋਏ। ਸੱਚੋ ਸੱਚ ਵਖਾਣੈ ਕੋਏ, ਨਾਨਕ ਅੱਗੇ ਪੁੱਛ ਨਾ ਹੋਏ। ਪੌੜੀ ਹਰ ਕਾ ਮੰਦਰ ਆਖੀਐ, ਕਾਇਆ ਕੋਟਗੜ੍ਹ। ਅੰਦਰ ਲਾਲ ਜਵੇਹਰੀ, ਗੁਰਮੁਖ ਹਰ ਨਾਮ ਪੜ੍ਹ। ਹਰ ਕਾ ਮੰਦਰ ਸਰੀਰ ਅਤ ਸੋਹਣਾ, ਹਰ ਹਰ ਨਾਮ ਦਿੜ। ਮਨਮੁਖ ਆਪ ਖੋਆਇਨ, ਮਾਇਆ ਮੋਹ ਨਿਤ ਕੜ। ਸਭਨਾ ਸਾਹਿਬ ਏਕ ਹੈ, ਪੂਰੇ ਭਾਗ ਪਾਇਆ ਜਾਈ। ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਨਾ ਸਤ ਦੁਖੀਆ, ਨਾ ਸਤ ਸੁਖੀਆ, ਨਾ ਸਤ ਪਾਣੀ ਜੰਤ ਫਿਰੈ। ਨਾ ਸਤ ਮੁੰਡ ਮੁੰਡਾਈ ਕੇਸੀ, ਨਾ ਸਤ ਪੜਿਆ ਦੇਸ ਫਿਰੈ। ਨਾ ਸਤ ਰੁਖੀ ਬਿਰਖੀ ਪੱਥਰ, ਆਪਤ ਸ਼ਾਵੈ ਦੁਖ ਸਹੈ। ਨਾ ਸਤ ਹਸਤੀ ਬੱਧੇ ਸੰਗਲ, ਨਾ ਸਤ ਗਾਈ ਘਾਉ ਚਰੈ। ਜਿਸ ਹੱਥ ਸਿੱਧ ਦੇਵੈ ਜੇ ਸੋਈ, ਜਿਸਨੂੰ ਦੇ ਤਸਿਆਏ ਮਿਲੈ। ਨਾਨਕ ਤਾਂ ਕੋ ਮਿਲੈ ਵਡਾਈ, ਜਿਸ ਘਟ ਪੀਤਰ ਸ਼ਬਦ ਰਵੈ। ਸਭ ਘਟ ਮੇਰੇ ਹਉ ਸਭਨਾ ਅੰਦਰ, ਜਿਸੈ ਖੁਆਈ ਤਿਸ ਕੌਣ ਕਹੈ। ਜਿਸੈ ਦਿਖਾਲਾ ਵਾਟੜੀ, ਤਿਸੈ ਭੁਲਾਵੈ ਕੌਣ। ਜਿਸੈ ਭੁਲਾਈ ਪੰਧ ਸਿਰ, ਤਿਸੈ ਦਿਖਾਵੈ ਕੌਣ। ਮਹੱਲਾ ਪਹਿਲਾ। ਸੋ ਗ੍ਰਹੀ ਜੋ ਨਿਗਰਵ ਕਰੈ, ਜਬ ਤਬ ਸੰਯਮ ਪੀਖਿਆ ਕਰੈ। ਪੁੰਨ ਦਾਨ ਕਾ ਕਰੇ ਸਰੀਰ, ਸੋ ਗ੍ਰਹੀ ਗੰਗਾ ਕਾ ਨੀਰ। ਬੋਲੈ ਈਸ਼ਰ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਅਵਦੂਤੀ ਜੋ ਧੂਪੈ ਆਪ, ਭਿਖਿਆ ਭੋਜਨ ਕਰੈ ਸੰਤਾਪ। ਆਉ ਹੱਠ ਪਟਣ ਮੈਂ ਭਿਖਿਆ ਕਰੈ, ਸੋ ਅਵਦੂਤੀ ਸਿਵਪੁਰ ਚੜੈ। ਬੋਲੈ ਗੋਰਖ ਸਤ ਸਰੂਪ, ਪਰਮ ਤੰਤ ਮੈਂ ਰੇਖ ਨਾ ਰੂਪ। ਮਹੱਲਾ ਪਹਿਲਾ। ਸੋ ਉਦਾਸੀ ਜੇ ਪਾਲੇ ਉਦਾਸ, ਅਰਧ ਉਰਧ ਕਰੇ ਨਿਰੰਜਨ ਵਾਸ। ਚੰਦ ਸੂਰਜ ਕੀ

ਨਾਈ ਸਲੋਕ ਮਹੱਲਾ ਦੂਜਾ ਨਾਨਕ ਅੰਧਾ ਹੋਏ ਕੈ ਰਤਨਾ ਪਰਖਣ ਜਾਏ ਰਤਨਾ ਸਾਰ ਨਾ ਜਾਣੀ ਆਵੈ ਆਪ ਲਖਾਏ ਮਹੱਲਾ ਦੂਜਾ ਰਤਨਾ ਕੇਰੀ ਗੁਥਲੀ ਰਤਨੀ ਖੋਲੀ ਆਏ ਵੱਖਰ ਤੈਵਣ ਜਾ ਰਿਹਾ ਦੁਹਾਂ ਰਹੀ ਸਮਾਏ ਜਿਨ ਗੁਣ ਪੱਲੈ ਨਾਨਕਾ ਮਾਣਕ ਵਣ ਜੈਸੇ ਰਤਨਾ ਸਾਰ ਨਾ ਜਾਣੀ ਅੰਧੇ ਵੱਤੈ ਲੋਏ ਪੌੜੀ ਨੌ ਦਰਵਾਜੇ ਕਾਇਆ ਕੋਟ ਹੈ ਦਸਵੈ ਗੁਪਤ ਰਖੀ ਜੈ ਬਜਰ ਕਪਾਟ ਨਾ ਖੁੱਲਨੀ ਗੁਰ ਸ਼ਬਦ ਖੁੱਲੀ ਜੈ ਅਨਹਦ ਵਾਜੇ ਧੁਨ ਵੱਜਦੇ ਗੁਰ ਸ਼ਬਦ ਸੁਣੀ ਜੈ ਤਿਤ ਘੱਟ ਅੰਤਰ ਚਾਨਣਾ ਕਰ ਭਗਤ ਮਿਲੀ ਜੈ ਸਭ ਮੈਂ

ਸਲੋਕ ਮਹੱਲਾ ਦੂਜਾ। ਅੰਧੇ ਕਹਿ ਰਾਹੇ ਦੱਸੇ, ਅੰਧਾ ਹੋਏ ਸੋ ਜਾਏ, ਹੋਏ ਸੋ ਜਾਖਾ ਨਾਨਕਾ, ਸੋ ਕਿਉ ਉਜੜ ਪਾਏ। ਅੰਧੇ ਇਹ ਨਾ ਆਖੀਅਨ, ਜਿਨ ਮੁਖ ਲੋਇਣ ਨਾਹੇ, ਅੰਧੇ ਸਹੀ ਨਾਨਕਾ, ਖਸਮੋ ਕੁੱਥੇ ਜਾਹੇ। ਮਹੱਲਾ ਦੂਜਾ। ਸਾਹਿਬ ਅੰਦਾ ਜੋ ਕੀਆ, ਕਰੇ ਸੁਜਾਖਾ ਹੋਏ, ਜਿਹਾ ਜਾਣੈ ਤੇ ਹੋ ਵਰਤੈ, ਜੇ ਸੋ ਆਖੈ ਕੋਏ। ਜਿਥੈ ਸੋ ਵਸ ਨ ਜਾਪਈ, ਆਪੇ ਵਰਤੋ ਜਾਣ, ਨਾਨਕ ਗਾਹਕ ਕਿਉ ਲਏ, ਸਕੈ ਨਾ ਵਸਤ ਪਛਾਣ। ਮਹੱਲਾ ਦੂਜਾ। ਸੋ ਕਿਉ ਅੰਦਾ ਆਖੀਐ, ਜੇ ਹੁਕਮੋ ਅੰਧਾ ਹੋਏ, ਨਾਨਕ ਹੁਕਮ ਨਾ ਬੁੱਝਈ, ਅੰਧਾ ਕਹੀਐ ਸੋਏ। ਪੌੜੀ। ਕਾਇਆ ਅੰਦਰ ਗੜ ਕੋਟ ਹੈ, ਸਭ ਦਸੰਤਰ ਦੇਸਾ, ਆਪੇ ਤਾੜੀ ਲਾਈਆਂ ਨੂੰ, ਸਭ ਮੈਂ ਪਰਵੇਸਾ, ਆਪੇ ਸ੍ਰਿਸ਼ਟ ਸਾਜੀਆਂ ਨੂੰ, ਆਪ ਗੁਪਤ ਰਖੇਸਾ, ਗੁਰਸੇਵਾ ਤੇ ਜਾਣਿਆ, ਸੱਚ ਪ੍ਰਗਟੀਏ ਸਾ, ਸਭ ਕੇ ਸੱਚੋ ਸੱਚ ਹੈ, ਗੁਰ ਸੋਜੀ ਪਾਈ, ਵਾਹ ਵਾਹ ਸੱਚੇ ਪਾਤਸ਼ਾਹ, ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਾਵਣ ਰਾਤ ਅਹਾੜ ਦੇਹੋ, ਕਾਮ ਕ੍ਰੋਧ ਦੋਏ ਖੇਤ, ਲੱਭ

ਭਾਉ ਭੋਏ ਪਵਿੱਤ ਪਾਣੀ ਸਤ ਸੰਤੋਖ ਬਲੇਦ ਹਲ ਹਲੀਮੀ ਹਾਲੀ ਚਿੱਤ ਚੇਤਾ ਵੱਤਰ ਵਕਤ ਸੰਜੋਗ ਨਾਉ ਬੀਜ ਬਸੀਸ ਬੋਹਲ ਦੁਨੀਆਂ ਸਗਲ ਦਰੋਗ ਨਾਨਕ ਨਦਰੀ ਕਰਮ ਹੋਏ ਜਾਵੈ ਸਗਲ ਵਿਯੋਗ ਪੌੜੀ ਮਨਮੁਖ ਮੋਹ ਗੁਬਾਰ ਹੈ ਦੂਜੈ ਪਾਏ ਬੋਲੈ ਦੂਜੈ ਪਾਏ ਸਦਾ ਦੁੱਖ ਹੈ ਨਿਤ ਨੀਰ ਵਿਰੋਲੈ ਗੁਰਮੁਖ ਨਾਮ ਤੇ ਆਈ ਹੈ ਮਥ ਤਤ ਕਢੋਲੈ ਅੰਤਰ ਪ੍ਰਗਾਸ ਘਟ ਚਰਨਾ ਹਰ ਲੱਦਾ ਟੋਲੈ ਆਪੇ ਪਰਮ ਪੁਲਾਏ ਦਾ ਕਿਛ ਕਹਿਣ ਨਾ ਜਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸਲੋਕ ਮਹੱਲਾ ਦੂਜਾ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਜਲ ਮੈਂ ਜੰਤੋ ਪਾਇਆ ਨੋ ਤਿੰਨਾ ਪੇ ਰੋਜੀ ਦੇ ਉਥੇ ਹਟ ਨਾ ਚੱਲਈ ਨਾ ਕੋ ਕਿਸ ਕਰੇ ਸੌਦਾ ਮੂਲ ਨਾ ਹੋਵਈ ਨਾ ਕੋ ਲੈ ਨਾ ਦੇ ਜੀਆਂ ਕਾ ਆਹਾਰ ਜੀ ਖਾਣਾ ਇਹੋ ਕਰੇ ਵਿੱਚ ਪਾਏ ਸਾਏ ਰਾਤ ਨਾ ਪੇ ਸਾਰ ਕਰੇ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸ ਹੀ ਹੈ ਮਹੱਲਾ ਪਹਿਲਾ ਨਾਨਕ ਇਹੋ ਜਿਉ ਮਛਲੀ ਝੀਵਰ ਤ੍ਰਿਸ਼ਨਾ ਕਾਲ ਮਨੁਆ ਅੰਧਨਾ ਚੇਤਈ ਪੜੈ ਅਚਿੰਤਾ ਜਾਲ ਨਾਨਕ ਚੇਤਿਆ ਚੇਤ ਹੈ ਚਿੰਤਾ ਬੱਧਾ ਜਾਏ ਨਦਰ ਕਰੇ ਜੇ ਆਪਣੀ ਤਾਂ ਆਪੇ ਲੈ ਮਿਲਾਏ ਪੌੜੀ ਸੇ ਜਨ ਸਾਚੇ ਸਦਾ ਸਦਾ ਜਿਨੀ ਹਰ ਰਸ ਪੀਤਾ ਗੁਰਮੁਖ ਸੱਚਾ ਮਨ ਵਸੈ ਸੱਚ ਸੌਦਾ ਕੀਤਾ ਸਭ ਕਿਛ ਕਰ ਹੀ ਮਾਹੇ ਹੈ ਵਡਭਾਗੀ ਲੀਤਾ ਅੰਤਰ ਤ੍ਰਿਸ਼ਨਾ ਮਰ ਗਈ ਹਰ ਗੁਣ ਗਾਵੀਤਾ ਆਪੇ ਮੇਲ ਮਿਲਾਇਆ ਨੂੰ ਆਪੇ ਦੇ ਬੁਝਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਹੀ ਸਲੋਕ ਮਹੱਲਾ ਪਹਿਲਾ ਵੇਲ ਪੰਜਾਇਆ ਕੱਤ ਮੁਣਾਇਆ ਕੱਟ ਕੁੱਟ ਕਰ ਖੁੰਭ ਚੜਾਇਆ ਲੋਹਾ ਵੱਡੇ ਦਰਜੀ ਪਾੜੇ ਸੂਈ ਧਾਗਾ ਸੀਵੈ ਇਉਂ ਪਤਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ਹੋਏ ਪੁਰਾਣਾ ਕੱਪੜ ਪਾਟੈ ਸੂਈ ਧਾਗਾ ਗੰਢੈ ਮਾਹੋ ਪੱਖ ਕਿਹੋ ਚੱਲੈ ਨਾਹੀ ਕੜੀ ਮੋਹਤ ਕਿਛ ਹੰਡੈ ਸੱਚ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨਾ ਪਾਟੈ ਨਾਨਕ ਸਾਹਿਬ ਸੱਚੋ ਸੱਚਾ ਤਿੱਚਰ ਜਾਪੀ ਜਾਪੈ ਮਹੱਲਾ ਪਹਿਲਾ ਸੱਚ ਕੀ ਕਾਤੀ ਸੱਚ ਸਭ ਸਾਰ ਕਾੜਤ ਤਿਸ ਕੀ ਅਪਰਿਆਪਾਰ ਸਭ ਦੇ ਸਣ ਰਖਾਈ ਲਾਏ ਗੁਣ ਕੀ ਥੇਕੈ ਵਿੱਚ ਸਮਾਏ ਤਿਸਦਾ ਕੁੱਠਾ ਹੋਵੈ ਸੇਖ ਲੋਹੂ ਲੱਭ ਨਿਕੱਥਾ ਵੇਖ ਹੋਏ ਹਲਾਲ ਲੱਗੈ ਹੱਕ ਜਾਏ ਨਾਨਕ ਦਰਦੀ ਦਰ ਸਮਾਏ ਮਹੱਲਾ ਪਹਿਲਾ ਕਮਰ ਕਟਾਰਾ

ਨਾ ਕਿਸਿਆ ਸਾਥ ਹੈ ਕਿਉ ਨਿਰਾਸਾ ਹੋਏ, ਕਿਆ ਕਰੇ ਇਹ ਬੱਪੜੀ ਜਾਂ ਭੁਲਾਏ ਸੋਏ। ਪੌੜੀ ਤ੍ਰਿਗ ਜੀਵਨ ਸੰਸਾਰ, ਸੱਚੇ ਨਾਮ ਬਿਨ ਪ੍ਰਭ ਦਾਤਾ ਦਾਤਾਰ, ਨਿਹ ਚਲੇ ਹੋ ਤਨ ਸਾਧ ਸਾਸਿਆ ਰਾਧੇ ਨਿਰਮਲ ਸੋਏ ਜਾਨ, ਅੰਤਰ ਜਾਮੀ ਅਗਮ ਰਸਨਾ ਏਕ ਭਨ, ਰਵ ਰਹਿਆ ਸਰਬਤ ਨਾਨਕ ਬਲ ਜਾਈ, ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ। ਸਲੋਕ ਮਹੱਲਾ ਪਹਿਲਾ। ਸਰਵਰ ਹੰਸ ਤੁਰੇ ਹੀ ਮੇਲਾ, ਖਸਮੈ ਏਵੈ ਪਾਣਾ, ਸਰਵਰ ਅੰਦਰ ਹੀਰਾ ਮੋਤੀ, ਸੋ ਹੰਸਾ ਕਾ ਖਾਣਾ। ਬਗਲਾ ਕਾਗ ਨ ਰਹੀ ਸਰਵਰ, ਜੇ ਹੋਵੈ ਅਤ ਸਿਆਣਾ, ਉਹਨਾਂ ਰਿਜਕ ਨ ਪਯੋ ਉਥੈ, ਉਹਨਾਂ ਹੋਰੋ ਖਾਣਾ। ਸੱਚ ਕਮਾਣੈ ਸੱਚੋ ਪਾਈਐ, ਕੂੜੈ ਕੂੜਾ ਮਾਣਾ, ਨਾਨਕ ਤਿਨਕੋ ਸਤਿਗੁਰ ਮਿਲਿਆ, ਜਿਨ੍ਹਾਂ ਤੁਰੇ ਪੈ ਪਰਵਾਣਾ। ਮਹੱਲਾ ਪਹਿਲਾ। ਸਾਹਿਬ ਮੇਰਾ ਉਜਲਾ ਜੇ ਕੋ ਚਿਤ ਕਰੇ, ਨਾਨਕ ਸੋਈ ਸੇਵੀਐ ਸਦਾ ਸਦਾ ਜੋ ਦੇ, ਨਾਨਕ ਸੋਈ ਸੇਵੀਐ ਜਿਤ ਸੇਵੈ ਦੁਖ ਜਾਏ, ਅਵਗੁਣ ਵੰਜਨ ਗੁਣ ਰਵੈ ਮਨ ਸੁਖ ਵਸੈ ਆਏ। ਪੌੜੀ ਆਪੇ ਆਪ ਵਰਤਦਾ ਆਪ ਤਾੜੀ ਲਾਈਐ, ਆਪੇ ਹੀ ਉਪਦੇਸ਼ ਦਾ ਗੁਰਮੁਖ ਪਤੀ ਆਈਐਨ, ਇੱਕ ਆਪੇ ਉਜੜ ਪਾਇਆ ਨ, ਇੱਕ ਭਗਤੀ ਲਾਇਆ ਨ, ਜਿਸ ਆਪ ਬੁਝਾਏ ਸੋ ਬੁਝ ਸੀ ਆਪੇ ਨਾਇ ਲਾਈਆਂ ਨ। ਨਾਨਕ ਨਾਮ ਧਿਆਈ ਐ ਸੱਚੀ ਵਡਿਆਈ, ਵਾਹ ਵਾਹ ਸੱਚੇ ਪਾਤਸ਼ਾਹ।

ਕਰਦਾ ਅਨੰਦ ਬਿਨੋਦ ਕਿਛੂ ਨਾ ਜਾਣੀਐ ਸਰਬਤਾਰ ਸਮਰੱਥ ਹਉ ਤਿਸ ਕੁਰਬਾਣੀ ਐ ਗਾਈਐ ਰਾਤ ਦਿਨੰਤ ਗਾਵਣ ਜੋਗਿਆ ਜੋ ਗੁਰ ਕੀ ਪੈਰੀ ਪਾਹੇ ਤਿੰਨੀ ਹਰ ਰਸ ਭੋਗਿਆ ਸਲੋਕ ਮਹੱਲਾ ਪੰਜਵਾਂ ਭੀੜੋ ਮੋਕਲਾਈ ਕੀਤੀ ਅਨ ਸਭ ਰੱਖੇ ਕੁਟੰਬੈ ਨਾਲ ਕਾਰਜ ਆਪ ਸਵਾਰ ਅਨ ਸੋ ਪ੍ਰਭ ਸਦਾ ਸੰਭਾਲ ਪ੍ਰਭ ਮਾਤ ਪਿਤਾ ਕੰਠ ਲਾਇੰਦਾ ਲੋਹੜੇ ਬਾਲਕ ਪਾਲ ਦਇਆਲ ਹੋਏ ਸਭ ਜੀ ਜੰਤਰ ਹਰ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਵਿਣ ਤੁਦ ਹੋਰ ਜੇ ਮੰਗਣਾ ਸਿਰ ਦੁੱਖਾਂ ਕੈ ਦੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਗੁਰਵਣ ਤਿਣ ਹਰਿਆ ਕੀਤਿਆ ਨਾਨਕ ਕਿਆ ਮਨੁੱਖ ਪੌੜੀ ਸੋ ਐਸਾ ਦਾਤਾਰ ਮਨੋ ਨਾ ਵਿਸਰੈ ਘੜੀ ਨਾ ਮੋਹਤ ਚਸਾ ਤਿਸ ਬਿਨ ਨਾ ਸਰੈ ਅੰਤਰ ਬਾਹਰ ਸੰਗ ਕਿਆ ਕੋ ਲੁਕ ਕਰੈ ਜਿਸ ਪਤ ਰੱਖੈ ਆਪ ਸੋ ਭਵ ਜਲ ਤਰੈ ਭਗਤ ਗਿਆਨੀ ਤਪਾ ਜਿਸ ਕਿਰਪਾ ਕਰੈ ਸੋ ਪੂਰਾ ਪ੍ਰਧਾਨ ਜਿਸਨੋ ਬਲ ਧਰੈ ਜਿਸੈ ਜਰਾਏ ਆਪ ਸੋਈ ਅਜਰ ਜਰੈ ਤਿਸ ਹੀ ਮਿਲਿਆ ਸੱਚ ਮੰਤਰ ਗੁਰਮੰਤਰੈ ਸਲੋਕ ਮਹੱਲਾ ਪੰਜਵਾਂ ਤਨ ਸੋ ਰਾਗ ਸੁਰੰਗੜੇ ਅਲਾਪਤ ਸਭ ਤਿਖ ਜਾਏ ਤਨ ਸੋ ਜੰਤ ਸੁਹਾਵੜੇ ਜੋ ਗੁਰਮੁਖ ਜਪਦੇ ਨਾਂ ਜਿੰਨੀ ਇੱਕ ਮਨ ਇੱਕ ਆਰਾਧਿਆ ਤਿਨ ਸਦਬਲਿਹਾਰੈ ਜਾਓ ਤਿਨ ਕੀ ਧੂੜ ਹਮ ਬਾਂਸ਼ਦੇ ਕਰਮੀ ਪੱਲੇ ਪਾਏ ਜੋ ਰੱਤੇ ਰੰਗ ਗੋਵਿੰਦ ਕੈ ਹਉ ਸਦਬਲਿਹਾਰ

ਜਨ ਨਾਨਕ ਪਾਇਆ ਅਗਮ ਰੂਪ ਅੰਤ ਨਾ ਕਾਹੂ ਜਾਏ। ਮਹੱਲਾ ਪੰਜਵਾਂ ਤਨ ਸੋ ਵੇਲਾ ਘੜੀ ਤਨ ਤਨ ਮੂਰਤ ਪਲ ਸਾਰ ਤਨ ਸੋ ਦਿਨ ਸੋ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਮਨ ਕੀਆਂ ਇੱਛਾ ਪੂਰੀਆਂ ਹਰ ਪਾਇਆ ਅਗਮਾ ਪਾਰ ਹਉ ਮੈਂ ਟੁੱਟਾ ਮੋਹੜਾ ਇੱਕ ਸੱਚ ਨਾਮ ਆਧਾਰ। ਜਨ ਨਾਨਕ ਲੱਗਾ ਸੇਵਹਾਰ ਉਧਰਿਆ ਸਗਲ ਸੰਸਾਰ ਪੌੜੀ ਸਿਫਤ ਸਲਾਹਣ ਭਗਤ ਵਿਰਲੇ ਦਿੱਤੀਆਂ ਨ ਸੌਪੇ ਜਿਸ ਭੰਡਾਰ ਫਿਰ ਪੁੱਛ ਨਾ ਲੀਤੀਆਂ ਨ ਜਿਸਨੋ ਲੱਗਾ ਰੰਗ ਸੋ ਰੰਗ ਰਤਿਆ ਉਹਨਾਂ ਇੱਕੋ ਨਾਮ ਆਧਾਰ ਇੱਕਾ ਉਨ ਪੱਤਿਆ ਉਹਨਾਂ ਪਿੱਛੇ ਜੱਗ ਪੁੰਚੇ ਭੋ ਗਈ ਉਹਨਾਂ ਪਿਆਰਾ ਰੱਬ ਉਹ ਨਾਹਾ ਜੋ ਗਈ ਜਿਸ ਮਿਲਿਆ ਗੁਰ ਆਏ ਤਿਨ ਪ੍ਰਭ ਜਾਣਿਆ ਹਉ ਬਲਿਹਾਰੀ ਤੈਨੂੰ ਜੇ ਖਸਮੈ ਪਾਣਿਆ। ਸਲੋਕ ਮਹੱਲਾ ਪੰਜਵਾਂ ਹਰ ਇੱਕ ਸਹਿ ਨਾਲ ਮੈਂ ਦੋਸਤੀ ਹਰ ਇੱਕ ਸਹਿ ਨਾਲ ਮੈਂ ਰੰਗ ਹਰ ਇੱਕੋ ਮੇਰਾ ਸੱਜਣੋ ਹਰ ਇੱਕ ਸਹਿ ਨਾਲ ਮੈਂ ਸੰਗ ਹਰ ਇੱਕ ਸਹਿ ਨਾਲ ਮੈਂ ਗੋਸ਼ਟੇ ਮੋਹ ਮੈਲਾ ਕਰੈ ਨਾ ਭੰਗ ਜਾਣੈ ਬਿਰਥਾ ਜੀ ਕੀ ਕਦੇ ਨਾ ਮੋੜੈ ਰੰਗ ਹਰ ਇੱਕੋ ਮੇਰਾ ਮਸਲਤੀ ਪੰਨਣ ਕਰਨ ਸਮਰੱਥ ਹਰ ਇੱਕੋ ਮੇਰਾ ਦਾਤਾਰ ਹੈ ਸਿਰ ਦਾਤਿਆ ਜਗ ਹੱਥ ਹਰ ਇੱਕ ਸਹਿ ਦੀ ਮੈਂ ਟੇਕ ਹੈ ਜੋ ਸਿਰ ਸਭਨਾ ਸਮਰੱਥ ਸਤਿਗੁਰ ਸੰਤ ਮਿਲਾਇਆ ਮਸਤਕ ਤਰਕੈ ਹੱਥ ਵੱਡਾ ਸਾਹਿਬ ਗੁਰੂ ਮਿਲਾਇਆ ਜਿਨ ਤਾਰਿਆ ਸਗਲ ਜਗਤ ਮਨ ਕੀਆਂ ਇੱਛਾ ਪੂਰੀਆਂ ਪਾਇਆ ਤੁਰ ਸੰਜੋਗ ਨਾਨਕ ਪਾਇਆ ਸੱਚ ਨਾਮ ਸਦ ਹੀ ਭੋਗੇ ਭੋਗ। ਮਹੱਲਾ ਪੰਜਵਾਂ।

ਗੰਧ ਜੀ ਕੀ ਸਾਰ ਨਾ ਜਾਣਨੀ ਮਨਮੁਖ ਅਗਿਆਨੀ ਅੰਧ ਕੂੜਾ ਗੰਢ ਨਾ ਚੱਲੇ ਚਿੱਕੜ ਪੱਥਰ ਬੰਦ ਅੰਧੇ ਆਪ ਨਾ ਜਾਣਨੀ ਫੱਕੜ ਪਿੱਟਨ ਧੰਦ ਝੂਠੇ ਮੋਹੇ ਲਪਟਾਇਆ ਹਾਂ ਕਰਤ ਬੇਹੰਦ ਕਿਰਪਾ ਕਰੇ ਜਿਸ ਆਪਣੀ ਤੁਰ ਪੂਰਾ ਕਰਮ ਕਰੇ ਜਨ ਨਾਨਕ ਸੇ ਜਨ ਉਭਰੇ ਜੋ ਸਤਿਗੁਰ ਸਰਨ ਪਰੇ ਪੌੜੀ

ਦਿਸੈ ਸੱਚਾ ਮਹਿਲ ਖੁੱਲੇ ਭਰਮ ਤਾਕ। ਜਿਸੈ ਦਿਖਾਲੇ ਮਹਿਲ ਤਿਸਨਾ ਮਿਲੈ ਧਾਕ। ਮਨ ਤਨ ਹੋਏ ਨਿਹਾਲ ਬਿੰਦਕ ਨਦਰ ਝਾਕ। ਨਾਉ ਨਿਦ ਨਾਮ ਨਿਧਾਨ ਗੁਰ ਕੈ ਸ਼ਬਦ ਲਾਗ। ਤਿਸੈ ਮਿਲੈ ਸੰਤ ਖਾਕ ਮਸਤਕ ਜਿਸੈ ਭਾਗ। ਸਲੋਕ ਮਹੱਲਾ ਪੰਜਵਾਂ। ਹਰਨਾਖੀ ਕੁ ਸੱਚ ਵੈਣ ਸੁਣਾਈ। ਜੋ ਤਉ ਕਰੇ ਉਧਾਰਨ ਸੁੰਦਰ ਬਚਨ ਤੁਮ ਸੁਣੋ ਸ਼ਬੀਲੀ। ਪਿਰ ਤੈਂਡਾ ਮਨ ਸਾਧਾਰਨ ਦੁਰਜਨ ਸੇਤੀ ਨਿਹੁਰ ਚਾਇਓ। ਦਸ ਵਿਖਾ ਮੈਂ ਕਾਰਨ ਊਣੀ ਨਾਹੀ ਝੂਣੀ ਨਾਹੀ ਨਾਹੀ ਕਿਸੈ ਵਿਹੂਣੀ। ਪਿਰ ਸ਼ੈਲ ਸ਼ਬੀਲਾ

ਜੀ ਤੂੰ ਸੁਣ ਸੱਚ ਸੰਦੇਸਾ ਸਾਈ ਸੁਹਾਗਣ ਸਾਈ ਭਾਗਣ ਜੈ ਪਿਰ ਕਿਰਪਾ ਧਾਰੀ ਪਿਰ ਔਗਣ ਤਿਸਕੇ ਸਭ ਗਵਾਏ ਗਲ ਸੇਤੀ ਲਾਏ ਸਵਾਰੀ ਕਰਮਹੀਣ ਧਨ ਕਰੈ ਬਿਨੰਤੀ ਕਦ ਨਾਨਕ ਆਵੈ ਵਾਰੀ ਸਭ ਸੁਹਾਗਣ ਮਾਣੈ ਰਲੀਆਂ ਇਕ ਦੇਵੋ ਰਾਤ ਮੁਰਾਰੀ ਮਹੱਲਾ ਪੰਜਵਾਂ ਕਾਹੇ ਮਨ ਤੂੰ ਡੋਲਤਾ ਹਰ ਮਨਸਾ ਪੂਰਨ ਹਾਰ ਸਤਿਗੁਰ ਪੁਰਖ ਤੇ ਆਏ ਤੂੰ ਸਭ ਦੁੱਖ ਵਿਸਾਰਨ ਹਾਰ ਹਰ ਨਾਮਾ ਆਰਾਧ ਮਨ ਸਭ ਕਿਲ ਵਿਖ ਜਾਹੇ ਵਿਕਾਰ ਜਿਨ ਕਉ ਪੂਰਵ ਲਿਖਿਆ ਤਿਨ ਰੰਗ ਲੱਗਾ ਨਿਰੰਕਾਰ ਉਹ ਨੀ ਛੱਡਿਆ

ਪਾਰ, ਜਨ ਨਾਨਕ ਮੰਗੈ ਦਾਨ ਇੱਕ, ਦੇਹੁ ਦਰਸ ਮਨ ਪਿਆਰ ਪੌੜੀ। ਜਿਸ ਤੂੰ ਆਵੈ ਚਿਤ ਤਿਸਨੋ ਸਦਾ ਸੁਖ, ਜਿਸ ਤੂੰ ਆਵੈ ਚਿਤ ਤਿਸ ਜਮ ਨਾਹੇ ਦੁਖ, ਜਿਸ ਤੂੰ ਆਵੈ ਚਿਤ ਤਿਸ ਕੇ ਕਾੜਿਆ, ਜਿਸ ਦਾ ਕਰਤਾ ਮਿੱਤਰ ਸਭ ਕਾ ਸਵਾਰਿਆ। ਜਿਸ ਤੂੰ ਆਵੈ ਚਿਤ ਸੋ ਪ੍ਰਵਾਨ ਜਨ, ਜਿਸ ਤੂੰ ਆਵੈ ਚਿਤ ਬਹੁਤਾ ਤਿਸ ਧਨ, ਜਿਸ ਤੂੰ ਆਵੈ ਚਿਤ ਸੋ ਵਡ ਪਰਵਾਰਿਆ, ਜਿਸ ਤੂੰ ਆਵੈ ਚਿਤ ਤਿਨ ਕੁਲ ਉਧਾਰਿਆ। ਸਲੋਕ ਮਹੱਲਾ ਪੰਜਵਾਂ। ਅੰਦਰੋਂ ਅੰਨਾ ਬਾਹਰੋਂ ਅੰਨਾ, ਕੂੜੀ ਕੂੜੀ ਗਾਵੈ, ਦੇਹੀ ਧੋਵੈ ਚੱਕਰ ਬਣਾਏ, ਮਾਇਆ ਨੂੰ ਬਹੁਤਾਵੈ। ਅੰਦਰ ਮੈਲ ਨਾ ਉਤਰੈ ਹੋਮੈ, ਫਿਰ ਫਿਰ ਆਵੈ ਜਾਵੈ, ਨੀਂਦ ਵਿਆਪਿਆ ਕਾਮ ਸੰਤਾਪਿਆ, ਮੁਖੋਂ ਹਰ ਹਰ ਕਹਾਵੈ। ਵੈਸਨੋ ਨਾਮ ਕਰਮ ਹੋ ਜੁਗਤਾ, ਤੋਹ ਕੁਟੇ ਕਿਆ ਫਲ ਪਾਵੈ, ਹੰਸਾ ਵਿੱਚ ਬੈਠਾ ਬਗਨਾ ਬਣਈ, ਨਿਤ ਬੈਠਾ ਮੱਛੀ ਨੂੰ ਤਾਰ ਲਾਵੈ, ਜਾਂ ਹੰਸ ਸਭਾ ਵਿਚਾਰ ਕਰ ਦੇਖਣ ਤਾਂ ਬੱਗਾਂ ਨਾਲ ਜੋੜ ਕਦੇ ਨਾ ਆਵੈ। ਹੰਸਾ ਹੀਰਾ ਮੋਤੀ ਚੁਗਣਾ, ਬਗਡਾ ਪਾਲਣ ਜਾਵੈ, ਉੱਡਰਿਆ ਵਿਚਾਰਾ ਬਗਲਾ, ਮਤ ਹੋਵੈ ਮੰਜਲ ਖਾਵੈ। ਜਿਤ ਕੋ ਲਾਇਆ ਤਿਤ ਹੀ ਲਾਗਾ, ਕਿਸ ਦੋਸ ਦਿੱਚੈ ਜਾਂ ਹਰ ਏਵੈ ਭਾਵੈ। ਸਤਗੁਰ ਸਰਵਰ ਰਤਨੀ ਭਰਪੂਰੇ, ਜਿਸ ਪ੍ਰਭ ਸੋ ਪਾਵੈ, ਸਿੱਖ ਹੰਸ ਸਰਵਰ ਇਕੱਠੇ ਹੋਏ। ਸਤਗੁਰ ਕੈ ਹੁਕਮ ਆਵੈ, ਰਤਨ ਪਦਾਰਥ ਮਾਣਕ ਸਰਵਰ ਭਰਪੂਰੇ, ਖਾਏ ਖਰਚ ਰਹੇ ਤੋਟ ਨਾ ਆਵੈ। ਸਰਵਰ ਹੰਸ ਦੂਰ ਨਾ ਹੋਈ, ਕਰਤੇ ਏਵੈ ਭਾਵੈ, ਜਨ ਨਾਨਕ ਜਿਸ ਦੈ ਮਸਤਕ ਭਾਗ ਤੁਰ ਲਿਖਿਆ, ਸੋ ਸਿੱਖ ਗੁਰੂ ਪਹਿਆਵੈ। ਆਪ ਤਰਿਆ ਕੁਟੰਬ ਸਭ ਤਾਰੇ, ਸਭਾ ਸਿਰਟ ਛਡਾਵੈ ਮਹੱਲਾ ਪੰਜਵਾਂ। ਪੰਡਿਤ ਆਖਾਏ ਬਹੁਤੀ ਰਾਹੀ, ਕੋਰਣ ਮੋਠ ਚਨੇਹਾ, ਅੰਦਰ ਮੋਹ ਨਿਤ ਭਰਮ ਵਿਆਪਿਆ।

ਗੁਣ ਗਾਵਾਂ ਦਿਨ ਰਹਿਣ ਏ ਤੈ ਕੰਮ ਲਾਏ ਸੰਤ ਜਨਾ ਕੈ ਸੰਗ ਹਉਮੈ ਰੋਗ ਜਾਏ ਸਰਬ ਨਿਰੰਤਰ ਖਸਮ ਏਕੋ ਰਵ ਰਹਿਆ ਗੁਰਪ੍ਰਸਾਦੀ ਸੱਚ ਸੱਚੋ ਸੱਚ ਲਹਿਆ ਦਇਆ ਕਰੋ ਦਇਆਲ ਆਪਣੀ ਸਿਫਤ ਦੇਹੋ ਦਰਸ਼ਨ ਦੇਖ ਨਿਹਾਲ ਨਾਨਕ ਪ੍ਰੀਤ ਇਹ ਮਹੱਲਾ ਪੰਜਵਾਂ ਏਕੋ ਜਪੀਐ ਮਨੈ ਮਾਹੇ ਇੱਕ ਸਕੀ ਸਰਨਾਏ ਇੱਕ ਸਿਉਂਕਰ ਪਿਹੜੀ ਦੂਜੀ ਨਾਹੀ ਜਾਏ ਇੱਕੋ ਦਾਤਾ ਮੰਗੀਐ ਸਭ ਕੁਛ ਪੱਲੇ ਪਾਏ ਮੰਤਰ ਸਾਸ ਗਿਰਾਸ ਪ੍ਰਭ ਇੱਕੋ ਇੱਕ ਧਿਆਏ ਅੰਮ੍ਰਿਤ ਨਾਮ ਨਿਧਾਨ ਸੱਚ ਗੁਰਮੁਖ ਪਾਇਆ ਜਾਏ ਵਡਭਾਗੀ ਤੇ ਸੰਤ ਜਨ ਜਨਮਨ ਉਠਾ ਆਏ ਜਲ ਥਲ ਮਹੀਲ ਰਵ ਰਿਆ ਦੂਜਾ ਕੋਈ ਨਾ ਹੈ ਨਾਮ ਧਿਆਈ ਨਾਮ ਉਚਰਾ ਨਾਨਕ ਖਸਮਰ ਜਾਏ ਪੌੜੀ ਜਿਸਨੋ ਤੂੰ ਰਖਵਾਲਾ ਮਾਰੇ ਤਿਸ ਕੌਣ ਜਿਸਨੋ ਤੂੰ ਰਖਵਾਲਾ ਜਿੱਤਾ ਤਿੰਨੈ ਭੈਣ ਜਿਸਨੋ ਤੇਰਾ ਅੰਗ ਤਿਸ ਮੁਖ ਉਜਲਾ ਜਿਸਨੋ ਤੇਰਾ ਅੰਗ ਸੋ ਨਿਰਮਲੀ ਹੂੰ ਨਿਰਮਲਾ ਜਿਸਨੋ ਤੇਰੀ ਨਦਰ ਨਾ ਲੇਖਾ ਪੁੱਛੀਐ ਜਿਸਨੋ ਤੇਰੀ ਖੁਸ਼ੀ ਤੇ ਨੌਨਦ ਪੁੰਚੀ ਐ ਜਿਸਨੋ ਤੂੰ ਪ੍ਰਭ ਵੱਲ ਤਿਸ ਕਿਆ ਮੋਹ ਛੰਦਗੀ ਜਿਸਨੋ ਤੇਰੀ ਮਿਹਰ ਸੋ ਤੇਰੀ ਬੰਦਗੀ ਸਲੋਕ ਮਹੱਲਾ ਪੰਜਵਾਂ ਹੋ ਕਿਰਪਾਲ ਸਵਾਮੀ ਮੇਰੇ ਸੰਤਾਂ ਸੰਗ ਵਿਹਾਵੇ ਤੁਦੋਂ ਭੁੱਲੇ ਸੇ ਜਮ ਜਮ ਮਰਦੇ ਤਨ ਕਦੇ ਨਾ ਚੁੱਕ ਨਹਾਵੇ ਮਹੱਲਾ ਪੰਜਵਾਂ ਸਤਿਗੁਰ ਸਿਮਰੋ ਆਪਣਾ ਘਟ ਅਵਘਟ ਘਟ ਘਾਟ ਹਰ ਹਰ ਨਾਮ ਜਪਣ ਤਿਆ ਕੋਈ ਨਾ ਬੰਦੇ ਵਾਟ ਪੌੜੀ ਤਿੱਥੇ ਤੂੰ ਸਮਰੱਥ ਜਿੱਥੇ ਕੋਏ ਨਾਹੇ ਉੱਥੇ ਤੇਰੀ ਰੱਖ ਅਗਨੀ ਉਦਰ ਮਾਹੇ ਸੁਣ ਕੇ ਜਮਕੈ ਦੂਤ ਨਾਹੀ ਤਰੈ ਛੱਡ ਜਾਹੇ ਭਾਉ ਜਲ ਬਿਖਮ ਅਸਗਾਹੋ ਗੁਰਸਬਦੀ ਪਾਰ ਪਾਹੇ ਜਿਨ ਕਉ ਲੱਗੀ ਪਿਆਸ ਅੰਮ੍ਰਿਤ ਸੇਖ ਆਹੇ ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ ਸਭ ਸਹਿ ਨੂੰ ਕਿਰਪਾਲ ਸਮਾਲੇ ਸਾਹੇ ਸਾਹੇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਦ ਆਹੇ ਸਲੋਕ ਮਹੱਲਾ ਪੰਜਵਾਂ ਦੂਜਾ ਤਿਸ ਨਾ ਬੁਝਾਇਓ ਪਾਰ ਬ੍ਰਹਮ ਨਾਮ ਦੇਹੋ ਆਧਾਰ ਅਗਮਾ ਗੋਚਰ ਸਾਹਿਬੋ ਸਮਰਾਸਾ ਦਾਤਾਰ ਤੂੰ ਨਿਹਚਲ ਨਿਰਵੈਰ ਸੱਚ ਸੱਚਾ ਤੂੰ ਦਰਬਾਰ ਕੀਮਤ ਕਹਿਣ ਨਾ ਜਾਈਐ ਅੰਤ ਨਾ ਪਾਰਾ ਵਾਰ ਪ੍ਰਭ ਛੋੜ ਹੋਰ ਜੇ ਮੰਗਣਾ ਸਭ ਵਿਖਿਆ ਰਸ ਸ਼ਾਰ ਸੇ ਸੁਖੀਏ ਸੱਚ ਸਾਹਸੇ ਜਿਨ ਸੱਚਾ ਵਿਵਹਾਰ ਜਿਨ੍ਹਾਂ ਲੱਗੀ ਪ੍ਰੀਤ ਪ੍ਰਭ ਨਾਮ ਸਹਿਜ ਸੁਖਸਾਰ ਨਾਨਕ ਇੱਕ ਅਰਾਧੇ ਸੰਤਨ ਰੇਣਾਰ ਮਹੱਲਾ ਪੰਜਵਾਂ ਆਨੰਦ ਸੁਖ ਬਿਸਰਾਮ ਨਿਤ ਹਰ ਕਾ ਕੀਰਤਨ ਗਾਏ ਅਵਰ ਸਿਆਣ ਪਛਾੜ ਦੇਹੇ ਨਾਨਕ ਉਧਰ ਸੁਨਾਏ ਪੌੜੀ ਨਾ ਤੂੰ ਆਵੈ ਵਸ ਬਹੁਤ ਕਿਣਾਵਣੇ ਨਾ ਤੂੰ ਆਵੈ ਵਸ ਬੇਦ ਪੜਾਵਣੇ ਨਾ ਤੂੰ ਆਵੈ ਵਸ ਤੀਰਥ ਨਾਈਐ ਨਾ ਤੂੰ ਆਵੈ ਵਸ ਧਰਤੀ ਧਾਈਐ ਨਾ ਤੂੰ ਆਵੈ ਵਸ ਕਿਤੇ ਸਿਆਣ ਪੈ ਨਾ ਤੂੰ ਆਵੈ ਵਸ ਬਹੁਤਾ ਦਾਨ ਦੇ ਸਭ ਕੋ ਤੇਰੇ ਵਸ ਅਗਮਾ ਗੋਚਰਾ ਤੂੰ ਭਗਤਾਂ ਕੈ ਵਸ ਭਗਤਾਂ ਤਾਣ ਤੇਰਾ ਸਲੋਕ ਮਹੱਲਾ ਪੰਜਵਾਂ ਆਪੇ ਵੈਦ ਆਪ ਨਾਰਾਇਣ ਇਹ ਵੈਦ ਜੀ ਕਾ ਦੁਖ ਲਾਇਣ ਗੁਰ ਕਾ ਸ਼ਬਦ ਅੰਮ੍ਰਿਤ ਰਸ ਖਾਇਣ ਨਾਨਕ ਜਿਸ ਮਨ ਵਸੈ ਤਿਸ ਕੇ ਸਭ ਦੁਖ ਮਿਟਾਇਣ ਮਹੱਲਾ ਪੰਜਵਾਂ ਹੁਕਮ ਉਛਲੈ ਹੁਕਮੇ ਰਹਿ ਹੁਕਮੇ ਦੁਖ ਸੁਖ ਸਮ ਕਰ ਸਹਿ ਹੁਕਮੇ ਨਾਮ ਜਪੈ ਦਿਨ ਰਾਤ ਨਾਨਕ ਜਿਸਨੋ ਹੋਵੈ ਦਾਤ ਹੁਕਮ ਮਰੈ ਹੁਕਮੇ ਹੀ ਜੀਵੈ ਹੁਕਮੇ ਨਾਨਾ ਵੱਡਾ ਥੀਵੈ ਹੁਕਮੇ ਸੋਗ ਹਰਖਿਆ ਆਨੰਦ ਹੁਕਮੇ ਜਪੈ ਨਿਰੋਦਰ ਗੁਰਮੰਤ ਹੁਕਮੇ ਆਵਣ ਜਾਣ ਰਹਾਏ ਨਾਨਕ ਜਾਂ ਕੋ ਭਗਤੀ ਲਾਏ ਪੌੜੀ ਹਉ ਤਿਸ ਢਾਡੀ ਕੁਰਬਾਨ ਜੇ ਤੇਰਾ ਸੇਵਦਾਰ ਹਉ ਤਿਸ ਢਾਡੀ ਬਲਿਹਾਰ ਜੇ ਗਾਵੈ ਗੁਣਿਆ ਪਾਰ
ਸੋ ਢਾਡੀ ਧਨ ਧਨ ਜਿਸ ਲੋੜੇ ਨਿਰੰਕਾਰ, ਸੋ ਢਾਡੀ ਪਾਗਠ ਜਿਸ ਸੱਚਾ ਦੁਆਰ ਬਾਰ। ਉਹ ਢਾਡੀ ਤੁਧ ਤੇ ਆਏ ਕਲਾਣੇ ਦਿਨ ਰਹਿਣਾਰ, ਮੰਗੈ ਅੰਮ੍ਰਿਤ ਨਾਮ ਨਾ ਆਵੈ ਕਦੇ ਹਾਰ। ਕੱਪੜ ਭੋਜਨ ਸੱਚ ਰਹਿੰਦਾ ਲਿਵੈ ਧਾਰ, ਸੋ ਢਾਡੀ ਗੁਣਵੰਤ ਜਿਸਨੋ ਪ੍ਰਭ ਪਿਆਰ। ਸਲੋਕ ਮਹੱਲਾ ਪੰਜਵਾਂ। ਅੰਮ੍ਰਿਤ ਬਾਣੀ ਅਮਿਓ ਰਸ, ਅੰਮ੍ਰਿਤ ਹਰ ਕਾ ਨਾਉ, ਮਨ ਤਨ ਹਿਰਦੈ ਸਿਮਰ ਹਾਰੋ, ਆਠ ਪੈਰ ਗੁਣ ਗਾਓ, ਉਪਦੇਸ਼ ਸੁਣਾਓ ਤੁਮ ਗੁਰ ਸਿੱਖੋ, ਸੱਚਾ ਇਹ ਸੁਆਓ। ਜਨਮ ਪਦਾਰਥ ਸਫਲ ਹੋਏ ਮਨ ਮੈਂ ਲਾਏ ਪਾਓ, ਸੁਖ ਸਹਿਜ ਆਨੰਦ ਘਣਾ, ਪ੍ਰਭ ਜਪਤਿਆਂ ਦੁਖ ਜਾਏ, ਨਾਨਕ ਨਾਮ ਜਪਤ ਸੁਖੀ ਉਪਜੈ, ਦਰਗਹਿ ਪਾਈਐ ਥਾਉ। ਮਹੱਲਾ ਪੰਜਵਾਂ। ਨਾਨਕ ਨਾਮ ਧਿਆਈਐ ਗੁਰਪੂਰਾ ਮਤ ਦੇ, ਭਾਣੇ ਜਪ ਤਪ ਸੰਜਮੋ ਭਾਣੇ ਹੀ ਕੱਢ ਲੇ, ਭਾਣੇ ਜੋਨ ਪਵਾਈਐ ਭਾਣੇ ਬਖਸ ਕਰੇ, ਭਾਣੇ ਦੁਖ ਸੁਖ ਭੋਗੀਐ ਭਾਣੇ ਕਰਮ ਕਰੇ, ਭਾਣੇ ਮਿੱਟੀ ਸਾਜ ਕੈ

ਜਿਸਨੋ ਵਿਸਰੈ ਨਾਉ ਸੋ ਨਿਰਤਨ ਕਾਂਡੀ ਐ, ਜਿਸਨੋ ਵਿਸਰੈ ਨਾਉ ਸੋ ਜੋਨੀ ਹਾਂਡੀ ਐ, ਜਿਸ ਖਸਮ ਨਾ ਆਵੈ ਚਿੱਤ ਤਿਸ ਜਮ ਡੰਡ ਦੇ, ਜਿਸ ਖਸਮ ਨਾ ਆਵੀ ਚਿੱਤ ਰੋਗੀ ਸੇ ਗਣੇ, ਜਿਸ ਖਸਮ ਨਾ ਆਵੀ ਚਿੱਤ ਸੋ ਖਰੋ ਹੰਕਾਰੀਆ, ਸੋਈ ਦੁਹੇਲਾ ਜਗ ਜਿਨਾ ਵਿਸਾਰੀਆ। ਸਲੋਕ ਮਹੱਲਾ ਪੰਜਵਾਂ। ਤੈਂਡੀ ਬੰਦਸ ਮੈਂ ਕੋਈ ਨਾ ਡਿੱਠਾ, ਤੂੰ ਨਾਨਕ ਮਨ ਭਾਣਾ, ਘੋਲ ਘੁਮਾਈ ਤਿਸ ਮਿੱਤਰ ਵਿਚੋਲੇ, ਜੈ ਮਿਲਕੰਤ ਪਛਾਣਾ। ਮਹੱਲਾ ਪੰਜਵਾਂ। ਪਾਵ ਸੁਹਾਵੇ ਜਾਂ ਤਾਉ ਧਿਰ ਜੁਲਦੇ, ਸੀਸ ਸੁਹਾਵਾ ਚਰਣੀ, ਮੁਖ ਸੁਹਾਵਾ ਜਾਂ ਤਾਉ ਜਸ ਗਾਵੈ, ਜੀਉ ਭਇਆ ਤਉ ਸਰਣੀ ਪੌੜੀ। ਮਿਲ ਨਾਰੀ ਸਤਸੰਗ ਮੰਗਲ ਗਾਵੀਆ, ਕਰ ਕਾ ਹੋਆ ਬੰਧਾਨ ਬਹੁਣ ਨਾ ਧਾਵੀਆ। ਬਿਨਠੀ ਦੁਰਮਤ ਦੁਰਤ ਸੋਏ ਕੂੜਾਵੀਆ, ਸੀਲਵੰਤ ਪ੍ਰਧਾਨ ਹਿਰਦੈ ਸਚਾਵੀਆ। ਅੰਤਰ ਬਾਹਰ ਇੱਕ ਇੱਕ ਰੀਤਾਵੀਆ, ਮਨ ਦਰਸ਼ਨ ਕੀ ਪਿਆਸ ਚਰਨ ਦਾਸ ਆਵੀਆ। ਸੋਭਾ ਬਣੀ ਸਿੰਗਾਰ ਖਸਮ ਜਾ ਰਾਵੀਆ, ਮਿਲਿਆ ਆਏ ਸੰਜੋਗ ਜਾਂ ਤਿਸ ਪਾਵੀਆ। ਸਲੋਕ ਮਹੱਲਾ ਪੰਜਵਾਂ। ਹਬ ਗੁਣ ਤੈਂਡੇ ਨਾਨਕ ਜੀਓ, ਮੈਂ ਕੂਥੀਏ ਮੈਂ ਨਿਰਗੁਣ ਤੇ ਕਿਆ ਹੋਵੈ, ਤਉ ਜੇਵੜ ਦਾ ਤਾਰ ਨਾ ਕੋਈ, ਜਾਚਕ ਸਦਾ ਜਾ ਚੋਵੈ। ਮਹੱਲਾ ਪੰਜਵਾਂ। ਦੇਹ ਛਜੰਦੜੀ ਊਣ ਮਜੂਣਾ, ਗੁਰਸੱਜਣ ਜੀਓ ਧਰਾਇਆ, ਹੱਬੇ ਸੁਖ ਸੁਹੇਲੜਾ ਸੁੱਤਾ, ਜਿੱਤਾ ਜਗ ਸਬਾਇਆ ਪੌੜੀ। ਵੱਡਾ ਤੇਰਾ ਦਰਬਾਰ ਸੱਚਾ ਤੁਧ ਤਖਤ, ਸਿਰ ਸਾਹਾਂ ਪਾਤਸ਼ਾਹ ਹੋ ਨਿਹਚਰ ਚੌਰ ਛਤ। ਜੋ ਭਾਵੈ ਪਾਰ ਬ੍ਰਹਮ ਸੋਈ ਸੱਚ ਨਿਆਉ, ਜੇ ਭਾਵੈ ਪਾਰ ਬ੍ਰਹਮ ਨਿਥਾਵੇਂ ਮਿਲੈ ਥਾਉ। ਜੋ ਕੀਨੀ ਕਰਤਾਰ ਸਾਈ ਭਲੀ ਗੱਲ, ਜਿਨੀ ਪਛਾਤਾ ਖਸਮ ਸੇ ਦਰਗਾਹ ਮਲ। ਸਹੀ ਤੇਰਾ ਫਰਮਾਨ ਕਿਨੈ ਨਾ ਫੇਰੀਐ, ਕਾਰਨ ਕਰਨ ਕਰੀਮ ਕੁਦਰਤ ਤੇਰੀ ਐ। ਸਲੋਕ ਮਹੱਲਾ ਪੰਜਵਾਂ। ਸੋਏ ਸੁੜੰਦੜੀ ਮੇਰਾ ਤਨ ਮਨ ਮੌਲਾ, ਨਾਮ ਜਪੰਦੜੀ ਲਾਲੀ ਪੰਧ ਜੁਲੰਦੜੀ, ਮੇਰਾ ਅੰਦਰ ਠੰਡਾ ਗੁਰਦਰਸ਼ਨ ਦੇਖ ਨਿਹਾਲੀ। ਮਹੱਲਾ ਪੰਜਵਾਂ। ਹੱਠ ਮਜਾਹੂ ਮੈਂ ਮਾਣਕ ਲੱਦਾ, ਮੁੱਲ ਨਾ ਕਿੱਦਾ ਮੈਂ ਕੂ ਸਤਿਗੁਰ ਦਿੱਤਾ, ਢੂੰਡ ਵਜਾਈ ਥੀਆ ਥਿੱਤਾ, ਜਨ ਪਦਾਰਥ ਨਾਨਕ ਜਿੱਤਾ ਪੌੜੀ। ਜਿਸ ਕੈ ਮਸਤਕ ਕਰਮ ਹੋਏ ਸੋ ਸੇਵਾ ਲਾਗਾ, ਜਿਸ ਗੁਰਮਿਲ ਕਮਲ ਪ੍ਰਗਾਸਿਆ ਸੋ ਅੰਧਨ ਜਾਗਾ। ਲੱਗਾ ਰੰਗ ਚਰਨਾਰ ਬਿੰਦ ਸਭ ਭ੍ਰਮ ਪਉ ਪਾਗਾ, ਆਤਮ ਜਿੱਤਾ ਗੁਰਮਤੀ ਆਗੰਜਿਤ ਪਾਗਾ। ਜਿਸੈ ਧਿਆਇਆ ਪਾਰ ਬ੍ਰਹਮ ਸੋ ਕਲ ਮੈਂ ਤਾਗਾ, ਸਾਧੂ ਸੰਗਤ ਨਿਰਮਲਾ ਅੱਠ ਸੱਠ ਮਜਨਾਗਾ। ਜਿਸ ਪ੍ਰਭ ਮਿਲਿਆ ਆਪਣਾ ਸੋ ਪੁਰਖ ਸੁਭਾਗਾ, ਨਾਨਕ ਤਿਸ ਬਲਿਹਾਰਨ ਜਿਸ ਇਹ ਵਡਭਾਗਾ। ਸਲੋਕ ਮਹੱਲਾ ਪੰਜਵਾਂ। ਜਾਂ ਪਿਰ ਅੰਦਰ ਤਾਂ ਤਨ ਬਾਹਰ, ਜਾਂ ਪਿਰ ਬਾਹਰ ਤਾਂ ਤਨ ਬਾਹਰ, ਬਿਨ ਨਾਵੈ ਬਹੁ ਫੇਰ ਫਿਰਾਹਰ, ਸਤਿਗੁਰ ਸੰਗਤ ਦਿਖਾਇਆ ਜਾਹਰ। ਜਨ ਨਾਨਕ ਸੱਚੇ ਸੱਚ ਸਮਾਹਰ। ਮਹੱਲਾ ਪੰਜਵਾਂ। ਆਹਰ ਸਭ ਕਰਦਾ ਫਿਰੈ, ਆਹਰ ਇੱਕ ਨਾ ਹੋਏ, ਨਾਨਕ ਜਿਤ ਆਹਰ ਜਗ ਉਦਰੈ, ਵਿਰਲਾ ਬੂਝੈ ਕੋਏ ਪੌੜੀ। ਵੱਡੀ ਹੂੰ ਵੱਡਾ ਆ।

ਘਰ ਭਲਾ ਤੇਰਾ ਘਰ ਆਨੰਦ ਵਧਾਈ ਤੁਦ ਘਰ ਮਾਣ ਮਹੱਤਾ ਤੇਜ ਆਪਣਾ ਆਪ ਜਰ ਸਰਬ ਕਲਾ ਭਰਪੂਰ ਦਿਸੈ ਜਤ ਕਥਾ ਨਾਨਕ ਦਾਸਨ ਦਾਸ ਤੁਧ ਆਗੈ ਬਿਨਵਤਾ ਸਲੋਕ ਮਹੱਲਾ ਪੰਜਵਾਂ ਛੱਤੜੇ ਬਾਜ਼ਾਰ ਸੋਹਣ ਵਿੱਚ ਵਾਪਾਰੀਏ ਵੱਖਰ ਹਿੱਕ ਅਪਾਰ ਨਾਨਕ ਖੱਟੇ ਸੋ ਧਣੀ ਮਹੱਲਾ ਪੰਜਵਾਂ ਕਬੀਰਾ ਹਮਰਾ ਕੋ ਨਹੀਂ ਹਮ ਕਿਸਹੂ ਕੇ ਨਾ ਹੈ ਜਿਨੇ ਹੋ ਰਚਨ ਰਚਾਇਆ ਤਿਸ ਹੀ ਮਾਹੇ ਸਮਾਹੇ ਪੌੜੀ ਸਫਲਿਓ ਬ੍ਰਿਕ ਸੁਹਾਵੜਾ ਹਰ ਸਫਲ ਅੰਮ੍ਰਿਤਾ ਮਨ ਲੋਚੈ ਉਨ ਮਿਲਣ ਕਉ ਕਿਉਂ ਮੰਨਿਆ ਕਿੱਤਾ ਵਰਨਾ ਚਿਹਨਾ ਬਾਹਰਾ ਉਹ ਅਗਮਾ ਜਿੱਤਾ ਉਹ ਪਿਆਰਾ ਜੀ ਕਾ ਜੋ ਖੋਲੈ ਪਿੱਤਾ ਸੇਵਾ ਕਰੀ ਤੁਸਾੜੀਆ ਮੈਂ ਦੱਸਿਓ ਮਿੱਤਾ ਕੁਰਬਾਣੀ ਵੰਨਿਆ ਵਾਰਣੈ ਬਲੇ ਬਲ ਕੀਤਾ ਦਸਨ ਸੰਤ ਪਿਆਰਿਆ ਸੁਣੋ ਲਾਏ ਚਿੱਤਾ ਜਿਸ ਲਿਖਿਆ ਨਾਨਕ ਦਾਸ ਤਿਸ ਨਾਉ ਅੰਮ੍ਰਿਤ ਸਤਿਗੁਰ ਦਿੱਤਾ ਸਲੋਕ ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਪਾਰ ਨਾ ਵਿਆਪਈ ਉਨਕੋ ਲਾਹੂ ਲਾਹੇ ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨ ਤੁਹਕਾ ਮੋਹਲੀ ਲਾਏ ਸੰਗ ਕੁਸੰਗੀ ਬੈਸਤੇ ਤਾ ਪੂਛੇ ਧਰਮ ਰਾਏ ਪੌੜੀ ਆਪੇ ਹੀ ਵਡ ਪਰਵਾਰ ਆਪੇ ਕਾਤੀਆ ਆਪਣੀ ਕੀਮਤ ਆਪ ਆਪੇ ਹੀ ਜਾਤੀਆ ਸਭ ਕਿਛ ਆਪੇ ਆਪ ਆਪੋ ਪੰਨਿਆ ਆਪਣਾ ਕੀਤਾ ਆਪ ਆਪ ਵਰਨਿਆ ਤਨ ਸੋ ਤੇਰਾ ਥਾਨ ਜਿੱਥੇ ਤੂੰ ਉਠਾ ਧਨ ਸੋ ਤੇਰੇ ਭਗਤ ਜਿੰਨੀ ਸੱਚ ਤੂੰ ਡਿੱਠਾ ਜਿਸਨੋ ਤੇਰੀ ਦਇਆ ਸਲਾਹੇ ਸੋਏ ਤੁਦ ਜਿਸ ਗੁਰ ਭੇਟੇ ਨਾਨਕ ਨਿਰਮਲ ਸੋਈ ਸੁਧ ਸਲੋਕ ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ ਜੋ ਜਨ ਪੀਰ ਜੋ ਨਰ ਪੀਰ ਨਿਵਾਜਿਆ ਤਿੰਨਾ ਅੰਚ ਨਾ ਲਾਗ ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਗ ਸੁਵੰਨੜੀ ਦੇਹ ਵਿਰਲੇ ਕਈ ਪਾਈਅਨ ਜਿੰਨਾ ਪਿਆਰੇ ਨੇ ਪੌੜੀ ਜਪ ਤਪ ਸੰਜਮ ਦਇਆ ਧਰਮ ਜਿਸ ਦੇਹੇ ਸੋ ਪਾਏ ਜਿਸ ਬੁਝਾਏ ਅਗਨ ਆਪ ਸੋ ਨਾਮ ਤੇ ਆਏ ਅੰਤਰਜਾਮੀ ਅਗਮ ਪੁਰਖ ਇਕ ਦ੍ਰਿਸ਼ਟ ਦਿਖਾਏ ਸਾਧ ਸੰਗਤ ਕੈ ਆਸਰੈ ਪ੍ਰਭ ਸਿਉ ਰੰਗ ਲਾਏ ਔਗਣ ਕਟ ਮੁਖ ਉਜਲਾ ਹਰ ਨਾਮ ਤਰਾਏ ਜਨ ਮਰਨ ਪਉ ਕਟਿਓਨ ਫਿਰ ਜੋ ਨਾ ਪਾਏ ਅੰਧ ਕੂਪ ਤੇ ਕਾਢਿਆਨ ਲਾੜੇ ਆਪ ਫੜਾਏ ਨਾਨਕ ਬਖਸ਼ਮ ਲਾਇਆਨ ਰੱਖੇ ਗੱਲ ਲਾਏ ਸਲੋਕ ਮਹੱਲਾ ਪੰਜਵਾਂ ਮੁਹੱਬਤ ਜਿਸ ਖੁਦਾਏ ਦੀ ਰੱਤਾ ਰੰਗ ਚਲੂਲ ਨਾਨਕ ਵਿਰਲੇ ਪਾਈ ਐ ਤਿਸ ਜਨ ਕੀ ਮਨਾ ਮੂਲ ਮਹੱਲਾ ਪੰਜਵਾਂ ਅੰਦਰ ਵਿਦਾ ਸੱਚ ਨਾਏ ਬਾਹਰ ਪੀ ਸੱਚ ਡਿਠੋਮ ਨਾਨਕ ਰਵਿਆ ਹਬ ਥਾਏ ਵਣ ਤ੍ਰਿਣ ਤ੍ਰਿਪਵਣ ਰੋਮ ਪੌੜੀ ਆਪੇ ਕੀਤੋ ਰਚਨ ਆਪੇ ਹੀ ਰਤਿਆ ਆਪੇ ਹੋਇਓ ਇਕ ਆਪੇ ਬਹੁ ਪਤਿਆ ਆਪੇ ਸਭਨਾ ਮੰਜ ਆਪੇ ਬਾਹਰਾ ਆਪੇ ਜਾਣੇ ਦੂਰ ਆਪੇ ਹੀ ਜਾਹਰਾ ਆਪੇ ਹੋਵੇ ਗੁਪਤ ਆਪੇ ਪ੍ਰਗਟੀਐ ਕੀਮਤ ਕਿਸੈ ਨਾ ਪਾਏ ਤੇਰੀ ਥੱਟੀਐ ਗਹਿਰ ਗੰਭੀਰ ਅਥਾਹੋ ਅਪਾਰ ਗਣਤ ਤੂੰ ਨਾਨਕ ਵਰਤੈ ਇਕ ਇਕੋ ਇਕ ਤੂੰ ਸੁਧ ਰਾਮਕਲੀ ਕੀ ਵਾਰ ਰਾਏ ਬਲਵੰਡ ਤਥਾ ਸਤੈ ਡੂਮ ਆਖੀ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਾਉ ਕਰਤਾ ਕਾਦਰ ਕਰੇ ਕਿਉ ਬੋਲ ਹੋਵੇ ਜੋ ਖੀਵਦੈ ਦੇ ਗੁਨਾ ਸਤ ਭੈਣ ਭਰਾਵ ਹੈ ਪਾਰੰਗਤ ਦਾਨ ਪੜੀਵਦੈ ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਵਦੈ ਲਹਿਣੇ ਧਰਿਓ ਨ ਛੱਤ ਸਿਰ ਕਰ ਸਿਫਤੀ ਅੰਮ੍ਰਿਤ ਪੀਵਦੈ ਮਤ ਗੁਰ ਆਤਮ ਦੇਵ ਦੀ ਖੜਗ ਜੋਰ ਭਰਾ ਕੋਈ ਜੀ ਦੈ ਗੁਰ ਚੇਲੇ ਰਹਿ ਰਾਸ ਕੀ ਨਾਨਕ ਸਲਾਮਤ ਥੀਵਦੈ ਸਹਿ ਟਿੱਕਾ ਦਿੱਤੋ ਸਜੀਵਦੈ ਲਹਿਣੇ ਦੀ ਫੇਰ ਆਈ ਐ ਨਾਨਕਾ ਦੋਹੀ ਖੱਟੀ ਐ
ਜੋਤ ਓਹਾ ਜੁਗਤ ਸਾਏ ਸਹਿ ਕਾਇਆ ਫਿਰ ਪਲਟੀਐ ਚੁੱਲੈ ਸੋ ਛਤ ਨਿਰੰਜਨੀ ਮਲ ਤਖਤ ਬੈਠਾ ਗੁਰ ਹੱਟੀਐ ਕਰੈ ਜੇ ਗੁਰ ਫੁਰਮਾਇਆ ਸਿਲ ਜੋਗ ਅਲੂਣੀ ਚੱਟੀਐ ਲੰਗਰ ਚੱਲੈ ਗੁਰ ਸ਼ਬਦ ਹਰ ਤੋਟ ਨਾ ਆਵੀ ਖੱਟੀਐ ਖਰਚੇ ਦਿੱਤ ਕਸਮ ਦੀ ਆਪ ਖਹਿੰਦੀ ਖੈਰ ਦਬੱਟੀਐ ਹੋਵੈ ਸਿਫਤ ਕਸਮ ਦੀ ਨੂਰ ਅਰਸੋਂ ਕੁਰਸੋਂ ਚੱਟੀਐ ਤੁਧ ਡਿੱਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸੱਚ ਜੇ ਗੁਰ ਫੁਰਮਾਇਆ ਕਿਉਂ ਉਹ ਏਦੂ ਬੋਲੋ ਹੱਟੀ ਐ ਪੁੱਤਰੀ ਕੌਲ ਨਾ ਪਾਲਿਓ ਕਰ ਪੀਰੋ ਕੰਨ ਮੁਰਟੀ ਐ ਦਿਲ ਖੋਟਾ ਆ ਕੀ ਫਿਰਨ ਬਨ ਭਾਰੋ ਚਾਇਨ ਛੱਟੀ ਐ ਜਿਨ ਆਖੀ ਸੋਈ ਕਰੇ ਜਿਨ ਕੀਤੀ ਤਿੰਨੈ ਥੱਟੀ ਐ ਕੌਣ ਹਾਰੇ ਕਿਨ ਵੱਟੀ ਐ ਜਿਨ ਕੀਤੀ ਸੋ ਮੰਨਣਾ ਕੋ ਸਾਲ ਜੇ ਵਾਹੇ ਸਾਲੀ ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ ਸਤਿਗੁਰ ਆਖੈ ਸੱਚਾ ਕਰੇ ਸਾਹ ਬਾਤ ਹੋਵੇ ਦਰਹਾਲੀ ਗੁਰ ਅੰਗਦ ਦੀ ਦੋਹੀ ਫਿਰੀ ਸੱਚ ਕਰਤਾ ਬੰਦ ਬਹਾਲੀ ਨਾਨਕ ਕਾਇਆ ਪਲਟ ਕਰ ਮਲ ਤਖਤ ਬੈਠਾ ਸੈ ਡਾਲੀ ਦਰ ਸੇਵੇ ਉਮਤ ਖੜੀ ਮਸਕੱਲੈ ਹੋਏ ਜੰਗਾਲੀ ਦਰ ਦਰ ਵੇਸ ਸਮਦੈ ਨਾਏ ਸੱਚੈ ਬਾਣੀ ਲਾਲੀ ਬਲਵੰਡ ਖੀਵੀ ਨੇਕ ਜਨ ਜਿਸ ਬਹੁਤੀ ਸ਼ਾਹ ਪਤਰਾਲੀ ਲੰਗਰ ਦੌਲਤ ਵੰਡੀ ਐ ਰਸ ਅੰਮ੍ਰਿਤ ਖੀਰ ਘਿਆਲੀ ਗੁਰਸਿੱਖਾਂ ਕੇ ਮੁਖ ਉਜਲੇ ਮਨ ਮੁਕਤੀ ਏ ਪਰਾਲੀ ਪਏ ਕਬੂਲ ਕਸਮ ਨਾਲ ਜਾਂ ਕਾਲ ਮਰਦੀ ਘਾਲੀ ਮਾਤਾ ਖੀਵੀ ਸਹੋ ਸੋਏ ਜਿਨ ਗੋਏ ਉਠਾਲੀ।

ਪਲਾਣ ਤਨਖ ਚੜਾਇਓ ਸਤ ਦਾ ਜਸ ਹੰਦਾ ਬਾਣ ਕਲ ਵਿੱਚ ਤੂ ਅੰਧਾਰ ਸਾ ਚੜਿਆ ਰਹਿ ਭਾਣ ਸਤੋ ਖੇਤ ਜਮਾਇਓ ਸਤੋ ਸ਼ਾਹਵਾਨ ਨਿਤ ਰਸੋਈ ਤੇਰੀ ਹੈ ਕਿਉ ਮੈਂ ਦਾ ਖਾਣ ਚਾਰੇ ਕੁੰਡਾ ਸੁਜੀਓ ਮਨ ਮੈਂ ਸ਼ਬਦ ਪ੍ਰਵਾਣ ਆਵਾ ਗਾਉਣ ਨਿਵਾਰਿਓ ਕਰ ਨਦਰ ਨੀਸਾਣ ਅਵਤਰਿਆ ਅਵਤਾਰ ਲੈ ਸੋ ਪੁਰਖ ਸੁਜਾਣ ਚੱਖੜ ਵਾਉ ਨਾ ਡੋਲਈ ਪਰਬਤ ਮੇਰਾਣ ਜਾਣੈ ਬਿਰਥਾ ਜੀ ਕੀ ਜਾਣੀ ਹੂੰ ਜਾਣ ਕਿਆ ਸਾਲਾ ਹੀ ਸੱਚੇ ਪਾਤਸ਼ਾਹ ਜਾਂ ਤੂੰ ਸੂੜ ਸੁਜਾਣ ਦਾਨ ਜੇ ਸਤਿਗੁਰ ਭਾਵ ਸੀ ਸੋ ਸੱਤੇ ਦਾਨ ਨਾਨਕ ਹੰਦਾ ਛਤਰ ਸਿਰ ਉਮਤ ਹੈਰਾਨ ਸੋ ਟਿੱਕਾ ਸੋ ਬਹਿਣਾ ਸੋਈ ਦੀਬਾਣ ਪਿਓ ਦਾਦੇ ਜਿਵੇਹਾ ਪੋਤਰਾ ਪ੍ਰਵਾਨ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ ਸਿੱਖੀ ਅਤੈ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾਹ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ ਜਿਨੀ ਤੂੰ ਸੇਵਿਆ ਪਾਉ ਕਰ ਸੇ ਤੁਦ ਪਾਰ ਉਤਾਰਿਆ ਲਬ ਲੋਭ ਕਾਮ ਕ੍ਰੋਧ ਮੋਹ ਮਾਰ ਕੱਢੇ ਤੁਦ ਸਾ ਪਰਵਾਰਿਆ ਤਨ ਸੋ ਤੇਰਾ ਥਾਨ ਹੈ ਸੱਚ ਤੇਰਾ ਪੈ ਸਕਾਰਿਆ ਨਾਨਕ ਤੂੰ ਲੈਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਗੁਰ ਡਿੱਠਾ ਤਾਂ ਮਨ ਸਾਧਾਰਿਆ ਚਾਰੇ ਜਾਗੇ ਚਹੁ ਜੁਗੀ ਪਹਿਚਾਣ ਆਪੇ ਹੋਵਾ ਆਪੀ ਨੇ ਆਪ ਸਾਜਿਓ ਨੂੰ ਆਪੇ ਹੀ ਥੰਮ ਖਲੋਵਾ ਆਪੇ ਪੱਟੀ ਕਲਮ ਆਪ ਆਪ ਲਿਖਣ ਹਾਰਾ ਹੋਵਾ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਿਰੋਵਾ ਤਖ਼ਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਵੈ ਚੰਦੋਵਾ ਉਗਵਣਾਉ ਤੈ ਆਥ ਵਣਾਉ ਚਉ ਚੱਕੀ ਕੀਅਨ ਲੋਵਾ ਜਿਨੀ ਗੁਰੂ ਨਾ ਸੇਵਿਓ ਮਨਮੁੱਖਾਂ ਪਇਆ ਮੋਵਾ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਟੋਵਾ ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਵਾ ਰਾਮ ਕਲੀ ਬਾਣੀ ਭਗਤਾਂ ਕੀ ਕਬੀਰ ਜੀਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਇਆ ਕਲਾਲਨ ਲਾਹਨ ਮੇਲੋ ਗੁਰ ਕਾ ਸ਼ਬਦ ਗੁੜ ਕੀਨ ਰੇ ਤ੍ਰਿਸ਼ਨਾ ਕਾਮ ਕ੍ਰੋਧ ਮਦ ਮਤਸਰ ਕਾਟ ਕਾਟ ਕਸ ਦੀਨ ਰੇ ਕੋਈ ਹੈ ਰੇ ਸੰਤ ਸਹਿਜ ਸੁਖ ਅੰਤਰ ਜਾਂ ਕੋ ਜਪ ਤਪ ਦਿਓ ਦਲਾਲੀ ਰੇ ਏਕ ਮੂੰਦ ਪਰ ਤਨ ਮਨ ਦੇਵੋ ਜੋ ਮਾ ਦੇਕ ਲਾਲੀ ਰੇ ਰਹਾਓ ਭਵਨ ਚਤੁਰ ਦਸ ਪਾਠੀ ਕੀਨੀ ਬ੍ਰਹਮ ਅਗਨ ਤਨ ਜਾਰੀ ਰੇ ਮੁੰਦਰਾ ਮਦਕ ਸਹਿ ਤੁਨ ਲਾਗੀ ਸੁਖਮਨ ਪੋਚਨ ਹਾਰੀ ਰੇ ਤੀਰਥ ਬਰਤ ਨੇਮ ਸੁਚ ਸੰਜਮ ਰਵ ਸਸਗੈ ਨੈ ਦਿਓ ਰੇ ਸੁਰਤ ਪਿਆਲ ਸੁਧਾ ਰਸ ਅੰਮ੍ਰਿਤ ਇਹੋ ਮਹਾਰਸ ਪਿਓ ਰੇ ਨਿਜਰ ਧਾਰ ਚੁਵੈਤ ਨਿਰਮਲ ਇਹ ਰਸ ਮਨੂ ਮਾਰਾ ਤੋਰੇ ਕਹਿ ਕਬੀਰ ਸਗਲੇ ਮਦ ਸ਼ੂਸ਼ੇ ਇਹ ਮਹਾਰਸ ਸਚੋ ਰੇ ਗੁੜ ਕਰ ਗਿਆਨ ਧਿਆਨ ਕਰ ਮਹੁਆ ਭਉ ਪਾਠੀ ਮਨ ਧਾਰਾ ਸੁਖ ਮਨ ਨਾਰੀ ਸਹਿ ਸਮਾਨੀ ਪੀਵੈ ਪੀਵਨ ਹਾਰਾ ਔਦੂ ਮੇਰਾ ਮਨ ਮਤਵਾਰਾ ਉਨ ਮਦ ਚੜਾ ਮਦਨ ਰਸ ਚਾਖਿਆ ਤ੍ਰਿਭਵਨ ਭਇਆ ਉਜਿਆਰਾ ਰਹਾਓ ਦੁਇਪੁਰ ਜੋਰ ਰਸਾਈ ਪਾਠੀ ਪੀਓ ਮਹਾਰਸ ਭਾਰੀ ਕਾਮ ਕ੍ਰੋਧ ਕੀਏ ਜਲੇਤਾ ਛੁੱਟ ਗਈ ਸੰਸਾਰੀ ਪ੍ਰਗਟ ਪ੍ਰਕਾਸ਼ ਗਿਆਨ ਗੁਰਗੰਮਤ ਸਤਿਗੁਰ ਤੇ ਸੁਧ ਪਾਈ ਤਾ ਦਾਸ ਕਬੀਰ ਤਾਸ ਮਤ ਮਾਤਾ ਉਚਕ ਨਾ ਕਬ ਹੂੰ ਜਾਈ ਤੂੰ ਮੇਰੋ ਮੇਰ ਪਰਬਤ ਸੁਆਮੀ ਉਡ ਗਈ ਮੈਂ ਤੇਰੀ ਨਾ ਤੁਮ ਡੋਲੋ ਨਾ ਹਮ ਗਿਰਤੇ ਰੱਖ ਲੀ ਨੀ ਹਰ ਮੇਰੀ ਅਬ ਤਬ ਜਬ ਕਬ ਤੁਹੀ ਤੁਹੀ ਹਮ ਤੋ ਪ੍ਰਸਾਦ ਸੁਖੀ ਸਦ ਹੀ ਰਹਾਓ ਤੋਰੇ ਭਰੋਸੇ ਮਗਹਰ ਬਸਿਓ ਮੇਰੇ ਤਨ ਕੀ ਤਪਤ ਬੁਝਾਈ
ਪਹਿਲੇ ਦਰਸ਼ਨ ਮਗਰ ਪਾਇਓ ਫੁਨਕਾਸੀ ਬਸੇ ਆਈ, ਜੈਸਾ ਮਗਹਰ ਤੈਸੀ ਕਾਸੀ ਹਮ ਏਕੈ ਕਰ ਜਾਨੀ, ਹਮ ਨਿਰਤਨ ਜਿਉ ਇਹੋ ਤਨ ਪਾਇਆ ਮਰਤੇ ਫੂਟ ਗੁਮਾਨੀ, ਕਰੈ ਗੁਮਾਨ ਚੁਬੈ ਤੇ ਸੂਲਾ ਕੋ ਕਾਢਨ ਕਉ ਨਾਹੀ, ਅਜੈ ਸੋ ਚੋਬ ਕਉ ਬਿਲਲ ਬਿਲਾਤੇ ਨਰਕੇ ਕੋਰ ਪਚਾਹੀ, ਕਵਨ ਨਰਕ ਕਿਆ ਸੁਰਗ ਵਿਚਾਰਾ ਸੰਤਨ ਦੋ ਰਾਦੇ, ਹਮ ਕਾਹੂ ਕੀ ਕਾਣ ਨਾ ਕੜਤੇ ਆਪਣੇ ਗੁਰ ਪ੍ਰਸਾਦੇ, ਅਬ ਤਉ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਨੀ, ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ, ਸੰਤਾ ਮਾਨੋ ਦੂਤਾ ਡਾਨੋ ਇਹ ਕੁਟਵਾਰੀ ਮੇਰੀ, ਦਿਵਸ ਰੈਨ ਤੇਰੇ ਪਾਓ ਪਲੋਸੋ ਕੇਸ ਚਵਰ ਕਰ ਫੇਰੀ, ਹਮ ਕੂਕਰ ਤੇਰੇ ਦਰਬਾਰ ਪਾਉ ਕੈ ਆਗੈ ਬਦਨ ਪਸਾਰ ਰਹਾਓ, ਪੂਰਬ ਜਨਮ ਹਮ ਤੁਮਰੇ ਸੇਵਕ ਅਬ ਤੋ ਮਿਟਿਆ ਨਾ ਜਾਈ, ਤੇਰੇ ਦੁਆਰੇ ਧੁਨ ਸਹਿਜ ਕੀ ਮਾਥੈ ਮੇਰੇ ਦਗਾਈ, ਦਾਗੇ ਹੋਏ ਸੋ ਰਨ ਮੈਂ ਜੂਜੈ ਬਿਨ ਦਾਗੇ ਭਗ ਜਾਈ, ਸਾਧੂ ਹੋਏ ਸੋ ਭਗਤ ਪਛਾਨੈ ਹਰ ਲੈ ਖਜਾਨੈ ਪਾਈ, ਕੋਠਰੇ ਮੈਂ ਕੋਠਰੀ ਪਰਮ ਕੋਠੀ ਵਿਚਾਰ, ਗੁਰਦੀਨੀ ਬਸਤ ਕਬੀਰ ਕਉ ਲੇਵੋ ਬਸਤ ਸਮਾਰ, ਕਬੀਰ ਦੀ ਸੰਸਾਰ ਕਉ ਲੀਨੀ ਜਿਸ ਮਸਤਕ ਭਾਗ, ਅੰਮ੍ਰਿਤ ਰਸ ਜਿਨ ਪਾਇਆ ਥਿਰਤਾਂ ਕਾ ਸੁਹਾਗ, ਜਿਹੇ ਮੁਖ ਬੇਦ ਗਾਇਤਰੀ ਬਿਗਸੈ, ਜਿਹੇ ਮੁਖ ਬੇਦ ਗਾਇਤਰੀ ਨਿਕਸੈ ਸੋ ਕਿਉ ਬ੍ਰਹਮਣ ਬਿਸਰ ਕਰੈ, ਜਾਂ ਕਹਿ ਪਾਏ ਜਗਤ ਸਭ ਲਾਗੈ ਸੋ ਕਿਉ ਪੰਡਿਤ ਹਰ ਨਾ ਕਹੈ, ਕਾਹੇ ਮੇਰੇ ਬਾਮਨ ਹਰ ਨਾ ਕਹੈ, ਰਾਮ ਨਾ ਬੋਲੈ ਪਾਂਡੇ ਦੋਜਕ ਭਰੈ ਰਹਾਓ, ਆਪਨ ਊਚ ਨੀਚ ਕਰ ਭੋਜਨ ਹਠੇ ਕਰਮ ਕਰ ਉਦਰ ਭਰੈ, ਚੌਦਸ ਅਮਾਵਸ ਰਚ ਰਚ ਮੰਗੈ ਕਰ ਦੀਪਕ ਲੈ ਕੂਪ ਪਰੈ, ਤੂੰ ਬ੍ਰਾਹਮਣ ਮੈਂ ਕਾਸੀਕ ਜੁਲਹਾ ਮੋਹੇ ਤੋਹੇ ਬਰਾਬਰੀ ਕੈਸੇ ਕੈ ਬਨੈ, ਰਾਂ ਹਮਰੇ ਰਾਮ ਨਾਮ ਕਹੇ ਉਬਰੇ ਬੇਦ ਭਰੋਸੇ ਪਾਂਡੇ ਡੂ ਮਰੈ, ਤਰਵਰ ਏਕ ਅਨੰਤ ਡਾਰ ਸਾਖਾ ਪੋਹ ਪੋ ਪੱਤਰ ਰਸ ਭਰੀਆ, ਇਹ ਅੰਮ੍ਰਿਤ ਕੀ ਬਾੜੀ ਹੈ ਰੇ ਤਿਨ ਹਰ ਪੂਰੈ ਕਰੀਆ, ਜਾਨੀ ਜਾਨੀ ਰੇ ਰਾਜਾ ਰਾਮ ਕੀ ਕਹਾਨੀ, ਅੰਤਰ ਜੋਤ ਰਾਮ ਪ੍ਰਗਾਸਾ ਗੁਰਮੁਖ ਬਿਰ ਲੈ ਜਾਨੀ ਰਹਾਓ, ਭਵਰ ਏਕ ਪੋਹ ਪਰਸ ਬੀਦਾ ਬਾਰੈ ਲੇ ਉਰ ਧਰਿਆ, ਸੋਹਰੈ ਮੱਦੇ ਪਵਨ ਚਕੋਰਿਆ ਆਕਾਸੇ ਫਰਫਰਿਆ, ਸਹਿਜ ਸੁਨ ਇਕ ਬਿਰਵਾ ਉਪਜਿਆ ਧਰਤੀ ਜਲ ਹਰ ਸੋਖਿਆ, ਕਹਿ ਕਬੀਰ ਹਉ ਤਾਂ ਕਾ ਸੇਵਕ ਜਿਨੇ ਉਹ ਬਿਰਵਾ ਦੇਖਿਆ, ਮੁੰਦਰਾ ਮੋਹਨ ਦਇਆ ਕਰ ਝੋਲੀ ਪੱਤਰ ਕਾ ਕਰੋ ਵਿਚਾਰ ਰੇ, ਇਹ ਖਿੰਥਾ ਇਹੋ ਤਨ ਸੀ ਉਹ ਆਪਣਾ ਨਾਮ ਕਰੋ ਆਧਾਰ ਰੇ, ਐਸਾ ਜੋਗ ਕਮਾਵੋ ਜੋਗੀ ਜਪ ਤਪ ਸੰਜਮ ਗੁਰਮੁਖ ਭੋਗੀ ਰਹਾਓ, ਬੁੱਧ ਵਿਭੂਤ ਚੜਾਓ ਆਪਣੀ ਸਿੰਘੀ ਸੁਰਤ ਮਿਲਾਈ, ਕਰ ਬੈਰਾਗ ਫਿਰੋ ਤਨ ਨਗਰੀ ਮਨ ਕੀ ਕਿੰਗਰੀ ਬਜਾਈ, ਪੰਚ ਤਤ ਲੈ ਹਿਰਦੈ ਰਾਖੋ ਰਹੇ ਨਿਰਾਲ ਮਤਾੜੀ, ਕਹਿਤ ਕਬੀਰ ਸਨੋਰੇ ਸੰਤੋ ਧਰਮ ਦਇਆ ਕਰ ਬਾੜੀ, ਕਵਨ ਕਾਜ ਸਿਰਜੇ ਜਗ ਪੀਤਰ ਜਨਮ ਕਵਨ ਫਲ ਪਾਇਆ, ਭਵ ਨਿਧ ਤਰਨ ਤਾਰਨ ਚਿੰਤਾ ਮਨ ਇਕ ਨਿਮਖ ਨਾ ਇਹੋ ਮਨ ਲਾਇਆ, ਗੋਬਿੰਦ ਹਮ ਐਸੇ ਅਪਰਾਧੀ ਜਿਨ ਪ੍ਰਭ ਜੀ ਉਹ ਪਿੰਡ ਥਾ ਦੀਆ, ਜਿਸਕੀ ਭਾਉ ਭਗਤ ਨੇ ਸਾਧੀ ਰਹਾਓ, ਪਾਰਤਾਨ ਪਾਰਤਾਨ ਭਾਰਤੀ ਨਿੰਦਾ ਪਰ ਅਪਵਾਦ ਨਾ ਛੂਟੈ, ਆਵਾਗਮਨ ਹੋਤ ਹੈ ਫੁਨ ਫੁਨ ਇਹੋ ਪ੍ਰਸੰਗ ਨਾ ਟੂਟੈ, ਜਿਹੇ ਘਰ ਕਥਾ ਹੋ ਤਿਹਾਰ ਸੰਤਨ ਇਕ ਨਿਮਖ ਨਾ ਕੀਨੋ ਮੈਂ ਫੇਰਾ, ਲੰਪਟ ਚੋਰ ਦੂਤ ਮਤਵਾਰੇ ਤਿੰਨ ਸੰਸਦਾ ਬਸੇਰਾ, ਕਾਮ ਕ੍ਰੋਧ ਮਾਇਆ ਮਦ ਮਤਸਰ ਇਹ ਸੰਪੈ ਮੋਹ ਮਾਹੀ, ਦਇਆ ਧਰਮ ਯਰ ਗੁਰ ਕੀ ਸੇਵਾ ਇਹ ਸੁਪਨੰਤਰ ਨਾਹੀ, ਦੀਨ ਦਇਆਲ ਕਿਰਪਾਲ ਦਮੋਦਰ ਭਗਤ ਵਛਰ ਪੈ ਹਾਰੀ, ਕਹਿਤ ਕਬੀਰ ਭੀਰ ਜਨ ਰੱਖੋ ਹਰ ਸੇਵਾ ਕਰੋ ਤੁਮਾਰੀ,
जिहे सिमरन होए मुक्त द्वार, जाहे बैकुंठ नहीं संसार, निरपौ कै कर बजावै तूर, अनहद बजै सदा भरपूर, ऐसा सिमरन कर मन माहे, बिन सिमरन मुक्त कत नाहीं रहाओ, जे सिमरन नाही नरकार, मुक्त करै उतरै बो पार, नमस्कार कर हृदय माहे, फिर तेरा यावन नाहे, जे सिमरन करै तू केल, दीपक बांध धरियो बिन तेल, सो दीपक अमरक संसार, काम क्रोध बेका डीले मार, जे सिमरन तेरी गत होए, सो सिमरन रख कंठ पर होए, सो सिमरन कर नहीं राखो तार, गुर प्रसादी उतरै पार, जेह सिमरन नाही तोहे कान, मंदर सोवै पटंबर तान, से सुखाली बिकसै जियो, सो सिमरन तू आंदन पियो, जे सिमरन तेरी जाए बलाए, जे सिमरन तुझ पोहै नाम आए, सिमर सिमर हर हर मन गाइयै, एहो सिमरन सतगुर ते पाइयै, सदा सदा सिमर दिन रात, उठत बैठत सास ग्रास, जाग सोए सिमरन रस भोग, हर सिमरन पाइयै संजोग, जे सिमरन नाही तुझ पार, सो सिमरन राम नाम आधार, कहे कबीर जाका नहीं अंत, तिसके आगे तंत न मंत, राम कली कर दूजा, बाणी कबीर जी की एक ओंकार, सतगुर प्रसाद बंद च बंधन पाया, मुक्त गुर अनल बुझाया, जब नख सिख एहो मन चीना, तब अंतर मज्जन कीना, पवन पत ओन मानो रहन खरा, नहीं मृत ना जन्म जरा रहाओ, उल्टी ले सख्त सहारंग, पैसी ले गगन मझारंग, बेदी अले चक्र पयंगा, पेटी अले राय नसंगा, चूकी अले मोह मयासा, सस कीनो सूर गिरासा, जब कुंभक भरपुर लीना, तह बाजे अनहद बीणा, बगतै बग शब्द सुनाया, सुनतै सुन मन बसाया, कर करता उतर सपारंग, कह कबीरा सारंग, चंद सूरज दोय जो स्वरूप, ज्योति अंतर ब्रह्म अनूप, कर रे ज्ञानी ब्रह्म विचार, ज्योति अंतर तरिया पसार, रहाओ हीरा देख, हीरे करो आदेश, कह कबीर निरंजना लेख, दुनिया होशियार बेदार जागत, मुसीयत हौरे पाई, निगम होशियार पहरुआ, देखत जम ले जाई, रहाओ नींब पयो आंब, आंब पयो नींबा, केला पाका चार, नालियेर फल से बरपाका, मूर्ख मुक्त गवार, हर पयो खांड, रेत में बिखरियो, हस्ती चुन्यो ना जाई, कह कमीर कुल जात पात, ताजो चीटी होए चुन खाई, बाणी नाम देव जियो की, राम कली कर पहला, एक ओंकार, सतगुर प्रसाद, आनी ले कागद, काटी ले गुडी, आकाश मदे भरमी अले, पंच जना स्यों बात बतौआ, चीत सो डोरी राखी अले, मन राम नामा बेदी अले, जैसे कनक कला चित मांडी अले, रहाओ आनी ले कुंभ, पराई ले उदक, राजकुमार पुरंदरीये, हस्त बिनोद विचार करती है, चीत सो गागर राखी अले, मंदर एक द्वार दह जाके, गऊ चरावन छाडी अले, पांच कोस पर गऊ चरावत, चीत सो बछरा राखी अले, कहत नाम देव सुनो तिलोचन, बालक पालन पौडी अले, अंतर बाहर काज विरोधी, चीज सो बार कराखी अले, वेद पुराण शास्त्र अनंता, गीत कवित ना गावो गो, अखंड मंडल निरंकार में, अनहद वेद मजाओ गो, बैरागी राम गावो गो, शब्दा तीता नहद राता, याकुल कह कर जाओ गो, रहाओ एड़ा पिंगला और सुख मना, पौने बंद रहाओ गो, चंद सूरज दोय समकर राखो, ब्रह्म ज्योत मिल जाओगो, तीर्थ देखना जल में पैसो, जी जंत ना सतावोगो, 68 तीर्थ गुरु दिखाए, कठी पीतर नाओगो,
पंच सहाई जन की शोभा, पलो पलो ना कहावो गो, नामा कह चित हर स्यों राता, सुन समाध

ਆਗਿਆ ਮਾਨ ਜਾਨ ਸੁਖ ਪਾਇਆ, ਸੁਣ ਸੁਣ ਨਾਮ ਤੁਹਾਰੋ ਜੀਓ, ਇਹਾਂ ਊਹਾਂ ਹਰ ਤੁਮਹੀ ਤੁਮਹੀ, ਇਹੋ ਗੁਰ ਤੇ ਮੰਤਰ ਉਦਰੜੀਓ, ਜਬ ਤੇ ਜਾਨ ਪਾਈਏ ਬਾਤਾ, ਤਬ ਕੁਸਲ ਖੇਮ ਸਭ ਥੀਓ, ਸਾਹ ਸੰਗ ਨਾਨਕ ਪਰਗਾਸਿਓ, ਆਨਾ ਹੀ ਰੇ ਬੀਓ, ਨਟ ਮਹੱਲਾ ਪੰਜਵਾਂ, ਜਾਂ ਕੋ ਪਈ ਤੁਮਾਰੀ ਧੀਰ, ਜਮਕੀ ਤਰਾਸ ਮਿੱਟੀ ਸੁਖ ਪਾਇਆ, ਨਿਕਸੀ ਹੋ ਮੈਂ ਪੀਰ ਰਹਾਓ, ਤਪਤ ਬੁਜਾਨੀ ਅੰਮ੍ਰਿਤ ਬਾਨੀ, ਤ੍ਰਿਪਤੇ ਜਿਉ ਬਾਰਕ ਖੀਰ, ਮਾਤ ਪਿਤਾ ਸਾਜਨ ਸੰਤ ਮੇਰਾ, ਸੰਤ ਸਹਾਈ ਵੀਰ, ਖੁੱਲੇ ਪ੍ਰਮ ਭੀਤ ਮਿਲੇ ਗੋਪਾਲਾ, ਹੀਰੇ ਬੇਦੇ ਹੀਰ, ਬਿਸਮ ਭਏ ਨਾਨਕ ਜਸ ਗਾਵਤ, ਠਾਕਰ ਗੁਣੀ ਗਹੀਰ, ਨਟ ਮਹੱਲਾ ਪੰਜਵਾਂ, ਆਪਣਾ ਜਨ ਆਪੇ ਆਪ ਉਧਾਰਿਓ, ਆਠ ਪਹਿਰ ਜਨ ਕੈ ਸੰਗ ਬਸਿਓ, ਮਨ ਤੇ ਨਾਹੀਂ ਬਿਸਾਰਿਓ ਰਹਾਓ, ਬਰਨ ਚਿਹਨ ਨਾਹੀਂ ਕਿਛ ਪੇਖਿਓ, ਦਾਸ ਕਾ ਕੁਲ ਨਾ ਵਿਚਾਰਿਓ, ਕਰ ਕਿਰਪਾ ਨਾਮ ਹਰ ਦਿਓ, ਸਹਿ ਸੁਭਾਏ ਸਵਾਰਿਓ, ਮਹਾਂ ਬਿਖਮ ਅਗਨ ਕਾ ਸਾਗਰ, ਤਿਸ ਤੇ ਪਾਰ ਉਤਾਰਿਓ, ਪੇਖ ਪੇਖ ਨਾਨਕ ਬਿਕਸਾਨੋ, ਪੁਨੈ ਪੁਨੈ ਬਲਿਹਾਰਿਓ, ਨਟ ਮਹੱਲਾ ਪੰਜਵਾਂ, ਹਰ ਹਰ ਮਨ ਮੈਂ ਨਾਮ ਕਹਿਓ, ਕੋਟ ਪਰਾਧ ਮਿਟੈ ਖਿਨ ਭੀਤਰ, ਤਾਂ ਕਾ ਦੁੱਖ ਨਾ ਰਹਿਓ ਰਹਾਓ, ਖੋਜਤ ਖੋਜਤ ਭਇਓ ਬੈਰਾਗੀ, ਸਾਧੂ ਸੰਗ ਲਹਿਓ, ਸਗਲ ਤਿਆਗ ਏਕ ਲਿਵ ਲਾਗੀ, ਹਰ ਹਰ ਚਰਨ ਗਹਿਓ, ਕਹਿਤ ਮੁਕਤ ਸੁਨਤੇ ਨਿਸਤਾਰੇ, ਜੋ ਜੋ ਸਰਨ ਪਇਓ, ਸਿਮਰ ਸਿਮਰ ਸਵਾਮੀ ਪ੍ਰਭ ਆਪਣਾ, ਕਹੋ ਨਾਨਕ ਅੰਧ ਭਇਓ, ਨਟ ਮਹੱਲਾ ਪੰਜਵਾਂ, ਚਰਨ ਕਮਲ ਸੰਗ ਲਾਗੀ ਡੋਰੀ, ਸੁਖ ਸਾਗਰ ਕਰ ਪਰਮ ਗਤ ਮੋਰੀ ਰਹਾਓ, ਅੰਚਲਾ ਗਹਾਇਓ ਜਨ ਆਪਣੇ ਕਹੋ, ਮਨ ਬੀਦੋ ਪ੍ਰੇਮ ਕੀ ਖੋਰੀ, ਜਸ ਗਾਵਤ ਭਗਤ ਰਸ ਉਪਜਿਓ, ਮਾਇਆ ਕੀ ਜਾਲੀ ਤੋਰੀ, ਪੂਰਨ ਪੂਰ ਰਹੇ ਕਿਰਪਾ ਨਿਧ, ਆਨ ਨਾ ਪੇਖੋ ਹੋਰੀ, ਨਾਨਕ ਮੇਲ ਲਿਓ ਦਾਸ ਆਪਣਾ, ਪ੍ਰੀਤ ਨਾ ਕਭੂ ਥੋਰੀ, ਨਟ ਮਹੱਲਾ ਪੰਜਵਾਂ, ਮੇਰੇ ਮਨ ਜਪ ਜਪ ਹਰ ਨਾਰਾਇਣ, ਕਭੂ ਨਾ ਵਿਸਰੋ ਮਨ ਮੇਰੇ ਤੇ, ਆਠ ਪਹਿਰ ਗੁਣ ਗਾਇਣ ਰਹਾਓ, ਸਾਧੂ ਧੂਰ ਕਰੋ ਨਿਤ ਮੱਜਣ, ਸਭ ਕਿਲ ਵਿਖ ਪਾਪ ਗਵਾਇਣ, ਪੂਰਨ ਪੂਰ ਰਹੇ ਕਿਰਪਾ ਨਿਧ, ਘਟ ਘਟ ਦਿਸ਼ਟ ਸਮਾਇਣ, ਜਾਪ ਤਾਪ ਕੋਟ ਲੱਖ ਪੂਜਾ, ਹਰ ਸਿਮਰਨ ਤੁਲ ਨਾ ਲਾਇਣ, ਦੋਏ ਕਰ ਜੋੜ ਨਾਨਕ ਦਾਨ ਮੰਗੈ, ਤੇਰੇ ਦਾਸਨ ਦਾ ਦਸਾਇਣ, ਨਟ ਮਹੱਲਾ ਪੰਜਵਾਂ, ਮੇਰਾ ਸਰਬਸ ਨਾਮ ਨਿਧਾਨ, ਕਰ ਕਿਰਪਾ ਸਾਧੂ ਸੰਗ ਮਿਲਿਓ, ਸਤਿਗੁਰ ਦੀਨੋ ਦਾਨ ਰਹਾਓ, ਸੁਖਦਾਤਾ ਦੁਖ ਪੰਜਨ ਹਾਰਾ, ਗਾਉ ਕੀਰਤਨ ਪੂਰਨ ਗਿਆਨ, ਕਾਮ ਕ੍ਰੋਧ ਲੋਭ ਖੰਡ ਖੰਡ ਕੀਨੇ, ਬਿਨਸਿਓ ਮੂੜ ਅਭਮਾਨ, ਕਿਆ ਗੁਣ ਤੇਰੇ ਆਖ ਵਖਾਣਾ, ਪ੍ਰਭਯੰਤਰ ਜਾਮੀ ਜਾਨ, ਚਰਨ ਕਮਲ ਸਰਨ ਸੁਖ ਸਾਗਰ, ਨਾਨਕ ਸਦ ਕੁਰਬਾਨ, ਨਟ ਮਹੱਲਾ ਪੰਜਵਾਂ, ਹਾਂ ਵਾਰ ਵਾਰ ਜਾਉ ਗੁਰ ਗੋਪਾਲ ਰਹਾਓ, ਮੋਹੇ ਨਿਰਗੁਣ ਤੁਮ ਪੂਰਨ ਦਾਤੇ, ਦੀਨਾ ਨਾ ਦਿਆਲ, ਉਠਤ ਬੈਠਤ ਸੋਭਤ ਜਾਗਤ, ਜੀ ਪ੍ਰਾਨ ਤਨ ਮਾਲ, ਦਰਸ਼ਨ ਪਿਆਸ ਬਹੁਤ ਮਨ ਮੇਰੈ, ਨਾਨਕ ਦਰਸ਼ਨ ਹਾਲ, ਨਟ ਪੜਤਾਲ ਮਹੱਲਾ ਪੰਜਵਾਂ, ਇੱਕ ਓਵੰਕਾਰ ਸਤਿਗੁਰ ਪ੍ਰਸਾਦ, ਕੋਉ ਹੈ ਮੇਰੋ ਸਾਜਨ ਮੀਤ, ਹਰ ਨਾਮ ਸੁਨਾਵੈ ਨੀਤ, ਬਿਨਸੈ ਦੁਖ ਵਿਪਰੀਤ, ਸਭ ਅਰਪੋ ਮਨ ਤਨ ਜੀਤ ਰਹਾਓ, ਕੋਈ ਵਿਰਲਾ ਆਪਨ ਕੀਤ, ਸੰਗ ਚਰਨ ਕਮਲ ਮਨ ਸੀਤ, ਕਰ ਕਿਰਪਾ ਹਰ ਜਸ ਦੀਤ, ਹਰ ਭਾਜੋ ਜਨਮ ਪਦਾਰਥ ਜੀਤ, ਕੋਟ ਪਤਤ ਹੋਏ ਪੁਨੀਤ, ਨਾਨਕ ਦਾਸ ਬਲ ਬਲ ਕੀਤ, ਨਟ ਅਸ਼ਟਪਦੀਆਂ ਮਹੱਲਾ ਚੌਥਾ, ਏਕੋ ਅੰਕਾਰ ਸਤਿਗੁਰ ਪ੍ਰਸਾਦ, ਰਾਮ ਮੇਰੇ ਮੰਤਨ ਨਾਮ ਆਧਾਰੇ, ਖਿਨ ਪਲ ਰਹਿ ਨਾ ਸਕੋ ਬਿਨ ਸੇਵਾ, ਮੈਂ ਗੁਰਮਤ ਨਾਮ ਸਮਾਰੇ ਰਹਾਓ, ਹਰ ਹਰ ਹਰ ਹਰ ਹਰ ਮਨ ਧਿਆਵੋ, ਮੈਂ ਹਰ ਹਰ ਨਾਮ ਪਿਆਰੇ, ਦੀਨ ਦਿਆਲ ਭਏ ਪ੍ਰਭ ਠਾਕਰ, ਗੁਰ ਕੇ ਸ਼ਬਦ ਸਵਾਰੇ, ਮਧਸੂਦਨ ਜਗਜੀਵਨ ਮਾਧੋ, ਮੇਰੇ ਠਾਕਰ ਅਗਮ ਅਪਾਰੇ, ਇੱਕ ਬਿਨੋ ਬੇਨਤੀ ਕਰੋ ਗੁਰ ਆਗੈ, ਮੈਂ ਸਾਧੂ ਚਰਨ ਪਖਾਰੇ,
ਸਹਿਸ ਨੇਤਰ ਨੇਤਰ ਹੈ ਪ੍ਰਭ ਕਉ, ਪ੍ਰਭ ਏਕੋ ਪੁਰਖ ਨਿਰਾਰੇ। ਸਹਿਸ ਮੂਰਤ ਏਕੋ ਪ੍ਰਭ ਠਾਕਰ, ਪ੍ਰਭ ਏਕੋ ਗੁਰਮਤ ਤਾਰੇ। ਗੁਰਮਤ ਨਾਮ ਦਮੋਦਰ ਪਾਇਆ, ਹਰ ਹਰ ਨਾਮ ਉਰਧਾਰੇ। ਹਰ ਹਰ ਕਥਾ ਬਨੀ ਅਤ ਮੀਠੀ, ਜਿਉ ਗੂੰਗਾ ਗਟਕ ਸਮਾਰੇ। ਰਸਨਾ ਸਾਧ ਚਖੈ ਭਾਏ ਦੂਜੈ, ਅਤ ਫੀਕੇ ਲੋਭ ਬੇਕਾਰੇ। ਜੋ ਗੁਰਮੁਖ ਸਾਧ ਚਖੈ ਰਾਮ ਨਾਮਾ, ਸਭ ਅਨਰਸ ਸਾਧ ਵਿਸਾਰੇ। ਗੁਰਮਤ ਰਾਮ ਨਾਮ ਧਨ ਪਾਇਆ, ਸੁਣ ਕਹਿਤਿਆ ਪਾਪ ਨਿਵਾਰੇ। ਧਰਮ ਰਾਏ ਜਮ ਨੇੜ ਨਾ ਆਵੈ, ਮੇਰੇ ਠਾਕੁਰ ਕੇ ਜਨ ਪਿਆਰੇ। ਸਾਸ ਸਾਸ ਸਾਸ ਹੈ ਜੇਤੇ, ਮੈਂ ਗੁਰਮਤ ਨਾਮ ਸੰਭਾਰੇ। ਸਾਸ ਸਾਸ ਜਾਏ ਨਾ ਮੈਂ ਬਿਨ, ਸੋ ਬਿਰਥਾ ਸਾਸ ਵਿਕਾਰੇ। ਕਿਰਪਾ ਕਿਰਪਾ ਕਰ ਦੀਨ ਪ੍ਰਭ ਸਰਣੀ, ਮੋਕੋ ਹਰਜਨ ਮਿਲ ਪਿਆਰੇ। ਨਾਨਕ ਦਾਸਨ ਦਾਸ ਕਹਿਤ ਹੈ, ਹਮ ਦਾਸਨ ਕੇ ਪਨਿਹਾਰੇ। ਨਟ ਮਹੱਲਾ ਚੌਥਾ, ਰਾਮ ਹਮ ਪਾਥਰ ਨਿਰਗੁਣਿਆਰੇ। ਕਿਰਪਾ ਕਿਰਪਾ ਕਰ ਗੁਰੂ ਮਿਲਾਏ, ਹਮ ਪਹਨ ਸ਼ਬਦ ਗੁਰ ਤਾਰੇ। ਰਹਾਓ ਸਤਿਗੁਰ ਨਾਮ ਦਰੜਾਇ ਅਤ ਮੀਠਾ, ਮੈਲਾ ਗਰਮ ਲਗਾਰੇ। ਨਾ ਮੈਂ ਸੁਰਤ ਵਜੀ ਹੈ ਦਹਿ ਦਸੋ, ਹਰ ਮੁਸਕੀ ਮੁਸਕ ਗੰਧਾਰੇ। ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ, ਗੁਰਨੀਕੇ ਬਚਨ ਸੰਭਾਰੇ। ਗਾਵਤ ਗਾਵਤ ਹਰ ਗੁਣ ਗਾਏ, ਗੁਣ ਗਾਵਤ ਗੁਰ ਨਿਸਤਾਰੇ। ਬਿਵੇਕ ਗੁਰੂ ਗੁਰੂ ਸਮਦਰਸੀ, ਤਿਸ ਮਿਲੀਐ ਸੰਕੋ ਤਾਰੇ। ਸਤਿਗੁਰ ਮਿਲਿਆ ਪਰਮ ਪਦ ਪਾਇਆ, ਹਉ ਸਤਿਗੁਰ ਕੈ ਬਲਿਹਾਰੇ। ਪਾਖੰਡ ਪਾਖੰਡ ਕਰ ਕਰ ਭਰਮੇ, ਲੋਭ ਪਾਖੰਡ ਜਗ ਬੁਰਿਆਰੇ। ਹਲਤ ਪਲਤ ਦੁਖਦਾਈ ਹੋਵੈ, ਜਮਕਾਲ ਖੜਾ ਸਿਰ ਮਾਰੇ। ਉਗਵੈ ਦਿਨ ਸਿਆਲ ਜਲ ਸੰਭਾਲੈ, ਬਿਖ ਮਾਇਆ ਕੇ ਬਿਸਥਾਰੇ। ਆਈ ਰਹਿਣ ਪਿਆ ਸੁਪਨੰਤਰ, ਬਿਖ ਸੁਪਨੇ ਪੀ ਦੁਖ ਸਾਰੇ। ਕੱਲਰ ਖੇਤ ਲੈ ਕੂੜ ਜਮਾਇਆ, ਸਭ ਕੂੜੈ ਕੇ ਖਲਵਾਰੇ। ਸਾਗ ਤਨਾਰ ਸਭ ਭੁੱਖ ਭੁਖਾਨੇ, ਦਰ ਠਾਂਡੇ ਜਮ ਜੰਦਾਰੇ। ਮਨਮੁਖ ਕਰਜ ਚੜਿਆ ਬਿਖ ਭਾਰੀ, ਉਤਰੈ ਸ਼ਬਦ ਵਿਚਾਰੇ। ਜਿਤਨੇ ਕਰਜ ਕਰਜ ਕੇ ਮੰਗੀਏ, ਕਰ ਸੇਵਕ ਪਗ ਲਗਵਾਰੇ। ਜਗਨਨਾਥ ਸਭ ਜੰਤਰ ਉਪਾਏ, ਨੱਕ ਖੀਨੀ ਸਭ ਨੱਥ ਹਾਰੇ। ਨਾਨਕ ਪ੍ਰਭ ਖਿੰਚੈ ਤਿਵ ਚੱਲੀਐ, ਜਿਉ ਭਾਵੈ ਰਾਮ ਪਿਆਰੇ। ਨਟ ਮਹੱਲਾ ਚੌਥਾ, ਰਾਮ ਹਰਿ ਅੰਮ੍ਰਿਤ ਸਰ ਨਾ ਵਾਰੇ। ਸਤਿਗੁਰ ਗਿਆਨ ਮੱਜਨ ਹੈ ਨੀਕੋ, ਮਿਲ ਕਰਮਲ ਪਾਪ ਉਤਾਰੇ। ਰਹਾਓ ਸੰਗਤ ਕਾ ਗੁਣ ਬਹੁਤ ਅਧਕਾਈ, ਪੜ ਸੂਵਾ ਗਨ ਕੋ ਧਾਰੇ। ਪਰਸਨ ਪਰਸ ਭਏ ਕੁਬਜਾ ਕਉ, ਲੈ ਬੈ ਕੁੰਠ ਸਿਧਾਰੇ। ਅਜਾਮਲ ਪ੍ਰੀਤ ਪੁੱਤਰ ਪ੍ਰਤਕੀਨੀ, ਕਰ ਨਾਰਾਇਣ ਬੋਲਾਰੇ। ਮੇਰੇ ਠਾਕਰ ਕੈ ਮਨ ਭਾਏ ਭਾਵਨੀ, ਜਮ ਕੰਕਰ ਮਾਰ ਬੇਦਾਰੇ। ਮਾਨੁਖ ਕਥੈ ਕਥ ਲੋਕ ਸੁਣਾਵੈ, ਜੋ ਬੋਲੈ ਸੋ ਨਾ ਵਿਚਾਰੇ। ਸਤਸੰਗਤ ਮਿਲੈ ਤਾਂ ਦ੍ਰਿੜਤਾ ਆਵੈ, ਹਰ ਰਾਮ ਨਾਮ ਨਿਸਤਾਰੇ। ਜਬ ਲਗ ਜੀਓ ਪਿੰਡ ਹੈ ਸਾਬਤ, ਤਬ ਲਗ ਕਿਛ ਨਾ ਸੁਮਾਰੇ। ਜਬ ਘਰ ਮੰਦਰ ਆਗ ਲਗਾਨੀ, ਕੱਢ ਕੂਪ ਕੱਢੈ ਪਨਿਹਾਰੇ। ਸਾਗਰ ਸਿਉਮਨ ਮੇਲ ਨਾ ਕਰੀਓ, ਜਿਨ ਹਰ ਹਰ ਨਾਮ ਵਿਸਾਰੇ। ਸਾਕਤ ਬਚਨ ਵਿਸ਼ੂਆ ਜਿਉਂ ਡਸੀਐ, ਤਜ ਸਾਕਤ ਪਰੈ ਪਰਾਰੇ। ਲਗ ਲਗ ਪ੍ਰੀਤ ਬਹੁ ਪ੍ਰੀਤ ਲਗਾਈ, ਲਗ ਸਾਧੂ ਸੰਗ ਸਵਾਰੇ। ਗੁਰ ਕੇ ਬਚਨ ਸਤ ਸਤ ਕਰ ਮਾਨੇ, ਮੇਰੇ ਠਾਕਰ ਬਹੁਤ ਪਿਆਰੇ। ਪੂਰਬ ਜਨਮ ਪਰਚੂਨ ਕਮਾਏ, ਹਰ ਹਰ ਹਰ ਨਾਮ ਪਿਆਰੇ। ਗੁਰਪ੍ਰਸਾਦ ਅੰਮ੍ਰਿਤ ਰਸ ਪਾਇਆ, ਰਸ ਗਾਵੈ ਰਸ ਵਿਚਾਰੇ। ਹਰ ਹਰ ਰੂਪ ਰੰਗ ਸਭ ਤੇਰੇ, ਮੇਰੇ ਲਾਲਨ ਲਾਲ ਗੁਲਾਰੇ। ਜੈਸਾ ਰੰਗ ਦੇਹ ਸੋ ਹੋਵੈ, ਕਿਆ ਨਾਨਕ ਜੰਤ ਵਿਚਾਰੇ। ਨਟ ਮਹੱਲਾ ਚੌਥਾ, ਰਾਮ ਗੁਰ ਸਰਨ ਪ੍ਰਭੂ ਰਖਵਾਰੇ। ਜਿਉ ਕੁੰਚਰ ਤੰਦੂਐ ਪਕੜ ਚਲਾਇਓ, ਕਰ ਉੱਪਰ ਕੱਢ ਨਿਸਤਾਰੇ। ਰਹਾਓ ਪ੍ਰਭ ਕੇ ਸੇਵਕ ਬਹੁਤ ਅਤ ਨੀਕੇ, ਮਨ ਸਰਦਾ ਕਰ ਹਰ ਧਾਰੇ। ਮੇਰੇ ਪ੍ਰਭ ਸਰਦਾ ਭਗਤ ਮਨ ਭਾਵੈ, ਜਨਕੀ ਪੈ ਸਵਾਰੇ। ਹਰ ਹਰ ਸੇਵਕ ਸੇਵਾ ਲਾਗੈ, ਸਭ ਦੇਖੈ ਬ੍ਰਹਮ ਪਸਾਰੇ। ਏਕ ਪੁਰਖ ਇਕ ਨਦਰੀ ਆਵੈ, ਸਭ ਏਕਾ ਨਦਰ ਨਿਹਾਰੇ। ਹਰ ਪ੍ਰਭ ਠਾਕਰ ਰਵਿਆ ਸਭ ਠਾਈ, ਸਭ ਚੇਰੀ ਜਗਤ ਸੁਮਾਰੇ।
ਆਪ ਦਿਆਲ ਦਇਆ ਦਾਨ ਦੇਵੈ ਵਿੱਚ ਪਾਥਰ ਕੀਰੇ ਕਾਰੇ ਅੰਤਰਵਾਸ ਬਹੁਤ ਮੁਸਕਾਈ ਭਰਮਪੂਲਾ ਮਿਰਗ ਸਿੰਘਾਰੇ ਬਨ ਬਨ ਢੂੰਡ ਢੂੰਡ ਫਿਰ ਥਾਕੀ ਗੁਰਪੂਰੈ ਕਰ ਨਿਸਤਾਰੇ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਸਭ ਹੈ ਬ੍ਰਹਮ ਬ੍ਰਹਮ ਹੈ ਪਸਰਿਆ ਮਨ ਬੀਜਿਆ ਖਾਵਾਰੇ ਜਿਉਂ ਜਨ ਚੰਦਰਹਾਂਸ ਦੁਖਿਆ ਤ੍ਰਿਸ਼ਟ ਬੁੱਧੀ ਆਪਣਾ ਕਰ ਲੁਕੀ ਜਾ ਰੇ ਪ੍ਰਭ ਕੋ ਜਨ ਅੰਤਰ ਰਿਦ ਲੋਚੈ ਪ੍ਰਭ ਜਨ ਕੇ ਸਾਸ ਨਿਹਾਰੇ ਕਿਰਪਾ ਕਿਰਪਾ ਕਰ ਭਗਤ ਦਰੜਾਏ ਜਨ ਪੀਛੇ ਜਗ ਨਿਸਤਾਰੇ ਆਪਣੇ ਆਪ ਆਪ ਪ੍ਰਭ ਠਾਕਰ ਪ੍ਰਭ ਆਪੇ ਸ੍ਰਿਸ਼ਟ ਸਵਾਰੇ ਜਨ ਨਾਨਕ ਆਪੇ

ਕਰ ਕਿਰਪਾ ਜਾਚਕ ਜਨ ਤੇਰੇ, ਇੱਕ ਮੰਗੋ ਦਾਨ ਪਿਆਰੇ। ਸਤਿਗੁਰ ਕੀਨਤ ਸਰਦਾ ਲਾਗੀ, ਮੋਕੋ ਹਰ ਗੁਰ ਮਿਲ ਸਵਾਰੇ। ਸਾਕਤ ਕਰਮ ਪਾਣੀ ਜਿਉ ਮਥੀਐ, ਨਿਤ ਪਾਣੀ ਝੋਲ ਚੁਲਾਰੇ। ਮਿਲ ਸਭ ਸੰਗਤ ਪਰਮ ਪਦ ਪਾਇਆ, ਕੜ ਮਾਖਣ ਕੇ ਗਟਕਾਰੇ। ਨਿਤ ਨਿਤ ਕਾਇਆ ਮੱਜਨ ਕੀਆ, ਨਿਤ ਮਲਮਲ ਦੇਹ ਸਵਾਰੇ। ਮੇਰੇ ਸਤਿਗੁਰ ਕੇ ਮਨ ਬਚਨ ਨਾ ਪਾਏ, ਸਭ ਫੋਕਟ ਚਾਰ ਸਿੰਗਾਰੇ। ਮਟਕ ਮਟਕ ਚਲ

ਨਟ ਮਹੱਲਾ ਚੌਥਾ। ਮੇਰੇ ਮਨ ਭਜ ਠਾਕਰ ਅਗਮ ਅਪਾਰੇ, ਹਮ ਪਾਪੀ ਬਹੁ ਨਿਰਗੁਣ ਯਾਰੇ, ਕਰ ਕਿਰਪਾ ਗੁਰ ਨਿਸਤਾਰੇ ਰਹਾਓ। ਸਾਧੂ ਪੁਰਖ ਸਾਧ ਜਨ ਪਾਏ, ਇੱਕ ਬਿਨੋ ਕਰੋ ਗੁਰ ਪਿਆਰੇ, ਰਾਮ ਨਾਮ ਤਨ ਪੂੰਜੀ ਦੇਵੋ, ਸਭ ਤਿਸ਼ਨਾ ਭੂਖ ਨਿਵਾਰੇ। ਪਚੈ ਪਤੰਗ ਮ੍ਰਿਗ ਭ੍ਰਿੰਗ ਕੁੰਚਰ ਮੀਨ, ਇੱਕ ਇੰਦਰੀ ਪਗਰ ਸੰਘਾਰੇ, ਪੰਚ ਭੂਤ ਸਬਲ ਹੈ ਦੇਹੀ, ਗੁਰ ਸਤਗੁਰ ਪਾਪ ਨਿਵਾਰੇ। ਸ਼ਾਸਤਰ ਵੇਦ ਸੋਧ ਸੋਧ ਦੇਖੇ, ਮੁਨ ਨਾਰਦ ਬਚਨ ਪੁਕਾਰੇ, ਰਾਮ ਨਾਮ ਪੜੋ ਗਤ ਪਾਵੋ, ਸਤਸੰਗਤ ਗੁਰ ਨਿਸਤਾਰੇ। ਪ੍ਰੀਤਮ ਪ੍ਰੀਤ ਲੱਗੀ ਪ੍ਰਭ ਕੇਰੀ, ਜਿਵ ਸੂਰਜ ਕਮਲ ਨਿਹਾਰੇ, ਮੇਰ ਸੁਮੇਰ ਮੋਰ ਬਹੁ ਨਾਚੈ, ਜਬ ਉਨਵੈ ਕਹਨ ਕਨ ਹਾਰੇ। ਸਾਕਤ ਕਉ ਅੰਮ੍ਰਿਤ ਬਹੁ ਸਿੰਚਉ, ਸਭ ਡਾਲ ਫੂਲ ਬਿਸਕਾਰੇ। ਜਿਉ ਜਿਉ ਨਿਵੈ ਸਾਕਤ ਨਰ ਸੇਤੀ, ਛੇੜ ਛੇੜ ਕੱਢੈ ਵਿਖ ਖਾਰੇ। ਸੰਤਨ ਸੰਤ ਸਾਧ ਮਿਲ ਰਹੀਐ, ਗੁਣ ਬੋਲੇ ਪਰ ਉਪਕਾਰੇ। ਸੰਤੈ ਸੰਤ ਮਿਲੈ ਮਨ ਬਿਗਸੈ, ਜਿਉ ਜਲ ਮਿਲ ਕਮਲ ਸਵਾਰੇ। ਲੋਭ ਲਹਿਰ ਸਭ ਸਵਾਨ ਹਲਕ ਹੈ, ਹਲਕਿਓ ਸਭੈ ਬਿਗਾਰੇ। ਮੇਰੇ ਠਾਕਰ ਕੈ ਦੀਬਾਨ ਖਬਰ ਹੋਈ, ਗੁਰ ਗਿਆਨ ਖੜਗ ਲੈ ਮਾਰੇ। ਰਾਖ ਰਾਖ ਰਾਖ ਪ੍ਰਭ ਮੇਰੇ, ਮੈਂ ਰਾਖੋ ਕਿਰਪਾ ਤਾਰੇ। ਨਾਨਕ ਮੈਂ ਤਾਰੇ ਅਵਰ ਨਾ ਕਾਈ, ਮੈਂ ਸਤਿਗੁਰ ਗੁਰ ਨਿਸਤਾਰੇ। ਸ਼ੱਕਾ ਇੱਕ

ਸਭ ਸਿੱਧ ਸਾਧਕ ਮੁਨ ਜਨਾ ਮਨ ਭਾਵਨੀ ਹਰ ਧਿਆਇਓ ਅਪਰੰਪਰੋ ਪਾਰ ਬ੍ਰਹਮ ਸੁਆਮੀ ਹਰ ਅਲਖ ਗੁਰੂ ਲਿਖਾਇਓ ਰਹਾਓ। ਹਮ ਨੀਚ ਮੱਧਮ ਕਰਮ ਕੀਏ ਨਹੀਂ ਚੇਤਿਓ ਹਰ ਰਾਇਓ ਹਰ ਆਨ ਮੇਲਿਓ ਸਤਿਗੁਰੂ ਖਿਨਬੰਧ ਮੁਕਤ ਕਰਾਇਓ। ਪ੍ਰਭ ਮਸਤਕੇ ਧੁਰ ਲਿਖਿਆ ਗੁਰਮਤੀ ਹਰ ਲਿਵ ਲਾਇਓ ਪੰਚ ਸਬਦਰ ਗੈ ਬਾਜਿਆ ਹਰ ਮਿਲਿਓ ਮੰਗਲ ਗਾਇਓ। ਪਤਿਤ ਪਾਵਨ ਨਾਮ ਨਰ ਹਰ ਮੰਦ ਭਾਗੀਆਂ ਨਹੀਂ ਪਾਇਓ ਤੇ ਗਰਭ ਜੋਨੀ ਗਾਲੀਐ ਜਿਉ ਲੋਨ ਜਲੈ ਗਲਾਇਓ। ਮਤ ਦੇਹ ਹਰ ਪ੍ਰਭ ਅਗਮ ਠਾਕਰ ਗੁਰਚਰਨ ਮਨ।

ਨਾਮ ਰਸ ਲਾਗਾ, ਕਮਲ ਪ੍ਰਗਾਸ ਭਇਆ ਗੁਰ ਪਾਇਆ, ਹਰ ਜਪਿਓ ਪ੍ਰੰਪੋ ਭਾਗਾ ਰਹਾਓ। ਭੈ ਪਾਏ ਭਗਤ ਲਾਗੋ ਮੇਰਾ ਹੀਆਰਾ, ਮਨ ਸੋਇਓ ਗੁਰਮਤਿ ਜਾਗਾ, ਕਿਲ ਬਿਖ ਖੀਨ ਪਏ ਸਾਂਤ ਆਈ, ਹਰ ਉਰ ਧਾਰਿਓ ਵਡ ਭਾਗਾ। ਮਨ ਮੁਖ ਰੰਗ ਕੁਸੁੰਭ ਹੈ ਕਚੂਆ, ਜਿਉ ਕੁਸਮ ਚਾਰ ਦਿਨ ਚਾਗਾ, ਖਿਨ ਮੈਂ ਬਿਨਸ ਜਾਏ ਪ੍ਰਤਾਪੈ, ਡੰਡ ਧਰਮ ਰਾਏ ਕਾ ਲਾਗਾ। ਸਤ ਸੰਗਤ ਪ੍ਰੀਤ ਸਾਧਿਅਤ ਗੂੜੀ, ਜਿਉ ਰੰਗ ਮਜੀਠ ਬਹੁ ਲਾਗਾ, ਕਾਇਆ ਕਾਪਰ ਚੀਰ ਬਹੁ ਫਾਰੇ, ਹਰ ਰੰਗ ਨਾਲ ਹੈ ਸੁਭਾਗਾ, ਹਰ ਚਾਰਿਓ ਰੰਗ ਮਿਲੈ ਗੁਰ ਸੋਭਾ।

ਤਨ ਤਾਨਿਓ ਰਾਮ ਬੇਨ ਬਾਜੈ ਮਦਰ ਮਦਰ ਤੁਨ ਅਨਹਤ ਗਾਜੈ ਰਹਾਉ ਤਨ ਤਨ ਮੇਘਾ ਰੋਮਾਵਲੀ ਤਨ ਤਨ ਕ੍ਰਿਸ਼ਨ ਉਂਡੈ ਕੰਬਲੀ ਤਨ ਤਨ ਤੂੰ ਮਾਤਾ ਦੇਵ ਕੀ ਜਿਹ ਗ੍ਰਹਿ ਰਮਈਆ ਕਵਲਾਪਤੀ ਤਨ ਤਨ ਬਨ ਖੰਡ ਬਿੰਦਰਾ ਬਨਾ ਜੈ ਖੇਲੈ ਸ੍ਰੀ ਨਾਰਾਇਣਾ ਬਿਨ ਬਜਾਵੈ ਗੋਦਨ ਚਰੈ ਨਾਮੇ ਕਾ ਸਵਾਮੀ ਆਨੰਦ ਕਰੈ ਮੇਰੋ ਬਾਪ ਮਾਧੋ ਤੂੰ ਤਨ ਕੇਸੋ ਸਾਂਵਲੀਓ ਬੀਠ ਲਾਏ ਰਹਾਉ ਕਰ ਧਰੇ ਚੱਕਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਣ ਉਧਾਰੀ ਅਲੇ ਦੋ ਸਾਸਨ ਕੀ ਸਭਾ ਦਰੁਪਤੀ ਅੰਬਰ ਲੇ ਤਿਉ ਬਾਰੀ ਅਲੇ ਗੋਤਮ ਨਾਰ ਅਹਿਲਿਆ ਤਾਰੀ ਪਾਵਨ ਕੇਤਕ ਤਾਰੀ ਅਲੇ ਐਸਾ ਅਦਮ ਅਜਾਤ ਨਾਮ ਦੇਉ ਤੋ ਸਰਨਾਂਗਤ ਆਈ ਅਲੇ ਸਵੈ ਘਟ ਰਾਮ ਬੋਲੈ ਰਾਮਾ ਬੋਲੈ ਰਾਮ ਬਿਨਾ ਕੋ ਬੋਲੈ ਰੇ ਰਹਾਉ ਏਕਲ ਮਾਟੀ ਕੁੰਜਰ ਚੀਟੀ ਭਾਂਜਨ ਹੈ ਬਹੁ ਨਾਨਾ ਰੇ ਅਸਥਾਵਰ ਜੰਗਮ ਕੀਟ ਪਤੰਗਮ ਘਟ ਘਟ ਰਾਮ ਸਮਾਨਾ ਰੇ ਏਕਲ ਚਿੰਤਾ ਰਾਖਿਆ ਅਨੰਤਾ ਔਰ ਤਜੋ ਸਭ ਆਸਾ ਰੇ ਪ੍ਰਣਵੈ ਨਾਮਾ ਪਹਿਨੇ ਕਾਮਾ ਕੋ ਠਾਕਰ ਕੋ ਦਾਸਾ ਰੇ ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਏਕੋ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੁਨੀ ਸਹਿ ਭੰਗੁਰ ਪ੍ਰਸਾਦ ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਤਧੂਰ ਨਾਨਕ ਸਰਨ ਤੁਹਾਰੀਆ ਪੇਖੋ ਸਦਾ ਹਜੂਰ ਸ਼ਬਦ ਪਿੱਛੋ ਰਾਤੀ ਸੱਦੜਾ ਨਾਮ ਖਸਮ ਕਾਲੇ ਖੇਮੇ ਛਤਰ ਸਰਾਏ ਚ ਦਿਸਨ ਰਥ ਪੀੜੇ ਜਿੰਨੀ ਤੇਰਾ ਨਾਮ ਤੇ ਆਇਆ ਤਿਨ ਕਉ ਸਦ ਮਿਲੇ ਬਾਬਾ ਮੈਂ ਕਰਮਹੀਣ ਕੂੜਿਆਰ ਨਾਮ ਨਾ ਪਾਇਆ ਤੇਰਾ ਅੰਧਾ ਪਰਮ ਭੂਲਾ ਮਨ ਮੇਰਾ ਰਹਾਓ ਸਾਧ ਕੀਤੇ ਦੁਖ ਪਰ ਫੋੜੇ ਪੂਰਬ ਲਿਖੇ ਮਾਏ

ਆ ਮੇਲ ਸਾਹਿਬ ਸੋ ਸਾਲਾਹੀ ਹੈ ਜਿਨ ਕਰ ਦੇਖਿਆ ਖੇਲ ਸੰਜੋਗੀ ਮੇਲਾ ਵੜਾ ਇਨ ਤਨ ਕੀਤੇ ਭੋਗ ਵੇ ਜੋਗੀ ਮਿਲ ਵਿਛੜੇ ਨਾਨਕ ਪੀ ਸੰਜੋਗ ਮਾਰੂ ਮਹੱਲਾ ਪਹਿਲਾ ਮਿਲ ਮਾਤ ਪਿਤਾ ਪਿੰਡ ਕਮਾਇਆ ਤਨ ਕਰਤਾ ਲੇਖ ਲਿਖਾਇਆ ਲਿਖ ਦਾਤ ਜੋਤ ਵਡਿਆਈ ਮਿਲ ਮਾਇਆ ਸੁਰਤ ਗਵਾਈ ਮੂਰਖ ਮਨ ਕਾਹੇ ਕਰ ਸਹਿਵਾਣਾ ਉੱਠ ਚੱਲਣਾ ਖਸਮੈ ਪਹਾਣਾ ਰਹਾਓ ਤਜ ਸਾਧ ਸਹਿਜ ਸੁਖ ਹੋਈ ਕਰ ਛੱਡਣੇ ਰਹੇ ਨਾ ਕੋਈ ਕਿਛ ਖਾਜੈ ਕਿਛ ਤਰ ਜਾਈਐ ਜੇ ਬਾਹੁੜ ਦੁਨੀਆਂ ਆਈਐ ਸਜ ਕਾਇਆ ਪੱਟ ਹਡਾਏ ਫੁਰਮਾਇਸ਼ ਬਹੁਤ ਚਲਾਏ ਕਰ ਸੇ ਸੁਖਾਲੀ ਸੋਵੈ ਹੱਥੀ ਪਾਉਂਦੀ ਕਾਹੇ ਰੋਵੈ ਕਰ ਘੁੰਮਣ ਵਾਣੀ ਭਾਈ ਪਾਪ ਪੱਥਰ ਤਰਨ ਨਾ ਜਾਈ ਪਾਓ ਬੇੜਾ ਜੀਉ ਚੜਾਉ ਕਹੋ ਨਾਨਕ ਦੇਵੈ ਕਾਹੂ ਮਾਰੂ ਮਹੱਲਾ ਪਹਿਲਾ ਕਰ ਪਹਿਲਾ ਕਰਨੀ ਕਾਗਦ ਮਨ ਮਸਵਾਣੀ ਬੁਰਾ ਪਲਾ ਦੋਏ ਲੇਖ ਪਏ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਐ ਤਉ ਗੁਣ ਨਾਹੀ ਅੰਤਹਰੇ ਚਿਤ ਚਿਤ ਸਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਜਾਲੀ ਰਹਿਣ ਜਾਲ ਦਿਨ ਹੁਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨਿਤ ਫਾਸੈ ਛੂਟ ਸਮੂੜੇ ਕਮਨ ਗੁਣੀ ਕਾਇਆ ਯਾਰਨ ਮਨ ਵਿੱਚ ਲੋਹਾ ਪੰਚ ਅਗਨ ਤਿਤ ਲਾਗ ਰਹੀ ਕੋਇਲੇ ਪਾਪ ਪੜੇ ਤਿਸੀ ਉੱਪਰ ਮਨ ਜਲਿਆ ਸੰਨੀ ਚਿੰਤ ਪਈ ਪਇਆ ਮਨੂਰ ਕੰਚਨ ਫਿਰ ਹੋਵੇ ਜੇ ਗੁਰ ਮਿਲੈ ਤਨੇਹਾ ਏਕ ਨਾਮ ਅੰਮ੍ਰਿਤ ਉਹ ਦੇਵੈ ਤਉ ਨਾਨਕ ਤ੍ਰਿਸ਼ਟ ਸਦੇਹਾ ਮਾਰੂ ਮਹੱਲਾ ਪਹਿਲਾ ਬਿਮਲ ਮਜਾਰ ਬਸਸ ਨਿਰਮਲ ਜਲ ਪਦਮਨ ਜਾਵਲ ਰੇ ਪਦਮਨ ਜਾਵਲ ਜਲ ਦਾ ਸੰਗਤ ਸੰਗ ਦੋਖ ਨਹੀਂ ਰੇ ਦਾਦਰ ਤੂੰ ਕਵੈ ਨਾ ਜਾਣ ਸਰੇ ਪਗਸ ਸਿਵਾਲ ਬਸਸ ਨਿਰਮਲ ਜਲ ਅੰਮ੍ਰਿਤ ਨਾ ਲਖਸਰੇ ਰਹਾਓ ਬਸ ਜਲ ਨਿਤ ਨਾ ਵਸਤ ਜਲ ਜਲ ਮੇਰ ਚਾਚਾ ਗੁਣ ਰੇ ਚੰਦ ਕਮੁੰਦਨੀ ਦੂਰੋ ਨਿਵਸਸ ਅਨਪਉ ਕਾਰਨ ਰੇ ਅੰਮ੍ਰਿਤ ਖੰਡ ਦੂਧ ਮਦ ਸੰਚਸ ਤੂਬ ਨਾ ਚਾਤਰ ਰੇ ਆਪਣਾ ਆਪ ਤੂੰ ਕਬੋ ਨਾ ਛੋੜਸ ਪਿਸਨ ਪ੍ਰੀਤ ਜਿਉ ਰੇ ਪੰਡਿਤ ਸੰਗ ਵਸੈ ਜਨ ਮੂਰਖ ਆਗਮ ਸਾਸ ਸੁਨੇ ਆਪਣਾ ਆਪ ਤੂੰ ਕਬੋ ਨਾ ਛੋੜਸ ਸਵਾਨ ਪੂਛ ਜਿਉ ਰੇ ਇੱਕ ਪਾਖੰਡੀ ਨਾਮ ਨਾ ਰਾਚੈ ਇੱਕ ਹਰ ਹਰ ਚਰਨੀ ਰੇ ਪੂਰਬ ਲਿਖਿਆ ਪਾਵਸ ਨਾਨਕ ਰਸਨਾ ਨਾਮ ਜਪ ਰੇ ਮਾਰੂ ਮਹੱਲਾ ਪਹਿਲਾ ਸਲੋਕ ਪਤਤ ਪੁਨੀਤਾ ਸੰਖ ਹੋਹੇ ਹਰ ਚਰਨੀ ਮਨ ਲਾ ਅੜਸੜ ਤੀਰਥ ਨਾਮ ਪ੍ਰਭ ਨਾਨਕ ਜਿਸ ਮਸਤਕ ਭਾਗ ਸਬਦ ਸਖੀ ਸਹੇਲੀ ਗਰਭ ਗਹੇਲੀ ਸੁਣ ਸਹਿ ਕੀ ਇੱਕ ਬਾਤ ਸੁਹੇਲੀ ਜੋ ਮੈਂ ਬੇਦਨੋ

ਦਇਆ ਸੋ ਜੋ ਬਨੋ ਧਨ ਪਛਤਾਣੀ ਤੂੰ ਦਾਨਾ ਸਾਹਿਬ ਸਿਰ ਮੇਰਾ ਖਿਜਮਤ ਕਰੀ ਜਨ ਬੰਦਾ ਤੇਰਾ ਭਣਤ ਨਾਨਕ ਅੰਦੇਸਾ ਇਹੀ ਬਿਨ ਦਰਸ਼ਨ ਕੈਸੇ ਰਵੋ ਸੁਨੇਹੀ ਮਾਰੂ ਮਹੱਲਾ ਪਹਿਲਾ ਮੁੱਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸੁਪਾਗਾ ਗੁਰ ਕੀ ਬਚਨੀ ਹਟ ਬੇਕਾਨਾ ਜਿਤ ਲਾਇਆ ਤਿਤ ਲਾਗਾ ਤੇਰੇ ਲਾਲੇ ਕਿਆ ਚਿਤਰਾਈ ਸਾਹਿਬ ਕਾ ਹੁਕਮ ਨਾ ਕਰਨਾ ਜਾਈ ਰਹਾਓ ਮਾਂ ਲਾਲੀ ਪਿਓ ਲਾਲਾ ਮੇਰਾ ਹਉ ਲਾਲੇ ਕਾ ਜਾਇਆ ਲਾਲੀ ਨਾਚੈ ਲਾਲਾ ਗਾਵੈ ਭਗਤ ਕਰੋ ਤੇਰੀ ਰਾਇਆ ਪੀਐ ਤਾਂ ਪਾਣੀ ਆਣੀ ਮੀਰਾਂ ਖਾਹੇ ਤਾਂ ਪੀਸਣ ਜਾਓ ਪੱਖਾ ਫੇਰੀ ਪੈਰ ਮਲੋਵਾਂ ਜਪਤ ਰਹਾਂ ਤੇਰਾ ਨਾਉ ਲੂਣ ਹਰਾਮੀ ਨਾਨਕ ਲਾਲਾ ਬਖਸੈ ਤੁਧ ਵਡਿਆਈ ਆ ਜੁਗਾ ਦਇਆ ਪਦਾਤਾ ਤੁਧ ਵਿਣ ਮੁਕਤ ਨਾ ਪਾਈ

ਇਸ ਧਨ ਕੀ ਦੇਖੋ ਵਡਿਆਈ, ਸਹਿਜੇ ਮਾਤੇ ਅਨ ਦਿਨ ਜਾਈ। ਇੱਕ ਬਾਤ ਅਨੂਪ ਸੁਨੋ ਨਰ ਭਾਈ, ਇਸ ਧਨ ਬਿਨ ਕਹੋ ਕਿਨੈ ਪਰਮ ਗਤ ਪਾਈ। ਭਣਤ ਨਾਨਕ ਵਾ ਕਥ ਕੀ ਕਥਾ ਸੁਣਾਏ, ਸਤਿਗੁਰ ਮਿਲੈ ਤਾਂ ਇਹੋ ਧਨ ਪਾਏ। ਮਾਰੂ ਮਹੱਲਾ ਪਹਿਲਾ, ਸੂਰ ਸਰ ਸੋਸ ਲੈ, ਸੋਮ ਸਰ ਪੋਖ ਲੈ, ਜੁਗਤ ਕਰ ਮਰਤ ਸੋ ਸੰਬੰਧ ਕੀ ਜੈ। ਮੀਨ ਕੀ ਚਪਲ ਸਿਉ ਜੁਗਤ ਮਨ ਰਾਖੀਐ, ਉਡੈ ਨੈ ਹੰਸ ਨੈ ਕੰਧ ਛੀਜੈ। ਮੂੜੇ ਕਾਏ ਚ ਭਰਮ ਪੁੱਲਾ, ਨਹੀਂ ਚੀਨਿਆ ਪਰਮਾਨੰਦ ਬੈਰਾਗੀ ਰਹਾਓ। ਅਜਰ ਗਹੋ ਜਾਰ ਲੈ, ਅਮਰ ਗਹੋ ਮਾਰ ਲੈ, ਪ੍ਰਾਤ ਤਦ ਛੋੜ ਤਉ ਪਿਓ ਪੀਜੈ।

ਚਾਲੀ ਹੇਤ ਕੇ ਬੰਧਨ ਤੋੜ ਨਾ ਸਕੈ ਤਾਂ ਜਮ ਕਰੇ ਖੁਆਰੀ ਜੀਓ ਨਾ ਹੋ ਕਰਤਾ ਨਾ ਮੈਂ ਕੀਆ ਅੰਮ੍ਰਿਤ ਨਾਮ ਸਤਿਗੁਰ ਦੀਆ ਜਿਸ ਤੂੰ ਦੇਹੇ ਤਿਸੈ ਕਿਆ ਚਾਰਾ ਨਾਨਕ ਸਰਨ ਤੁਮਾਰੀ ਜੀਓ ਮਾਰੂ ਮਹੱਲਾ ਤੀਜਾ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਹ ਬੈਸਾਲੈ ਤੈ ਬੈਸਾ ਸਵਾਮੀ ਜੈ ਭੇਜੈ ਤੈ ਜਾਵਾ ਸਭ ਨਗਰੀ ਮੈਂ ਏਕੋ ਰਾਜਾ ਸਭ ਪਵਿੱਤ ਹੈ ਥਾਵਾ ਬਾਬਾ ਦੇਹ ਵਸਾ ਸਚ ਗਾਵਾ ਜਾਂ ਤੇ ਸਹਿਜੇ ਸਹਿ ਸਮਾਵਾ ਰਹਾਓ ਬੁਰਾ ਭਲਾ ਕਿਛ ਆਪਸ ਤੇ ਜਾਣਿਆ ਇਹੀ ਸਗਲ ਵਿਕਾਰਾ ਇਹੋ ਫੁਰਮਾਇਆ ਖਸਮ ਕਾ ਹੋਵਾ ਵਰਤੈ ਉਹ ਸੰਸਾਰਾ ਇੰਦਰੀ ਧਾਤ ਸਬਲ ਕਹੀਅਤ ਹੈ ਇੰਦਰੀ ਕਿਸਤੇ ਹੋਈ ਆਪੇ ਖੇਲ ਕਰੈ ਸਭ ਕਰਤਾ ਐਸਾ ਬੁਝੈ ਕੋਈ ਗੁਰਪ੍ਰਸਾਦੀ ਏਕ ਲਿਵ ਲਾਗੀ ਦੁਬਦਾ ਤਦੇ ਬਿਨਾਸੀ ਜੋ ਤਿਸ ਪਾਣਾ ਸੋ ਸਤਕਾਰ ਮਾਨਿਆ ਕਾਟੀ ਜਮਕੀ ਫਾਸੀ ਪੰਡਤ ਨਾਨਕ ਲੇਖਾ ਮੰਗੈ ਕਵਨਾ ਜਾ ਚੁਕਾ ਮਨ ਅਭਿਮਾਨਾ ਤਾਸ ਤਾਸ ਧਰਮ ਰਾਏ ਜਪਤ ਹੈ ਪਏ ਸੱਚੇ ਕੀ ਸਰਨਾ ਮਾਰੂ ਮਹੱਲਾ ਤੀਜਾ ਆਵਣ ਜਾਣਾ ਨਾ ਥੀਐ ਨਿਜ ਕਰ ਵਾਸਾ ਹੋਏ ਸੱਚ ਖਜ਼ਾਨਾ ਬਖਸ਼ਿਆ ਆਪੇ ਜਾਣੈ ਸੋਏ ਏ ਮਨ ਹਰ ਜੀਉ ਚੇਤ ਤੂੰ ਮਨੋ ਤਜ ਵਿਕਾਰ ਗੁਰ ਕੈ ਸ਼ਬਦ ਤੇ ਆਏ ਤੂੰ ਤਾਂ ਸੱਚ ਲੱਗੀ ਪਿਆਰ ਰਹਾਓ ਐਥੈ ਨਾਵੋ ਭੁੱਲਿਆ ਫਿਰ ਹੱਥ ਕਥਾਊ ਨਾ ਪਾਏ ਜੋਨੀ ਸਭ ਭਵਾਈਅਨ ਬਿਸ਼ਟਾ ਮਾਏ ਸਮਾਏ ਵਡਭਾਗੀ ਗੁਰ ਪਾਇਆ ਪੂਰਬ ਲਿਖਿਆ ਮਾਏ ਅੰਦਰ ਸੱਚੀ ਭਗਤ ਕਰ ਸੱਚਾ ਲੈ ਮਿਲਾਏ ਆਪੇ ਸ੍ਰਿਸ਼ਟ ਸਭ ਸਾਜੀਆਂ ਨੂੰ ਆਪੇ ਨਜ਼ਰ ਕਰੇ ਨਾਨਕ ਨਾਮ ਵਡਿਆਈਆਂ ਜੈ ਭਾਵੈ ਤੈਂ ਦੇ

ਮੇਰੇ ਮਨ ਗੁਰਮੁਖ ਨਾਮ ਹਰ ਧਿਆਏ, ਸਦਾ ਹਰ ਚਰਨੀ ਲਾਗ ਰਹਾ, ਇੱਕ ਮਨ ਏਕੈ ਪਾਏ ਰਹਾਓ। ਨਾ ਮੈਂ ਜਾਤ ਨਾ ਪਤ ਹੈ, ਨਾ ਮੈਂ ਥੇ ਹੋ ਨਾ ਥਾਓ, ਸ਼ਬਦ ਭੇਦ ਭਰਮ ਕੱਟਿਆ, ਗੁਰਨਾਮ ਦੀ ਆਸਨ ਜਾਏ। ਇਹੋ ਮਨ ਲਾਲਚ ਕਰਦਾ ਫਿਰੈ, ਲਾਲਚ ਲਾਗਾ ਜਾਏ, ਧੰਦੇ ਕੂੜ ਵਿਆਪਿਆ, ਜੰਪਰ ਚੋਟਾਂ ਖਾਏ। ਨਾਨਕ ਸਭ ਕੁਛ ਆਪੇ ਆਪ ਹੈ, ਦੂਜਾ ਨਾਹੀ ਕੋਏ, ਭਗਤ ਖਜ਼ਾਨਾ ਬਖਸਿਓਨ, ਗੁਰਮੁਖਾਂ ਸੁਖੋਏ। ਮਾਰੂ ਮਹੱਲਾ ਤੀਜਾ, ਸੱਚ ਰਤੇ ਸੇ ਟੋਲ ਲਹੋ, ਸੇ ਵਰਲੇ ਸੰਸਾਰ, ਤਿਨ ਮਿਲਿਆ ਮੁਖ ਉਜਲਾ, ਜਪ ਨਾਮ ਮੁਰਾਰ। ਬਾਬਾ ਸਾਚਾ ਸਾਹਿਬ ਹਿਰਦੈ ਸੰਭਾਲ, ਸਤਿਗੁਰ ਆਪਣਾ ਪੁਛ ਦੇਖ, ਲੇਹੋ ਵਖਰ ਪਾਲ ਰਹਾਓ। ਇੱਕ ਸੱਚਾ ਸਭ ਸੇਵ ਦੀ ਤੁਰ ਭਾਗ ਮਿਲਾਵਾ ਹੋਏ, ਗੁਰਮੁਖ ਮਿਲੇ ਸੇ ਨਾ ਵਿਛੜੈ, ਪਾਵੈ ਸਚ ਸੋਏ। ਇੱਕ ਭਗਤੀ ਸਾਰ ਨਾ ਜਾਣਨੀ, ਮਨਮੁਖ ਭਰਮ ਭੁਲਾਏ, ਉਹਨਾਂ ਵਿੱਚ ਆਪ ਵਰਤਦਾ, ਕਰਨਾ ਕਿਛੂ ਨਾ ਜਾਏ। ਜਿਸ ਨਾਲ ਜੋਰ ਨਾ ਚੱਲਈ, ਖਲੇ ਕੀਚੈ ਅਰਦਾਸ, ਨਾਨਕ ਗੁਰਮੁਖ ਨਾਮ ਮਨ ਵਸੈ, ਤਾਂ ਸੁਣ ਕਰੇ ਸਾਬਾਸ। ਮਾਰੂ ਮਹੱਲਾ ਤੀਜਾ, ਮਾਰੂ ਤੇ ਸੀਤਲ ਕਰੇ, ਮਨੂਰੋ ਕੰਚਨ ਹੋਏ, ਸੋ ਸਾਚਾ ਸਾਲਾ ਹੀ ਹੈ, ਤਿਸ ਜੇ ਵਡਿਆਵਰ ਨਾ ਕੋਏ। ਮੇਰੇ ਮਨ ਅੰਧਨ ਧਿਆਏ ਹਰ ਨਾਉ, ਸਤਿਗੁਰ ਕੈ ਬਚਨ ਅਰਾਧ, ਤੂੰ ਅੰਧਨ ਗੁਣ ਗਾਉ ਰਹਾਓ। ਗੁਰਮੁਖ ਏਕੋ ਜਾਣੀਐ, ਜਾਂ ਸਤਿਗੁਰ ਦੇ ਬੁਝਾਏ, ਸੋ ਸਤਿਗੁਰ ਸਾਲਾਹੀਐ, ਜਿੱਦੂ ਇਹ ਸੋਝੀ ਪਾਏ। ਸਤਿਗੁਰ ਛੋੜ ਦੂਜੈ ਲੱਗੇ, ਕਿਆ ਕਰਨ ਅੱਗੇ ਜਾਏ, ਜੰਪਰ ਬੱਧੇ ਮਾਰੀਐ, ਬਹੁਤੀ ਮਿਲੈ ਸਜਾਏ। ਮੇਰਾ ਪ੍ਰਭ ਵੇ ਪ੍ਰਵਾਹੋ ਹੈ, ਨਾ ਤਿਸ ਤਿਲ ਨਾ ਤਮਾਏ, ਨਾਨਕ ਤੇ ਸਰਨਾਈ ਭਜ ਪਾਉ, ਆਪੇ ਬਖਸ਼ ਮਿਲਾਏ। ਮਾਰੂ ਮਹੱਲਾ ਚੌਥਾ, ਕਰ ਦੂਜਾ ਇੱਕ ਓੰਕਾਰ, ਸਤਿਗੁਰ ਪ੍ਰਸਾਦ, ਜਪਿਓ ਨਾਮ ਸੁਖ ਜਨਕ ਗੁਰ ਬਚਨੀ, ਹਰ ਹਰ ਸਰਨ ਪਰੇ, ਦਾਲਦ ਪੰਜ ਸੁਦਾਮੇ ਮਿਲਿਓ, ਭਗਤੀ ਪਾਏ ਤਰੇ। ਭਗਤ ਵਛਲ ਹਰ ਨਾਮ ਕਿਰਤਾਰਥ, ਗੁਰਮੁਖ ਕਿਰਪਾ ਕਰੇ, ਮੇਰੇ ਮਨ ਨਾਮ ਜਪਤ ਉਦਰੇ, ਧਰੂ ਪ੍ਰਹਿਲਾਦ ਬਿਦਰਦਾਸੀ ਸੁਤ, ਗੁਰਮੁਖ ਨਾਮ ਤਰੇ ਰਹਾਓ। ਕਲਯੁਗ ਨਾਮ ਪ੍ਰਧਾਨ ਪਦਾਰਥ, ਭਗਤ ਜਨਾ ਉਦਰੇ, ਨਾਮਾ ਜੈ ਦਿਓ ਕਬੀਰ ਤਰਲੋਚਨ, ਸਭ ਦੋਹ ਗਏ ਚਮਰੇ। ਗੁਰਮੁਖ ਨਾਮ ਲੱਗੇ ਸੇ ਉਦਰੇ, ਸਭ ਕਿਲਬਿਖ ਪਾਪ ਟਰੇ, ਜੋ ਜੋ ਨਾਮ ਜਪੈ ਅਪਰਾਧੀ, ਸਭ ਤਿਨਕੇ ਦੋਖ ਪਰਹਰੇ। ਬੇਸਵਾ ਰਵਤ ਅਜਾਮਲ ਉਦਰਿਓ, ਮੁਖ ਬੋਲੇ ਨਾਰਾਇਣ ਨਰ ਹਰੇ, ਨਾਮ ਜਪਤ ਉਗਰ ਸੈਨ ਗਤ ਪਾਈ, ਤੋੜ ਬੰਧਨ ਮੁਕਤ ਕਰੇ। ਜਨ ਕਉ ਆਪ ਅਨੁਗ੍ਰਹ ਕੀਆ, ਹਰ ਅੰਗੀਕਾਰ ਕਰੇ, ਸੇਵਕ ਪੈਜ ਰੱਖੇ ਮੇਰਾ ਗੋਵਿੰਦ, ਸਰਨ ਪਰੇ ਉਦਰੇ। ਜਨ ਨਾਨਕ ਹਰ ਕਿਰਪਾ ਧਾਰੀ, ਉਰ ਧਰਿਓ ਨਾਮ ਹਰੇ। ਮਾਰੂ ਮਹੱਲਾ ਚੌਥਾ, ਸਿੱਧ ਸਮਾਧ ਜਪਿਓ ਲਿਵ ਲਾਈ, ਸਾਧਕ ਮੁਨ ਜਪਿਆ, ਜਤੀ ਸਤੀ ਸੰਤੋਖੀ ਧਿਆਇਆ, ਮੁਖ ਇੰਦਰਾਦ ਕਰਵਿਆ। ਸਰਨ ਪਰੇ ਜਪਿਓ ਤੇ ਪਾਏ, ਗੁਰਮੁਖ ਪਾਰ ਪਾਇਆ, ਮੇਰੇ ਮਨ ਨਾਮ ਜਪ ਤਰਿਆ, ਤੰਨਾ ਜੱਟ ਬਾਲਮੀਕ ਬਟਵਾਰਾ, ਗੁਰਮੁਖ ਪਾਰ ਪਿਆ ਰਹਾਓ। ਸੁਰਨਰ ਗਣ ਗੰਧਰਬੇ ਜਪਿਓ, ਰਿਖ ਬਪਰੈ ਹਰ ਗਾਇਆ, ਸ਼ੰਕਰ ਬ੍ਰਹਮੈ ਦੇਵੀ ਜਪਿਓ, ਮੁਖ ਹਰ ਹਰ ਨਾਮ ਜਪਿਆ, ਹਰ ਹਰ ਨਾਮ ਜਿੰਨਾ ਮਨ ਪੀਨਾ, ਤੇ ਗੁਰਮੁਖ ਪਾਰ ਪਿਆ, ਕੋਟ ਕੋਟ ਤੇ ਤੀਸ ਤੇ ਆਇਓ, ਹਰ ਜਪਤੇ ਅੰਤ ਨਾ ਪਾਇਆ, ਵੇਦ ਪੁਰਾਣ ਸਿਮਰਤ ਹਰ ਜਪਿਆ, ਮੁਖ ਪੰਡਿਤ ਹਰ ਗਾਇਆ, ਨਾਮ ਰਸਾਲ ਜਿੰਨਾ ਮਨ ਵਸਿਆ, ਤੇ ਗੁਰਮੁਖ ਪਾਰ ਪਿਆ, ਅੰਤ ਤਰੰਗੀ ਨਾਮ ਜਿਨ ਜਪਿਆ, ਮੈਂ ਗਣਤ ਨਾ ਕਰ ਸਕਿਆ, ਗੋਬਿੰਦ ਕਿਰਪਾ ਕਰੇ ਥਾਏ ਪਾਏ, ਜੋ ਹਰ ਪ੍ਰਭ ਮਨ ਪਾਇਆ, ਗੁਰ ਧਾਰ ਕਿਰਪਾ ਹਰ ਨਾਮ ਦ੍ਰਿੜਾਇਓ, ਜਨ ਨਾਨਕ ਨਾਮ ਲਿਆ।

ਪਤ ਪਾਏ ਹਲਤ ਪਲਤ ਨਾਲ ਚੱਲਦਾ ਹਰਿਅੰਤੇ ਲੈ ਛਡਾਏ ਜਿੱਥੇ ਅਵਕਟ ਗਲੀਆਂ ਪੀੜੀਆਂ ਤਿੱਥੇ ਹਰ ਹਰ ਮੁਕਤ ਕਰਾਏ ਮੇਰੇ ਸਤਿਗੁਰਾ ਮੈਂ ਹਰ ਹਰ ਨਾਮ ਦਰੜਾਏ ਮੇਰਾ ਮਾਤ ਪਿਤਾ ਸੁਤ ਬੰਧ ਪੋ ਮੈਂ ਹਰ ਬਿਨੇ ਅਵਰ ਨਾਮ ਆਏ ਰਹਾਓ ਮੈਂ ਹਰ ਬਿਰ ਹੀ ਹਰ ਨਾਮ ਹੈ ਕੋਈ ਅਣ ਮਿਲਾਵੇ ਮਾਏ ਤਿਸ ਆਗੇ ਮੈਂ ਜੋਦੜੀ ਮੇਰਾ ਪ੍ਰੀਤਮ ਦੇ ਮਿਲਾਏ ਸਤਿਗੁਰ ਪੁਰਖ ਦਇਆਲ ਪ੍ਰਭ ਹਰ ਮੇਲੇ ਢਿੱਲ ਨਾ ਪਾਏ ਜਿਨ ਹਰ ਹਰ ਨਾਮ ਨਾ ਚੇਤੇ ਹੋ ਸੇ ਭਾਗਹੀਣ ਮਰ ਜਾਏ ਓਏ ਫਿਰ ਫਿਰ ਜੋਨ ਭਵਾਈ ਐ ਮਰ ਜੰਮੈ ਆਵੈ ਜਾਏ ਓਏ ਜਮ ਦਰ ਬੱਧੇ ਮਾਰੀ ਐ ਹਰ ਦਰਗਹਿ ਮਿਲੈ ਸਜਾਏ ਤੂੰ ਪ੍ਰਭ ਹਮ ਸਰਣਾਗਤੀ ਮੋਕੋ ਮਿਲ ਲਹਿੋ ਹਰ ਰਾਏ ਹਰ ਧਾਰ ਕਿਰਪਾ ਜਗ ਜੀਵਨਾ ਗੁਰ ਸਤਿਗੁਰ ਕੀ ਸਰਣ ਆਏ ਹਰ ਜੀਓ ਆਪ ਦਇਆਲ ਹੋਏ ਜਨ ਨਾਨਕ ਹਰ ਮੇਲ ਆਏ ਮਾਰੂ ਮਹੱਲਾ ਚੌਥਾ ਹਉ ਪੂੰਜੀ ਨਾਮ ਦਸਾਏਂਦਾ ਕੋ ਦੱਸੇ ਹਰ ਤਨ ਰਾਸ ਹਉ ਤਿਸ ਵਿਟੋਂ ਖਨ ਖੰਨੀਐ ਮੈਂ ਮੇਲੇ ਹਰ ਪ੍ਰਭਾਸ ਮੈਂ ਅੰਤਰ ਪ੍ਰੇਮ ਬ੍ਰਹਮ ਕਾ ਕਿਉਂ ਸੱਜਣ ਮਿਲੈ ਮਿਲਾਸ ਮਨ ਪਿਆਰਿਆ ਮਿੱਤਰਾ ਮੈਂ ਹਰ ਹਰ ਨਾਮ ਧਨ ਰਾਸ ਗੁਰਪੂਰੈ ਨਾਮ ਦਰੜਾਇਆ ਹਰ ਤੀਰਕ ਹਰ ਸਾਬਾਸ ਰਹਾਓ ਹਰ ਹਰ ਆਪ ਮਿਲਾਏ ਗੁਰ ਮੈਂ ਦੱਸੇ ਹਰ ਤਨ ਰਾਸ ਬਿਨ ਗੁਰ ਪ੍ਰੇਮ ਨਾਲ ਲੱਭਈ ਜਨ ਵੇਖੋ ਮਨ ਨਿਰਜਾਸ ਹਰ ਗੁਰ ਵਿੱਚ ਆਪ ਰੱਖਿਆ ਹਰ ਮੇਲੇ ਗੁਰ ਸਾਬਾਸ ਸਾਗਰ ਭਗਤ ਭੰਡਾਰ ਹਰ ਪੂਰੇ ਸਤਿਗੁਰ ਪਾਸ ਸਤਿਗੁਰ ਤੁਠਾ ਖੋਲ ਦੇ ਮੁਖ ਗੁਰਮੁਖ ਹਰ ਪ੍ਰਗਾਸ ਮਨਮੁਖ ਭਾਗ ਵੇ ਹੋਣਿਆ ਤਿਖ ਮੁਈਆ ਕੰਧੀ ਪਾਸ ਗੁਰਦਾਤਾ ਦਾਤਾਰ ਹੈ ਹਉ ਮੰਗੋ ਦਾਨ ਗੁਰ ਪਾਸ ਚਿਰੀ ਵਿਸ਼ੁਨਾ ਮੇਲ ਪ੍ਰਭ ਮੈਂ ਮੰਤਨ ਵਡੜੀ ਆਸ ਗੁਰ ਭਾਵੈ ਸੁਣ ਬੇਨਤੀ ਜਨ ਨਾਨਕ ਕੀ ਅਰਦਾਸ ਮਾਰੂ ਮਹੱਲਾ ਚੌਥਾ ਹਰ ਹਰ ਕਥਾ ਸੁਣਾਏ ਪ੍ਰਭ ਗੁਰਮਤ ਹਰਦੈ ਸਮਾਣੀ ਜਪ ਹਰ ਹਰ ਕਥਾ ਵਡਭਾਗੀਆ ਹਰ ਉੱਤਮ ਪਦ ਨਿਰਵਾਣੀ ਗੁਰਮੁਖਾ ਮਨ ਪ੍ਰਤੀਤ ਹੈ ਗੁਰਪੂਰੈ ਨਾਮ ਸਮਾਣੀ ਮਨ ਮੇਰੇ ਮੈਂ ਹਰ ਹਰ ਕਥਾ ਮਨ ਪਾਣੀ ਹਰ ਹਰ ਕਥਾ ਨਿਤ ਸਦਾ ਕਰ ਗੁਰਮੁਖ ਅਕਥ ਕਹਾਣੀ ਰਹਾਓ ਮੈਂ ਮੰਤਨ ਖੋਜ ਢੰਡੋਲਿਆ ਕਿਉਂ ਪਾਈਐ ਅਕਥ ਕਹਾਣੀ ਸੰਤ ਜਨਾ ਮਿਲ ਪਾਇਆ ਸੁਣ ਅਕਥ ਕਥਾ ਮਨ ਪਾਣੀ ਮੇਰਾ ਮੰਤਨ ਨਾਮ ਆਧਾਰ ਹਰ ਮੈਂ ਮੇਲੇ ਪੁਰਖ ਸੁਜਾਣੀ ਗੁਰਪੁਰਖ ਹੈ ਪੁਰਖ ਮਿਲਾਏ ਪ੍ਰਭ

ਹਰ ਪਾਇਆ ਹਲਤ ਪਲਤ ਪਤ ਰਾਖ ਰਹਾਉ। ਹਰ ਹਰ ਨਾਮ ਤੇ ਆਈਐ ਹਰ ਕੀਰਤ ਗੁਰਮੁਖ ਚਾਖ। ਤਨ ਧਰਤੀ ਹਰ ਬੀਜੀਐ ਵਿੱਚ ਸੰਗਤ ਹਰ ਪ੍ਰਭ ਰਾਖ। ਅੰਮ੍ਰਿਤ ਹਰ ਹਰ ਨਾਮ ਹੈ ਗੁਰਪੂਰੈ ਹਰ ਅਸ ਚਾਖ। ਮਨ ਮੁਖ ਤ੍ਰਿਸ਼ਨਾ ਭਰ ਰਹੇ ਮਨ ਆਸਾ ਦਹਿ ਦਿਸ ਬਹੁ ਲਾਖ। ਬਿਨ ਨਾਮੈ ਤ੍ਰਿਗ ਜੀਵਨ ਦੇ ਵਿੱਚ ਵਿਸ਼ਟਾ ਮਨਮੁਖ ਰਾਖ। ਕੋਈ ਆਵੈ ਜਾਏ ਪਵਾਈਐ ਬਹੁ ਜੋਨੀ ਦੁਰਗੰਧ ਪਾਖ। ਤਰਾਹੇ ਤਰਾਹੇ ਸਰਣਾਗਤੀ ਹਰ ਦਇਆ ਧਾਰ ਪ੍ਰਭ ਰਾਖ। ਸੰਤ ਸੰਗਤ ਮੇ ਲਾਭ ਕਰ ਹਰ ਨਾਮ ਮਿਲੈ ਪਤਸਾਖ। ਹਰ ਹਰ ਨਾਮ ਧਨ ਪਾਇਆ ਜਨ ਨਾਨਕ ਗੁਰਮਤ ਪਾਖ। ਮਾਰੂ ਮਹੱਲਾ ਚੌਥਾ ਕਰ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ। ਹਰ ਹਰ ਭਗਤ ਭਰੇ ਭੰਡਾਰਾ ਗੁਰਮੁਖ ਰਾਮ ਕਰੇ ਨਿਸਤਾਰਾ। ਜਿਸਨੋ ਕਿਰਪਾ ਕਰੇ

ਆਪਣੀ ਚਲਤਾ, ਜਿਸ ਹਰ ਰਾਖੈ ਤਿਸ ਕੌਣ ਮਾਰੈ, ਜਿਸ ਕਰਤਾ ਆਪ ਛਡਾਈ ਜੀਉ, ਹਵਨ ਦੇ ਨਾਮ ਲਈ ਕਰਤਾਰੇ, ਜਿਨ ਸੇਵਕ ਭਗਤ ਸਭੇ ਨਿਸਤਾਰੇ, 10:8:4 ਵੇਦ ਸਭ ਪੁੱਛੋ, ਜਨ ਨਾਨਕ ਨਾਮ ਛਡਾਈ ਜੀਉ, ਮਾਰੂ ਮਹੱਲਾ ਪੰਜਵਾਂ ਕਰ ਦੂਜਾ ਇੱਕ ਓਵੰਕਾਰ, ਸਤਿਗੁਰ ਪ੍ਰਸਾਦ ਡਰ ਪੈ ਧਰਤ ਆਕਾਸ ਨਖਿਅਤਰਾ, ਸਿਰ ਉੱਪਰ ਅਮਰ ਕਰਾਰਾ, ਪੌਣ ਪਾਣੀ ਬੈ ਸੰਤਰ ਡਰ ਪੈ ਇੰਦਰ ਵਿਚਾਰਾ, ਏਕਾ ਨਿਰਪਉ ਬਾਤ ਸੁਨੀ, ਸੋ ਸੁਖੀਆ ਸੋ ਸਦਾ ਸੁਹੇਲਾ, ਜੋ ਗਿਰਮਿਲ ਗਾਏ ਗੁਨੀ ਰਹਾਉ, ਦੇਹ ਤਾਰਿਆ ਦੇਵਾ ਡਰ ਪੈ ਸੇ ਸਾਧਕ ਡਰ ਮੋਇਆ, ਲਖ 84 ਮਰ ਮਰ ਜਨਮੇ ਫਿਰ ਫਿਰ ਜੋ ਨੀ ਜੋਇਆ, ਰਾਜਸ ਸਾਤਕ ਤਾਮਸ ਡਰ ਪੈ ਕੇਤੇ ਰੂਪਿਓ ਪਾਇਆ, ਛਲ ਬਪਰੀਏ ਕੌਲਾ ਡਰ ਪੈ ਅਤ ਡਰ ਪੈ ਧਰਮ ਰਾਇਆ, ਸਗਰ ਸਮਗਰੀ ਡਰੈ ਬਿਆਪੀ ਬਿਨ ਡਰ ਕਰਨੈ ਹਾਰਾ, ਕਹੋ ਨਾਨਕ ਭਗਤਨ ਕਾ ਸੰਗੀ ਭਗਤ ਸੋਹੈ ਦਰਬਾਰਾ, ਮਾਰੂ ਮਹੱਲਾ ਪੰਜਵਾਂ ਪਾਂਚ ਬਰਖ ਕੋ ਅਨਾਥ ਤਰੂ ਬਾਰਕ, ਹਰ ਸਿਮਰਤ ਅਮਰ ਅਟਾਰੇ, ਪੁੱਤਰ ਹੇਤ ਨਾਰਾਇਣ ਕਹਿਓ ਜਮ ਕੰਕਰ ਮਾਰ ਬਿਦਾਰੇ, ਮੇਰੇ ਠਾਕਰ ਕੇਤੇ ਅਗੰਤ ਉਧਾਰੇ, ਮੋਹੇ ਦੀਨ ਅਲਪ ਮਤ ਨਿਰਗੁਣ ਪਰਿਓ ਸਰਨ ਦੁਆਰੇ, ਰਹਾਓ ਬਾਲਮੀਕ।

ਗੁਰ ਮੰਤਰ ਅਵਖਦ ਨਾਮ ਦੀਨਾ, ਜਨ ਨਾਨਕ ਸੰਕਟ ਜੋਨ ਨਾ ਪਾਏ। ਹਰੇ ਨਰ ਇਨ ਬਿਦ ਪਾਰ ਪਰਾਏ, ਧਿਆਏ ਹਰ ਜੀ ਹੋਏ ਮ੍ਰਿਤਕ, ਤਿਆਗ ਦੂਜਾ ਪਾਓ ਰਹਾਓ ਦੂਜਾ ਮਾਰੂ ਮਹੱਲਾ ਪੰਜਵਾਂ। ਬਾਹਰ ਟੁੰਡਨ ਤੇ ਛੂਟ ਪਰੇ, ਗੁਰ ਘਰ ਹੀ ਮੈਂ ਦਿਖਾਇਆ ਥਾ, ਅਨਭਵ ਅਚਰਜ ਰੂਪ ਪ੍ਰਪੇਖਿਆ, ਮੇਰਾ ਮਨ ਛੋਟਨਾ ਕਥੋਂ ਜਾਇਆ ਥਾ। ਮਾਨਕ ਪਾਇਓ ਰੇ ਪਾਇਓ ਹਰ ਪੂਰਾ ਪਾਇਆ ਥਾ, ਮੋਲਿਆ ਮੋਲ ਨਾ ਪਾਇਆ ਜਾਈ, ਕਰ ਕਿਰਪਾ ਗੁਰੂ ਦੇਵਾਇਆ ਥਾ। ਰਹਾਓ ਆਦਿਸ਼ਟਾ ਗੋਚਰ ਪਾਰ ਬ੍ਰਹਮ, ਮੇਰਾ ਸਾਧੂ ਕਥ ਕਥਾਇਆ ਥਾ, ਅਨਹਦ ਸ਼ਬਦ ਦਸਮ ਦੁਆਰ ਵਜਿਓ, ਤਹਿ ਅੰਮ੍ਰਿਤ ਨਾਮ ਚੁਆਇਆ ਥਾ। ਤੋਟ ਨਾਹੀ ਮੰਤ੍ਰਿਸ਼ਨਾ ਬੂਜੀ, ਅਖੁੱਟ ਭੰਡਾਰ ਸਮਾਇਆ ਥਾ, ਚਰਨ ਚਰਨ ਚਰਨ ਗੁਰਸੇਵੇ, ਅਗੜ ਘੜਿਓ ਰਸ ਪਾਇਆ ਥਾ, ਸਹਿਜੇ ਆਵਾ ਸਹਿਜੇ ਜਾਵਾ, ਸਹਿਜੇ ਮਨ ਖੇ ਲਾਇਆ ਥਾ। ਕਹੋ ਨਾਨਕ ਪਰਮ ਗੁਰ ਖੋਇਆ, ਤਾਂ ਹਰ ਮਹਿਲੀ ਮਹਿਲ ਪਾਇਆ ਥਾ। ਮਾਰੂ ਮਹੱਲਾ ਪੰਜਵਾਂ, ਜਿਸੈ ਸਾਜ ਨਿਵਾਜਿਆ, ਤਿਸੈ ਸਿਉ ਰੁਚਨਾ ਹੈ।

ਹੋਏ ਖਹਿੜਾ ਪਰਮ ਮਨ ਕਾ ਸਤਿਗੁਰ ਸਰਨੀ ਜਾਏ, ਕਰਮ ਜਿਸ ਕਉ ਤੁਰੋ ਲਿਖਿਆ ਸੋਈ ਕਰ ਕਮਾਏ, ਭਾਉ ਲਾਗਾ ਗੋਬਿੰਦ ਸਿਉ ਕਾਲ ਪਾਈ ਥਾਏ, ਖੇਤ ਮੇਰਾ ਜੰਮਿਆ ਨਿਖੁਟ ਨ ਕਬਹੂ ਜਾਏ, ਪਾਇਆ ਅਮੋਲ ਪਦਾਰਥੋ ਛੋੜ ਨ ਕਤਹੂ ਜਾਏ, ਕਹੋ ਨਾਨਕ ਸੁਖ ਪਾਇਆ ਤ੍ਰਿਪਤ ਰਹਿ ਆ ਗਾਏ। ਮਾਰੂ ਮਹੱਲਾ ਪੰਜਵਾਂ।

ਆਸ ਆਵਣ ਜਾਣ ਰਹਿਓ ਤਪਤ ਕੜਾਹਾ ਬੁੱਝ ਗਇਆ ਗੁਰ ਸੀਤਲ ਨਾਮ ਦਿਓ ਰਹਾਓ ਜਬ ਤੇ ਸਾਧੂ ਸੰਗ ਭਇਆ ਤਉ ਛੋੜ ਗਏ ਨਿਗਹਾਰ ਜਿਸ ਕੀ ਅਟਕ ਤਿਸ ਤੇ ਛੁੱਟੀ ਤਉ ਕਹਾਂ ਕਰੈ ਕੋਟਵਾਰ ਚੂਕਾ ਭਾਰਾ ਕਰਮ ਕਾ ਹੋਏ ਨਿਹ ਕਰਮਾ ਸਾਗਰ ਤੇ ਕੰਡੇ ਚੜੇ ਗੁਰ ਕੀ ਨੇ ਤਰਮਾ ਸੱਚ ਥਾਨ ਸੱਚ ਬੈਠ ਕਾ ਸੱਚ ਸਵਾਉ ਬਣਾਇਆ ਸੱਚ ਪੂੰਜੀ ਸੱਚ ਵੱਖਰੋ ਨਾਨਕ ਕਰ ਪਾਇਆ ਮਾਰੂ ਮਹੱਲਾ ਪੰਜਵਾਂ ਬੇਦ ਪੁਕਾਰੈ ਮੁਖ ਤੇ ਪੰਡਿਤ ਕਾ ਮੰਮਨ ਕਾ ਮਾਠਾ ਮੋਨੀ ਹੋਏ ਬੈਠਾ ਏਕਾਂਤੀ ਹਿਰਦੈ ਕਲਪਨ ਗਾਠਾ ਹੋਏ ਉਦਾਸੀ ਗ੍ਰਹਿ ਉਤਾ ਚੱਲਿਓ ਛੁਟਕੈ ਨਾਹੀ ਨਾਠਾ ਜੀ ਕੀ ਕਹਿ ਪੈ ਬਾਤ ਕਹਾ ਆਪ ਮੁਕਤ ਮੌਕੋ ਪ੍ਰਮੇਲੇ ਐਸੋ ਕਹਾ ਲਹਾ ਰਹਾਓ ਤਪਸੀ ਕਰਕੇ ਦੇਹੀ ਸਾਧੀ ਮਨੁਆ ਦੇ ਦਸਤਾਨਾ ਬ੍ਰਹਮਚਾਰ ਬ੍ਰਹਮ ਚਚਕੀਨਾ ਹਿਰਦੈ ਪਇਆ ਗੁਮਾਨਾ ਸੰਨਿਆਸੀ ਹੋਏ ਕਹਿ ਤੀਰਥ ਪ੍ਰਮਿਓ ਉਸ ਮੈਂ ਕ੍ਰੋਧ ਬਿਗਾਨਾ ਕੁੰਗਰ ਬਾਂਧ ਪਏ ਰਾਮਦਾਸਾ ਰੋਟੀਆਂ ਕੇ ਉਪਾਵਾ ਬਰਤ ਨੇਮ ਕਰਮ ਖਟਕੀਨੇ ਬਾਹਰ ਪੇਖ ਦਿਖਾਵਾ ਗੀਤ ਨਾਦ ਮੁਖ ਰਾਗ ਆਲਾਪੇ ਮਨੈ ਹਰ ਹਰ ਗਾਵਾ ਹਰਖ ਸੋਗ ਲੋ ਮੋਹ ਰਹਿਤ ਹੈ ਨਿਰਮਲ ਹਰ ਕੇ ਸੰਤਾ ਤਿਨ ਕੀ ਧੂੜ ਪਾਏ ਮਨ ਮੇਰਾ ਜਾਂ ਦਇਆ ਕਰੇ ਭਗਵੰਤਾ ਕਹੋ ਨਾਨਕ ਗੁਰ ਪੂਰਾ ਮਿਲਿਆ ਤਾਂ ਉਤਰੀ ਮਨ ਕੀ ਚਿੰਤਾ ਮੇਰਾ ਅੰਤਰਜਾਮੀ ਹਰ ਰਾਇਆ ਸਭ ਕੇ ਜਾਣੈ ਮੇਰੇ ਜੀ ਕਾ ਪ੍ਰੀਤਮ ਬਿਸਰ ਗਏ ਬਕਬਾਇਆ ਰਹਾਓ ਦੂਜਾ ਮਾਰੂ ਮਹੱਲਾ ਪੰਜਵਾਂ ਕੋਟ ਲਾਖ ਸਰਬ ਕੋ ਰਾਜਾ ਜਿਸ ਹਿਰਦੈ ਨਾਮ ਤੁਮਾਰਾ ਜਾਂ ਕੋ ਨਾਮ ਨਾ ਦੀਆ ਮੇਰੇ ਸਤਿਗੁਰ ਸੇ ਮਰਜਨ ਮੈਂ ਗਾਵਾਰਾ ਮੇਰੇ ਸਤਿਗੁਰ ਹੀ ਪਤ ਰਾਖ ਚੀਤ ਆਵੈ ਤਬ ਹੀ ਪਤ ਪੂਰੀ ਬਿਸਰਤ ਰਲੀਐ ਖਾਕ ਰਹਾਓ ਰੂਪ ਰੰਗ ਖੁਸ਼ੀਆ ਮਨ ਭੋਗਣ ਤੇ ਛਿਦਰ ਵਿਕਾਰਾ ਹਰ ਕਾ ਨਾਮ ਨਿਧਾਨ ਕਲਿਆਣਾ ਸੁਖ ਸਹਿਜਿਓ ਸਾਰਾ ਮਾਇਆ ਰੰਗ ਬਿਰੰਗ ਖਿਨੈ ਮੈਂ ਜੋ ਬਹਾਦਰ ਕੀ ਛਾਇਆ ਸੇ ਲਾਲ ਭਏ ਗੂੜੇ ਰੰਗ ਰਾਤੇ ਜਿਨ ਗੁਰਮਿਲ ਹਰ ਹਰ ਗਾਇਆ ਊਚ ਮੂਚਿਆ ਪਾਰ ਸੁਆਮੀ ਅਗਮ ਦਰਬਾਰਾ ਨਾਮ ਵਡਿਆਈ ਸੋਭਾ ਨਾਨਕ ਖਸਮ ਪਿਆਰਾ ਮਾਰੂ ਮਹੱਲਾ ਪੰਜਵਾਂ ਕਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਓਅੰਕਾਰ ਉਤਪਾਤੀ ਕੀਆ ਦਿਨ ਸੋ ਸਭ ਰਾਤੀ ਵਨ ਤ੍ਰੈਣ ਤ੍ਰਿਭਵਣ ਪਾਣੀ ਚਾਰ ਬੇਦ ਚਾਰੇ ਖਾਣੀ ਖੰਡ ਦੀਪ ਸਭ ਲੋਵਾ ਇੱਕ ਵਾਵੈ ਤੇ ਸਭ ਹੋਵਾ ਕਰਨੈ ਹਾਰਾ ਬੂਜੋ ਰੇ ਸਤਿਗੁਰ ਮਿਲੈ ਤਾਂ ਸੂਜੈ ਰੇ ਰਹਾਓ ਤ੍ਰੈ ਗੁਣ ਕੀਆ ਪਸਾਰਾ ਨਰਕ ਸੁਰਗ ਅਵਤਾਰਾ ਹਉ ਮੈਂ ਆਵੈ ਜਾਈ ਮਨ ਟਿਕਣ ਨਾ ਪਾਵੈ ਰਾਈ ਵਾਜਗੁਰੂ ਗੋਬਾਰਾ ਮਿਲ ਸਤਿਗੁਰ ਨਿਸਤਾਰਾ ਹਾਂ ਹਾਂ ਕਰਮ ਕੁਮਾਣੇ ਤੇ ਬੰਦ ਗਲਾਣੇ ਮੇਰੀ ਮੇਰੀ ਧਾਰੀ ਓਹਾ ਪੈਰ ਲੋਹਾਰੀ ਸੋ ਗੁਰਮਿਲ ਏਕ ਪਛਾਣੈ ਜਿਸ ਹੋਵੇ ਭਾਗ ਮਥਾਣੈ ਸੋ ਮਿਲਿਆ ਜੇ ਹਰ ਮਨ ਪਾਇਆ ਸੋ ਭੁੱਲਾ ਜੇ ਪ੍ਰਭੂ ਭੁਲਾਇਆ ਨੈ ਆਪ ਮੂਰਖ ਗਿਆਨੀ ਜੇ ਕਰਾਵੇ ਸੋ ਨਾਮ ਵਖਾਨੀ ਤੇਰਾ ਅੰਤ ਨਾ ਪਾਰਾ ਵਾਰਾ ਜਾਂ ਨਾਨਕ ਸਤਿ ਬਲਿਹਾਰਾ।

ਹਰ ਕੋ ਨਾਮ ਸਦਾ ਸੁਖਦਾਈ, ਜਾਂ ਕੋ ਸਿਮਰ ਅਜਾ ਮਲ ਉਦਰਿਓ, ਗਨ ਕਾ ਹੁੰਗਤ ਪਾਈ ਰਹਾਓ। ਪੰਚਾਲੀ ਕੋ ਰਾਜ ਸਭਾ ਮੈਂ ਰਾਮ ਨਾਮ ਸੁਧਿਆਈ, ਤਾਂ ਕੋ ਦੁਖ ਹਰਿਓ ਕਰਨਾ ਮੈਂ ਆਪਣੀ ਪੈਜ ਬਡਾਈ। ਜਿਹ ਨਰ ਜਸ ਕਿਰਪਾ ਨਿਦਗਾਇਓ, ਤਾਂ ਕੋ ਪਇਓ ਸਹਾਈ। ਕਹੋ ਨਾਨਕ ਮੈਂ ਹੀ ਭਰੋਸੈ, ਗਹੀ ਆਨ ਸਰਨਾਈ, ਮਾਰੂ ਮਹੱਲਾ ਨਾਵਾ। ਅਬ ਮੈਂ ਕਹਾਂ ਕਰੋ ਰੀ ਮਾਈ, ਸਗਲ ਜਨਮ ਵਿਖਿਆਨ ਸਿਉ ਖੋਇਆ, ਸਿਮਰਿਓ ਨਾਹੇ ਕਨਾਈ ਰਹਾਓ। ਕਾਲ ਫਾਸ ਜਬ ਘਰ ਮੈਂ ਮਿਲੀ, ਤੇ ਸੁਧ ਸਭ ਬਿਸਰਾਈ। ਰਾਮ ਨਾਮ ਬਿਨ ਯਾ ਸੰਕਟ ਮੈਂ, ਕੋ ਅਬ ਹੋਤ ਸਹਾਈ। ਜੋ ਸੰਪਤਿ ਆਪਣੀ ਕਰ ਮਾਨੀ, ਸ਼ਰ ਮੈਂ ਪਈ ਪਰਾਈ। ਕਹੋ ਨਾਨਕ ਜੈ ਸੋਚ ਰਹੀ ਮਨ, ਹਰ ਜਸ ਕਬਹੂ ਨਾ ਗਾਈ, ਮਾਰੂ ਮਹੱਲਾ ਨਾਵਾ। ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ, ਮਾਇਆ ਕੇ ਮਦ ਜਨਮ ਸਿਰਾਇਓ, ਰਾਮ ਭਜਨ ਨਹੀਂ ਲਾਗਿਓ ਰਹਾਓ। ਜਮ ਕੋ ਡੰਡ ਪਰਿਓ ਸਿਰੀ ਉੱਪਰ, ਤਬ ਸੋ ਵਤੈ ਜਾਗਿਓ, ਕਹਾਂ ਹੋ ਤਿਆਬ ਕੈ ਪਛਤਾਏ, ਛੂਟਤ ਨਾਹਨ ਭਾਗਿਓ। ਇਹ ਚਿੰਤਾ ਉਪਜੀ ਘਟ ਮੈਂ ਜਬ, ਗੁਰ ਚਰਨਨ ਅਨਰਾਗਿਓ, ਸਫਲ ਜਨਮ ਨਾਨਕ ਤਬ ਹੂਆ, ਜਾਓ ਪ੍ਰਭ ਜਸ ਮੈਂ ਪਾਗਿਓ। ਮਾਰੂ ਅਸ਼ਟਪਦੀਆਂ ਮਹੱਲਾ ਪਹਿਲਾ, ਘਰ ਪਹਿਲਾ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਵੇਦ ਪੁਰਾਣ ਕਥੇ ਸੁਣੇ ਹਾਰੇ ਮੁਨੀਆਂ ਨੇਕਾ, ਅੜਸਠ ਤੀਰਥ ਬਹੁ ਘਣਾ, ਪ੍ਰਮ ਥਾਕੇ ਭੇਖਾ, ਸਾਚੋ ਸਾਹਿਬ ਨਿਰਮਲੋ, ਮਨ ਮਾਨੈ ਏਕਾ। ਤੂੰ ਅਜਰਾਵਰ ਅਮਰ ਤੂੰ, ਸਭ ਚਾਲਣ ਹਾਰੀ, ਨਾਮ ਰਸਾਇਣ ਭਾਇ ਲੈ, ਪਰ ਹਰ ਦੁਖ ਭਾਰੀ ਰਹਾਓ। ਹਰ ਪੜੀਐ ਹਰ ਬੁੱਝੀਐ, ਗੁਰਮਤੀ ਨਾਮ ਉਧਾਰਾ, ਗੁਰਪੂਰੈ ਪੂਰੀ ਮਤ ਹੈ, ਪੂਰੈ ਸ਼ਬਦ ਵਿਚਾਰਾ। ਅੜਸਠ ਤੀਰਥ ਨਾਮ ਹਰ, ਅੜਸਠ ਤੀਰਥ ਹਰ ਨਾਮ ਹੈ, ਕਿਲਵਿਖ ਕਾਟਣ ਹਾਰਾ। ਜਲ ਬਿਲੋਵੈ ਜਲ ਮਤ ਹੈ, ਤਤ ਲੋੜੈ ਅੰਧ ਅਗਿਆਨਾ, ਗੁਰਮਤੀ ਦਦ ਮਥੀ ਹੈ, ਅੰਮ੍ਰਿਤ ਪਾਈਐ ਨਾਮ ਨਿਧਾਨਾ। ਮਨਮੁਖ ਤਤ ਨਾ ਜਾਣਨੀ, ਪਸ਼ੂ ਮਹੇ ਸਮਾਨਾ, ਹਮੈ ਮੇਰਾ ਮਰੀ ਮਰ, ਮਰ ਜੰਮੈ ਵਾਰੋ ਵਾਰ, ਗੁਰ ਕੈ ਸਬਦੇ ਜੇ ਮਰੈ, ਫਿਰ ਮਰੈ ਨ ਦੂਜੀ ਵਾਰ। ਗੁਰਮਤੀ ਜਗ ਜੀਵਨ ਮਨ ਵਸੈ, ਸਭ ਕੋ ਲਿਓ ਧਾਰਨ ਹਾਰ, ਸੱਚਾ ਵੱਖਰ ਨਾਮ ਹੈ, ਸੱਚਾ ਵਾਪਾਰਾ। ਲਾਹਾ ਨਾਮ ਸੰਸਾਰ ਹੈ, ਗੁਰਮਤੀ ਵਿਚਾਰਾ, ਦੂਜੈ ਪਾਏ ਕਾਰ ਕਮਾਵਣੀ, ਨਿਤੋਟਾ ਸੰਸਾਰਾ। ਸਾਚੀ ਸੰਗਤ ਥਾਨ ਸੱਚ, ਸੱਚੇ ਘਰ ਵਾਰਾ, ਸੱਚਾ ਭੋਜਨ ਭਾਉ ਸੱਚ, ਸੱਚ ਨਾਮ ਆਧਾਰਾ, ਸੱਚੀ ਬਾਣੀ ਸੰਤੋਖਿਆ, ਸੱਚਾ ਸ਼ਬਦ ਵਿਚਾਰਾ। ਰਸ ਭੋਗਣ ਪਾਤਸ਼ਾਹੀਆਂ, ਦੁੱਖ ਸੁਖ ਸੰਘਾਰਾ, ਮੋਟਾ ਨਾਉ ਧਰਾਈ ਹੈ ਗਲਿਆ ਉਗਣ ਪਾਰਾ। ਮਾਨਸ ਦਾਤ ਨਾ ਹੋ ਵਈ, ਤੂੰ ਦਾਤਾ ਸਾਰਾ, ਅਗਮਾ ਗੋਚਰ ਤੂੰ ਧਣੀ ਅਵਗਤ ਅਪਾਰਾ। ਗੁਰ ਸ਼ਬਦੀ ਦਰ ਜੋਈ ਹੈ ਮੁਕਤੇ ਭੰਡਾਰਾ, ਨਾਨਕ ਮੇਲ ਨਾ ਚੁੱਕਈ ਸਾਚੇ ਵਾਪਾਰਾ। ਮਾਰੂ ਮਹੱਲਾ ਪਹਿਲਾ, ਬਿਖ ਬੋਹੇ ਥਾ ਲਾਦਿਆ, ਦੀਆ ਸਮੁੰਦ ਮਝਾਰ, ਕੰਧੀ ਦੇਸ ਨਾ ਆਵਈ, ਨਾ ਉਰ ਵਾਰ ਨਾ ਪਾਰ। ਵੰਜੀ ਹੱਥ ਨਾ ਖੇਵਟੂ, ਜਲ ਸਾਗਰ ਅਸਰਾਲ, ਬਾਬਾ ਜਗ ਫਾਥਾ ਮਹਾਂਜਾਲ, ਗੁਰਪ੍ਰਸਾਦੀ ਉਬਰੇ ਸੱਚਾ ਨਾਮ ਸੰਭਾਲ ਰਹਾਓ। ਸਤਿਗੁਰੂ ਹੈ ਬੋਹੇ ਥਾ ਸ਼ਬਦ ਲੰਘਾਵਣ ਹਾਰ, ਤਿੱਥੈ ਪਵਨ ਨਾ ਪਾਪ ਕੋ, ਨਾ ਜਲ ਨਾ ਆਕਾਰ, ਤਿੱਥੈ ਸੱਚਾ ਸੱਚ ਨਾਏ, ਭਵ ਜਲ ਤਾਰਨ ਹਾਰ। ਗੁਰਮੁਖ ਲੰਘੇ ਸੇ ਪਾਰ ਪਏ, ਸੱਚੇ ਸੁਨ ਲਿਵਲਾਏ, ਆਵਾ ਗਉਣ ਨਿਵਾਰਿਆ, ਜੋਤੀ ਜੋਤ ਮਿਲਾਏ। ਗੁਰਮਤੀ ਸਹਿਜ ਉਪਜੈ, ਸੱਚੇ ਰਹਿ ਸਮਾਏ, ਸੱਪ ਪਿੜਾਈ ਪਾਈਐ, ਬਿਖ ਅੰਤਰ ਮਨ ਰੋਸ, ਪੂਰਬ ਲਿਖਿਆ ਪਾਈਐ, ਕਿਸਨੋ ਦੀਜੈ ਦੋਸ। ਗੁਰਮੁਖ ਗਾਰੜ ਜੇ ਸੁਣੇ, ਮੰਨੇ ਨਾਉ ਸੰਤੋਸ, ਮਾਗਰ ਮਛ ਫਹਾਈਐ, ਕੁੰਡੀ ਜਲ ਵਤਾਏ, ਦੁਰਮਤ ਫਾਥਾ ਫਾਹੀਐ, ਫਿਰ ਫਿਰ ਪਛੋ ਤਾਏ। ਜੰਮਣ ਮਰਨ ਨਾ ਸੁਜਈ, ਕੀਰਤਨਾ ਮੇਟਿਆ ਜਾਏ, ਹਉ ਮੈਂ ਬਿਖ ਪਾਏ ਜਗਤੋ ਪਾਇਆ, ਸ਼ਬਦ ਵਸੈ ਬਿਖ ਜਾਏ। ਜਰਾ ਜੋਹੇ ਨਾ ਸਕਈ, ਸੱਚ ਰਹਿ ਲਿਵਲਾਏ, ਜੀਵਨ ਮੁਕਤ ਸੋ ਆਖੀਐ, ਜਿਸ ਵਿੱਚੋਂ ਹਮੈ ਜਾਏ, ਧੰਦੈ ਧਾਵਤ ਜਗ ਬੰਧਿਆ, ਨਾ ਬੂਝੈ ਵਿਚਾਰ। ਜੰਮਣ ਮਰਨ ਵਿਸਾਰਿਆ, ਮਨਮੁਖ ਮੁਗਦ ਗਵਾਰ, ਗੁਰ ਰਾਖੇ ਸੇ ਉਬਰੇ ਸੱਚਾ ਸ਼ਬਦ ਵਿਚਾਰ। ਸੂਹਟ ਪਿੰਜਰ ਪ੍ਰੇਮ ਕੈ, ਬੋਲੈ ਬੋਲਣ ਹਾਰ,
ਸੱਚ ਚੁਗੈ ਅੰਮ੍ਰਿਤ ਪੀਐ ਉੱਡੈ ਤਾਂ ਏਕਾ ਵਾਰ ਗੁਰ ਮਿਲਿਆ ਖਸਮ ਪਛਾਣੀਐ ਕਹੋ ਨਾਨਕ ਮੁਖ ਦੁਆਰ ਮਾਰੂ ਮਹੱਲਾ ਪਹਿਲਾ ਸ਼ਬਦ ਮਰੈ ਤਾਂ ਮਾਰ ਮਰ ਭਾਗੋ ਕਿਸ ਪੈ ਜਾਓ ਜਿਸ ਕੈ ਡਰ ਭੈ ਭਾਗੀਐ ਅੰਮ੍ਰਿਤ ਤਾਂ ਕੋ ਨਾਉ ਮਾਰੈ ਰੱਖੈ ਏਕ ਤੂੰ ਬੀਜੋ ਨਾਹੀ ਥਾਉ ਬਾਬਾ ਮੈਂ ਕੁਚੀਲ ਕਾਚੋ ਮਤਹੀਨ ਨਾਮ ਬਿਨਾ ਕੋ ਕਛ ਨਹੀਂ ਗੁਰਪੂਰੈ ਪੂਰੀ ਮਤ ਕੀਨ ਰਹਾਉ ਅਵਗਣ ਸੁਬਰ ਗੁਣ ਨਹੀਂ ਬਿਨ ਗੁਣ ਕਿਉ ਕਰ ਜਾਓ ਸਹਿਜ ਸ਼ਬਦ ਸੁਖੀ ਉਪਜੈ ਬਿਨ ਭਾਗਾਂ ਧਨ ਨਾਹੇ ਜਿਨ ਕੈ ਨਾਮ ਨਾ ਮਨ ਵਸੈ ਸੇ ਬਾਂਧੇ ਦੁਖ ਸਹਾਏ ਜਿਨੀ ਨਾਮ ਵਿਸਾਰਿਆ ਸੇ ਕਿਤੇ ਆਏ ਸੰਸਾਰ ਆਗੈ ਪਾਛੈ ਸੁਖ ਨਹੀਂ ਗਾਢੇ ਲਾਦੇ ਸ਼ਾਰ ਵਿਛੜਿਆ ਮੇਲਾ ਨਹੀਂ ਦੁਖਣੋ ਜਮਦੁਆਰ ਅੱਗੇ ਕਿਆ ਜਾਣਾ ਨਾ ਹੈ ਮੈਂ ਭੂਲੇ ਤੂੰ ਸਮਝਾਏ ਭੂਲੇ ਮਾਰਗ ਜੋ ਦੱਸੇ ਤਿਸਕੈ ਲਾਗੋ ਪਾਏ ਗੁਰਬਿੰਦ ਦਾਤਾ ਕੋ ਨਹੀਂ ਕੀਮਤ ਕਹਿਣ ਨਾ ਜਾਏ ਸਾਜਨ ਦੇਖਾ ਤਾਂ ਗੱਲ ਮਿਲਾ ਸਾਜ ਪਠਾਇਓ ਲੇਖ ਮੁਖ ਤੇ ਮਾਣੈ ਧਨ ਖੜੀ ਗੁਰਮੁਖ ਆਖੀ ਦੇਖ ਤੁਧ ਭਾਵੈ ਤੂੰ ਮਨ ਵਸੈ ਨਦਰੀ ਕਰਮ ਵਸੇਖ ਭੁੱਖ ਪਿਆ ਸੋ ਜੇ ਭਵੈ ਕੈਥ ਮੰਗੋ ਦੇ ਬੀਜੋ ਸੂਜੈ ਕੋ ਨਹੀਂ ਮੰਤਨ ਪੂਰਨ ਦੇ ਜਿਨ ਕੀ ਤਿਨ ਦੇਖਿਆ ਆ ਵਡਾਈ ਦੇ ਨਗਰੀ ਨਾਇਕ ਨਵਤਨੋ ਬਾਲ ਕਲੀਲ ਅਨੂਪ ਨਾਰ ਨਾ ਪੁਰਖ ਨਾ ਪੰਖਣੂ ਸਾਚੋ ਚਤੁਰ ਸਰੂਪ ਜੋਤਿਸ ਪਾਵੈ ਸੋਥੀਐ ਤੂੰ ਦੀਪਕ ਤੂੰ ਧੂਪ ਗੀਤ ਸਾਧ ਚਾਖੇ ਸੁਣੇ ਬਾਦ ਸਾਧ ਤਨ ਰੋਗ ਸੱਚ ਭਾਵੈ ਸੱਚ ਉਚਵੈ ਛੂਟੈ ਸੋਗ ਵਿਯੋਗ ਨਾਨਕ ਨਾਮ ਨਾ ਵਿਸਰੈ ਜੋਤਿਸ ਭਾਵੈ ਸੋ ਹੋਗ ਮਾਰੂ ਮਹੱਲਾ ਪਹਿਲਾ ਸਾਚੀ ਕਾਰ ਕਮਾਵਣੀ ਹੋਰ ਲਾਲਚ ਬਾਦ ਇਹੋ ਮਨ ਸੱਚੈ ਮੋਹਿਆ ਜਿਹਵਾ ਸੱਚ ਸਾਧ ਬਿਨ ਨਾਵੈ ਕੋ ਰਸ ਨਹੀਂ ਹੋਰ ਚੱਲੈ ਬਿਖਲਾਦ ਐਸਾ ਲਾਲਾ ਮੇਰੇ ਲਾਲ ਕੋ ਸੁਣ ਖਸਮ ਹਮਾਰੇ ਜਿਉਂ ਫਰਮਾਵੈ ਤਿਉਂ ਚੱਲਾਂ ਸੱਚ ਲਾਲ ਪਿਆਰੇ ਰਹਾਉ ਅੰਦਨ ਲਾਲੇ ਚਾਕਰੀ ਗੋਲੇ ਸਿਰ ਮੀਰਾ ਗੁਰਬਚਨੀ ਮਨ ਵੇਚਿਆ ਸ਼ਬਦ ਮਨ ਧੀਰਾ ਗੁਰਪੂਰੇ

ਵਿਛੜਿਆਂ ਕੋ ਮੇਲ ਲਏ ਗੁਰ ਕੋ ਬਲ ਜਾਈਐ ਲਾਲੇ ਗੋਲੇ ਮਤ ਖਰੀ ਗੁਰ ਕੀ ਮਤ ਨੀਕੀ ਸਾਚੀ ਸੁਰਤ ਸੁਹਾਵਣੀ ਮਨ ਮੁਖ ਮਤ ਫੀਕੀ ਮਨ ਤਨ ਤੇਰਾ ਤੂੰ ਪ੍ਰਭੂ ਸੱਚ ਤੀਰਕ ਧੁਰ ਕੀ ਸੱਚੈ ਬੈਸਣ ਉੱਠਣਾ ਸੱਚ ਭੋਜਨ ਭਾਖਿਆ ਚਿੱਤ ਸੱਚੈ ਵਿਤੋ ਸੱਚਾ ਸਾਚਾ ਰਹਿ ਚਾਖਿਆ ਸੱਚੈ ਕਰ ਸਾਚੈ ਰੱਖੇ ਗੁਰਬਚਨ ਸੁਭਾਖਿਆ ਮਨਮੁਖ ਕਉ ਆਲਸ ਘਣੋ ਫਾਥੇ ਉਜਾੜੀ ਫਾਥਾ ਚੁਗੈ ਨਿਤ ਚੋਗੜੀ ਲਗਬੰਧ ਵਿਗਾੜੀ ਗੁਰਪ੍ਰਸਾਦੀ ਮੁਕਤ ਹੋਏ ਸਾਚੇ ਨੇ ਤਾੜੀ ਅਨਹਤ ਲਾਲਾ ਬੇਦਿਆ ਪ੍ਰਭ ਹਿਤ ਪਿਆਰੀ ਬਿਨ ਸਾਚੇ ਜੀਓ ਜਲ ਬਲੋ ਝੂਠੇ ਵੇਕਾਰੀ ਬਾਦ ਕਾਰਾ ਸਭ ਛੋਡੀਆ ਸਾਚੀ ਤਰਤਾਰੀ ਜਿੰਨੀ ਨਾਮ ਵਿਸਾਰਿਆ ਤਿੰਨਾ ਠੌਰ ਨਾ ਠਾਓ ਲਾਲੈ ਲਾਲ ਚਿਤਿਆ ਗਿਆ ਪਾਇਆ ਹਰ ਨਾਉ ਤੂੰ ਬਖਸੈ ਤਾਂ ਮੇਲ ਲਹਿ ਨਾਨਕ ਬਲ ਜਾਓ ਮਾਰੂ ਮਹੱਲਾ ਪਹਿਲਾ ਲਾਲੈ ਗਰਭ ਛੋਡਿਆ ਗੁਰ ਕੈ ਪੈਸੈ ਸੁਭਾਈ ਲਾਲੈ ਖਸਮ ਪਛਾਣਿਆ ਵੱਡੀ ਵਡਿਆਈ ਖਸਮ ਮਿਲਿਆ ਸੁਖ ਪਾਇਆ ਕੀਮਤ ਕਹਿਣ ਨਾ ਜਾਈ ਲਾਲਾ ਗੋਲਾ ਖਸਮ ਕਾ ਖਸਮੈ ਵਡਿਆਈ ਗੁਰਪ੍ਰਸਾਦੀ ਉਭਰੇ ਹਰ ਕੀ ਸਰਨਾਈ ਰਹਾਓ ਲਾਲੇ ਨੂੰ ਸਰਕਾਰ ਹੈ ਤੁਰ ਖਸਮ ਫੁਰਮਾਈ ਲਾਲੈ ਹੁਕਮ ਪਛਾਣਿਆ ਸਦਾ ਰਹਿ ਰਜਾਈ ਆਪੇ ਮੀਰਾਂ ਬਖਸ਼ ਲਏ ਵੱਡੀ ਵਡਿਆਈ ਆਪ ਸੱਚਾ ਸਭ ਸੱਚ ਹੈ ਗੁਰ ਸ਼ਬਦ ਬੁਝਾਈ ਤੇਰੀ ਸੇਵਾ ਸੋ ਕਰੇ ਜਿਸਨੂੰ ਲਹਿ ਤੂੰ ਲਾਈ ਬਿਨ ਸੇਵਾ ਕਿਨੈ ਨਾ ਪਾਇਆ ਦੂਜੇ ਪਰਮ ਖੁਆਈ ਸੋ ਕਿਉ ਮਨੋ ਵਿਸਾਰੀ ਐ ਨਿਤ ਦੇਵੈ ਚੜੈ ਸੁਭਾਇਆ ਜੀਓ ਪਿੰਡ ਸਭ ਤਿਸਦਾ ਸਾਹੋ ਤਿਨੈ ਵਿੱਚ ਪਾਇਆ ਜਾਂ ਕਿਰਪਾ ਕਰੇ ਤਾਂ ਸੇਵੀਐ ਸੇਵ ਸੱਚ ਸਮਾਇਆ ਲਾਲਾ ਸੋ ਜੀਵਤ ਮਰੈ ਮਰ ਵਿੱਚੋਂ ਆਪ ਗਵਾਏ ਬੰਧਨ ਟੂਟੈ ਮੁਕਤ ਹੋਏ ਤ੍ਰਿਸ਼ਨਾ ਜਗਨ ਬੁਝਾਏ ਸਭ ਮੈਂ ਨਾਮ ਨਿਧਾਨ ਹੈ ਗੁਰਮੁਖ ਕੋ ਪਾਏ ਲਾਲੇ ਵਿੱਚ ਗੁਣ ਕਿਛ ਨਹੀਂ ਲਾਲਾ ਅਵਗਣਿਆਰ ਤੂੰ ਜਿਵੜ ਦਾਤਾ ਕੋ ਨਹੀਂ ਤੂੰ ਬਖਸ਼ਣ ਹਾਰ ਤੇਰਾ ਹੁਕਮ ਲਾਲਾ ਮੰਨੇ ਇਹ ਕਰਨੀ ਸਾਰ ਗੁਰਸਾਗਰ ਅੰਮ੍ਰਿਤ ਸਾਰ ਜੋ ਇੱਛੇ ਸੋ ਫਲ ਪਾਏ ਨਾਮ ਪਦਾਰਥ ਅਮਰ ਹੈ ਹਿਰਦੈ ਮਨ ਵਸਾਏ ਗੁਰਸੇਵਾ ਸਦਾ ਸੁਖ ਹੈ ਜਿਸਨੂੰ ਹੁਕਮ ਮਨਾਏ ਸੋਇਨਾ ਰੂਪਾ ਸਭ ਧਾਤ ਹੈ ਮਾਟੀ ਰਲ ਜਾਈ ਬਿਨ ਨਾਵੈ ਨਾਲ ਨਾ ਚੱਲਈ ਸਤਿਗੁਰ ਬੂਝ ਬੁਝਾਈ ਨਾਨਕ ਨਾਮ ਰਤੇ ਸੇ ਨਿਰਮਲੇ ਸਾਚੇ ਰਹੇ ਸਮਾਈ ਮਾਰੂ ਮਹੱਲਾ ਪਹਿਲਾ ਹੁਕਮ ਪਇਆ ਰਹਿਣਾ ਨਹੀਂ ਤੁਰ ਫਾਟੇ ਚੀਰੈ ਇਹੋ ਮਨ ਅਵਗਣ ਬਾਂਧਿਆ ਸੋ ਦੇਹ ਸਰੀਰੈ ਪੂਰੇ ਗੁਰਬਖਸਾਈ ਐ ਸਭ ਗੁਣੈ ਫਕੀਰ ਐ ਕਿਉਂ ਰਹੀ ਐ ਉੱਠ ਚੱਲਣਾ ਬੋ ਸ਼ਬਦ ਵਿਚਾਰਾ ਜਿਸ ਤੂੰ ਮਿਲੈ ਸੋ ਮਿਲੈ ਤੁਰ ਹੁਕਮ ਅਪਾਰਾ ਰਹਾਓ ਜਿਉ ਤੂੰ ਰਾਖੈ ਤਿਉ ਰਹਾ ਜੋ ਦੇਹ ਸੋ ਖਾਓ ਜਿਉ ਤੂੰ ਚਲਾਵੈ ਤਿਉ ਚੱਲਾਂ ਮੁਖ ਅੰਮ੍ਰਿਤ ਨਾਉ ਮੇਰੇ ਠਾਕਰ ਹੱਥ ਵਡਿਆਈਆਂ ਮੇਲੈ ਮਨ ਚਾਓ ਕੀਤਾ ਕਿਆ ਸਾਲਾਹੀ ਐ ਕਰ ਦੇਖੈ ਸੋਈ ਜਿਨ ਕੀਆ ਸੋ ਮਨ ਵਸੈ ਮੈਂ ਅਵਰ ਨਾ ਕੋਈ ਸੋ ਸਾਚਾ ਸਾਲਾਹੀ ਐ ਸਾਚੀ ਪਤ ਹੋਈ ਪੰਡਿਤ ਪੜਨਾ ਪਹੁੰਚਈ ਬਹੁਆਲ ਜੰਜਾਲਾ ਪਾਪ ਪੁੰਦੋਏ ਸੰਗ ਮੈਂ ਖੁਦਿਆ ਜਮਕਾਲਾ ਵਿਛੋੜਾ ਪਉ ਵਿਸਰੈ ਪੂਰਾ ਰਖਵਾਲਾ ਜਿਨਕੀ ਲੇਖੈ ਪਤ ਪਵੈ ਸੇ ਪੂਰੇ ਭਾਈ ਪੂਰੇ ਪੂਰੀ ਮਤ ਹੈ ਸੱਚੀ ਵਡਿਆਈ ਦੇਂਦੇ ਤੋਟ ਨਾ ਆਵਈ ਲੈ ਲੈ ਥੱਕ ਪਾਈ ਖਾਰ ਸਮੁੰਦਰ ਢੰਡੋਲੀਐ ਇਕ ਮਣੀਆਂ ਪਾਵੈ ਦੋਏ ਦਿਨ ਚਾਰ ਸੁਹਾਵਣਾ ਮਾਟੀ ਤਸਖਾਵੈ ਗੁਰਸਾਗਰ ਸਤ ਸੇਵੀਐ ਦੇ ਤੋਟ ਨਾ ਆਵੈ ਮੇਰੇ ਪ੍ਰਭਾਵਨ ਸੇ ਉਜਲੇ ਸਭ ਮੈਲ ਭਰੀਜੈ ਮੈਲਾ ਉਜਲ ਤਾਂ ਥੀਐ ਪਾਰਸ ਸੰਗ ਭੀਜੈ ਵੰਨੀ ਸਾਚੇ ਲਾਲ ਕੀ ਕਿਨ ਕੀਮਤ ਕੀਜੈ ਪੇਖੀ ਹੱਥ ਨਾ ਲੱਭਈ ਤੀਰਥ ਨਹੀਂ ਦਾਨੇ ਪੁੱਛੋ ਬੇਦ ਪੜੰਤਿਆ ਮੂਠੀ ਵਿਣਮਾਨੇ ਨਾਨਕ ਕੀਮਤ ਸੋ ਕਰੇ ਪੂਰਾ ਗੁਰ ਗਿਆਨੇ ਮਾਰੂ ਮਹੱਲਾ ਪਹਿਲਾ ਮਨਮੁਖ ਲਹਿਰ ਘਰ ਤਜ ਵਿਗੂਚੇ ਅਵਰਾ ਕੇ ਕਰ ਹੇ ਰਹਿ ਗ੍ਰਹਿ ਧਰਮ ਗਵਾਏ ਸਤਿਗੁਰ ਨਾ ਭੇਟੈ ਦੁਰਮਤ ਘੁੰਮਨ ਕੇ ਰਹਿ ਦਿਸੰਤਰ ਭਵੈ ਪਾਠ ਪੜਥਾਕਾ ਤ੍ਰਿਸ਼ਨਾ ਹੋਏ ਵਧੇਰੈ
ਕਾਚੀ ਪਿੰਡੀ ਸ਼ਬਦ ਨਾ ਚੀਨੈ, ਉਧਰ ਭਰੈ ਜੈਸੇ ਢੋਰੈ, ਬਾਬਾ ਐਸੀ ਰਵਤਰ ਵੈ ਸੰਨਿਆਸੀ, ਗੁਰ ਕੈ ਸ਼ਬਦ ਏਕ ਲਿਵ ਲਾਗੀ, ਤੇਰੇ ਨਾਮ ਰਤੇ ਤ੍ਰਿਪਤਾਸੀ ਰਹਾਉ। ਕੋਲੀ ਗੇਰੂ ਰੰਗ ਚੜਾਇਆ, ਵਸਤਰ ਭੇਖ ਭੇਖਾਰੀ, ਕਾਪੜ ਫਾਰ ਬਣਾਈ ਖਿੰਥਾ, ਚੋਲੀ ਮਾਇਆ ਧਾਰੀ, ਘਰ ਘਰ ਮੰਗੈ ਜਗ ਪ੍ਰਬੋਧੈ, ਮਨ ਅੰਧੈ ਪਤਹਾਰੀ, ਪਰਮ ਭੁਲਾਣਾ ਸ਼ਬਦ ਨਾ ਚੀਨੈ, ਜੂਐ ਬਾਜੀ ਹਾਰੀ। ਅੰਤਰ ਅਗਨ ਨਾ ਗੁਰਬਿਨ ਬੂਜੈ, ਬਾਹਰ ਪੂਅਰ ਤਾਪੈ, ਗੁਰਸੇਵਾ ਬਿਨ ਭਗਤ ਨਾ ਹੋਵੀ, ਕਿਉਂ ਕਰ ਚੀਨ ਸਿਆਪੈ, ਨਿੰਦਾ ਕਰ ਕਰ ਨਰਕ ਨਿਵਾਸੀ, ਅੰਤਰ ਆਤਮ ਜਾਪੈ, ਅੜਸੜ ਤੀਰਥ ਭਰਮ ਵਿਗੂਚੈ, ਕਿਉਂ ਮਲ ਧੋਪੈ ਪਾਪੈ, ਸ਼ਾਣੀ ਖਾਕ ਵਿਭੂਤ ਚੜਾਈ, ਮਾਇਆ ਕਾ ਮਗ ਜੋ ਹੈ, ਅੰਤਰ ਬਾਹਰ ਇਕ ਨਾ ਜਾਣੈ, ਸਾਚ ਕਹੈ ਤੇ ਸ਼ੋ ਹੈ, ਪਾਠ ਪੜੈ ਮੁਖ ਝੂਠੋ ਬੋਲੈ, ਨਿਗੁਰੇ ਕੀ ਮਤ ਓ ਹੈ, ਨਾਮ ਨਾ ਜਪਈ ਕਿਉਂ ਸੁਖ ਪਾਵੈ, ਬਿਨ ਨਾਵੈ ਕਿਉਂ ਸੋ ਹੈ, ਮੂੰਡ ਮੁੜਾਏ ਜਟਾ ਸਿੱਖ ਬਾਂਧੀ, ਮੋਨ ਰਹੇ ਅਭਮਾਨਾ, ਮਨਵਾ ਡੋਲੈ ਦੇ ਦਸਤਾਵੈ, ਬਿਨ ਰਤ ਆਤਮ ਗਿਆਨਾ, ਅੰਮ੍ਰਿਤ ਛੋੜ ਮਹਾ ਬਿਖ ਪੀਵੈ, ਮਾਇਆ ਕਾ ਦੇਵਾਨਾ, ਕੀਰਤਨਾ ਮਿਟਈ ਹੁਕਮ ਨਾ ਬੂਝੈ, ਪਸੂਆ ਮਾਹੇ ਸਮਾਨਾ, ਹਾਥ ਕਮੰਡਲ ਕਾਪੜੀਆ, ਮੰਤਰ ਸਨਾ ਉਪਜੀ ਭਾਰੀ, ਇਸਤਰੀ ਤਜ ਕਰ ਕਾਮ ਵਿਆਪਿਆ, ਚਿਤ ਲਾਇਆ ਪਰ ਨਾਰੀ, ਸਿੱਖ ਕਰੇ ਕਰ ਸ਼ਬਦ ਨਾ ਚੀਨੈ, ਲੰਪਟ ਹੈ ਬਾਜ਼ਾਰੀ, ਅੰਤਰ ਬਿਖ ਬਾਹਰ ਨੇ ਭਰਾਤੀ, ਤਾਂ ਜਮ ਕਰੇ ਖੁਵਾਰੀ, ਸੋ ਸੰਨਿਆਸੀ ਜੋ ਸਤਿਗੁਰ ਸੇਵੈ, ਵਿੱਚੋਂ ਆਪ ਗਵਾਏ, ਸ਼ਾਦਨ ਭੋਜਨ ਕੀ ਆਸ ਨਾ ਕਰੀ, ਅਚਿੰਤ ਮਿਲੈ ਸੋ ਪਾਏ, ਬਕੈ ਨਾ ਬੋਲੈ ਖਿਮਾ ਤਨ ਸੰਗ੍ਰਹਿ, ਤਾਮਸ ਨਾਮ ਜਲਾਏ, ਤਨ ਗਿਰਹੀ ਸੰਨਿਆਸੀ ਜੋਗੀ, ਜੇ ਹਰ ਚਰਨੀ ਚਿਤ ਲਾਏ, ਆਸ ਨਿਰਾਸ ਰਹੇ ਸੰਨਿਆਸੀ, ਇਕ ਸਿਉ ਲਿਵ ਲਾਏ, ਹਰ ਰਸ ਪੀਵੈ ਤਾਂ ਸਾਂਤ ਆਵੈ, ਨੀ ਕਰ ਤਾੜੀ ਲਾਏ, ਮਨੁਆ ਨਾ ਡੋਲੈ ਗੁਰਮੁਖ ਬੂਜੈ, ਤਾਵਤ ਵਰਜ ਰਹਾਏ, ਗ੍ਰਹਿ ਸਰੀਰ ਗੁਰਮਤੀ ਖੋਜੇ, ਨਾਮ ਪਦਾਰਥ ਪਾਏ, ਬ੍ਰਹਮਾ ਵਿਸ਼ਨੂ ਮਹੇਸ਼ ਸ੍ਰੇਸ਼ਟ, ਨਾਮਰਤੇ ਵਿਚਾਰੀ, ਖਾਣੀ ਬਾਣੀ ਗਗਨ ਪਤਾਲੀ, ਜਨਤਾ ਜੋਤ ਤੁਮਾਰੀ, ਸਭ ਸੁਖ ਮੁਕਤ ਨਾਮ ਤੁਨ ਬਾਣੀ, ਸੱਚ ਨਾਮ ਉਰਧਾਰੀ, ਨਾਮ ਬਿਨਾ ਨੇ ਛੂਟ ਸਨਾਨਕ, ਸਾਚੀ ਧਰ ਤੂੰ ਤਾਰੀ, ਮਾਰੂ ਮਹੱਲਾ ਪਹਿਲਾ, ਮਾਤ ਪਿਤਾ ਸੰਜੋਗ ਉਪਾਏ, ਰਕਤ ਬਿੰਦ ਮਿਲ ਪਿੰਡ ਕਰੇ, ਅੰਤਰ ਗਰਬ ਉਰਦ ਲਿਵ ਲਾਗੀ, ਸੋ ਪ੍ਰਭ ਸਾਰੇ ਦਾਤ ਕਰੇ, ਸੰਸਾਰ ਭਵਜਲ ਕਿਉਂ ਤਰੈ, ਗੁਰਮੁਖ ਨਾਮ ਨਿਰੰਜਨ ਪਾਈਐ, ਅਫਰਿਓ ਭਾਰ ਅਫਾਰ ਟਰੈ ਰਹਾਉ। ਤੇ ਗੁਣ ਵਿਸਰ ਗਏ ਅਪਰਾਧੀ, ਮੈਂ ਬਹੁਰਾ ਕਿਆ ਕਰੋ ਹਰੇ, ਤੂੰ ਦਾਤਾ ਦਇਆਲ ਸਵੈ ਸਿਰ, ਅਹਿਨਿਸ ਦਾਤ ਸਮਾਰ ਕਰੇ, ਚਾਰ ਪਦਾਰਥ ਲੈ ਜਗ ਜਨਮਿਆ, ਸਿਵ ਸ਼ਕਤੀ ਕਰ ਵਾਸ ਧਰੇ, ਲਾਗੀ ਭੂਖ ਮਾਇਆ ਮਗ ਜੋ ਹੈ, ਮੁਕਤ ਪਦਾਰਥ ਮੋਹੇ ਖਰੇ, ਕਰਨ ਪਲਾਵ ਕਰੇ ਨਹੀਂ ਪਾਵੈ, ਇਤੇ ਉਤ ਢੂੰਡਤ ਥਾਕ ਪਰੇ, ਕਾਮ ਕ੍ਰੋਧ ਅਹੰਕਾਰ ਵਿਆਪੇ, ਕੂੜ ਕੁਟੰਬ ਸਿਉ ਪ੍ਰੀਤ ਕਰੇ, ਖਾਵੈ ਭੋਗੈ ਸੁਣ ਸੁਣ ਦੇਖੈ, ਪਹਿਰ ਦਿਖਾਵੈ ਕਾਲ ਕਰੇ, ਬਿਨ ਗੁਰ ਸ਼ਬਦ ਨਾ ਆਪ ਪਛਾਣੈ, ਬਿਨ ਹਰ ਨਾਮ ਨਾ ਕਾਲ ਟਰੇ, ਜੇਤਾ ਮੋਹ ਹਮੈ ਕਰ ਭੂਲੇ, ਮੇਰੀ ਮੇਰੀ ਕਰਤੇ ਸ਼ੀਨ ਖਰੇ, ਤਨ ਤਨ ਬਿਨ ਸਹਿ ਸਹਿਸਾ ਸਹਿਸਾ, ਫਿਰ ਪਛਤਾਵੈ ਮੁਖ ਧੂਰ ਪਰੇ, ਬਿਰਧ ਭਇਆ ਜੋਬਨ ਤਨ ਖਿਸਿਆ, ਕਫ ਕੰਠ ਬਿਰੁਦੋ ਨੈਨੋ ਨੀਰ ਢਰੇ, ਚਰਨ ਰਹੇ ਕਰ ਕੰਪਣ ਲਾਗੇ, ਸਖਤ ਰਾਮ ਨਾ ਹਿਰਦੈ ਹਰੇ, ਸੁਰਤ ਗਈ ਕਾਲੀ ਹੂੰ ਧੌਲੇ, ਕਿਸੈ ਨਾ ਭਾਵੈ ਰੱਖਿਓ ਘਰੇ, ਬਿਸਰਤ ਨਾਮ ਐਸੇ ਦੋਖ ਲਾਗੈ, ਜਾਂ ਮਾਰਸ ਮਾਰੇ ਨਰਕ ਖਰੇ, ਪੂਰਵ ਜਨਮ ਕੋ ਲੇਖ ਨਾ ਮਿਟਈ, ਜਨਮ ਮਰੈ ਕਾ ਕੋ ਦੋਸ ਧਰੇ, ਬਿਨ ਗੁਰ ਬਾਦ ਜੀਵਨ ਹੋਰ ਮਰਨਾ, ਬਿਨ ਗੁਰ ਸ਼ਬਦੈ ਜਨਮ ਜਰੇ, ਖੁਸ਼ੀ ਖੁਆਰ ਭਏ ਰਸ ਭੋਗਣ, ਫੋਕਟ ਕਰਮ ਵਿਕਾਰ ਕਰੇ, ਨਾਮ ਵਿਸਾਰ ਲੋਭ ਮੂਲ ਖੋਇਓ, ਸਿਰ ਧਰਮ ਰਾਏ ਕਾ ਡੰਡ ਪਰੇ, ਗੁਰਮੁਖ ਰਾਮ ਨਾਮ ਗੁਣ ਗਾਵੈ, ਜਾਂ ਕੋ ਹਰ ਪ੍ਰਭ ਨਦਰ ਕਰੇ, ਤੇ ਨਿਰਮਲ ਪੁਰਖ ਪਰੰਪਰ ਪੂਰੇ, ਤੇ ਜਗਮੈ ਗੁਰ ਗੋਬਿੰਦ ਹਰੇ, ਹਰ ਸਿਮਰੋ ਗੁਰਬਚਨ ਸਮਾਰੋ, ਸੰਗਤ ਹਰ ਜਨ ਭਾਉ ਕਰੇ,
ਹਰ ਜਨ ਗੁਰ ਪ੍ਰਧਾਨ ਦੁਆਰੈ, ਨਾਨਕ ਤਿੰਨ ਜਨ ਕੀ ਰੇਣ ਹਰੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਾਰੂ ਕਾਫੀ ਮਹੱਲਾ ਪਹਿਲਾ ਘਰ ਦੂਜਾ, ਆਵੋ ਵੰਜੋ ਡੁੰਮਣੀ ਕੀਤੀ ਮਿੱਤਰ ਕਰੇ ਓ, ਸਾਤਨ ਟੋਈ ਨਾਲ ਹੈ ਵਾਢੀ ਕਿਉ ਤੀਰੇ ਓ, ਮੈਂਡਾ ਮਨ ਰਤਾ ਆਪਣੇ ਪਿਰ ਨਾਲ, ਹਾਂ ਘੋਲ ਘੁਮਾਈ ਖੰਨੀਐ ਕੀਤੀ ਇੱਕ ਭੋਰੀ ਨਜ਼ਰ।

ਸਾਹੁਰੜੈ ਕਰ ਵਾਸ, ਸੁਖ ਸੰਬੰਧ ਸੁਹਾਗਣੀ, ਪਿਰਪਾਇਆ ਗੁਣਤਾਸ। ਲੇਫ ਨਿਹਾਲੀ ਪਟਕੀ, ਕਾਪੜ ਅੰਗ ਬਣਾਏ, ਪਿਰ ਮੁੱਤੀ ਡੋਹਾਗਣੀ, ਤਿਨ ਦੁਖੀ ਰਹਿਣ ਵਿਹਾਏ। ਕਿੱਤੀ ਚੱਖੋ ਛੱਡੇ, ਕਿੱਤੀ ਵਿਸ ਕਰੇ ਓ, ਪਿਰ ਬਿਨ ਜੋਬਨ ਬਾਦ ਗਯਮ, ਵਾਢੀ ਚੂਰੇ ਦੀ ਚੂਰੇ ਓ। ਸੱਚੇ ਸੰਧਾ ਸੱਦੜਾ, ਸੁਣੀਐ ਗੁਰ ਵਿਚਾਰ, ਸੱਚੇ ਸੱਚਾ ਬਹਿਣਾ, ਨਦਰੀ ਨਦਰ ਪਿਆਰ। ਗਿਆਨੀ ਅੰਜਨ ਸੱਚ ਘਾ, ਦੇਖੈ ਦੇਖਣ ਹਾਰ, ਗੁਰਮੁਖ ਬੂਜੈ ਜਾਣੀਐ, ਹਉਮੈ ਗਰਭ ਨਿਵਾਰ। ਤਉ ਭਾਵਨ ਤਉ ਜੇਹੀਆ, ਮੂੰਹ ਜੇਹੀਆ ਕੀਤੀਆ, ਨਾਨਕ ਨਾਹੁ ਨਾ ਵਿਛੜੈ, ਤਿਨ ਸੱਚੈ ਰਤੜੀਆ। ਮਾਰੂ ਮਹੱਲਾ ਪਹਿਲਾ, ਨਾ ਭੈਣਾ ਭਰਜਾਈਆ, ਨਾ ਸੇ ਸੱਸੜੀਆ, ਸੱਚਾ ਸਾਗ ਨਾ ਟੁੱਟਈ, ਗੁਰਮੇਲੇ ਸਈਆ। ਬਲਿਹਾਰੀ ਗੁਰ ਆਪਣੇ, ਸਦ ਬਲਿਹਾਰੈ ਜਾਓ, ਗੁਰ ਬਿਨ ਏਤਾ ਭਵ ਥੱਕੀ, ਗੁਰ ਪਿਰ ਮੇਲਮ ਦਿੱਤਮ ਮਿਲਾਏ ਰਹਾਓ। ਫੁੱਫੀ ਨਾਨੀ ਮਾਸੀਆ, ਦੇਰ ਜੇ ਠੰਡੜੀਆ, ਆਵਨ ਵੰਜਨ ਨਾ ਰਹਿਣ, ਪੂਰ ਭਏ ਭਰੇ ਪਈਆ। ਮਾਮੇ ਤੈ ਮਾਮਾਣੀਆਂ, ਭਾਇਰ ਬਾਪ ਨਾ ਮਾਓ, ਸਾਥ ਲੱਡੇ ਤਿਨ ਨਾਠੀਆ, ਭੀੜ ਘਣੀ ਦਰਿਆਓ। ਸਾਚੋ ਰੰਗ ਰੰਗਾਵਲੋ, ਸਖੀ ਹਮਾਰੋ ਕੰਤ, ਸੱਚ ਵਿਛੋੜਾ ਨਾਥੀਐ, ਸੋ ਸੋ ਰੰਗ ਰਵੰਤ। ਸਭੇ ਰੁੱਤੀ ਚੰਗੀਆਂ, ਜੇ ਸੱਚੇ ਸਿਉਨੇ ਹੋ, ਸਾ ਤਨ ਕੰਤ ਪਛਾਣਿਆ, ਸੁਖ ਸੁੱਤੀ ਨਿਸਡੇ ਹੋ। ਪੱਤਣ ਕੂਕੇ ਪਾਤਣੀ, ਵੰਯੋ ਤਰੁਕ ਵਿਲਾੜ, ਪਾਰ ਪਵੰਦੜੇ ਡਿੱਠ ਮੈਂ, ਸਤਿਗੁਰ ਬੋਇਥ ਚਾੜ। ਹਿਕ ਨੀ ਲੱਦਿਆ ਹਿਕ ਲੱਦ ਗਏ, ਹਿਕ ਭਾਰੇ ਪਰਨਾਲ, ਜਿੰਨੀ ਸੱਚ ਵਣਜਿਆ, ਸੇ ਸੱਚੇ ਪ੍ਰਭ ਨਾਲ। ਨਾ ਹਮ ਚੰਗੇ ਆਖੀਐ।

ਨਾ ਜਾਣਾ ਸਿਆਣਾ, ਸਦਾ ਸਾਹਿਬ ਕਹਿ ਰੰਗੇ ਰਾਤਾ, ਅੰਦਨ ਨਾਮ ਵਖਾਣਾ। ਬਾਬਾ ਮੂਰਖ ਹਾਂ, ਨਾਵੇਂ ਬਲ ਜਾਓ, ਤੂੰ ਕਰਤਾ ਤੂੰ ਦਾ ਨਾ ਬੀਨਾ, ਤੇਰਾ ਨਾਮ ਤਰਾਓ ਰਹਾਓ।

ਪੜ੍ਹੇ ਕਾਸਾਰੀ ਜਗ ਚਤਰ ਸਿਆਣਾ ਭਰਮ ਭੁਲਾਣਾ ਨਾ ਪੰਡਿਤ ਪੜ੍ਹੇ ਗਵਾਰੀ ਨਾ ਵਿਸਾਰੈ ਬੇਦ ਸਮਾਲੈ ਬਿਖ ਭੂਲੇ ਲੇਖਾਰੀ ਕੱਲਰ ਖੇਤੀ ਤਰਵਰ ਕੰਠੇ ਬਾਗਾ ਪੈਰੈ ਕਜਲ ਝਰੈ ਇਹੋ ਸੰਸਾਰ ਤਿਸੈ ਕੀ ਕੋਠੀ ਜੋ ਪੈਸੈ ਸੋ ਗਰਭ ਜਰੈ ਅਰਹੀਅਤ ਰਾਜੇ ਕਹਾਂ ਸਵਾਏ ਦੋਹਅੰਤਰ ਸੋ ਜਾਸੀ ਕਹਿਤ ਨਾਨਕ ਗੁਰ ਸੱਚੇ ਕੀ ਪੌੜੀ ਰੈਸੀ ਲਖ ਨਿਵਾਸੀ ਮਾਰੂ ਮਹੱਲਾ ਤੀਜਾ ਕਰ ਪੰਜਵਾਂ ਅਸ਼ਟਪਦੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਿਸਨੋ ਪ੍ਰੇਮ ਮਨ ਵਸਾਏ ਸਾਚੇ ਸ਼ਬਦ ਸਹਿ ਸੁਭਾਏ ਇਹਾ ਵੇਦਨ ਸੋਈ ਜਾਣੈ ਅਵਰ ਕੇ ਜਾਣੈ ਕਾਰੀ ਜੀਉ ਆਪੇ ਮੇਲੇ ਆ ਮਿਲਾਏ ਆਪਣਾ ਪਿਆਰ ਆਪੇ ਲਾਏ ਪ੍ਰੇਮ ਕੀ ਸਾਰ ਸੋਈ ਜਾਣੈ ਜਿਸਨੋ ਨਦਰ ਤੁਮਾਰੀ ਜੀਉ ਰਹਾਓ ਦਿਵ ਦ੍ਰਿਸ਼ਟ ਜਾਗੈ ਭਰਮ ਚੁਕਾਏ ਗੁਰਪ੍ਰਸਾਦ ਪਰਮ ਪਦ ਪਾਏ ਸੋ ਜੋਗੀ ਇਹ ਜੁਗਤ ਪਛਾਣੈ ਗੁਰ ਕੈ ਸ਼ਬਦ ਵਿਚਾਰੀ ਜੀਉ ਸੰਜੋਗੀ ਤਨ ਪਰ ਮੇਲਾ ਹੋਵੇ ਗੁਰਮਤ ਵਿੱਚੋਂ ਦੁਰਮਤ ਹੋਵੇ ਰੰਗ ਸਿਉਂ ਨਿਤ ਰਲੀਆ ਮਾਣੈ ਆਪਣੇ ਕੰਤ ਪਿਆਰੀ ਜੀਉ ਸਤਿਗੁਰ ਬਾਜੋ ਵੈਦ ਨਾ ਕੋਈ ਆਪੇ ਆਪ ਨਿਰੰਜਨ ਸੋਈ ਸਤਿਗੁਰ ਮਿਲਿਆ ਮਰੈ ਮੰਦਾ ਹੋਵੇ ਗਿਆਨ ਵਿਚਾਰੀ ਜੀਉ ਇਹੋ ਸ਼ਬਦ ਸਾਰ ਜਿਸਨੋ ਲਾਏ ਗੁਰਮੁਖ ਤ੍ਰਿਸ਼ਨਾ ਭੁੱਖ ਗਵਾਏ ਆਪਣ ਲਿਆ ਕਿਛੂ ਨਾ ਪਾਈਐ ਕਰ ਕਿਰਪਾ ਕਲ ਧਾਰੀ ਜੀਉ ਆਗਮ ਨਿਗਮ ਸਤਿਗੁਰੂ ਦਿਖਾਇਆ ਕਰ ਕਿਰਪਾ ਆਪਣੇ ਕਰ ਆਇਆ ਅੰਜਨ ਮਾਹੇ ਨਿਰੰਜਨ ਜਾਤਾ ਜਿਨ ਕੋ ਨਦਰ ਤੁਮਾਰੀ ਜੀਉ ਗੁਰਮੁਖ ਹੋਵੇ ਸੋ ਤਤ ਪਾਏ ਆਪਣਾ ਆ ਵਿੱਚੋਂ ਗਵਾਏ ਸਤਿਗੁਰ ਬਾਜੋ ਸਭ ਧੰਦ ਕਮਾਵੈ ਵੇਖੋ ਮਨ ਵਿਚਾਰੀ ਜੀਉ ਇਕ ਭਰਮ ਭੂਲੇ ਫਰੈ ਹੰਕਾਰੀ ਇਕ ਨਾ ਗੁਰਮੁਖ ਹਉ ਮੈਂ ਮਾਰੀ ਸੱਚੇ ਸ਼ਬਦ ਤੇ ਬੈਰਾਗੀ ਹੋਰ ਭਰਮ ਭੁੱਲੇ ਗਾਵਾਰੀ ਜੀਉ ਗੁਰਮੁਖ ਜਿਨੀ ਨਾਮ ਨਾ ਪਾਇਆ ਮਨਮੁਖ ਬਿਰਥਾ ਜਨਮ ਗਵਾਇਆ ਅੱਗੇ ਵਿਣਨਾ ਵੈ ਕੋ ਬੇਲੀ ਨਾਹੀ ਬੂਝੈ ਗੁਰ ਵਿਚਾਰੀ ਜੀਉ ਅੰਮ੍ਰਿਤ ਨਾਮ ਸਦਾ ਸੁਖਦਾਤਾ ਗੁਰਪੂਰੈ ਜੁਗਚਾਰੇ ਜਾਤਾ ਜਿਸ ਤੂੰ ਦੇਵੈ ਸੋਈ ਪਾਏ ਨਾਨਕ ਤਤ ਵਿਚਾਰੀ ਜੀਉ ਮਾਰੂ ਮਹੱਲਾ ਪੰਜਵਾਂ ਕਰ ਤੀਜਾ ਅਸ਼ਟਪਦੀਆਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਲੱਖ ਚੌਰਾਸੀ ਭ੍ਰਮ ਤੇ ਭ੍ਰਮ ਤੇ ਦੁਲੱਭ ਜਨਮ ਅਬ ਪਾਇਓ ਰੇ ਮੂੜੇ ਤੂੰ ਹੋਛੈ ਰਸਲ ਵਟਾਇਓ ਅੰਮ੍ਰਿਤ ਸੰਗ ਬਸਤ ਹੈ ਤੇਰਾ ਵਿਖਿਆ ਸਿਉ ਰਜਾਇਓ ਰਹਾਓ ਰਤਨ ਜਵੇਹਰ ਬਨ ਜਨ ਆਇਓ ਕਾਲਰ ਲਾਜ ਚਲਾਇਓ ਜੇ ਘਰ ਮੈਂ ਤੁਦਰੈ ਨਾ ਬਸਨਾ ਸੋ ਕਰ ਜੀਤ ਨਾ ਆਇਓ ਅਟਲ ਅਖੰਡ ਪ੍ਰਾਣ ਸੁਖਦਾਈ ਇਕ ਨਿਮਖ ਨਹੀਂ ਤੁਝ ਗਾਇਓ ਜਹਾਂ ਜਾਣਾ ਸੋ ਥਾਨ ਵਿਸਾਰਿਓ ਇਕ ਨਿਮਖ ਨਹੀਂ ਮਨ ਲਾਇਓ ਪੁੱਤਰ ਕਲੱਤਰ ਗ੍ਰਹਿ ਦੇਖ ਸਮੱਗਰੀ ਇਸੀ ਮੈਂ ਉਰਜਾਇਓ ਜਿਤ ਕੋ ਲਾਇਓ ਤਿਤ ਹੀ ਲਾਗਾ ਤੈਸੇ ਕਰਮ ਕਮਾਇਓ ਜੋ ਭਇਓ ਕਿਰਪਾਲ ਤਾਂ ਸਾਧ ਸੰਗ ਪਾਇਆ ਜਨ ਨਾਨਕ ਬ੍ਰਹਮ ਧਿਆਇਓ ਮਾਰੂ ਮਹੱਲਾ ਪੰਜਵਾਂ ਕਰ ਅਨੁਗ੍ਰਹੁ ਰਾਖ ਲੀਨੋ ਭਇਓ ਸਾਧੂ ਸੰਗ ਹਰ ਨਾਮ ਰਸ ਰਸਨਾ ਉਚਾਰੈ ਮਿਸ਼ਟ ਗੂੜਾ ਰੰਗ ਮੇਰੇ ਮਾਨ ਕੋ ਅਸਥਾਨ ਮੀਤ ਸਾਜਨ ਸਖਾ ਬੰਧ ਪਯੰਤਰ ਜਾਮੀ ਜਾਨ ਰਹਾਓ ਸੰਸਾਰ ਸਾਗਰ ਜਿਨ ਉਪਾਇਓ ਸਰਨ ਪ੍ਰਭ ਕੀ ਗਹੀ ਗੁਰਪ੍ਰਸਾਦੀ ਪ੍ਰਭ ਆਰਾਧੇ ਜਮ ਕੰਕਰ ਕਿਛ ਨਾ ਕਹੀ ਮੋਖ ਮੁਕਤ ਦੁਆਰ ਜਾ ਕੈ ਸੰਤਰ ਦਾ ਭੰਡਾਰ ਜੀ ਜੁਗਤ ਸੁਜਾਨ ਸੁਵਾਮੀ ਸਦਾ ਰੱਖਣ ਹਾਰ ਦੁਖ ਦੁਖ ਦਰਦ ਕਲੇਸ਼ ਬਿਨਸੈ ਜਿਸ ਬਸੈ ਮਨ ਮਾਹੇ ਮਿਰਤ ਨਰਕ ਅਸਥਾਨ ਬਿਖੜੇ ਬਿਖਨਾ ਪੋਹੈ ਤਾਹੇ ਹਰਿਦ ਸਿੱਧ ਨਵਨਿਧ ਜਾ ਕੈ ਅੰਮ੍ਰਿਤਾ ਪ੍ਰਵਾਹ ਆਦਿ ਅੰਤੇ ਮੱਧ ਪੂਰਨ ਊਚ ਅਗਮ ਅਗਾਹ ਸਿੱਧ ਸਾਧਕ ਦੇਵ ਮੁਨ ਜਨ ਬੇਦ ਕਰੈ ਉਚਾਰ ਸਿਮਰ ਸਵਾਮੀ ਸੁਖ ਸਹਿਜ ਪੁੰਚੈ ਨਹੀਂ ਅੰਤ ਪਾਰਾਵਾਰ ਅਨਕ ਪ੍ਰਾਸ਼ਿਤ ਮਿਟੈ ਖਿਨ ਮੈਂ ਹਿਰਦੈ ਜਪ ਭਗਵਾਨ ਪਾਵਨਾ ਤੇ ਮਹਾਪਾਵਨ ਕੋਟਦਾਨ ਇਸ਼ਨਾਨ ਬਲ ਬੁੱਧ ਸੁਧ ਪ੍ਰਾਣ ਸਰਬਸ ਸੰਤਨਾ ਕੀ ਰਾਸ ਬਿਸਰ ਨਾਹੀ ਨਿਮਖ ਮੰਤੇ ਨਾਨਕ ਕੀ ਅਰਦਾਸ ਮਾਰੂ ਮਹੱਲਾ ਪੰਜਵਾਂ
ਸਸਤਰ ਤੀਖਣ ਕਾਠ ਡਾਰਿਓ, ਮਨ ਨਾ ਕੀਨੋ ਰੋਸ, ਕਾਜ ਉਆ ਕੋ ਲੇ ਸਵਾਰਿਓ, ਤਿਲ ਨਾ ਦੀਨੋ ਦੋਸ, ਮਨ ਮੇਰੇ ਰਾਮ ਰਹੋ ਨਿਤਨੀਤ, ਦਿਆਲ ਦੇਵ ਕਿਰਪਾਲ ਗੋਬਿੰਦ, ਸੁਨ ਸੰਤਨਾ ਕੀ ਰੀਤ, ਰਹਾਓ ਚਰਨ ਤਲੈ ਉਗਾਹੇ ਬੈਸਿਓ।

ਠੇ ਅਸਤਿਆ ਦੋਤ ਭਇਆ ਉੱਠ ਚੱਲੇ ਜਿਉਂ ਜਿਉਂ ਔਧ ਵਿਹਾਣੀਆਂ ਪਾਪ ਕਰੇਂਦੜ ਸਰ ਪਰ ਮੁੱਠੇ ਅਜਰਾ ਈਲ ਫੜੇ ਫੜ ਕੁੱਠੇ ਦੋਜਗ ਪਾਏ ਸਿਰਜਣਹਾਰ ਲੇਖਾ ਮੰਗੈ ਬਾਣੀਆਂ ਸੰਗ ਨਾ ਕੋਈ ਭਈਆ ਬੇਬਾ ਮਾਲ ਜੋਬਨ ਧਨ ਛੋੜ ਵੰਜੇਸਾ ਕਰਨ ਕਰੀਮ ਨਾ ਜਾਤੋ ਕਰਤਾ ਤਿਲ ਭੀੜੇ ਜੋ ਕਹਾਣੀਆਂ ਖੁਸ ਖੁਸ ਲੈਂਦਾ ਵਸਤ ਪਰਾਈ ਵੇਖੈ ਸੁਣੈ ਤੇਰੇ ਨਾਲ ਖੁਦਾਈ ਦੁਨੀਆਂ ਲੱਭ ਪਇਆ ਖਾਤ ਅੰਦਰ ਅਗਲੀ ਗੱਲ ਨਾ ਜਾਣੀਆਂ ਜਮ ਜਮ ਮਰੈ ਮਰੈ ਫਿਰ ਜੰਮੈ ਬਹੁਤ ਸਜਾਏ ਪਇਆ ਦੇਸ ਲੰਮੈ ਜਿਨ ਕੀਤਾ ਤਿਸੈ ਨਾ ਜਾਣੀ ਅੰਧਾ ਤਾਂ ਦੁੱਖ ਸਹਿ ਪ੍ਰਾਣੀਆਂ ਖਾਲਕ ਥਾਵੋ ਭੁੱਲਾ ਮੁੱਠਾ ਦੁਨੀਆਂ ਖੇਲ ਬੁਰਾ ਰੁੱਠ ਤੁੱਠਾ ਸਿਦਕ ਸਬੂਰੀ ਸੰਤਨ ਮਿਲਿਓ ਵੱਤੈ ਆਪਣ ਪਾਣੀਆਂ ਮੌਲਾ ਖੇਲ ਕਰੇ ਸਭ ਆਪੇ ਇਕ ਅੱਡੇ ਕਲੈਰ ਵਿਆਪੇ ਜਿਉਂ ਨਚਾਏ ਤਿਉਂ ਤਿਉਂ ਨੱਚਣ ਸਿਰ ਸਿਰ ਕਿਰਤ ਵਿਹਾਣੀਆਂ ਮਿਹਰ ਕਰੇ ਤਾਂ ਖਸਮ ਧਿਆਈ ਸੰਤਾਂ ਸੰਗਤ ਨਰਕ ਨਾ ਪਾਈ ਅੰਮ੍ਰਿਤ ਨਾਮ ਦਾਨ ਨਾਨਕ ਕਉ ਗੁਣ ਗੀਤਾ ਨਿਤ ਵਖਾਣੀਆਂ ਮਾਰੂ ਸੋਲਹੇ ਮਹੱਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਾਚਾ ਸੱਚ ਸੋਈ ਅਵਰ ਨਾ ਕੋਈ ਜਿਨ ਸਿਰ ਜੀਤ ਨਹੀਂ ਫੁਨਗੋਈ ਜਿਉਂ ਭਾਵੈ ਤਿਉਂ ਰਾਖੋ ਰਹਿਣਾ ਤੁਮ ਸਿਉਂ ਕਿਆ ਮੁਕਰਾਈ ਹੈ ਆਪਿਓ

ਗੁਰਮੁਖ ਜਾਗ ਰਹੇ ਦਿਨ ਰਾਤੀ, ਸਾਚੇ ਕੀ ਲਵੇ ਗੁਰਮਤ ਜਾਤੀ, ਮਨਮੁਖ ਸੋਏ ਰਹੇ ਸੇ ਲੂਟੇ, ਗੁਰਮੁਖ ਸਾਬਤ ਭਾਈ ਹੈ, ਕੂੜੇ ਆਵੈ ਕੂੜੇ ਜਾਵੈ, ਕੂੜੇ ਰਾਤੀ ਕੂੜ ਕਮਾਵੈ, ਸ਼ਬਦ ਮਿਲੇ ਸੇ ਦਰਗਹਿ ਪੈਂਦੇ, ਗੁਰਮੁਖ ਸੁਰਤ ਸਮਾਈ ਹੈ, ਕੂੜ ਮੁੱਠੀ ਠੱਗੀ ਠਗਵਾੜੀ, ਜਿਉਂ ਵਾੜੀ ਉਹ ਜਾੜੋ ਜਾੜੀ, ਨਾ ਬਿਨਾ ਕੇ ਸਾਧਨਾ ਲਾਗੈ, ਹਰ ਬਿਸਰਿਆ ਦੁੱਖ ਪਾਈ ਹੈ, ਭੋਜਨ ਸਾਚ ਮਿਲੈ ਆਗਾਈ, ਨਾਮਰਤਨ ਸਾਚੀ ਵਡਿਆਈ, ਚੀਨਾ ਆਪ ਪਛਾਣੈ ਸੋਈ, ਜੋਤੀ ਜੋਤ ਮਿਲਾਈ ਹੈ, ਨਾਵੋ ਪੁੱਲੀ ਚੋਟਾਂ ਖਾਏ, ਬਹੁਤ ਸਿਆਣ ਭਰਮ ਨਾ ਜਾਏ, ਪਚ ਪਚ ਮੋਏ ਅਚੇਤ ਨਾ ਚੇਤੈ, ਅਜਗਰ ਪਾਰ ਲਦਾਈ ਹੈ, ਬਿਨਬਾਦ ਵਿਰੋਧੈ ਕੋਈ ਨਾਹੀ, ਮੈਂ ਦੇਖਾ ਲੋ ਤੇ ਸਾਲਾਹੀ, ਮਨ ਤਨ ਅਰਪ ਮਿਲੈ ਜਗ ਜੀਵਨ, ਹਰ ਸਿਉ ਬਰਤ ਬਣਾਈ ਹੈ, ਪ੍ਰਭ ਕੀ ਗਤਮਿਤ ਕੋਈ ਨਾ ਪਾਵੈ, ਜੇ ਕੋ ਵੱਡਾ ਕਹਾਏ ਵਡਾਈ ਖਾਵੈ, ਸਾਚੇ ਸਾਹਿਬ ਤੋਟਨਾ ਦਾਤੀ, ਸਗਲੀ ਤਿਨੈ ਉਪਾਈ ਹੈ, ਵੱਡੀ ਵਡਿਆਈ ਵੇ ਪ੍ਰਵਾਹੇ, ਆਪ ਉਪਾਏ ਦਾਨ ਸਮਾਹੇ, ਆਪ ਦਇਆਲ ਦੂਰ ਨਹੀਂ ਦਾਤਾ, ਮਿਲਿਆ ਸਹਿਜ ਰਜਾਈ ਹੈ, ਇੱਕ ਸੋਗੀ ਇੱਕ ਰੋਗ ਵੇ ਆਪੇ, ਜੋਗਸ਼ ਕਰੇ ਸੋ ਆਪੇ ਆਪੇ, ਭਗਤ ਭਾਉ ਗੁਰ ਕੀ ਮਤ ਪੂਰੀ, ਅਨਹਦ ਸ਼ਬਦ ਲਿਖਾਈ ਹੈ, ਇੱਕ ਨਾਂਗੇ ਭੂਖੇ ਪਵੈ ਪਵਾਏ, ਇੱਕ ਹੱਠ ਕਰ ਮਰੈ ਨਾ ਕੀਮਤ ਪਾਏ, ਗਤ ਅਵਗਤ ਕੀ ਸਾਰ ਨਾ ਜਾਣੈ, ਬੂਝੈ ਸ਼ਬਦ ਕਮਾਈ ਹੈ, ਇੱਕ ਤੀਰਥ ਨਾਵੈ ਅੰਨ ਨਾ ਖਾਵੈ, ਇੱਕ ਅਗਨ ਜਲਾਵੈ ਦੇਖ ਪਾਵੈ, ਰਾਮ ਨਾਮ ਬਿਨ ਮੁਕਤ ਨਾ ਹੋਈ, ਕਿਤ ਬਿਤ ਪਾਰ ਲੰਘਾਈ ਹੈ, ਗੁਰਮਤ ਛੋਡੈ ਉਜੜ ਜਾਈ, ਮਨਮੁਖ ਰਾਮ ਨਾ ਜਪੈ ਅਵਾਈ, ਪਚ ਪਚ ਬੂਡੈ ਕੂੜ ਕਮਾਵੈ, ਕੂੜ ਕਾਲ ਬਹਿਰਾਈ ਹੈ, ਹੁਕਮੇ ਆਵੈ ਹੁਕਮੇ ਜਾਵੈ, ਬੂਝੈ ਹੁਕਮ ਸੋ ਸਾਜ ਸਮਾਵੈ, ਨਾਨਕ ਸਾਚ ਮਿਲੈ ਮਨ ਭਾਵੈ, ਗੁਰਮੁਖ ਕਾਰ ਕਮਾਈ ਹੈ, ਮਾਰੂ ਮਹੱਲਾ ਪਹਿਲਾ, ਆਪੇ ਕਰਤਾ ਪੁਰਖ ਵਿਧਾਤਾ, ਜਿਨ ਆਪੇ ਆਪੋ ਪਾਏ ਪਛਾਤਾ, ਆਪੇ ਸਤਿਗੁਰੇ ਆਪੇ ਸੇਵਕ, ਆਪੇ ਸ੍ਰਿਸ਼ਟਿ ਉਪਾਈ ਹੈ, ਆਪੇ ਨੇੜੇ ਨਾਹੀ ਦੂਰੇ, ਬੂਝੈ ਗੁਰਮੁਖ ਸੇ ਜਨ ਪੂਰੇ, ਤਿਨਕੀ ਸੰਗਤ ਐਨ ਸਲਾਹਾ, ਗੁਰਸੰਗਤ ਇਹ ਵਡਾਈ ਹੈ, ਜੁਗ ਜੁਗ ਸੰਤ ਭਲੇ ਪ੍ਰਭ ਤੇਰੇ, ਹਰ ਗੁਣ ਗਾਵੈ ਰਸਨ ਰਸੇਰੇ, ਉਸਤਤ ਕਰਹਿ ਪਰ ਹਰ ਦੁਖ ਦਾਲਦ, ਜਿਨ ਨਾਹੀ ਚਿੰਤ ਪਰਾਈ ਹੈ, ਕੋਈ ਜਾਗਤ ਰਹਿ ਨਾ ਸੂਤੇ ਦੀਸੈ, ਸੰਗਤ ਕੁਲ ਤਾਰੇ ਸੱਚ ਪਰੀਸੈ, ਕਾਲ ਮਾਲ ਮਹਿਲ ਨਾਹੀ ਤੇ ਨਿਰਮਲ, ਓਏ ਰਹਿ ਭਗਤ ਲਿਵ ਲਾਈ ਹੈ, ਬੂਝੋ ਹਰ ਜਨ ਸਤਿਗੁਰ ਬਾਣੀ, ਇਹੋ ਜੋਬਨ ਸਾਸ ਹੈ ਦੇਹ ਪੁਰਾਣੀ, ਆਜ ਕਾਲ ਮਰ ਜਾਈਐ ਪ੍ਰਾਣੀ, ਹਰ ਜਪ ਜਪ ਹਿਰਦੈ ਤੇ ਆਈ ਹੈ, ਛੋਡੋ ਪ੍ਰਾਣੀ ਕੂੜ ਕਬਾੜਾ, ਕੂੜ ਮਾਰੇ ਕਾਲ ਉਸ਼ਾਹਾੜਾ, ਸਾਗਤ ਕੂੜ ਪਚੈ ਮਨ ਹਉਮੈ, ਦੋਹ ਮਾਰਗ ਪਚੈ ਪਚਾਈ ਹੈ, ਛੋਡੋ ਨਿੰਦਾ ਤਾਤ ਪਰਾਈ, ਪੜ ਪੜ ਦੱਜੈ ਸਾਂਤ ਨਾ ਆਈ, ਮਿਲ ਸਤ ਸੰਗਤ ਨਾਮ ਸਲਾਹੋ, ਆਤਮ ਰਾਮ ਸਿਖਾਈ ਹੈ, ਛੋਡੋ ਕਾਮ ਕ੍ਰੋਧ ਬੁਰਿਆਈ, ਹਉਮੈ ਧੰਦ ਛੋਡੋ ਲੰਪਟਾਈ, ਸਤਿਗੁਰ ਸਰਨ ਪਰੋ ਤਾਂ ਉਬਰੋ, ਇਉਂ ਤਰੀਐ ਪਵਜਲ ਭਾਈ ਹੈ, ਆਗੈ ਬਿਮਲ ਨਦੀ ਅਗਨ ਬਿਖ ਝੇਲਾ, ਤਿੱਥੈ ਅਵਰ ਨਾ ਕੋਈ ਜੀਓ ਅਕੇਲਾ, ਪਾੜ ਪਾੜ ਅਗਨ ਸਾਗਰ ਦੇ ਲਹਿਰੀ, ਪੜਦੱਜੈ ਮਨਮੁਖਤਾਈ ਹੈ, ਗੁਰ ਪੈ ਮੁਕਤ ਦਾਨ ਦੇ ਭਾਣੈ, ਜਿਨ ਪਾਇਆ ਸੋਈ ਵਿਦ ਜਾਣੈ, ਜਿਨ ਪਾਇਆ ਤਿਨ ਪੁੱਛੋ ਭਾਈ, ਸੁਖ ਸਤਿਗੁਰ ਸੇਵ ਕਮਾਈ ਹੈ, ਗੁਰਬਿਨ ਉਰਜ ਮਰੈ ਬੇਕਾਰਾ, ਜਮ ਸਿਰ ਮਾਰੇ ਕਰੇ ਖੁਵਾਰਾ, ਬਾਂਧੇ ਮੁਕਤ ਨਾਹੀ ਨਰ ਨਿੰਦਕ, ਡੂਬੈ ਨਿੰਦ ਪਰਾਈ ਹੈ, ਬੋਲੋ ਸਾਚ ਪਛਾਣੋ ਅੰਦਰ, ਦੂਰ ਨਾਹੀ ਦੇਖੋ ਕਰ ਨਿੰਦਰ, ਬਿਗੜ ਨਾਹੀ ਗੁਰਮੁਖ ਤਰਤਾਰੀ, ਓ ਭਵਜਲ ਪਾਰ ਲੰਘਾਈ ਹੈ, ਦੇਹੀ ਅੰਦਰ ਨਾਮ ਨਿਵਾਸੀ, ਆਪੇ ਕਰਤਾ ਹੈ ਅਬਨਾਸੀ, ਨਾ ਜਿਉ ਮਰੈ ਨਾ ਮਾਰਿਆ ਜਾਈ, ਕਰ ਦੇਖੈ ਸ਼ਬਦ ਰਜਾਈ ਹੈ, ਉਹ ਨਿਰਮਲ ਹੈ ਨਾਹੀ ਅੰਧਿਆਰਾ, ਉਹ ਆਪੇ ਤਖਤ ਬਹਿ ਸਚਿਆਰਾ, ਸਾਗਤ ਕੂੜੇ ਬੰਦ ਭਵਾਈ ਹੈ, ਮਰਜਨ ਮੈਂ ਆਈ ਜਾਈ ਹੈ,
ਗੁਰ ਕੇ ਸੇਵਕ ਸਤਿਗੁਰ ਪਿਆਰੇ, ਓਏ ਬੈਸੈ ਤਖਤ ਸੋ ਸ਼ਬਦ ਵਿਚਾਰੇ, ਤਤ ਲਹਿ ਅੰਤਰਗਤ ਜਾਣੈ ਸਤਸੰਗਤ ਸਾਚ ਵਡਾਈ ਹੈ, ਆਪ ਤਰੈ ਜਨ ਪਿਤਰਾ ਤਾਰੇ, ਸੰਗਤ ਮੁਕਸੋ ਪਾਰੋ ਤਾਰੇ, ਨਾਨਕ ਤਿਸਕਾ ਲਾਲਾ ਗੋਲਾ, ਜਿਨ ਗੁਰਮੁਖ ਹਰ ਲਿਵ ਲਾਈ ਹੈ, ਮਾਰੂ ਮਹੱਲਾ ਪਹਿਲਾ, ਕੇਤੇ ਜੁਗ ਵਰਤੇ ਗੋਬਾਰੈ, ਤਾੜੀ ਲਾਈ ਅਪਰਿਆ ਪਾਰੈ, ਤੁੰਦੂਕਾਰ ਨਿਰਾਲੁਮ ਬੈਠਾ, ਨਾ ਤਦ ਤੰਦ ਪਸਾਰਾ ਹੈ, ਜੁਗ ਛੱਤੀ ਤਿੰਨੈ ਵਰਤਾਏ, ਜੁਤ ਸਪਾਣਾ ਤਵੈ ਚਲਾਏ, ਤਿਸੈ ਸਰੀਕ ਨਾ ਦਿਸੈ ਕੋਈ, ਆਪੇ ਅਪਰਿਆ ਪਾਰਾ ਹੈ, ਗੁਪਤੇ ਬੂਝੋ ਜੁਗ ਚਤਵਾਰੇ, ਘਟ ਘਟ ਵਰਤੈ ਉਦਰ ਮਝਾਰੇ, ਜੁਗ ਜੁਗ ਏਕਾ ਏਕੀ ਵਰਤੈ, ਕੋਈ ਬੂਝੈ ਗੁਰ ਵਿਚਾਰਾ ਹੈ, ਬਿੰਦ ਰਗਤ ਮਿਲ ਪਿੰਡ ਸਰੀਆ, ਪੌਣ ਪਾਣੀ ਅਗਨੀ ਮਿਲ ਜੀਆ, ਆਪੇ ਚੋਜ ਕਰੇ ਰੰਗ ਮਹਿਲੀ, ਹੋਰ ਮਾਇਆ ਮੋਹ ਪਸਾਰਾ ਹੈ, ਗਰਭ ਕੁੰਡਲ ਮੈਂ ਉਰਦ ਧਿਆਨੀ, ਆਪੇ ਜਾਣੈ ਅੰਤਰ ਜਾਮੀ, ਸਾਸ ਸਾਸ ਸਚਨਾਮ ਸੰਭਾਲੇ, ਅੰਤਰ ਉਦਰ ਮਝਾਰਾ ਹੈ, ਚਾਰ ਪਦਾਰਥ ਲੈ ਜਗ ਆਇਆ, ਸਿਵ ਸ਼ਕਤੀ ਕਰ ਵਾਸਾ ਪਾਇਆ, ਏਕ ਵਿਸਾਰੇ ਤਾਂ ਪਿੜਹਾਰੇ, ਅੰਧਲੈ ਨਾਮ ਵਿਸਾਰਾ ਹੈ, ਬਾਲਕ ਮਰੈ ਬਾਲਕ ਕੀ ਲੀਲਾ, ਕਹਿ ਕਹਿ ਰੋਵੈ ਬਾਲ ਰੰਗੀਲਾ, ਜਿਸ ਕਾ ਸਾ ਸੋ ਤਿਨਹੀ ਲੀਆ, ਪੂਲਾ ਰੋਵਣ ਹਾਰਾ ਹੈ, ਪਰ ਜੋਬਨ ਮਰ ਜਾਹੇ ਕੇ ਕੀ ਜੈ, ਮੇਰਾ ਮੇਰਾ ਕਰ ਰੋਵੀ ਜੈ, ਮਾਇਆ ਕਾਰਨ ਰੋਏ ਵਿਗੂਚੈ, ਤ੍ਰਿਗ ਜੀਵਨ ਸੰਸਾਰ ਆਹੇ, ਕਾਲੀ ਹੂੰ ਫੁਨ ਤੋਂ ਲੈ ਆਏ, ਵਿਣਨਾ ਮੈਂ ਗਥ ਗਿਆ ਗਵਾਏ, ਦੁਰਮਤ ਅੰਧਲਾ ਬਿਨਸ ਬਿਨਾਸੈ, ਮੂਠੇ ਰੋਏ ਪੁਕਾਰ ਆਹੇ, ਆਪ ਵਿਚਾਰ ਨਾ ਰੋਵੈ ਕੋਈ, ਸਤਿਗੁਰ ਮਿਲੈ ਤਾਂ ਸੋਜੀ ਹੋਈ, ਬਿਨ ਗੁਰ ਬਜਰ ਕਪਾਟ ਨਾ ਖੁੱਲੈ, ਸ਼ਬਦ ਮਿਲੈ ਨਿਸਤਾਰ ਆਹੇ, ਬਿਰਧ ਭਇਆ ਤਨ ਸ਼ੀਜੈ ਦੇਹੀ, ਰਾਮ ਨਾ ਜਪਈ ਅੰਤ ਸਨੇਹੀ, ਨਾਮ ਵਿਸਾਰ ਚੱਲੈ ਮੋਹਿ ਕਾਲੈ, ਦਰਗਹਿ ਝੂਠ ਖੁਵਾਰਾ ਹੈ, ਨਾਮ ਵਿਸਾਰ ਚੱਲੈ ਕੂੜਿਆਰੋ, ਆਵਤ ਜਾਤ ਪੜੈ ਸਿਰਸ਼ਾਰੋ, ਸਾਹੁਰ ਅੜੈ ਕਰ ਵਾਸ ਨਾ ਪਾਏ, ਪੇਈ ਅੜੈ ਸਿਰ ਮਾਰਾ ਹੈ, ਖਾਜੈ ਪੈਜੈ ਰਲੀ ਕਰੀਜੈ, ਬਿਨਿਆ ਭਗਤੀ ਬਾਦ ਮਰੀਜੈ, ਸਰ ਅਵਸਰ ਕੀ ਸਾਰ ਨਾ ਜਾਣੈ, ਜਮ ਮਾਰੇ ਕਿਆ ਚਾਰਾ ਹੈ, ਪਰ ਵਿਰਤੀ ਨਰਵਿਰਤ ਪਛਾਣੈ, ਗੁਰ ਕੈ ਸੰਗ ਸ਼ਬਦ ਕਰ ਜਾਣੈ, ਕਿਸੀ ਮੰਦਾ ਆਖ ਨਾ ਚੱਲੈ, ਸੱਚ ਖਰਾ ਸਚਿਆਰਾ ਹੈ, ਸਾਚ ਬਿਨਾ ਦਰ ਸਿੱਜੈ ਨਾ ਕੋਈ, ਸਾਚ ਸ਼ਬਦ ਪੈਜੈ ਪਤ ਹੋਈ, ਆਪੇ ਬਖਸ਼ ਲੈ ਤਿਸ ਭਾਵੈ, ਹਉਮੈ ਗਰਭ ਨਿਵਾਰਾ ਹੈ, ਗੁਰ ਕਿਰਪਾ ਤੇ ਹੁਕਮ ਪਛਾਣੈ, ਜੁਗੈ ਜੁਗੰਤਰ ਕੀਬਤ ਜਾਣੈ, ਨਾਨਕ ਨਾਮ ਜਪੋ ਤਰ ਤਾਰੀ, ਸਚ ਤਾਰੇ ਤਾਰਨ ਹਾਰਾ ਹੈ, ਮਾਰੂ ਮਹੱਲਾ ਪਹਿਲਾ, ਹਰ ਸਾ ਮੀਤ ਨਾਹੀ ਮੈਂ ਕੋਈ, ਜਿੰਤਨ ਮਨ ਦੀਆ ਸੁਰਤ ਸਮੋਈ, ਸਰਬ ਜੀਆਂ ਪ੍ਰਤਪਾਲ ਸਮਾਲੇ, ਸੁਵੰਤਰ ਦਾਨਾ ਬੀਨਾ ਹੈ, ਗੁਰ ਸਰਵਰ ਹਮ ਹੰਸ ਪਿਆਰੇ, ਸਾਗਰ ਮੈਂ ਰਤਨ ਲਾਲ ਬਹੁ ਸਾਰੇ, ਮੋਤੀ ਮਾਣਕ ਹੀਰਾ ਹਰ ਜਸ, ਗਾਵਤ ਮੰਤਨ ਪੀਨਾ ਹੈ, ਹਰ ਅਗਮ ਅਗਾਹੋ ਅਗਾਧ ਨਿਰਾਲਾ, ਹਰਿਅੰਤ ਨਾ ਪਾਈਐ ਗੁਰ ਗੋਪਾਲਾ, ਸਤਿਗੁਰ ਮਤ ਤਾਰੇ ਤਾਰਨ ਹਾਰਾ, ਮੇਲੇ ਰੰਗਲੀਨਾ ਹੈ, ਸਤਿਗੁਰ ਬਾਜੋ ਮੁਕਤ ਕਨੇਹੀ, ਓ ਆਜੁਗਾਦੀ ਰਾਮ ਸਨੇਹੀ, ਦਰਗਹਿ ਮੁਕਤ ਕਰੇ ਕਰ ਕਿਰਪਾ, ਬਖਸ਼ੇ ਅਵਗਣ ਕੀਨਾ ਹੈ, ਸਤਿਗੁਰ ਦਾਤਾ ਮੁਕਤ ਕਰਾਏ, ਸਭ ਰੋਗ ਗਵਾਏ ਅੰਮ੍ਰਿਤ ਰਸ ਪਾਏ, ਜਮ ਜਾ ਗਾਤ ਨਾਹੀ ਕਰ ਲਾਗੈ, ਜਿਸ ਅਗਨ ਬੁੱਝੀ ਠਰ ਸੀਨਾ ਹੈ, ਕਾਇਆ ਹੰਸ ਪ੍ਰੀਤ ਬਹੁਤਾਰੀ, ਉਹ ਜੋਗੀ ਪੁਰਖ ਉਹ ਸੁੰਦਰ ਨਾਰੀ, ਅਹਿਨਿਸ ਭੋਗੈ ਚੋਜ ਬਿਨੋਦੀ, ਉਠ ਚਲਤੈ ਮਤਾ ਨਾ ਕੀਨਾ ਹੈ, ਸ੍ਰਿਸ਼ਟਿ ਉਪਾਏ ਰਹੇ ਪ੍ਰਭਸ਼ਾ ਜੈ, ਪੌਣ ਪਾਣੀ ਬਹਿ ਸੰਤਰ ਗਾਜੈ, ਮਨੁਆ ਡੋਲੈ ਦੂਤ ਸੰਗਤ ਮਿਲ, ਸੋ ਪਾਏ ਜੋਗ ਸ਼ਕੀਨਾ ਹੈ, ਨਾਮ ਵਿਸਾਰ ਦੋਖ ਦੁਖ ਸਹੀ ਹੈ, ਹੁਕਮ ਭਇਆ ਚਲਣਾ ਕਿਉਂ ਰਹੀ ਹੈ, ਨਰਕ ਕੂਪ ਮੈਂ ਗੋਤੇ ਖਾਵੈ, ਜੋ ਜਲਤੇ ਬਾਹਰ ਮੀਨਾ ਹੈ, ਚੌਰਾਸੀ ਨਰਕ ਸਖਤ ਭੋਗਾਈ ਹੈ, ਜੈਸਾ ਕੀਚੈ ਤੈ ਸੋ ਪਾਈ ਹੈ, ਸਤਿਗੁਰ ਬਾਜ

ਮਾਰੂ ਮਹੱਲਾ ਪਹਿਲਾ ਅਸਰ ਸੰਘਾਰਨ ਰਾਮ ਹਮਾਰਾ ਕੜਕੜ ਰਮਈਆ ਰਾਮ ਪਿਆਰਾ ਨਾਲੇ ਲਖ ਨਾ ਲਖੀਐ ਮੂਲੇ ਗੁਰਮੁਖ ਲਿਖ ਵਿਚਾਰਾ ਹੈ ਗੁਰਮੁਖ ਸਾਧੂ ਸਰਨ ਤੁਮਾਰੀ ਕਰ ਕਿਰਪਾ ਪ੍ਰਪਾਰ ਉਤਾਰੀ ਅਗਨ ਪਾਣੀ ਸਾਗਰਿਤ ਗਹਿਰਾ ਗੁਰ ਸਤਿਗੁਰ ਪਾਰ ਉਤਾਰਾ ਹੈ ਮਨਮੁਖ ਅੰਦਲੇ ਸੋਜੀ ਨਾਹੀ ਆਵੈ ਜਾਏ ਮਰੈ ਮਰ ਜਾਹੀ ਪੂਰਬ ਲਿਖਿਆ ਲੇਖ ਨ ਮਿਟਈ ਜਮ ਦਰਿਆਂ ਖੁਆਰਾ ਹੈ ਇੱਕ ਆਵੈ ਜਾਵੈ ਕਰ ਵਾਸਨਾ ਪਾਵੈ ਕਿਰਤ ਕੇ ਬਾਂਧੇ ਪਾਪ ਕਮਾਵੈ ਅੰਦਲੇ ਸੋਜੀ ਬੂਜਨਾ ਕਾਈ ਲੋਭ ਬੁਰਾ ਅਹੰਕਾਰਾ ਹੈ ਪਿਰ ਬਿਨ ਕਿਆ ਤਿਸ ਧਨ ਸਿੰਗਾਰਾ ਪਰ ਪਿਰ ਰਾਤੀ ਖਸਮ ਸਾਰਾ ਜਿਉ ਬੇਸਵਾ ਪੂਤ ਬਾਪ ਕੋ ਕਹੀਐ ਤਿਉ ਫੋਕਟ ਕਾਰ ਵਿਕਾਰਾ ਹੈ ਪ੍ਰੇਤ ਪਿੰਜਰ ਮੈਂ ਦੁੱਖ ਹਨੇਰੇ ਨਰਕ ਪਚੈ ਅਗਿਆਨ ਅੰਧੇਰੇ ਧਰਮ ਰਾਏ ਕੀ ਬਾਕੀ ਲੀਜੈ ਜਿਨ ਹਰ ਕਾ ਨਾਮ ਵਿਸਾਰਾ ਹੈ ਸੂਰਜ ਤਪੈ ਅਗਨ ਬਿਖ ਝਾਲਾ ਆਪਤ ਪਸੂ ਮਨ ਮੁਖ ਬੇਤਾਲਾ ਆਸਾ ਮਨਸਾ ਕੂੜ ਕਮਾਵੈ ਰੋਗ ਬੁਰਾ ਬੁਰਿਆਰਾ ਹੈ ਮਸਤਕ ਭਾਰ ਕੱਲਰ ਸਿਰ ਭਾਰਾ ਕਿਉ ਕਰ ਭਵ ਜਲ ਲੰਘਸ ਪਾਰਾ ਸਤਿਗੁਰ ਬੋਇਥੇ ਆ ਜੁਗਾਦੀ ਰਾਮ ਨਾਮ ਨਿਸਤਾਰਾ ਹੈ ਪੁੱਤਰ ਕਲੱਤਰ ਜਗ ਹੇਤ ਪਿਆਰਾ ਮਾਇਆ ਮੋਹ ਪਸਰਿਆ ਪਾਸਾਰਾ ਜਮ ਕੇ ਫਾਹੇ ਸਤਿਗੁਰ ਤੋੜੇ ਗੁਰਮੁਖ ਤਤ ਵਿਚਾਰਾ ਹੈ ਕੂੜ ਮੁੱਠੀ ਚਾਲੈ ਬਉ ਰਾਹੀ ਮਨਮੁਖ ਦਾਜੈ ਪੜ ਪੜ ਭਾਹੀ ਅੰਮ੍ਰਿਤ ਨਾਮ ਗੁਰੂ ਵਰਦਾਨਾ ਨਾਮ ਜਪੋ ਸੁਖ ਸਾਰਾ ਹੈ ਸਤਿਗੁਰ ਤੁਠਾ ਸੱਚ ਦਰੜਾਏ ਸਭ ਦੁੱਖ ਮੇਟੇ ਮਾਰਗ ਪਾਏ ਕੰਡਾ ਪਾਏ ਨਾ ਗੱਡੀ ਮੂਲੇ ਜੇ ਸਤਿਗੁਰ ਰੱਖਣ ਹਾਰਾ ਹੈ ਖੇਹੂ ਖੇਹੇ ਰਲੈ ਤਨ ਛੀਜੈ ਮਨਮੁਖ ਪਾਥਰ ਸੈਲ ਨਾ ਭੀਜੈ ਕਰਨ ਭੁਲਾਵ ਕਰੇ ਬਹੁ ਤੇਰੇ ਨਰਕ ਸੁਰਗ ਅਵਤਾਰਾ ਹੈ ਮਾਇਆ ਬਿਖ ਪੋਏ ਅੰਗਮ ਨਾਲੇ ਇਨ ਦੁਬਦਾ ਘਰ ਬਹੁਤੇ ਗਾਲੇ ਸਤਿਗੁਰ ਬਾਜੋ ਪ੍ਰੀਤ ਨਾ ਉਪਜੈ ਭਗਤ ਰਤੇ ਪਤਿਆਰਾ ਹੈ ਸਾਗਤ ਮਾਇਆ ਕਉ ਬਹੁਤਾਵੈ ਨਾਮ ਵਿਸਾਰ ਕਹਾਂ ਸੁਖ ਪਾਵੈ ਤ੍ਰਿਹਗੁਣ ਅੰਤਰ ਖਪੈ ਖਪਾਵੈ ਨਾ ਹੀ ਪਾਰ ਉਤਾਰਾ ਹੈ ਕੂਕਰ ਸੂਕਰ ਕਹੀਐ ਕੂੜਿਆਰਾ ਪਉ ਕੁਮਰੈ ਪਉ ਪਉ ਪਉ ਹਾਰਾ ਮੰਤਨ ਝੂਠੇ ਕੂੜ ਕਮਾਵੈ ਦੁਰਮਤ ਦਰਗੈ ਹਾਰਾ ਹੈ ਸਤਿਗੁਰ ਮਿਲੈ ਤਾਂ ਮਨੁਆ ਟੇਕੈ ਰਾਮ ਨਾਮ ਦੇ ਸਰਨ ਪਰੇਕੈ ਹਰ ਧਨ ਨਾਮ ਅਮੋਲਕ ਦੇਵੈ ਹਰ ਜਸ ਦਰਗੈ ਪਿਆਰਾ ਹੈ ਰਾਮ ਨਾਮ ਸਾਧੂ ਸਰਨ ਆਈ ਸਤਿਗੁਰ ਬਚਨੀ ਗਤ ਮਿਤ ਪਾਈ ਨਾਨਕ ਹਰ ਜਪ ਹਰ ਮਨ ਮੇਰੇ ਹਰ ਮੇਲੇ ਮੇਲ ਨਹਾਰਾ ਹੈ ਮਾਰੂ ਮਹੱਲਾ ਪਹਿਲਾ ਘਰ ਰਹੋ ਰੇ ਮਨ ਮੁਗਦੇ ਆਨੇ ਰਾਮ ਜਪੋ ਅੰਤਰਗਤ ਧਿਆਨੇ ਲਾਲਚ ਛੋਡਰ ਚੋ ਅਪਰੰਪਰ ਇਉ ਪਾਵੋ ਮੁਗ ਦੁਆਰਾ ਹੈ ਜਿਸ ਬਿਸਰਿਆ ਜਮਜੋਹਣ ਲਾਗੈ ਸਭ ਸੁਖ ਜਾਹੇ ਦਿਖਾ ਫੁਨਿਆ ਗੈ ਰਾਮ ਨਾਮ ਜਪ ਗੁਰਮੁਖ ਜੀ ਅੜੇ ਇਹੋ ਪਰਮ ਤੱਤ ਵਿਚਾਰਾ ਹੈ ਹਰ ਹਰ ਨਾਮ ਜਪੋ ਰਸ ਮੀਠਾ ਗੁਰਮੁਖ ਹਰ ਰਸ ਅੰਤਰ ਡੀਠਾ ਅਹਿਨਸ ਰਾਮ ਰਹੋ ਰੰਗ ਰਾਤੇ ਇਹੋ ਜਪ ਤਪ ਸੰਜਮ ਸਾਰਾ ਹੈ ਰਾਮ ਨਾਮ ਗੁਰਬਚਨੀ ਬੋਲੋ ਸੰਤ ਸਭਾ ਮੈਂ ਇਹੋ ਰਸ ਟੋਲੋ ਗੁਰਮਤ ਖੋਜ ਲਹੋ ਘਰ ਆਪਣਾ ਬਹੁਣਾ ਗਰਵ ਮਜਾਰਾ ਹੈ ਸਚ ਤੀਰਥ ਨਾਵੋ ਹਰ ਗੁਣ ਗਾਵੋ ਤਤ ਵਿਚਾਰੋ ਹਰ ਲਿਵ ਲਾਵੋ ਅੰਤ ਕਾਲ ਜਮ ਜੋਹੇ ਨਾ ਸਾਕੈ ਹਰ ਬੋਲੋ ਰਾਮ ਪਿਆਰਾ ਹੈ ਸਤਿਗੁਰ ਪੁਰਖ ਦਾਤਾ ਵਰਦਾਨਾ ਜਿਸ ਅੰਤਰ ਸਾਚ ਸੋ ਸ਼ਬਦ ਸਮਾਣਾ ਜਿਸ ਕੋ ਸਤਿਗੁਰ ਵੇਲ ਮਿਲਾਏ ਤੇ ਚੁੱਕਾ ਜੰਪੈ ਭਾਰਾ ਹੈ ਪੰਚ ਤਤ ਮਿਲ ਕਾਇਆ ਕੀਨੀ ਤਿਸ ਮੈਂ ਰਾਮ ਰਤਨ ਲੈ ਚੀਨੀ ਆਤਮ ਰਾਮ ਰਾਮ ਹੈ ਆਤਮ ਹਰ ਪਾਈਐ ਸ਼ਬਦ ਵਿਚਾਰਾ ਹੈ ਸਤ ਸੰਤੋਖ ਰਹੋ ਜਨ ਭਾਈ ਖਿਮਾ ਗਹੋ ਸਤਿਗੁਰ ਸਰਨ ਆਈ
ਆਤਮ ਚੀਨ ਪ੍ਰਾਤਮ ਚੀਨੋ ਗੁਰਸੰਗ ਤਿਉ ਨਿਸਤਾਰਾ ਹੈ। ਸਾਕਤ ਕੂੜ ਕਪਟ ਮੈਂ ਟੇਕਾ, ਅਹਿਨਸ ਨਿੰਦਾ ਕਰੈ ਅਨੇਕਾ, ਬਿਨ ਸਿਮਰਨ ਆਵੈ ਫੁਨ ਜਾਵੈ, ਗਰਭ ਜੋਨੀ ਨਰਕ ਮਝਾਰਾ ਹੈ। ਸਾਕਤ ਜਮ ਕੀ ਕਾਣ ਨਾ ਚੂਕੈ, ਜਮ ਕਾ ਡੰਡ ਨਾ ਕਬ ਹੂੰ ਮੂਕੈ, ਬਾਕੀ ਧਰਮ ਰਾਏ ਕੀ ਲੀਜੈ, ਸਿਰ ਅਫਰਿਓ ਪਾਰਿਆ ਫਾਰਾ ਹੈ। ਬਿਨ ਗੁਰ ਸਾਕਤ ਕਹੋ ਕੋ ਤਰਿਆ, ਹਉ ਮੈਂ ਕਰਤਾ ਪਵਜਲ ਪਰਿਆ, ਬਿਨ ਗੁਰ ਪਾਰ ਨਾ ਪਾਵੈ ਕੋਈ, ਹਰ ਜਪੀਐ ਪਾਰੋ ਤਾਰਾ ਹੈ। ਗੁਰ ਕੀ ਦਾਤ ਨਾ ਮਿਟੈ ਕੋਈ, ਜਿਸ ਬਖਸ਼ੇ ਤਿਸ ਤਾਰੇ ਸੋਈ, ਜਨਮ ਮਰਨ ਦੁਖ ਨੇੜ ਨਾ ਆਵੈ, ਮਨ ਸੋ ਪ੍ਰਭ ਅਪਰਿਆ ਪਾਰਾ ਹੈ। ਗੁਰ ਤੇ ਪੂਲੇ ਆਵੋ ਜਾਵੋ, ਜਨਮ ਮਰੋ ਫਨ ਪਾਪ ਕਮਾਵੋ, ਸਾਕਤ ਮੂੜਾ ਚੇਤਨਾ ਚੇਤੈ, ਦੁਖ ਲਾਗੇ ਤਾਂ ਰਾਮ ਪੁਕਾਰਾ ਹੈ। ਸੁਖ ਦੁਖ ਪੁਰਬ ਜਨਮ ਕੇ ਕੀਏ, ਸੋ ਜਾਣੈ ਜਿਨਦਾ ਤੈ ਦੀਏ, ਕਿਸ ਕੋ ਦੋਸ ਦੇਹ ਤੂੰ ਪ੍ਰਾਣੀ, ਸਹੁ ਆਪਣਾ ਕੀਆ ਕਰਾਰਾ ਹੈ। ਹਉ ਮੈਂ ਮਮਤਾ ਕਰਦਾ ਆਇਆ, ਆਸਾ ਮਨਸਾ ਬੰਦ ਚਲਾਇਆ, ਮੇਰੀ ਮੇਰੀ ਕਰਤ ਕਿਆ ਲੇ ਚਾਲੇ, ਬਿਖਲਾ ਦੇਸ਼ਾਰ ਬੇਕਾਰਾ ਹੈ। ਹਰ ਕੀ ਭਗਤ ਕਰੋ ਜਨ ਭਾਈ, ਅਕਥ ਕਥੋ ਮਨ ਮਨੈ ਸਮਾਈ, ਉਠ ਚਲਤਾ ਠਾਕ ਰੱਖੋ ਘਰੇ ਆਪਣੇ, ਦੋ ਕਾਟੇ ਕਾਟਣ ਹਾਰਾ ਹੈ। ਹਰ ਗੁਰ ਪੂਰੇ ਕੀ ਓਟ ਪਰਾਤੀ, ਗੁਰਮੁਖ ਹਰ ਲਿਵ ਗੁਰਮੁਖ ਜਾਤੀ, ਨਾਨਕ ਰਾਮ ਨਾਮ ਮਤਿ ਉਤਮ, ਹਰ ਬਖਸ਼ੇ ਪਾਰੋ ਤਾਰਾ ਹੈ। ਮਾਰੂ ਮਹੱਲਾ ਪਹਿਲਾ, ਸਰਨ ਪਰੇ ਗੁਰਦੇਵ ਤੁਮਾਰੀ, ਤੂੰ ਸਮਰੱਥ ਦਿਆਲ ਮੋਰਾਰੀ, ਤੇਰੇ ਚੋਜਨਾ ਜਾਣੈ ਕੋਈ, ਤੂੰ ਪੂਰਾ ਪੁਰਖ ਵਿਧਾਤਾ ਹੈ। ਤੂੰ ਆਦਿ ਜੁਗਾਦ ਕਰੈ ਪ੍ਰਤਪਾਲਾ, ਘਟ ਘਟ ਰੂਪ ਅਨੂਪ ਦਿਆਲਾ, ਜੋ ਤੁਧ ਭਾਵੈ ਤਵੈ ਚਲਾਵੈ, ਸਭ ਤੇਰੋ ਕੀਆ ਕਮਾਤਾ ਹੈ। ਅੰਤਰ ਜੋਤ ਭਲੀ ਜਗ ਜੀਵਨ, ਸਭ ਘਟ ਭੋਗੈ ਹਰ ਰਸ ਪੀਵਨ, ਆਪੇ ਲੇਵੈ ਆਪੇ ਦੇਵੈ, ਤਿਹ ਲੋਈ ਜਗਤ ਪੇ ਦਾਤਾ ਹੈ। ਜਗਤੋ ਪਾਏ ਖੇਲ ਰਚਾਇਆ, ਪਵਣੈ ਪਾਣੀ ਅਗਨੀ ਜੀਉ ਪਾਇਆ, ਦੇਹੀ ਨਗਰੀ ਨਾ ਦਰਵਾਜੇ, ਸੋ ਦਸਵਾਂ ਗੁਪਤ ਰਹਾਤਾ ਹੈ। ਚਾਰ ਨਦੀ ਅਗਨੀ ਅਸਰਾਲਾ, ਕੋਈ ਗੁਰਮੁਖ ਬੂਝੈ ਸ਼ਬਦ ਨਿਰਾਲਾ, ਸਾਕਤ ਦੁਰਮਤ ਡੂਬੈ ਦਾਜੈ, ਗੁਰ ਰਾਖੇ ਹਰ ਲਿਵਰਾਤਾ ਹੈ। ਆਪ ਤੇਜ ਵਾਏ ਪ੍ਰਿਥਵੀ ਆਕਾਸਾ, ਤਿਨਮੈ ਪੰਜ ਤੱਤ ਘਰ ਵਾਸਾ, ਸਤਿਗੁਰ ਸ਼ਬਦ ਰਹਿ ਰੰਗ ਰਾਤਾ, ਤਜ ਮਾਇਆ ਹਉ ਮੈਂ ਭਰਾਤਾ ਹੈ। ਇਹੋ ਮਨ ਪੀਜੈ ਸ਼ਬਦ ਪਤੀਜੈ, ਬਿਨ ਨਾਵੈ ਕਿਆ ਟਿਕ ਟਕੀਜੈ, ਅੰਤਰ ਚੋਰ ਮੋਹੈ ਘਰ ਮੰਦਰ, ਇਨ ਸਾਕਤ ਦੂਤ ਨਾ ਜਾਤਾ ਹੈ। ਦੁੰਦਰ ਦੂਤ ਭੂਤ ਪੀ ਹਾਲੇ, ਖਿੰਚੋ ਤਾਣ ਕਰੈ ਬੇਤਾਲੇ, ਸ਼ਬਦ ਸੁਰਤ ਬਿਨ ਆਵੈ ਜਾਵੈ, ਪਤ ਖੋਈ ਆਵਤ ਜਾਤਾ ਹੈ। ਕੂੜ ਕੱਲਰ ਤਨ ਪਸ ਮੈਂ ਢੇਰੀ, ਬਿਨ ਨਾਵੈ ਕੈਸੀ ਪਤ ਤੇਰੀ, ਬਾਂਧੇ ਮੁਕਤ ਨਾਹੀ ਜੁਗਚਾਰੇ, ਜਮ ਕੰਕਲ ਕਾਲ ਪਰਾਤਾ ਹੈ। ਜਮਦਰ ਬਾਦੇ ਮਿਲੈ ਸਜਾਈ, ਤੇ ਸਪਰਾਧੀ ਗਤ ਨਹੀਂ ਕਾਈ, ਕਰਨ ਭੁਲਾਵ ਘਰੇ ਬਿਲ ਲਾਵੈ, ਜੋ ਕੁੰਡੀ ਮੀਨ ਪਰਾਤਾ ਹੈ। ਸਾਕਤ ਫਾਸੀ ਪੜੈ ਅਕੇਲਾ, ਜਮ ਵਸਕੀਆ ਅੰਦੋਹੇਲਾ, ਰਾਮ ਨਾਮ ਬਿਨ ਮੁਕਤ ਨਾ ਸੂਜੈ, ਆਜ ਕਾਲ ਪਚ ਜਾਤਾ ਹੈ। ਸਤਿਗੁਰ ਬਾਜਰਾ ਬੇਲੀ ਕੋਈ, ਐਥੈ ਉਥੈ ਰਾਖਾ ਪ੍ਰਭ ਸੋਈ, ਰਾਮ ਨਾਮ ਦੇਵੈ ਕਰ ਕਿਰਪਾ, ਇਉਂ ਸੱਲੈ ਸੱਲ ਮਿਲਾਤਾ ਹੈ। ਭੂਲੇ ਸਿੱਖ ਗੁਰੂ ਸਮਝਾਏ, ਉੱਜੜ ਜਾਂਦੇ ਮਾਰਗ ਪਾਏ, ਤਿਸ ਗੁਰ ਸੇਵ ਸਦਾ ਦਿਨ ਰਾਤੀ, ਦੁੱਖ ਭੰਜਨ ਸੰਗ ਸਿਖਾਤਾ ਹੈ। ਗੁਰ ਕੀ ਭਗਤ ਕਰੈ ਕਿਆ ਪ੍ਰਾਣੀ, ਬ੍ਰਹਮ ਇੰਦਰ ਮਹੇਸ਼ ਨਾ ਜਾਣੀ, ਸਤਿਗੁਰ ਅਲਖ ਕਹੋ ਕਿਉ ਲਖੀਐ, ਜਿਸ ਬਖਸ਼ੇ ਤਸੈ ਪਛਾਤਾ ਹੈ। ਅੰਤਰ ਪ੍ਰੇਮ ਪ੍ਰਾਪਤ ਦਰਸ਼ਨ, ਗੁਰਬਾਣੀ ਸਿਉ ਪ੍ਰੀਤ ਸੁਪਰਸਨ, ਐਨਸ ਨਿਰਮਲ ਜੋਤ ਸਬਾਈ, ਘਟ ਦੀਪਕ ਗੁਰਮੁਖ ਜਾਤਾ ਹੈ। ਭੋਜਨ ਗਿਆਨ ਮਹਾਰਸ ਮੀਠਾ, ਜਿਨ ਚਾਖਿਆ ਤਿਨ ਦਰਸ਼ਨ ਡੀਠਾ, ਦਰਸ਼ਨ ਦੇਖ ਮਿਲੇ ਬੈਰਾਗੀ, ਮਨ ਮਨਸਾ ਮਾਰ ਸਮਾਤਾ ਹੈ। ਸਤਿਗੁਰ ਸੇਵੈ ਸੇ ਪ੍ਰਧਾਨਾ, ਤਿਨ ਘਟ ਘਟ ਅੰਤਰ ਬ੍ਰਹਮ ਪਛਾਨਾ,
ਨਾਨਕ ਹਰ ਜਸ ਹਰ ਜਨ ਕੀ ਸੰਗਤ ਦੀਜੈ, ਜਿਨ ਸਤਿਗੁਰ ਹਰ ਪ੍ਰਭ ਜਾਤਾ ਹੈ। ਮਾਰੂ ਮਹੱਲਾ ਪਹਿਲਾ, ਸਾਚੇ ਸਾਹਿਬ ਸਿਰਜਣਹਾਰੇ, ਜਿਨ ਧਰ ਚੱਕਰ ਧਰੇ ਵਿਚਾਰੇ, ਆਪੇ ਕਰਤਾ ਕਰ ਕਰ ਵੇਖੈ, ਸਾਚਾ ਵੇ ਪ੍ਰਵਾਹਾ ਹੈ। ਵੇਕੀ ਵੇਕੀ ਜੰਤੋ ਪਾਏ, ਦੋਏ ਪੰਦੀ ਦੋ ਰਾਹ ਚਲਾਏ, ਗੁਰ ਪੂਰੇ ਬਿਨ ਮੁਕਤ ਨਾ ਹੋਈ, ਸੱਚ ਨਾਮ ਜਪ ਲਾਹਾ ਹੈ। ਪੜੈ ਮਨਮੁਖ ਪਰ ਬਿਦ ਨਹੀਂ ਜਾਨਾ, ਨਾਮ ਨਾ ਬੂਝੈ ਭਰਮ ਭੁਲਾਨਾ, ਲੈ ਕੇ ਵੱਡੀ ਦੇਨ ਉਗਾਹੀ, ਦੁਰਮਤ ਕਾ ਗਲ ਫਾਹਾ ਹੈ। ਸਿਮਰਤ ਸ਼ਾਸਤਰ ਪੜੈ ਪੁਰਾਣਾ, ਵਾਦ ਵਖਾਣੈ ਤਤ ਨਾ ਜਾਣਾ, ਵਿਣ ਗੁਰ ਪੂਰੇ ਤਤ ਨਾ ਪਾਈਐ, ਸੱਚ ਸੂਚੇ ਸੱਚ ਰਾਹਾ ਹੈ। ਸਭ ਸਾ ਲਾਹੈ ਸੁਣ ਸੁਣ ਆਖੈ, ਆਪੇ ਦਾਨਾ ਸੱਚ ਪਰਖੈ, ਜਿਨ ਕਉ ਨਦਰ ਕਰੇ ਪ੍ਰਭ ਆਪਣੀ, ਗੁਰਮੁਖ ਸ਼ਬਦ ਸਲਾਹਾ ਹੈ। ਸੁਣ ਸੁਣ ਆਖੈ ਕੇਤੀ ਬਾਣੀ, ਸੁਣ ਕਹੀਐ ਕੋ ਅੰਤ ਨਾ ਜਾਣੀ, ਜਾਂ ਕੋ ਲੱਖ

ਧਾਰਾ ਡਾਲ ਛੋੜ ਤਤਮੂਰ ਪਰਾਤਾ ਮਨਸਾ ਚਾਹੋ ਮਹਾ ਹੈ ਹਰ ਕੇ ਲੋਕ ਨਹੀਂ ਜਮ ਮਾਰੈ ਨਾ ਦੁਖ ਦੇਖੈ ਪੰਥ ਕਰਾਰੈ ਰਾਮ ਨਾਮ ਕਟ ਅੰਤਰ ਪੂਜਾ ਅਵਰਨਾ ਦੂਜਾ ਕਹਾ ਹੈ ਓੜ ਨਾ ਕਥਨੈ ਸਿਫਤ ਸਜਾਈ ਜੋ ਤੁਧ ਭਾਵੈ ਰਹਿ ਰਜਾਈ ਦਰਗਹਿ ਪੈਂਦੇ ਜਨ ਸੁਹੇਲੇ ਹੁਕਮ ਸੱਚੇ ਪਾਤਸ਼ਾਹ ਹੈ ਕਿਆ ਕਹੀਐ ਗੁਣ ਕਥੈ ਕਨੇਰੇ ਅੰਤ ਨਾ ਪਾਵੈ ਵਡੇ ਵਡੇਰੇ ਨਾਨਕ ਸਾਚ ਮਿਲੈ ਪਤ ਰੱਖੋ ਤੂੰ ਸਿਰ ਸਾਹਾ ਪਾਤਸ਼ਾਹ ਹੈ ਮਾਰੂ ਮਹੱਲਾ ਪਹਿਲਾ ਦੱਖਣੀ ਕਾਇਆ ਨਗਰ ਨਗਰ ਗੜ ਅੰਦਰ ਸਾਚਾ ਵਾਸਾ ਪੁਰ ਗਗਨ ਅੰਦਰ ਅਸਥਿਰ ਥਾਨ ਸਦਾ ਨਿਰਮਾਇਲ ਆਪੇ ਆਪੋ ਪਾਇੰਦਾ ਅੰਦਰ ਕੋਟ ਛਜੇ ਹਟਨਾਲੇ ਆਪੇ ਲੇਵੈ ਵਸ ਸੰਭਾਲੇ ਬਜਰ ਕਪਾਟ ਜੜੇ ਜੜ ਜਾਣੈ ਗੁਰਸਬਦੀ ਖੋ ਲਾਏਂਦਾ ਭੀਤਰ ਕੋਟ ਗੁਫਾ ਘਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਵੇਂ ਪੁਰਖਾ ਲੇਖਿਆ ਪਾਰੀ ਆਪੇ ਲਖ ਲਖਾਏਂਦਾ ਪੌਣ ਪਾਣੀ ਅਗਨੀ ਇੱਕ ਵਾਸਾ ਆਪੇ ਕੀਤੋ ਖੇਲ ਤਮਾਸਾ ਬਲਦੀ ਜਲ ਨਿਵਰੈ ਕਿਰਪਾ ਤੇ ਆਪੇ ਜਲ ਨਿਤ ਪਾਏਂਦਾ ਧਰ ਤੋਂ ਪਾਏ ਧਰੀ ਧਰਮਸਾਲਾ ਉਤਪੁਤ ਪਰਲੋ ਆਪ ਨਿਰਾਲਾ ਪਵਣੈ ਖੇਲ ਕੀ ਸਭ ਥਾਈ ਕਲਾ ਖਿੰਚ ਟਾਹਾਏਂਦਾ ਪਾਰ ਅਠਾਰੈ ਮਾਲਣ ਤੇਰੀ ਚੌਰ ਟੁੱਲੈ ਪਵਣੈ ਲੈ ਫੇਰੀ ਚੰਦ ਸੂਰਜ ਦੋਏ ਦੀਪ ਕਰਾਖੇ ਸਸਕਰ ਸੂਰ ਸਮਾਏਂਦਾ ਪੰਖੀ ਪੰਚ ਉਡਰ ਨਹੀਂ ਧਾਵੈ ਸਫਲਿਓ ਬਿਰਖ ਅੰਮ੍ਰਿਤ ਫਲ ਪਾਵੈ ਗੁਰਮੁਖ ਸਹਿਜ ਰਵੈ ਗੁਣ ਗਾਵੈ ਹਰ ਰਸ ਚੋਗ ਚੁਗਾਏਂਦਾ ਚਿਲ ਮਿਲ ਚਿਲਕੈ ਚੰਦ ਨਾ ਤਾਰਾ ਸੂਰਜ ਕਿਰਨਾ ਬਿਜਲ ਗਣਾਰਾ ਅਕਥੀ ਕਥੋ ਚਿਹਨ ਨਹੀਂ ਕੋਈ ਪੂਰਿਆ ਮਨ ਭਾਏਂਦਾ ਪਸਰੀ ਕਿਰਨ ਜੋਤ ਉਜਿਆਲਾ ਕਰ ਕਰ ਦੇਖੈ ਆਪ ਦਿਆਲਾ ਅਨਹਦ ਰੁਣ ਚੁਣ ਕਾਰ ਸਦਾ ਤੁਨ ਨਿਰਭਉ ਕੈ ਕਰਵਾਏਂਦਾ ਅਨਹਦ ਵਾਜੈ ਪਰੰਪੋ ਭਾਜੈ ਸਗਲ ਬਿਆਪ ਰਿਆ ਪ੍ਰਭਸਾਜੈ ਸਭ ਤੇਰੀ ਤੂੰ ਗੁਰਮੁਖ ਜਾਤਾ ਦਰਸੋ ਹੈ ਗੁਣ ਗਾਏਂਦਾ ਆਦ ਨਿਰੰਜਨ ਨਿਰਮਲ ਸੋਈ ਅਵਰ ਨਾ ਜਾਣਾ ਦੂਜਾ ਕੋਈ ਏਕ ਅੰਕਾਰ ਵਸੈ ਮਨ ਭਾਵੈ ਹਉਮੈ ਗਰਭ ਗਵਾਏਂਦਾ ਅੰਮ੍ਰਿਤ ਪੀਆ ਸਤਿਗੁਰ ਦੀਆ ਅਵਰ ਨਾ ਜਾਣਾ ਦੂਆ ਤੀਆ ਏਕੋ ਏਕ ਸੋ ਅਪਰ ਪਰੰਪਰ ਪਰਖ ਖਜ਼ਾਨੈ ਪਾਏਂਦਾ ਗਿਆਨ ਧਿਆਨ ਸਚ ਗੈਰ ਗੰਭੀਰਾ ਕੋਈ ਨਾ ਜਾਣੈ ਤੇਰਾ ਚੀਰਾ ਜੇਤੀ ਹੈ ਤੇਤੀ ਤੋ ਜਾਚੈ ਕਰਮ ਲੈ ਸੋ ਪਾਏਂਦਾ ਕਰਮ ਧਰਮ ਸਚ ਹਾਥ ਤੁਮਾਰੈ ਵੇ ਪ੍ਰਵਾਹ ਖੁੱਟ ਭੰਡਾਰੈ ਤੂੰ ਦਇਆਲ ਕਿਰਪਾਲ ਸਦਾ ਪ੍ਰਭ ਆਪੇ ਮਿਲ ਮਿਲਾਏਂਦਾ ਆਪੇ ਦੇਖ ਦਿਖਾਵੈ ਆਪੇ ਆਪੇ ਥਾਪੋ ਥਾਪੇ ਆਪੇ ਆਪੇ ਜੋੜ ਵਿਛੋੜੇ ਕਰਤਾ ਆਪੇ ਮਰ ਜੀਵਾਏਂਦਾ ਜੇਤੀ ਹੈ ਤੇਤੀ ਤੁਦ ਅੰਦਰ ਦੇਖੈ ਆਪ ਬੈਸ ਵਿਜ ਮੰਦਰ ਨਾਨਕ ਸਾਚ ਕਹੈ ਬੇਨੰਤੀ ਹਰ ਦਰਸ਼ਨ ਸੁਖ ਪਾਏਂਦਾ ਮਾਰੂ ਮਹੱਲਾ ਪਹਿਲਾ ਦਰਸ਼ਨ ਪਾਵਾਂ ਜਿਤ ਭਾਵਾਂ ਭਾਏ ਭਗਤ ਸਾਚੇ ਗੁਣ ਗਾਵਾਂ ਤੁਦ ਭਾਣੇ ਤੂੰ ਭਾਵੇਂ ਕਰਤੇ ਆਪੇ ਰਸਨ ਰਸਾਏਂਦਾ ਸੋਹਨ ਭਗਤ ਪ੍ਰਭੂ ਦਰਬਾਰੇ ਮੁਕਤ ਭਏ ਹਰਦਾਸ ਤੁਮਾਰੇ ਆਪ ਗਵਾਏ ਤੇਰਾ ਰੰਗਰਾਤੇ ਅੰਦਨ ਨਾਮ ਤੇ ਆਏਂਦਾ ਈਸਰ ਬ੍ਰਹਮਾ ਦੇਵੀ ਦੇਵਾ ਇੰਦਰ ਤਪੇ ਮੁਨ ਤੇਰੀ ਸੇਵਾ ਜਤੀ ਸਤੀ ਕੇਤੇ ਬਨਵਾਸੀ ਅੰਤ ਨਾ ਕੋਈ ਪਾਏਂਦਾ ਵਿਣ ਜਾਣ ਆਏ ਕੋਈ ਨਾ ਜਾਣੈ ਜੋਗਸ਼ ਕਰੇ ਸੋ ਆਪਣ ਭਾਣੈ ਲਖ ਚੌਰਾਸੀ ਜੀਉ ਪਾਏ ਭਾਣੈ ਸਾ ਲਵਾਏਂਦਾ ਜੋ ਤਿਸ ਭਾਵੈ ਸੋ ਨਿਚ ਹੋਵੈ ਮਨਮੁਖ ਆਪ ਗਣਾਏ ਰੋਵੈ ਨਾਮੋ ਪੁੱਲਾ ਠਵਰ ਨਾ ਪਾਏ ਆਏ ਜਾਏ ਦੁਖ ਪਾਏਂਦਾ ਨਿਰਮਲ ਕਾਇਆ ਉਜਲ ਹੰਸਾ ਤਿਸ ਵਿੱਚ ਨਾਮ ਨਿਰੰਜਨ ਅੰਸਾ ਸਗਲੇ ਦੁੱਖ ਅੰਮ੍ਰਿਤ ਕਰ ਪੀਵੈ ਬਾਹੜ ਦੁੱਖ ਨਾ ਪਾਏਂਦਾ ਬਹੁ ਸਾਧੋ ਦੁੱਖ ਪ੍ਰਾਪਤ ਹੋਵੈ ਭੋਗੋ ਰੋਗ ਸੁਅੰਤ ਵੇ ਗੋਵੈ
ਹਰਖੋਂ ਸੋਗ ਨਾ ਮਿਟਈ ਕਬਹੂੰ ਵਿਣ ਭਾਣੇ ਪਰਮਾਏ ਦਾ। ਗਿਆਨ ਵਿਹੋਣੀ ਭਵੈ ਸੁਭਾਈ ਸਾਚਾ ਰਵ ਰਹਿਆ ਲਿਵਲਾਈ ਨਿਰਭਉ ਸ਼ਬਦ ਗੁਰੂ ਸਚ ਜਾਤਾ ਜੋਤੀ ਜੋਤ ਮਿਲਾਏ ਦਾ। ਅਟਲ ਅਡੋਲ ਅਤੁਲ ਮੁਰਾਰੇ ਖਿਰ ਮੈਂ ਟਾਹੇ ਫੇਰਿਓ ਸਾਰੇ ਰੂਪ ਨਾ ਰੇਖਿਆ ਮਿਤ ਨੇ ਕੀਮਤ ਸ਼ਬਦ ਭੇਦ ਪਤੀਆਏ ਦਾ। ਹਮ ਦਾਸਨ ਕੇ ਦਾਸ ਪਿਆਰੇ ਸਾਧਕ ਸਾਚ ਭਲੇ ਵਿਚਾਰੇ ਮੰਨੇ ਨਾਉ ਸੋਈ ਜਿਣ ਜਾਸੀ ਆਪੇ ਸਾਚ ਦਰੜਾਏ ਦਾ। ਪੱਲੇ ਸਾਚ ਸੱਚੇ ਸਚਿਆਰਾ ਸਾਚੇ ਪਾਵੈ ਸ਼ਬਦ ਪਿਆਰਾ ਤ੍ਰਿਭਵਨ ਸਾਚ ਕਲਾ ਧਰ ਥਾਪੀ ਸਾਚੇ ਹੀ ਪਤਿਆਏ ਦਾ। ਵੱਡਾ ਵੱਡਾ ਆਖੈ ਸਭ ਕੋਈ ਗੁਰਬਿਨ ਸੋਜੀ ਕਿਨੈ ਨਾ ਹੋਈ ਸਾਚ ਮਿਲੈ ਸੋ ਸਾਚੇ ਭਾਏ ਨਾ ਵੀ ਛਿੜ ਦੁੱਖ ਪਾਏ ਦਾ। ਤੁਰੰ ਵਿਛੁੰਨੇ ਤਾਹੀ ਰੁੰਨੇ ਮਰ ਮਰ ਜਨਮੈ ਮੁਹਲਤ ਪੁੰਨੇ ਜਿਸ ਬਖਸੇ ਤਿਸ ਦੇ ਵਡਿਆਈ ਮੇਲ ਨਾ ਪੱਛੋ ਤਾਏ ਦਾ। ਆਪੇ ਕਰਤਾ ਆਪੇ ਭੂਤਾ ਆਪੇ ਤ੍ਰਿਪਤਾ ਆਪੇ ਮੁਕਤਾ ਆਪੇ ਮੁਕਤ ਦਾਨ ਮੁਕਤੀ ਸਰ ਮਮਤਾ ਮੋਹ ਚੁਕਾਏ ਦਾ। ਦਾਨਾ ਕਹਿ ਸਿਰ ਦਾਨ ਵਿਚਾਰਾ ਕਰਨ ਕਾਰਨ ਸਮਰੱਥਿਆ ਪਾਰਾ ਕਰ ਕਰ ਵੇਖੈ ਕੀਤਾ ਆਪਣਾ ਕਰਨੀ ਕਾਰ ਕਰਾਏ ਦਾ। ਸੇ ਗੁਣ ਗਾਵੈ ਸਾਚੇ ਭਾਵੈ ਤੁਝ ਤੇ ਉਪਜੈ ਤੁਝ ਮੈਂ ਸਮਾਵੈ ਨਾਨਕ ਸਾਚ ਕਹਿ ਬੇਨੰਤੀ ਮਿਲ ਸਾਚੇ ਸੁਖ ਪਾਏ ਦਾ। ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤੁੰਦੂਕਾਰਾ ਤਰਨ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁਨ ਸਮਾਧ ਲਗਾਏ ਦਾ। ਖਾਣੀ ਨਾ ਬਾਣੀ ਪਾਉਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਹਾਏ ਦਾ। ਨਾ ਤਦ ਸੁਰਗ ਮੱਛ ਪਿਆਲਾ ਦੋਜਕ ਪਿਸਤ ਨਹੀਂ ਖੈ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਆਏ ਨਾ ਜਾਏ ਦਾ। ਬ੍ਰਹਮਾ ਵਿਸ਼ਨੂ ਮਹੇਸ਼ ਨਾ ਕੋਈ ਅਵਰ ਨਾ ਦਿਸੈ ਏਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁਖ ਪਾਏ ਦਾ। ਨਾ ਤਦ ਜਤੀ ਸਤੀ ਬਨਵਾਸੀ ਨਾ ਤਦ ਸਿੱਧ ਸਾਧਕ ਸੁਖਵਾਸੀ ਜੋਗੀ ਜੰਗਮ ਪੇਖ ਨਾ ਕੋਈ ਨਾ ਕੋ ਨਾਥ ਕਹਾਏ ਦਾ। ਜਪ ਤਪ ਸੰਜਮ ਨਾ ਬ੍ਰਤ ਪੂਜਾ ਨਾ ਕੋ ਆਖ ਵਖਾਣੈ ਦੂਜਾ ਆਪੇ ਆਪ ਪਾਏ ਵਿਕਸੈ ਆਪੇ ਕੀਮਤ ਪਾਏ ਦਾ। ਨਾ ਸੁਚ ਸੰਜਮ ਤੁਲਸੀ ਮਾਲਾ ਗੋਪੀ ਕਾਨਾ ਗਉ ਗਵਾਲਾ ਤੰਤ ਮੰਤ ਪਾਖੰਡ ਨਾ ਕੋਈ ਨਾ ਕੋ ਵੰਸ ਵਜਾਏ ਦਾ। ਕਰਮ ਧਰਮ ਨਹੀਂ ਮਾਇਆ ਮਾਖੀ ਜਾਤ ਚਰਮ ਨਹੀਂ ਦਿਸੈ ਆਖੀ ਮਮਤਾ ਜਾਲ ਕਾਲ ਨਹੀਂ ਮਾਥੈ ਨਾ ਕੋ ਕਿਸੈ ਧਿਆਏ ਦਾ। ਨਿੰਦ ਬਿੰਦ ਨਹੀਂ ਜੀਉ ਨਾ ਜਿੰਦੋ ਨਾ ਤਦ ਗੋਰਖ ਨਾ ਮਾਸ਼ਿੰਦੋ ਨਾ ਤਦ ਗਿਆਨ ਧਿਆਨ ਕੁਲ ਓਪਤ ਨਾ ਕੋ ਗਣਤ ਗਣਾਏ ਦਾ। ਵਰਨ ਭੇਖ ਨਹੀਂ ਬ੍ਰਾਹਮਣ ਖੱਤਰੀ ਦਿਓ ਨਾ ਦੇਹਰਾ ਗਉ ਗਾਇਤਰੀ ਹੋਮ ਜਗ ਨਹੀਂ ਤੀਰਥ ਨਾਵਣ ਨਾ ਕੋ ਪੂਜਾ ਲਾਏ ਦਾ। ਨਾ ਕੋ ਮੁੱਲਾ ਨਾ ਕੋ ਕਾਜੀ ਨਾ ਕੋ ਸਿੱਖ ਮਸਾਇਕ ਹਾਜੀ ਰਈਅਤ ਰਾਓ ਨਾ ਹੋ ਮੈਂ ਦੁਨੀਆ ਨਾ ਕੋ ਕਹਿਣ ਕਹਾਏ ਦਾ। ਭਾਉ ਨਾ ਭਗਤੀ ਨਾ ਸਿਵ ਸਕਤੀ ਸਾਜਨ ਮੀਤ ਬਿੰਦ ਨਹੀਂ ਰਖਤੀ ਆਪੇ ਸਾਹੋ ਆਪੇ ਵਣਜਾਰਾ ਸਾਚੇ ਇਹੋ ਭਾਏ ਦਾ। ਬੇਦਕ ਤੇਵ ਨਾ ਸਿਮਰਤ ਸਾਸਤ ਪਾਠ ਪੁਰਾਣ ਉਦੈ ਨਹੀਂ ਆਸਤ ਕਹਿਤਾ ਬਗਤਾ ਆਪਾ ਗੋਚਰ ਆਪੇ ਲੱਖ ਲਖਾਏ ਦਾ। ਜਾਂ ਤਿਸ ਭਾਣਾ ਤਾਂ ਜਗਤੋਂ ਪਾਇਆ ਬਾਜ ਕਲਾ ਆਡਾਣ ਰਹਾਇਆ ਬ੍ਰਹਮਾ ਵਿਸ਼ਨੂ ਮਹੇਸ਼ਿਓ ਪਾਏ ਮਾਇਆ ਮੋਹ ਵਧਾਏ ਦਾ।
ਵਿਰਲੇ ਕਹੋ ਗੁਰ ਸ਼ਬਦ ਸੁਣਾਇਆ, ਕਰ ਕਰ ਦੇਖੈ ਹੁਕਮ ਸਵਾਇਆ। ਖੰਡ ਬ੍ਰਹਿਮੰਡ ਪਤਾਲ ਆਰੰਭੇ, ਗੁਪਤੋ ਪ੍ਰਗਟੀ ਆਏ ਦਾ ਤਾਂ ਕਾ ਅੰਤ ਨਾ ਜਾਣੈ ਕੋਈ, ਪੂਰੇ ਗੁਰ ਤੇ ਸੋਝੀ ਹੋਈ। ਨਾਨਕ ਸਾਚ ਰਤੇ ਬਿਸਮਾਦੀ, ਬਿਸਮ ਪਏ ਗੁਣ ਗਾਏ ਦਾ ਮਾਰੂ ਮਹੱਲਾ ਪਹਿਲਾ। ਆਪੇ ਆਪੋ ਪਾਏ ਨਿਰਾਲਾ, ਸਾਚਾ ਥਾਨ ਕੀ ਉਹ ਦਿਆਲਾ। ਪੌਣ ਪਾਣੀ ਅਗਨੀ ਕਾ ਬੰਧਨ, ਕਾਇਆ ਕੋਟ ਰਚਾਏ ਦਾ ਨਾਉ ਕਰ ਥਾਪੇ ਥਾਪਣ ਹਾਰੈ, ਦਸਵੇਂ ਵਾਸਾ ਲਖਿਆ ਪਾਰੈ। ਸਾਇਰ ਸਪਤ ਭਰੇ ਜਲ ਨਿਰਮਲ, ਗੁਰਮੁਖ ਮੈਲ ਨਾ ਲਾਏ ਦਾ ਰਵ ਸਸ ਦੀਪਕ ਜੋਤ ਸਬਾਈ, ਆਪੇ ਕਰ ਵੇਖੈ ਵਡਿਆਈ। ਜੋਤ ਸਰੂਪ ਸਦਾ ਸੁਖਦਾਤਾ, ਸੱਚੇ ਸੋਭਾ ਪਾਏ ਦਾ ਗੜ ਮੈਂ ਹਾਟ ਪਟਣਵਾ ਪਾਰਾ, ਪੂਰੇ ਤੋਲ ਤੋਲੇ ਵਣਜਾਰਾ। ਆਪੇ ਰਤਨ ਵਸਾਹੇ ਲੇਵੈ, ਆਪੇ ਕੀਮਤ ਪਾਏ ਦਾ ਕੀਮਤ ਪਾਈ ਪਾਵਣ ਹਾਰੈ, ਵੇ ਪ੍ਰਵਾਹ ਪੂਰੇ ਭੰਡਾਰੈ। ਸਰਬ ਕਲਾਲੇ ਆਪੇ ਰਹਿਆ, ਗੁਰਮੁਖ ਸਹਿ ਬੁਝਾਏ ਦਾ ਨਦਰ ਕਰੇ ਪੂਰਾ ਗੁਰ ਭੇਟੈ, ਜਮ ਜੰਦਾਰ ਨਾ ਮਾਰੇ ਫੇਟੈ। ਜਿਉਂ ਜਲ ਅੰਤਰ ਕਮਲ ਬਿਗਾਸੀ, ਆਪੇ ਬਿਗਸਤੇ ਆਏ ਦਾ ਆਪੇ ਵਰਖੈ ਅੰਮ੍ਰਿਤ ਧਾਰਾ, ਰਤਨ ਜਿਵੇ ਹਰ ਲਾਲਿਆ ਪਾਰਾ। ਸਤਿਗੁਰ ਮਿਲੈ ਤਾਂ ਪੂਰਾ ਪਾਈਐ, ਪ੍ਰੇਮ ਪਦਾਰਥ ਪਾਏ ਦਾ ਪ੍ਰੇਮ ਪਦਾਰਥ ਲਹਿ ਅਮੋਲੋ, ਕਬਹੀ ਨਾ ਕਾਠਸ ਪੂਰਾ ਤੋਲੋ। ਸੱਚੇ ਕਾਵਾ ਪਾਰੀ ਹੋਵੇ, ਸੱਚੋ ਸੌਦਾ ਪਾਏ ਦਾ ਸੱਚਾ ਸੌਦਾ ਵਿਰਲਾ ਕੋ ਪਾਏ, ਪੂਰਾ ਸਤਿਗੁਰ ਮਿਲੈ ਮਿਲਾਏ। ਗੁਰਮੁਖ ਹੋਏ ਸੋ ਹੁਕਮ ਪਛਾਣੈ, ਮਾਨੈ ਹੁਕਮ ਸਮਾਏ ਦਾ ਹੁਕਮੇ ਆਇਆ ਹੁਕਮ ਸਮਾਇਆ, ਹੁਕਮੇ ਦੀਸੈ ਜਗਤੋ ਪਾਇਆ। ਹੁਕਮੇ ਸੁਰਗ ਮਚ ਪਿਆ ਲਾ, ਹੁਕਮੇ ਕਲਾ ਰਹਾਏ ਦਾ ਹੁਕਮੇ ਧਰਤੀ ਤੌਲ ਸਿਰ ਭਾਰੰਗ, ਹੁਕਮੇ ਪੌਣ ਪਾਣੀ ਗਹਿਣਾਰੰਗ। ਹੁਕਮੇ ਸਿਵ ਸ਼ਕਤੀ ਘਰ ਵਾਸਾ, ਹੁਕਮੇ ਖੇਲ ਖਿਲਾਏ ਦਾ ਹੁਕਮੇ ਆ ਡਾਣੇ ਆਗਾਸੀ, ਹੁਕਮੇ ਜਲ ਥਲ ਤ੍ਰਿਪਵਣ ਵਾਸੀ। ਹੁਕਮੇ ਸਾਸ ਗਿਰਾਸ ਸਦਾ ਫੁਨ, ਹੁਕਮੇ ਦੇਖ ਦਿਖਾਏ ਦਾ ਹੁਕਮ ਉਪਾਏ ਦੱਸ ਅਵਤਾਰਾ। ਦੇਵ ਦਾਨਵ ਆ ਗਣਤਿਆ ਪਾਰਾ, ਮਾਨੈ ਹੁਕਮ ਸੋ ਦਰਗੈ ਪੈਜੈ, ਸਾਚ ਮਿਲਾਏ ਸਮਾਏ ਦਾ ਹੁਕਮੇ ਜੁਗ ਛੱਤੀ ਗੋਦਾਰੇ, ਹੁਕਮੇ ਸਿੱਧ ਸਾਧਕ ਵਿਚਾਰੇ। ਆਪ ਨਾਥ ਨੱਥੀ ਸਭ ਜਾ ਕੀ, ਬਖਸੇ ਮੁਕਤ ਕਰਾਏ ਦਾ ਕਾਇਆ ਕੋਟ ਗੜੈ ਮੈਂ ਰਾਜਾ, ਨੇਵ ਖਵਾਸ ਭਲਾ ਦਰਵਾਜਾ। ਮਿਥਿਆ ਲੋਭ ਨਾਹੀ ਕਰਵਾਸਾ, ਲਾਪਾ ਪਛਤਾਏ ਦਾ ਸਤ ਸੰਤੋਖ ਨਗਰ ਮੈਂ ਕਾਰੀ, ਜਤ ਸਤ ਸੰਜਮ ਸਰਨ ਮੋਰਾਰੀ। ਨਾਨਕ ਸਹਿਜ ਮਿਲੈ ਜਗ ਜੀਵਨ, ਗੁਰ ਸਬਦੀ ਪਤ ਪਾਏ ਦਾ। ਮਾਰੂ ਮਹੱਲਾ ਪਹਿਲਾ, ਸੁਨ ਕਲਾ ਅਪਰੰਪਰ ਧਾਰੀ, ਆਪ ਨਿਰਾਲਮ ਅਪ੍ਰਿਆ ਪਾਰੀ। ਆਪੇ ਕੁਦਰਤ ਕਰ ਕਰ ਦੇਖੈ, ਸੁਨੋ ਸੁਨ ਉਪਾਏ ਦਾ ਪੌਣ ਪਾਣੀ ਸੁਨੈ ਤੇ ਸਾਜੇ, ਸ੍ਰਿਸ਼ਟਿ ਉਪਾਏ ਕਾਇਆ ਗੜਰਾਜੇ। ਅਗਨ ਪਾਣੀ ਜਿਉ ਜੋਤ ਤੁਮਾਰੀ, ਸੁਨੇ ਕਲਾ ਰਹਾਏ ਦਾ ਸੁਨੋ ਬ੍ਰਹਮਾ ਬਿਸ਼ਨੁ ਮਹੇਸ਼ ਉਪਾਏ, ਸੁਨੇ ਵਰਤੇ ਜੁਗ ਸਬਾਏ। ਇਸ ਪਦ ਵਿਚਾਰੇ ਸੋ ਜਨ ਪੂਰਾ, ਤਿਸ ਮਿਲੀਐ ਪਰਮ ਚੁਕਾਏ ਦਾ ਸੁਨੋ ਸਪਤ ਸਰੋਵਰ ਥਾਪੇ, ਜਿਨ ਸਾਜੇ ਵਿਚਾਰੇ ਆਪੇ। ਤਿਤ ਸਤਸਰ ਮਨੁਆ ਗੁਰਮੁਖ ਨਾਵੈ, ਫਿਰ ਬਾਹੜ ਜੋਨ ਨਾ ਪਾਏ ਦਾ ਸੁਨੋ ਚੰਦ ਸੂਰਜ ਗੈਣਾਰੇ, ਤਿਸ ਕੀ ਜੋਤ ਤ੍ਰਿਪਵਣ ਸਾਰੇ।

ਤੂੰ ਅਕਾਲ ਪੁਰਖ ਨਾਹੀਂ ਸਰਕਾਲਾ, ਤੂੰ ਪੁਰਖ ਅਲੇਖ ਅਗਮ ਨਿਰਾਲਾ, ਸਤ ਸੰਤੋਖ ਸ਼ਬਦ ਅਤਿ ਸੀਤਲੋ, ਸਹਿਜ ਪਾਏ ਲਿਵਲਾਇਆ, ਤ੍ਰੈ ਵਰਤਾਏ ਚੌਥੇ ਘਰ ਵਾਸਾ, ਕਾਲ ਬਿਕਾਲ ਕੀਏ ਇੱਕ ਗ੍ਰਾਸਾ, ਨਿਰਮਲ ਜੋਤ ਸਰਬ ਜਗ ਜੀਵਨ, ਗੁਰ ਅਨਹਦ ਸ਼ਬਦ ਦਿਖਾਇਆ, ਊਤਮ ਜਨ ਸੰਤ ਭਲੇ ਹਰ ਪਿਆਰੇ, ਹਰ ਅਸ ਮਾਤੇ ਪਾਰੋ ਤਾਰੇ, ਨਾਨਕ ਰੇਣ ਸੰਤ ਜਨ ਸੰਗਤ, ਹਰ ਗੁਰ ਪ੍ਰਸਾਦੀ ਪਾਇਆ, ਤੂੰ ਅੰਤਰ ਜਾਮੀ ਜੀ ਸਭ ਤੇਰੇ, ਤੂੰ ਦਾਤਾ ਹਮ ਸੇਵਕ ਤੇਰੇ, ਅੰਮ੍ਰਿਤ ਨਾਮ ਕਿਰਪਾ ਕਰਦੀ ਜੈ, ਗੁਰ ਗਿਆਨ ਰਤਨ ਦੀ ਪਾਇਆ, ਪੰਚ ਤਤ ਮਿਲੇ ਹੋ ਤਨ ਕੀਆ, ਆਤਮ ਰਾਮ ਪਾਏ ਸੁਖਥੀਆ, ਕਰਮ ਕਰਤੂਤ ਅੰਮ੍ਰਿਤ ਫਲ ਲਾਗਾ, ਹਰ ਨਾਮ ਰਤਨ ਮਨ ਪਾਇਆ, ਨਾ ਤਿਸ ਭੂਖ ਪਿਆਸ ਮਨ ਮਾਨਿਆ, ਸਰਬ ਨਿਰੰਜਨ ਕਟ ਕਟ ਜਾਣਿਆ, ਅੰਮ੍ਰਿਤ ਰਸ ਰਾਤਾ ਕੇਵਲ ਬੈਰਾਗੀ, ਗੁਰਮਤ ਪਾਏ ਸੁਭਾਇਆ, ਅਧਿਆਤਮ ਕਰਮ ਕਰੇ ਦਿਨ ਰਾਤੀ, ਨਿਰਮਲ ਜੋਤ ਨਿਰੰਤਰ ਜਾਤੀ, ਸ਼ਬਦ ਰਸਾਲ ਰਸਨ ਰਸ ਰਸਨਾ, ਬੇਨ ਰਸਾਲ ਵਜਾਇਆ, ਬੇਨ ਰਸਾਲ ਵਜਾਵੈ ਸੋਈ, ਜਾਂ ਕੀਤਰ ਪਵਨ ਸੋ ਜੀ ਹੋਈ, ਨਾਨਕ ਬੂਜੋ ਇਹ ਬਿਦ ਗੁਰਮਤ, ਹਰ ਰਾਮ ਨਾਮ ਲਿਵਲਾਇਆ, ਐਸੇ ਜਨ ਵਿਰਲੇ ਸੰਸਾਰੇ, ਗੁਰ ਸ਼ਬਦ ਵਿਚਾਰੈ ਰਹੇ ਨਿਰਾਰੇ, ਆਪ ਤਰੈ ਸੰਗਤ ਕੁਲ ਤਾਰੈ, ਤਿਨ ਸਫਲ ਜਨਮ ਜਗ ਆਇਆ, ਘਰ ਦਰ ਮੰਦਰ ਜਾਣੈ ਸੋਈ, ਜਿਸ ਪੂਰੇ ਗੁਰਤੇ ਸੋਜੀ ਹੋਈ, ਕਾਇਆ ਗੜ ਮਹਿਲ ਮਹਿਲੀ ਪ੍ਰਭ ਸਾਚਾ, ਸੱਚ ਸਾਚਾ ਤਖਤ ਰਚਾਇਆ, ਚਤਰ ਦਸ ਹਾਟ ਦੀਵੇ ਦੋਏ ਸਾਖੀ, ਸੇਵਕ ਪੰਚ ਨਾਹੀ ਬਿਖਚਾਖੀ, ਅੰਤਰ ਵਸਤ ਅਨੂਪ ਨਿਰੋਲਮ, ਗੁਰ ਮਿਲਿਆ ਹਰ ਤਨ ਪਾਇਆ, ਅੰਤਰ ਵਸਤ ਅਨੂਪ ਨਿਰਮੋਲਕ, ਗੁਰ ਮਿਲਿਆ ਹਰ ਤਨ ਪਾਇਆ, ਤਖਤ ਬਹਿ ਤਖਤੈ ਕੀ ਲਾਇਕ, ਪੰਚ ਸਮਾਏ ਗੁਰਮਤ ਪਾਇਕ, ਆਦ ਜੁਗਾਦੀ ਹੈ ਪੀ ਹੋਸੀ, ਸਹਿਸਾ ਪਰਮ ਚੁਕਾਇਆ, ਤਖਤ ਸਲਾਮ ਹੋਵੇ ਦਿਨ ਰਾਤੀ, ਇਹੋ ਸੱਚ ਵਡਾਈ ਗੁਰਮਤ ਲਿਵ ਜਾਤੀ, ਨਾਨਕ ਰਾਮ ਜਪੋ ਤਰਤਾਰੀ, ਹਰ ਅੰਤ ਸਿਖਾਈ ਪਾਇਆ, ਮਾਰੂ ਮਹੱਲਾ ਪਹਿਲਾ, ਹਰ ਤਨ ਸੰਚੋ ਰੇ ਜਨ ਭਾਈ, ਸਤਿਗੁਰ ਸੇਵ ਰਹੋ ਸਰਨਾਈ, ਤਸਕਰ ਚੋਰ ਨਾ ਲਾਗੈ ਤਾ ਕਹੋ, ਤੁਨ ਉਪਜੈ ਸ਼ਬਦ ਜਗਾਇਆ, ਤੂੰ ਏਕਮਕਾਰ ਤੂੰ ਏਕੰਕਾਰ ਨਿਰਾਲ ਮਹਾਰਾਜਾ, ਤੂੰ ਆਪ ਸਵਾਰੈ ਜਨ ਕੇ ਕਾਜਾ, ਅਮਰਿਆ ਡੋਲਿਆ ਪਾਰਿਆ ਮੋਲਕ, ਹਰ ਅਸਰ ਥਨ ਸੁਹਾਇਆ, ਦੇਹੀ ਨਗਰੀ ਊਤਮ ਥਾਨਾ, ਪੰਚ ਲੋਕ ਵਸੈ ਪ੍ਰਦਾਨਾ, ਉਪਰ ਏਕੰਕਾਰ ਨਿਰਾਲਮ ਸੁਨ ਸਮਾਦ ਲਗਾਇਆ, ਦੇਹੀ ਨਗਰੀ ਨੌ ਦਰਵਾਜੇ, ਸਿਰ ਸਿਰ ਕਰਨੈ ਹਾਰੈ ਸਾਜੇ, ਦਸਵੇਂ ਪੁਰਖ ਅਤੀਤ ਨਿਰਾਲਾ, ਆਪੇ ਲਖ ਲਖਾਇਆ, ਪੁਰਖ ਅਲੇਖ ਸੱਚੇ ਦੀਵਾਨਾ, ਹੁਕਮ ਚਲਾਏ ਸੱਚ ਨਿਸ਼ਾਨਾ, ਨਾਨਕ ਖੋਜ ਲਹੁ ਕਰ ਆਪਣਾ, ਹਰ ਆਤਮ ਰਾਮ ਨਾਮ ਪਾਇਆ, ਸਰਬ ਨਿਰੰਜਨ ਪੁਰਖ ਸੁਜਾਨਾ, ਅਦਲ ਕਰੇ ਗੁਰ ਗਿਆਨ ਸਮਾਨਾ, ਕਾਮ ਕ੍ਰੋਧ ਲੈ ਗਰਦਨ ਮਾਰੇ, ਹਉਮੈ ਲੁਭ ਚੁਕਾਇਆ, ਸੱਚੇ ਥਾਨ ਵਸੈ ਨਿਰੰਕਾਰਾ, ਆਇਆ ਪਛਾਣੈ ਸ਼ਬਦ ਵਿਚਾਰਾ, ਸੱਚੇ ਮਹਿਲ ਨਿਵਾਸ ਨਿਰੰਤਰ, ਆਵਣ ਜਾਣ ਚੁਕਾਇਆ, ਨਾ ਮਨ ਚੱਲੈ ਨਾ ਪਾਉਣ ਉਡਾਵੈ, ਜੋਗੀ ਸ਼ਬਦ ਅਨਾਹਦ ਵਾਵੈ, ਪੰਚ ਸ਼ਬਦ ਚੁਣਕਾਰ ਨਿਰਾਲਮ, ਪ੍ਰਭ ਆਪੇ ਵਾਏ ਸੁਣਾਇਆ, ਭਉ ਬੈਰਾਗਾ ਸਹਿ ਸਮਾਤਾ, ਹਮੈ ਤਿਆਗੀ ਅਨਹਦ ਰਾਤਾ, ਅੰਜਨ ਸਾਰ ਨਿਰੰਜਨ ਜਾਣੈ, ਸਰਬ ਨਿਰੰਜਨ ਰਾਇਆ, ਦੁਖ ਪੈ ਪੰਜਨ ਪ੍ਰਭ ਨਾਸੀ, ਰੋ ਕੱਟੇ ਕਾਟੀ ਜਮ ਫਾਸੀ, ਨਾਨਕ ਹਰ ਪ੍ਰਭ ਸੋ ਭਉ ਪੰਜਨ, ਗੁਰ ਮਿਲਿਆ ਹਰ ਪ੍ਰਭ ਪਾਇਆ, ਕਾਲੈ ਕਵਲ ਨਿਰੰਜਨ ਜਾਣੈ, ਬੂਜੈ ਕਰਮ ਸੋ ਸ਼ਬਦ ਪਛਾਣੈ, ਆਪੇ ਜਾਣੈ ਆਪ ਪਛਾਣੈ, ਸਭ ਤਿਸਕਾ ਚੋਜ ਸਬਾਇਆ, ਆਪੇ ਸਾਹੋ ਆਪੇ ਵਣਜਾਰਾ, ਆਪੇ ਪਰਖੇ ਪਰਖਣਹਾਰਾ, ਆਪੇ ਕਸ ਕਸਵੱਟੀ ਲਾਏ, ਆਪੇ ਕੀਮਤ ਪਾਇਆ, ਆਪ ਦਇਆਲ ਦਇਆ ਪ੍ਰਭ ਧਾਰੀ, ਘੜ ਘਟ ਰਵ ਰਿਆ ਬਨਵਾਰੀ,
ਪੁਰਖ

ਪ੍ਰਭ ਦਾਨਾ ਬਿਨਾ ਗਰਭ ਗਵਾਏ, ਦੂਜਾ ਮਿਟਾ ਇੱਕ ਦਿਖਾਏ, ਆਸਾ ਮਾਹੇ ਨਿਰਾਲ ਮਜੋਨੀ ਆ ਕੁਲ ਨਿਰੰਜਨ ਗਾਇਆ। ਹਉ ਮੈਂ ਮੇਟ ਸਬਦ ਸੁਖ ਹੋਈ, ਆ ਵਿਚਾਰੇ ਗਿਆਨੀ ਸੋਈ, ਨਾਨਕ ਹਰ ਜਸੋ ਹਰ ਗੁਣ ਲਾਹਾ, ਸਤ ਸੰਗਤ ਸਚ ਫਲ ਪਾਇਆ। ਮਾਰੂ ਮਹੱਲਾ ਪਹਿਲਾ, ਸੱਚ ਕਹੋ ਸੱਚੇ ਕਰ ਰਹਿਣਾ, ਜੀਵਤ ਮਰੋ ਪਵਜਲ ਜਗ ਤਰਨਾ, ਗੁਰ ਬੋਇਥ ਗੁਰ ਬੇੜੀ ਤੁਲਹਾ, ਮਨ ਹਰ ਜਾ ਪਾਰ ਲੰਘਾਇਆ। ਹਉ ਮੈਂ ਮਮਤਾ ਲੋਭ ਬਿਨਾਸਨ, ਨਾਉ ਦਰ ਮੁਕਤੇ ਦਸਵੇਂ ਆਸਨ, ਉਪਰ ਪਰੈ ਪਰੈ ਅਪਰੰਪਰ, ਜਿਨੇ ਆਪੇ ਆਪ ਉਪਾਇਆ। ਗੁਰਮਤ ਲੇਵੋ ਹਰ ਲਿਵ ਤਰੀਐ, ਅਕਲ ਗਾਏ ਜਮ ਤੇ ਕਿਆ ਡਰੀਐ, ਜਤ ਜਤ ਦੇਖੋ ਤਤ ਤਤ ਤੁਮ ਹੀ, ਅਵਰਨਾ ਦੁਤੀਆ ਗਾਇਆ। ਸੱਚ ਹਰ ਨਾਮ ਸੱਚ ਹੈ ਸਰਨਾ, ਸਚਗੁਰ ਸ਼ਬਦ ਜਿਤੈ ਲਗ ਤਰਨਾ, ਅਕਥ ਕਥੈ ਦੇਖੈ ਅਪਰੰਪਰ, ਫੁਨ ਗਰਭ ਨਾ ਜੋ ਨੀ ਜਾਇਆ। ਸੱਚ ਬਿਨ ਸਤ ਸੰਤੋਖ ਨਾ ਪਾਵੈ, ਬਿਨ ਗੁਰ ਮੁਕਤ ਨਾ ਆਵੈ ਜਾਵੈ, ਮੂਲ ਮੰਤਰ ਹਰ ਨਾਮ ਰਸਾਇਣ, ਕਹੋ ਨਾਨਕ ਪੂਰਾ ਪਾਇਆ। ਸੱਚ ਬਿਨ ਭਵਜਲ ਜਾਏ ਨਾ ਤਰਿਆ, ਇਹੋ ਸਮੁੰਧ ਅਥਾਹੋ ਮਹਾਂ ਬਿਖ ਭਰਿਆ। ਰਹਿਆ ਤੀਤ ਗੁਰਮਤ ਲੇ ਉਪਰ, ਹਰ ਨਿਰਭਉ ਕੈ ਕਰ ਪਾਇਆ। ਝੂਠੀ ਜਗ ਹਿਤ ਕੀ ਚਿਤਰਾਈ, ਬਿਲਮਨਾ ਲਾਗੈ ਆਵੈ ਜਾਈ, ਨਾਮ ਵਿਸਾਰ ਚਲੈ ਅਭਿਮਾਨੀ, ਉਪਜੈ ਬਿਨ ਸਿਖ ਪਾਇਆ। ਉਪਜੈ ਬਿਨ ਸਹਿ ਬੰਧਨ ਬੰਦੇ, ਹਉਮੈ ਮਾਇਆ ਕੇ ਗਲਫੰਦੇ, ਜਿਸ ਰਾਮ ਨਾਮ ਨਾਹੀ ਮਤ ਗੁਰਮਤ, ਸੋ ਜੰਪੁਰ ਬੰਦ ਚਲਾਇਆ। ਗੁਰ ਬਿਨ ਮੋਖ ਮੁਕਤ ਕਿਉਂ ਪਾਈ ਹੈ, ਬਿਨ ਗੁਰ ਰਾਮ ਨਾਮ ਕਿਉਂ ਧਿਆਈ ਹੈ, ਗੁਰਮਤ ਲੇਹੋ ਤਰੋ ਭਵਦ ਉਤਰ, ਮੁਕਤ ਪਏ ਸੁਖ ਪਾਇਆ। ਗੁਰਮਤ ਕ੍ਰਿਸ਼ਨ ਗੋਵਰਧਨ ਧਾਰੇ, ਗੁਰਮਤ ਸਾਇਰ ਪਾਹਣ ਤਾਰੇ, ਗੁਰਮੁਕਤ ਲੇਹੋ ਪਰਮਪਤ ਪਾਈ ਹੈ, ਨਾਨਕ ਗੁਰ ਪਰਮ ਚੁਕਾਇਆ। ਗੁਰਮਤ ਲੇਹੋ ਤਰੋ ਸਚ ਤਾਰੀ, ਆਤਮ ਚੀਨੋ ਹਿਰਦੈ ਮੁਰਾਰੀ, ਜਮਕੇ ਫਾਹੇ ਕੱਟ ਹਰ ਜਪ, ਅਕੁਲ ਨਿਰੰਜਨ ਪਾਇਆ। ਗੁਰਮਤ ਪੰਚ ਸਖੇ ਗੁਰ ਭਾਈ, ਗੁਰਮਤ ਅਗਨ ਨਿਵਾਰ ਸਮਾਈ, ਮਨਮੁਖ ਨਾਮ ਜਪੋ ਜਗ ਜੀਵਨ, ਹਿਰਦੇ ਅੰਤਰ ਲਖ ਲਖਾਇਆ। ਗੁਰਮੁਖ ਬੂਝੈ ਸ਼ਬਦ ਪਤੀਜੈ, ਉਸ ਨਿੰਦਾ ਕਿਸ ਕੀ ਕੀਜੈ, ਚੀਨੋ ਆਪ ਜਪੋ ਜਗਦੀਸ਼ਰ, ਹਰ ਜਗਨਨਾਥ ਮਨ ਵਹਾਇਆ। ਜੋ ਬ੍ਰਹਿਮੰਡ ਖੰਡ ਸੋ ਜਾਣੋ, ਗੁਰਮੁਖ ਬੂਝੋ ਸ਼ਬਦ ਪਛਾਣੋ, ਘੜ ਘੜ ਪੋਗੇ ਪੋਗਣ ਹਾਰਾ, ਰਹਿਆ ਤੀਸ ਸਬਾਇਆ। ਗੁਰਮਤ ਬੋਲੋ ਹਰ ਜਾ ਸੂਚਾ, ਗੁਰਮਤ ਆਖੀ ਦੇਖ ਉੱਚਾ, ਸ਼੍ਰਵਣੀ ਨਾਮ ਸੁਣੈ ਹਰ ਬਾਣੀ, ਨਾਨਕ ਹਰ ਰੰਗ ਰੰਗਾਇਆ। ਮਾਰੂ ਮਹੱਲਾ ਪਹਿਲਾ, ਕਾਮ ਕ੍ਰੋਧ ਪਰ ਹਰ ਪਰ ਨਿੰਦਾ, ਲਭ ਲੋਭ ਤਜ ਹੋ ਨਿਚਿੰਦਾ, ਭ੍ਰਮ ਕਾ ਸੰਗਲ ਤੋੜ ਨਿਰਾਲਾ, ਹਰ ਅੰਤਰ ਹਰ ਰਸ ਪਾਇਆ। ਨਿਸ ਦਾਮਨ ਜਿਉਂ ਚਮਕ ਚੰਦਾਇਣ ਦੇਖੈ, ਅਹਿਨਸ ਜੋਤ ਨਿਰੰਤਰ ਪੇਖੈ, ਆਨੰਦ ਰੂਪ ਅਨੂਪ ਸਰੂਪਾ, ਗੁਰਪੂਰੈ ਦੇਖਾਇਆ। ਸਤਿਗੁਰ ਮਿਲਹੋ ਆਪੇ ਪ੍ਰਵਤਾਰੇ, ਸਸਕਰ ਸੂਰ ਦੀਪਕ ਗੈਣਾਰੇ, ਦੇਖ ਅਦਿਸ਼ਟ ਰਹੋ ਲਿਵ ਲਾਗੀ, ਸਭ ਤਿਰ ਭਵਨ ਬ੍ਰਹਮ ਸਵਾਇਆ। ਅੰਮ੍ਰਿਤ ਰਸ ਪਾਏ ਤਿਸਨਾ ਪਉ ਜਾਏ, ਅਨਪਉ ਪਦ ਪਾਵੈ ਆਪ ਗਵਾਏ, ਉੱਚੀ ਪਦਵੀ ਉੱਚੋ ਉੱਚਾ, ਨਿਰਮਲ ਸ਼ਬਦ ਕਮਾਇਆ। ਅਦ੍ਰਿਸ਼ਟਾ ਗੋਚਰ ਨਾਮ ਅਪਾਰਾ, ਅਤਰਸ ਮੀਠਾ ਨਾਮ ਪਿਆਰਾ, ਨਾਨਕ ਕਉ ਜੁਗ ਜੁਗ ਹਰ ਜਸ ਦੀ ਜੈ, ਹਰ ਜਪੀਐ ਅੰਤ ਨਾ ਪਾਇਆ। ਅੰਤਰ ਨਾਮ ਪ੍ਰਾਪਤ ਹੀਰਾ, ਹਰ ਜਪਤੇ ਮਨ ਮੰਤੇ ਧੀਰਾ, ਦੁਕਟ ਘਟ ਪਉ ਪੰਜਨ ਪਾਈਐ, ਬਾਹੜ ਜਨਮ ਨਾ ਜਾਇਆ। ਭਗਤ ਹੇਤ ਗੁਰਸਬ ਤਰੰਗਾ, ਹਰ ਜਸ ਨਾਮ ਪਦਾਰਥ ਮੰਗਾ, ਹਰ ਭਾਵੈ ਗੁਰ ਮੇਲ ਮਿਲਾਏ, ਹਰ ਤਾਰੇ ਜਗਤ ਸਬਾਇਆ। ਜਿਨ ਜਪ ਜਪਿਓ ਸਤ ਗੁਰ ਮਤ ਵਾਕੇ, ਜਮ ਕੰਕਰ ਕਾਲ ਸੇਵਕ ਭਗਤਾਂ ਕੇ, ਊਤਮ ਸੰਗਤ ਗਤ ਮਿਤ ਊਤਮ, ਜਗ ਭਉ ਜਲ ਪਾਰ ਤਰਾਇਆ। ਇਹੋ ਭਵ ਜਲ ਜਗਤ ਸ਼ਬਦ ਗੁਰ ਤਰੀਐ, ਅੰਤਰ ਕੀ ਦੁਬਧਾ ਅੰਤਰ ਜਰੀਐ, ਪੰਚ ਬਾਣ ਲੈ ਜਮ ਕਉ ਮਾਰੈ, ਗਗਨ ਅੰਤਰ ਤਣਖ ਚੜਾਇਆ।
ਸਾਖਤ ਨਰ ਸ਼ਬਦ ਸੁਰਤ ਕਿਉਂ ਪਾਈਐ, ਸ਼ਬਦ ਸੁਰਤ ਬਿਨ ਆਈਐ ਜਾਈਐ, ਨਾਨਕ ਗੁਰਮੁਖ ਮੁਕਤ ਪਰਾਇਣ, ਹਰ ਪੂਰੇ ਭਾਗ ਮਿਲਾਇਆ, ਨਿਰਭਉ ਸਤਿਗੁਰ ਹੈ ਰਖਵਾਲਾ, ਭਗਤ ਪ੍ਰਾਪਤ ਗੁਰ ਗੋਪਾਲਾ, ਤੋਨਿਆ ਆਨੰਦ ਅਨਾਹਦ ਵਾਜੈ, ਗੁਰ ਸ਼ਬਦ ਨਿਰੰਜਨ ਪਾਇਆ, ਨਿਰਭਉ ਸੋ ਸਿਰ ਨਾਹੀ ਲੇਖਾ, ਆਪ ਲੇਖ ਕੁਦਰਤ ਹੈ ਦੇਖਾ, ਆਪ ਅਤੀਤ ਅਜੂਨੀ ਸੰਭਉ, ਨਾਨਕ ਗੁਰਮਤ ਸੋ ਪਾਇਆ, ਅੰਤਰ ਕੀ ਗਤ ਸਤਿਗੁਰ ਜਾਣੈ, ਸੋ ਨਿਰਭਉ ਗੁਰ ਸ਼ਬਦ ਪਛਾਣੈ, ਅੰਤਰ ਦੇਖ ਨਿਰੰਤਰ ਬੂਝੈ, ਅੰਤ ਨਾ ਮਨ ਡੋਲਾਇਆ, ਨਿਰਭਉ ਸੋ ਅਭਿਅੰਤਰ ਵਸਿਆ, ਅਹਿਨਿਸ ਨਾਮ ਨਿਰੰਜਨ ਰਸਿਆ, ਨਾਨਕ ਹਰ ਜਸ ਸੰਗਤ ਪਾਈਐ, ਹਰ ਸਹਿਜੇ ਸਹਿਜ ਮਿਲਾਇਆ, ਅੰਤਰ ਬਾਹਰ ਸੋ ਪ੍ਰਭ ਜਾਣੈ, ਰਹਿ ਲਿਪਤ ਚਲਤੇ ਕਰਿਆਣੈ, ਉਪਰ ਆਦ ਸਰਬ ਤਿਹ ਲੋਈ, ਸਚ ਨਾਨਕ ਅੰਮ੍ਰਿਤ ਰਸ ਪਾਇਆ, ਮਾਰੂ ਮਹੱਲਾ ਪਹਿਲਾ, ਕੁਦਰਤ ਕਰਨੈ ਹਾਰਿਆ ਪਾਰਾ, ਕੀਤੇ ਕਾ ਨਾਹੀ ਕਿਉ ਚਾਰਾ, ਜੀਉ ਪਾਏ ਰਿਜਕ ਦੇ ਆਪੇ, ਸਿਰ ਸਿਰ ਹੁਕਮ ਚਲਾਇਆ, ਹੁਕਮ ਚਲਾਏ ਰਹਾ ਪਰ ਪੂਰੇ, ਕਿਸ ਨੇੜੇ ਕਿਸ ਆਖਾਂ ਦੂਰੇ, ਗੁਪਤ ਪ੍ਰਗਟ ਹਰ ਘਟ ਘਟ ਦੇਖੋ, ਵਰਤੈ ਤਾਕ ਸਬਾਇਆ, ਜਿਸ ਕੋ ਮੇਲੇ ਸੁਰਤ ਸਮਾਏ, ਗੁਰਸ਼ਬਦੀ ਹਰ ਨਾਮ ਤੇ ਆਏ, ਆਨੰਦ ਰੂਪਾਨੂਪਾ ਗੋਚਰ, ਗੁਰ ਮਿਲਿਆ ਪਰਮ ਜਾਇਆ, ਮਨ ਤਨ ਤਨ ਤੇ ਨਾਮ ਪਿਆਰਾ, ਅੰਤ ਸਖਾਈ ਚਲਣ ਵਾਰਾ, ਮੋਹ ਪਸਾਰ ਨਹੀਂ ਸੰਗ ਬੇਲੀ, ਬਿਨ ਹਰ ਗੁਰ ਕਿਨ ਸੁਖ ਪਾਇਆ, ਜਿਸ ਕੋ ਨਦਰ ਕਰੇ ਗੁਰਪੂਰਾ, ਸ਼ਬਦ ਮਿਲਾਏ ਗੁਰਮਤ ਸੂਰਾ, ਨਾਨਕ ਗੁਰ ਕੇ ਚਰਨ ਸਿਰੇ ਵੋ, ਜਿਨ ਭੂਲਾ ਮਾਰਗ ਪਾਇਆ, ਸੰਤ ਜਨਾ ਹਰ ਤਨ ਜਸ ਪਿਆਰਾ, ਗੁਰਮਤ ਪਾਇਆ ਨਾਮ ਤੁਮਾਰਾ, ਜਾਚਕ ਸੇਵ ਕਰੇ ਦਰ ਹਰ ਕੈ, ਹਰ ਦਰਗਹਿ ਜਸ ਗਾਇਆ, ਸਤਿਗੁਰ ਮਿਲੈ ਤਾਂ ਮਹਿਲ ਬੁਲਾਏ, ਸਾਚੀ ਦਰਗਹਿ ਗਤ ਪਤ ਪਾਏ, ਸਾਕਤ ਠੌਰ ਨਾਹੀ ਹਰ ਮੰਦਰ, ਜਨਮ ਮਰੈ ਦੁਖ ਪਾਇਆ, ਸੇਵੋ ਸਤਿਗੁਰ ਸਮੁੰਦ ਅਥਾਹ, ਪਾਵੋ ਨਾਮ ਰਤਨ ਤਨ ਲਾਹਾ, ਬਿਖਿਆ ਮਲ ਜਾਏ ਅੰਮ੍ਰਿਤ ਸਰ ਨਾਵੋ, ਗੁਰ ਸਰ ਸੰਤੋਖ ਪਾਇਆ, ਸਤਿਗੁਰ ਸੇਵੋ ਸੰਕ ਨਾ ਕੀਜੈ, ਆਸਾ ਮਾਹੇ ਨਿਰਾਸ ਰਹੀ ਜੈ, ਸੰਸਾ ਦੁਖ ਬਿਨਾਸਨ ਸੇਵੋ, ਫਿਰ ਬਾਹੜ ਰੋਗ ਨਾ ਲਾਇਆ, ਸਾਚੇ ਭਾਵੈ ਤਿਸ ਵਡਿਆਏ, ਕੌਣ ਸੋ ਦੂਜਾ ਤਿਸ ਸਮਝਾਏ, ਹਰ ਗੁਰ ਮੂਰਤੇ ਕਾ ਵਰਤੈ, ਨਾਨਕ ਹਰ ਗੁਰ ਪਾਇਆ, ਵਾਚੈ ਪੁਸਤਕ ਵੇਦ ਪੁਰਾਨਾ, ਇਕ ਬੈ ਸੁਣੈ ਸੁਨਾਵੈ ਕਾਨਾ, ਅਜ ਗਰ ਕਪਟ ਕਹੋ ਕਿਉ ਖੁੱਲੈ, ਬਿਨ ਸਤਿਗੁਰ ਤਤ ਨਾ ਪਾਇਆ, ਕਰੈ ਵਿਭੂਤ ਲਗਾਵੈ ਭਸਮੈ, ਅੰਤਰ ਕ੍ਰੋਧ ਚੰਡਾਲ ਸੋਹਮੈ, ਪਾਖੰਡ ਕੀਨੇ ਜੋਗ ਨਾ ਪਾਈਐ, ਬਿਨ ਸਤਿਗੁਰ ਲਖ ਨਾ ਪਾਇਆ, ਤੀਰਥ ਵਰਤ ਨੇਮ ਕਰੈ ਉਦਿਆਨਾ, ਜਤ ਸਤ ਸੰਜਮ ਕਥੈ ਗਿਆਨਾ, ਰਾਮ ਨਾਮ ਬਿਨ ਕਿਉ ਸੁਖ ਪਾਈਐ, ਬਿਨ ਸਤਿਗੁਰ ਭਰਮ ਨਾ ਜਾਇਆ, ਨਿਉਲੀ ਕਰਮ ਭੁਯੰਗਮ ਪਾਠੀ, ਰੇਚਕ ਕੁੰਭਕ ਪੂਰਕ ਮਨਹਾਠੀ, ਪਾਖੰਡ ਧਰਮ ਪ੍ਰੀਤਨੀ ਹਰ ਸੋ, ਗੁਰਸ਼ਬਦ ਮਹਾਰਸ ਪਾਇਆ, ਕੁਦਰਤ ਦੇਖ ਰਹੇ ਮਨ ਮਾਨਿਆ, ਗੁਰਸ਼ਬਦੀ ਸਭ ਬ੍ਰਹਮ ਪਛਾਨਿਆ, ਨਾਨਕ ਆਤਮ ਰਾਮ ਸਬਾਇਆ, ਗੁਰ ਸਤਿਗੁਰ ਅਲਖ ਲਿਖਾਇਆ, ਮਾਰੂ ਸੋਲਹੇ ਮਹੱਲਾ ਤੀਜਾ, ਇਕ ਓੰਕਾਰ ਸਤਿਗੁਰ ਪ੍ਰਸਾਦ, ਹੁਕਮੀ ਸਹਿਜੇ ਸ੍ਰਿਟ ਉਪਾਈ, ਕਰ ਕਰ ਵੇਖੈ ਆਪਣੀ ਵਡਿਆਈ, ਆਪੇ ਕਰੇ ਕਰਾਏ ਆਪੇ, ਹੁਕਮੇ ਰਿਆ ਸਮਾਈ ਹੈ, ਮਾਇਆ ਮੋਹ ਜਗਤ ਗੁਬਾਰਾ, ਗੁਰਮੁਖ ਬੂਝੈ ਕੋ ਵਿਚਾਰਾ, ਆਪੇ ਨਦਰ ਕਰੇ ਸੋ ਪਾਏ, ਆਪੇ ਮਿਲ ਮਿਲਾਈ ਹੈ, ਆਪੇ ਮਿਲੇ ਦੇ ਵਡਿਆਈ, ਗੁਰਪ੍ਰਸਾਦੀ ਕੀਮਤ ਪਾਈ, ਮਨਮੁਖ ਬਹੁਤ ਫਿਰੈ ਬਿਲ ਲਾਂਦੀ, ਦੂਜੇ ਪਾਏ ਖੁਆਈ ਹੈ, ਹਉਮੈ ਮਾਇਆ ਵਿਚੇ ਪਾਈ, ਮਨਮੁਖ ਪੂਲੇ ਪਤ ਗਵਾਈ, ਸਤਿਗੁਰ ਹੋਵੈ ਸੋ ਨਾਏ ਰਾਚੈ, ਸਾਚੇ ਰਿਆ ਸਮਾਈ ਹੈ, ਗੁਰ ਤੇ ਗਿਆਨ ਨਾ ਵਰਤਨ ਪਾਇਆ, ਮਨਸਾ ਮਾਰ ਮਨਮਾਇ ਸਮਾਇਆ, ਆਪੇ ਖੇਲ ਕਰੇ ਸਭ ਕਰਤਾ, ਆਪੇ ਦੇ ਬੁਝਾਈ ਹੈ,
ਸਤਿਗੁਰ ਸੇਵੇ ਆਪ ਗਵਾਏ, ਮਿਲ ਪ੍ਰੀਤਮ ਸ਼ਬਦ ਸੁਖ ਪਾਏ, ਅੰਤਰ ਪਿਆਰ ਭਗਤੀ ਰਾਤਾ, ਸਹਿਜ ਮਤੇ ਬਣ ਆਈ ਹੈ। ਦੁੱਖ ਨਿਵਾਰਨ ਗੁਰ ਤੇ ਜਾਤਾ, ਆਪ ਮਿਲਿਆ ਜਗ ਜੀਵਨ ਦਾਤਾ, ਜਿਸਨੋ ਲਾਏ ਸੋਈ ਬੂਜੈ, ਭਉ ਪਰਮ ਸਰੀਰ ਉਜਾਈ ਹੈ। ਆਪੇ ਗੁਰਮੁਖ ਆਪੇ ਦੇਵੈ, ਸੱਚੈ ਸ਼ਬਦ ਸਤਿਗੁਰ ਸੇਵੈ, ਜਰਾ ਜਮ ਤਿਸ ਜੋਹੇ ਨਾ ਸਾਕੈ, ਸਾਚੇ ਸਿਉ ਬਣ ਆਈ ਹੈ। ਤ੍ਰਿਸ਼ਨਾ ਯਗਨ ਜਲੈ ਸੰਸਾਰਾ, ਜਲ ਜਲ ਖਪੈ ਬਹੁਤ ਬੇਕਾਰਾ, ਮਨਮੁਖ ਠੌਰ ਨਾ ਪਾਏ ਕਬਹੂ, ਸਤਿਗੁਰ ਬੂਝ ਬੁਝਾਈ ਹੈ। ਸਤਿਗੁਰ ਸੇਵਨ ਸੇਵਟ ਭਾਗੀ, ਸਾਚੈ ਨਾਮ ਸਦਾ ਲਿਵ ਲਾਗੀ, ਅੰਤਰ ਨਾਮ ਰਵਿਆ ਨਿਹ ਕੇਵਲ, ਤ੍ਰਿਸ਼ਨਾ ਸ਼ਬਦ ਬੁਝਾਈ ਹੈ। ਸੱਚਾ ਸ਼ਬਦ ਸੱਚੀ ਹੈ ਬਾਣੀ, ਗੁਰਮੁਖ ਵਿਰਲੈ ਕਿਨੈ ਪਛਾਣੀ, ਸੱਚੈ ਸ਼ਬਦ ਰਤੇ ਬੈਰਾਗੀ, ਆਵਣ ਜਾਣ ਰਹਾਈ ਹੈ। ਸ਼ਬਦ ਬੁਝੈ ਸੋ ਮੈਲ ਚੁਕਾਏ, ਨਿਰਮਲ ਨਾਮ ਵਸੈ ਮਨ ਆਏ, ਸਤਿਗੁਰ ਆਪਣਾ ਸਦੀ ਸੇਵੈ, ਹਮੈ ਵਿੱਚੋਂ ਜਾਈ ਹੈ। ਗੁਰ ਤੇ ਬੂਝੈ ਤਾਂ ਦਰ ਸੂਝੈ, ਨਾਵੇਂ ਹੋਣਾ ਕਥ ਕਥ ਲੂਝੈ, ਸਤਿਗੁਰ ਸੇਵੇ ਕੀ ਵਡਿਆਈ, ਤ੍ਰਿਸ਼ਨਾ ਭੂਖ ਗਵਾਈ ਹੈ। ਆਪੇ ਆਪ ਮਿਲੈ ਤਾਂ ਬੂਝੈ, ਗਿਆਨਵੇਂ ਹੋਣਾ ਕਿਛੂ ਨਾ ਸੂਝੈ, ਗੁਰ ਕੀ ਦਾਤ ਸਦਾ ਮਨ ਅੰਤਰ, ਬਾਣੀ ਸ਼ਬਦ ਵਜਾਈ ਹੈ। ਜੋ ਤੁਰ ਲਿਖਿਆ ਸੋ ਕਰਮ ਕਮਾਇਆ, ਕੋਈ ਨਾ ਮੇਟੈ ਤੁਰ ਫੁਰਮਾਇਆ, ਸਤ ਸੰਗਤ ਮੈਂ ਤਿਨਹੀ ਵਾਸਾ, ਜਿਨ ਕਉ ਤੁਰ ਲਿਖ ਪਾਈ ਹੈ। ਆਪਣੀ ਨਜ਼ਰ ਘਰੇ ਸੋ ਪਾਏ, ਸੱਚੈ ਸ਼ਬਦ ਤਾੜੀ ਚਿਤ ਲਾਏ, ਨਾਨਕ ਦਾਸ ਕਹੈ ਬੇਨੰਤੀ, ਭੀਖਿਆ ਨਾਮ ਦਰ ਪਾਈ ਹੈ। ਮਾਰੂ ਮਹੱਲਾ ਤੀਜਾ, ਏਕੋ ਏਕ ਵਰਤੈ ਸਭ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਏਕੋ ਰਵ ਰਿਆ ਸਭ ਅੰਤਰ, ਤਿਸ ਬਿਨੇ ਅਵਰ ਨਾ ਕੋਈ ਹੈ। ਲੱਖ ਚੌਰਾਸੀ ਜੀਉ ਪਾਏ, ਗਿਆਨੀ ਤਿਆਨੀ ਆਖ ਸੁਣਾਏ, ਸਭਨਾ ਰਿਕ ਸਮਾਹੇ ਆਪੇ, ਕੀਮਤ ਹੋਰ ਨਾ ਹੋਈ ਹੈ। ਮਾਇਆ ਮੋਹ ਅੰਧਾ ਧਾਰਾ, ਹਮੈ ਮੇਰਾ ਪਸਰਿਆ ਪਾਸਾਰਾ, ਅੰਧਨ ਜਲਤ ਰਹੇ ਦਿਨ ਰਾਤੀ, ਗੁਰਬਿਨ ਸਾਂਤਨਾ ਹੋਈ ਹੈ। ਆਪੇ ਜੋੜ ਵਿਛੋੜੇ ਆਪੇ, ਆਪੇ ਥਾਪੋ ਥਾਪੇ ਆਪੇ, ਸੱਚਾ ਹੁਕਮ ਸੱਚਾ ਪਾਸਾਰਾ, ਹੋਰ ਨ ਹੁਕਮ ਨਾ ਹੋਈ ਹੈ। ਆਪੇ ਲਾਏ ਲਏ ਸੋ ਲਾਗੈ, ਗੁਰਪ੍ਰਸਾਦੀ ਜਮਕਾ ਪਉ ਭਾਗੈ, ਅੰਤਰ ਸ਼ਬਦ ਸਦਾ ਸੁਖਦਾਤਾ, ਗੁਰਮੁਖ ਬੂਝੈ ਕੋਈ ਹੈ। ਆਪੇ ਮੇਲੇ ਮੇਲ ਮਿਲਾਏ, ਪੁਰਬ ਲਿਖਿਆ ਸੋ ਮੇਟਣਾ ਨਾ ਜਾਏ, ਆਂਦਨ ਭਗਤ ਕਰੇ ਦਿਨ ਰਾਤੀ, ਗੁਰਮੁਖ ਸੇਵਾ ਹੋਈ ਹੈ। ਸਤਿਗੁਰ ਸੇਵ ਸਦਾ ਸੁਖ ਜਾਤਾ, ਆਪੇ ਆਏ ਮਿਲਿਆ ਸਭਨਾ ਕਾ ਦਾਤਾ, ਹਉ ਮੈਂ ਮਾਰ ਤ੍ਰਿਸ਼ਨਾ ਯਗਨ ਨਿਵਾਰੀ, ਸ਼ਬਦ ਚੀਨ ਸੁਖ ਹੋਈ ਹੈ। ਕਾਇਆ ਕੁਟੰਬ ਮੋਹ ਨਾ ਬੂਝੈ, ਗੁਰਮੁਖ ਹੋਵੈ ਤਾਂ ਆਖੀ ਸੂਝੈ, ਆਂਦਨ ਨਾਮ ਰਵੈ ਦਿਨ ਰਾਤੀ, ਮਿਲ ਪ੍ਰੀਤਮ ਸੁਖ ਹੋਈ ਹੈ। ਮਨਮੁਖ ਧਾਤ ਦੂਜੈ ਹੈ ਲਾਗਾ, ਜਨਮਤ ਕੀ ਨਾ ਮੂਹ ਅਭਾਗਾ, ਆਵਤ ਜਾਤ ਬਿਰਥਾ ਜਨਮ ਗਵਾਇਆ, ਬਿਨ ਗੁਰ ਮੁਕਤ ਨਾ ਹੋਈ ਹੈ। ਕਾਇਆ ਕਸੁੱਧ ਹਉ ਮੈਂ ਮਲ ਲਾਈ, ਜੇ ਸਭ ਧੋਵੈ ਤਾਂ ਮੈਲ ਨਾ ਜਾਈ, ਸ਼ਬਦ ਧੋਪੈ ਤਾਂ ਹੱਚੀ ਹੋਵੈ, ਫਿਰ ਮੈਲੀ ਮੂਲ ਨਾ ਹੋਈ ਹੈ। ਪੰਚ ਦੂਤ ਕਾਇਆ ਸੰਘਾਰੈ, ਮਰ ਮਰ ਜੰਮੈ ਸ਼ਬਦ ਨਾ ਵਿਚਾਰੈ, ਅੰਤਰ ਮਾਇਆ ਮੋਹ ਗੁਬਾਰਾ, ਜਿਉਂ ਸੁਪਨੈ ਸੁਧ ਨਾ ਹੋਈ ਹੈ। ਇੱਕ ਪੰਚਾ ਮਾਰ ਸ਼ਬਦ ਹੈ ਲਾਗੇ, ਸਤਿਗੁਰ ਆਏ ਮਿਲਿਆ ਵਡ ਭਾਗੇ, ਅੰਤਰ ਸਾਚ ਰਵੈ ਰੰਗ ਰਾਤੇ, ਸਹਿ ਸਮਾਵੈ ਸੋਈ ਹੈ। ਗੁਰ ਕੀ ਚਾਲ ਗੁਰੂ ਤੇ ਜਾਪੈ, ਪੂਰਾ ਸੇਵਕ ਸ਼ਬਦ ਸਿਆਪੈ, ਸਦਾ ਸ਼ਬਦ ਰਵੈ ਕਟ ਅੰਤਰ, ਰਸਨਾ ਰਸ ਚਾਖੈ ਸੱਚ ਸੋਈ ਹੈ। ਹਉ ਮੈਂ ਮਾਰੇ ਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਏਕਸ ਬਿਨ ਹਉ ਹੋਰ ਨਾ ਜਾਣਾ, ਸਹਿਜੇ ਹੋਏ ਸੋ ਹੋਈ ਹੈ। ਬਿਨ ਸਤਿਗੁਰ ਸਹਿਜ ਕਨੈ ਨਹੀਂ ਪਾਇਆ, ਗੁਰਮੁਖ ਬੂਝੈ ਸੱਚ ਸਮਾਇਆ, ਸੱਚਾ ਸੇਵ ਸ਼ਬਦ ਸੱਚ ਰਾਤੇ, ਹਉ ਮੈਂ ਸ਼ਬਦੇ ਖੋਈ ਹੈ। ਆਪੇ ਗੁਣਦਾਤਾ ਵਿਚਾਰੀ, ਗੁਰਮੁਖ ਦੇਵੈ ਪੱਕੀ ਸਾਰੀ, ਨਾਨਕ ਨਾਮ

ਮਾਰੂ ਮਹੱਲਾ ਤੀਜਾ ਜਗ ਜੀਵਨ ਸਾਚਾ ਏਕੋ ਦਾਤਾ ਗੁਰਸੇਵਾ ਤੇ ਸ਼ਬਦ ਪਛਾਤਾ ਏਕੋ ਅਮਰ ਏਕਾ ਪਾਤਸ਼ਾਹੀ ਜੁਗ ਜੁਗ ਸਰਕਾਰ ਬਣਾਈ ਹੈ ਸੋ ਜਨ ਨਿਰਮਲ ਜਿਨ ਆਪ ਪਛਾਤਾ ਆਪੇ ਆਏ ਮਿਲਿਆ ਸੁਖਦਾਤਾ ਰਸਨਾ ਸ਼ਬਦ ਰਤੀ ਗੁਣ ਗਾਵੈ ਦਰਸਾ ਚੈ ਪਤ ਪਾਈ ਹੈ ਗੁਰਮੁਖ ਨਾਮ ਮਿਲੈ ਵਡਿਆਈ ਮਨਮੁਖ ਨਿੰਦਕ ਪਤ ਗਵਾਈ ਨਾਮ ਰਤੇ ਪਰਮਹੰਸ ਬੈਰਾਗੀ ਨਿਜ ਕਰ ਤਾੜੀ ਲਾਈ ਹੈ ਸ਼ਬਦ ਮਰੈ ਸੋਈ ਜਨ ਪੂਰਾ ਸਤਿਗੁਰ ਆਖ ਸੁਣਾ ਏ ਸੂਰਾ ਕਾਇਆ ਅੰਦਰ ਅੰਮ੍ਰਿਤ ਸਰ ਸਾਚਾ ਮਨ ਪੀਵੈ ਪਾਏ ਸੁਭਾਈ ਹੈ ਪੜ ਪੰਡਤ ਅਵਰਾ ਸਮਝਾਏ ਘਰ ਜਲਤੇ ਕੀ ਖਬਰ ਨਾ ਪਾਏ ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ ਪੜ ਥਾਕੇ ਸ਼ਾਂਤ ਨਾ ਆਈ ਹੈ ਇਕ ਭਸਮ ਲਗਾਏ ਫਿਰੈ ਭੇਖ ਧਾਰੀ ਬਿਨ ਸ਼ਬਦ ਹਉ ਮੈਂ ਕਿਨ ਮਾਰੀ ਆਨ ਦਿਨ ਜਲਤ ਰਹਿ ਦਿਨ ਰਾਤੀ ਪਰਮ ਭੇਖ ਪਰਮਾਈ ਹੈ ਇਕ ਗ੍ਰਹਿ ਕੁਟੰਬ ਮੈਂ ਸਦਾ ਉਦਾਸੀ ਸ਼ਬਦ ਮੋਏ ਹਰਨਾਮ ਨਿਵਾਸੀ ਆਨ ਦਿਨ ਸਦਾ ਰਹਿ ਰੰਗ ਰਾਤੇ ਭੈ ਪਾਏ ਭਗਤ ਚਿਤ ਲਾਈ ਹੈ ਮਨਮੁਖ ਨਿੰਦਾ ਕਰ ਕਰ ਵਿਗੁੱਤਾ ਅੰਤਰ ਲੋਭ ਭਉ ਕੈ ਜਿਸ ਕੁੱਤਾ ਜਮ ਕਾਲ ਤਿਸ ਕਦੇ ਨਾ ਛੋਡੈ ਅੰਤ ਗਿਆ ਪਛਤਾਈ ਹੈ ਸੱਚੈ ਸ਼ਬਦ ਸੱਚੀ ਪਤ ਹੋਈ ਬਿਨ ਨਾਵੈ ਮੁਕਤ ਨਾ ਪਾਵੈ ਕੋਈ ਬਿਨ ਸਤਿਗੁਰ ਕੋ ਨਾਉ ਨਾ ਪਾਏ ਪ੍ਰਭ ਐਸੀ ਬਣਤ ਬਣਾਈ ਹੈ ਇਕ ਸਿੱਧ ਸਾਧਕ ਬਹੁਤ ਵਿਚਾਰੀ ਇਕ ਅਹਿਨਸ ਨਾਮ ਰਤੇ ਨਿਰੰਕਾਰੀ ਜਿਸਨੂੰ ਆਪ ਮਿਲਾਏ ਸੋ ਬੂਜੈ ਭਗਤ ਪਾਏ ਭਉ ਜਾਈ ਹੈ ਇਸਨਾਨ ਦਾਨ ਕਰੈ ਨਹੀਂ ਬੂਜੈ ਇਕ ਮਨੁਆ ਮਾਰ ਮਨ ਐਸੋ ਲੂਜੈ ਸਾਚੈ ਸ਼ਬਦ ਰਤੇ ਇਕ ਰੰਗੀ ਸਾਚੈ ਸ਼ਬਦ ਮਿਲਾਈ ਹੈ ਆਪੇ ਸਿਰਜੇ ਦੇ ਵਡਿਆਈ ਆਪੇ ਭਾਣੈ ਦੇ ਮਿਲਾਈ ਆਪੇ ਨਜ਼ਰ ਕਰੇ ਮਨ ਵਸਿਆ ਮੇਰਾ ਪ੍ਰਭ ਇਉਂ ਫੁਰਮਾਈ ਹੈ ਸਤਿਗੁਰ ਸੇਵੈ ਸੇ ਜਨ ਸਾਚੇ ਮਨਮੁਖ ਸੇਵ ਨਾ ਜਾਣ ਕਾਚੇ ਆਪੇ ਕਰਤਾ ਕਰ ਕਰ ਵੇਖੈ ਜਿਉ ਭਾਵੈ ਤਿਉ ਲਾਈ ਹੈ ਜੁਗ ਜੁਗ ਸਾਚਾ ਏਕੋ ਦਾਤਾ ਪੂਰੇ ਭਾਗ ਗੁਰ ਸ਼ਬਦ ਪਛਾਤਾ ਸ਼ਬਦ ਮਿਲੇ ਸੇ ਵਿਛੜੈ ਨਾਹੀ ਨਦਰੀ ਸਹਿਜ ਮਿਲਾਈ ਹੈ ਹਉ ਮੈਂ ਮਾਇਆ ਮੈਲ ਕਮਾਇਆ ਮਰ ਮਰ ਜੰਮੈ ਦੂਜਾ ਪਾਇਆ ਬਿਨ ਸਤਿਗੁਰ ਸੇਵੇ ਮੁਕਤ ਨਾ ਹੋਈ ਮਨ ਦੇਖੋ ਲਿਵ ਲਾਈ ਹੈ ਜੋ ਤਿਸ ਭਾਵੈ ਸੋਈ ਕਰਸੀ ਆਪੋ ਹੋਵਾ ਨਾ ਕਿਛ ਹੋਸੀ ਨਾਨਕ ਨਾਮ ਮਿਲੈ ਵਡਿਆਈ ਦਰਸਾ ਚੈ ਪਤ ਪਾਈ ਹੈ ਮਾਰੂ ਮਹੱਲਾ ਤੀਜਾ ਜੋ ਆਇਆ ਸੋ ਸਭ ਕੋ ਜਾਸੀ ਦੂਜੈ ਪਾਏ ਬਾਧਾ ਜਮ ਫਾਸੀ ਸਤਿਗੁਰ ਰਾਖੇ ਸੇ ਜਨ ਉਬਰੇ ਸਾਚੇ ਸਾਜ ਸਮਾਈ ਹੈ ਆਪੇ ਕਰਤਾ ਕਰ ਕਰ ਵੇਖੈ ਜਿਸਨੂੰ ਨਦਰ ਕਰੇ ਸੋਈ ਜਨ ਲੇਖੈ ਗੁਰਮੁਖ ਗਿਆਨ ਤੇ ਸਭ ਕੇ ਸੂਜੈ ਅਗਿਆਨੀ ਅੰਧ ਕਮਾਈ ਹੈ ਮਨਮੁਖ ਸਹਿਸਾ ਬੂਝ ਨਾ ਪਾਈ ਮਰ ਮਰ ਜੰਮੈ ਜਨਮ ਗਵਾਈ ਗੁਰਮੁਖ ਨਾਮ ਰਤੇ ਸੁਖ ਪਾਇਆ ਸਹਿਜੇ ਸਾਜ ਸਮਾਈ ਹੈ ਧੰਦੈ ਤਾਵਤ ਮਨ ਭਇਆ ਮਨੂਰਾ ਫਿਰ ਹੋਵੈ ਕੰਚਨ ਪੇਟੈ ਗੁਰਪੂਰਾ ਆਪੇ ਬਖਸ ਲਏ ਸੁਖ ਪਾਏ ਪੂਰੇ ਸ਼ਬਦ ਮਿਲਾਈ ਹੈ ਦੁਰਮਤ ਝੂਠੀ ਬੁਰੀ ਬੁਰਿਆਰ ਔਗਣਿਆਰੀ ਔਗਣਿਆਰ ਕੱਚੀ ਮਤ ਫੀਕਾ ਮੁਖ ਬੋਲੈ ਦੁਰਮਤ ਨਾਮ ਨਾ ਪਾਈ ਹੈ ਔਗਣਿਆਰੀ ਕੰਤ ਨਾ ਪਾਵੈ ਮਨ ਕੀ ਝੂਠੀ ਝੂਠ ਕਮਾਵੈ ਪਿਰਕਾ ਸਾਉ ਨਾ ਜਾਣੈ ਮੂਰਖ ਬਿਨ ਗੁਰ ਬੂਝ ਨਾ ਪਾਈ ਹੈ ਦੁਰਮਤ ਖੋਟੀ ਖੋਟ ਕਮਾਵੈ ਸਿੰਗਾਰ ਕਰੇ ਪਿਰ ਖਸਮ ਨਾ ਪਾਵੈ ਗੁਣਵੰਤੀ ਸਦਾ ਪਿਰ ਰਾਵੈ ਸਤਿਗੁਰ ਮੇਲ ਮਿਲਾਈ ਹੈ ਆਪੇ ਹੁਕਮ ਕਰੇ ਸਭ ਵੇਖੈ ਇਕ ਨਾ ਬਖਸ਼ ਲਏ ਤੁਰ ਲੇਖੈ ਆਨ ਦਿਨ ਨਾਮ ਰਤੇ ਸੱਚ ਪਾਇਆ ਆਪੇ ਮੇਲ ਮਿਲਾਈ ਹੈ ਹਉ ਮੈਂ ਤਾਤ ਮੋਹ ਰਸ ਲਾਈ ਗੁਰਮੁਖ ਲਿਵ ਸਾਚੀ ਸਹਿਜ ਸਮਾਈ ਆਪੇ ਮੇਲੇ ਆਪੇ ਘਰ ਵੇਖੈ ਬਿਨ ਸਤਿਗੁਰ ਬੂਝ ਨਾ ਪਾਈ ਹੈ ਇਕ ਸ਼ਬਦ ਵਿਚਾਰ ਸਦਾ ਜਨ ਜਾਗੇ ਇਕ ਮਾਇਆ ਮੋਹੇ ਸੋਏ ਰਹੇ ਅਭਾਗੇ
ਆਪੇ ਕਰੇ ਕਰਾਏ ਆਪੇ, ਹੋਰ ਕਰਨਾ ਕਿਛੂ ਨਾ ਜਾਈ ਹੈ। ਕਾਲ ਮਾਰ ਗੁਰਸ਼ਬਦ ਨਿਵਾਰੇ, ਹਰ ਕਾ ਨਾਮ ਰੱਖੈ ਉਰ ਧਾਰੇ, ਸਤਿਗੁਰ ਸੇਵਾ ਤੇ ਸੁਖ ਪਾਇਆ, ਹਰ ਕੈ ਨਾਮ ਸਮਾਈ ਹੈ। ਦੂਜੇ ਪਾਏ ਫਿਰੈ ਦੇਵਾਨੀ, ਮਾਇਆ ਮੋਹੇ ਦੁਖ ਮੈਂ ਸਮਾਨੀ, ਬਹੁਤੇ ਭੇਖ ਕਰੇ ਨੈ ਪਾਏ, ਬਿਨ ਸਤਿਗੁਰ ਸੁਖ ਨਾ ਪਾਈ ਹੈ। ਕਿਸਨੋ ਕਹੀਐ ਜਾਂ ਆਪ ਕਰਾਏ, ਜਿਤ ਭਾਵੈ ਤਿਤ ਰਾਹੇ ਚਲਾਏ, ਆਪੇ ਮਿਹਰਵਾਨ ਸੁਖਦਾਤਾ, ਜਿਉਂ ਭਾਵੈ ਤਿਵੈ ਚਲਾਈ ਹੈ। ਆਪੇ ਕਰਤਾ ਆਪੇ ਭੁਗਤਾ, ਆਪੇ ਸੰਜਮੇ ਆਪੇ ਜੁਗਤਾ, ਆਪੇ ਨਿਰਮਲ ਮਿਹਰਵਾਨ ਮਧਸੂਦਨ, ਜਿਸਦਾ ਹੁਕਮ ਨਾ ਮੇਟਿਆ ਜਾਈ ਹੈ। ਸੇਵੜ ਭਾਗੀ ਜਿੰਨੀ ਏਕੋ ਜਾਤਾ, ਘੱਟ ਘੱਟ ਵਸ ਰਹਿਆ ਜਗ ਜੀਵਨ ਦਾਤਾ, ਇਕ ਥੈ ਗੁਪਤ ਪ੍ਰਗਟ ਹੈ ਆਪੇ, ਗੁਰਮੁਖ ਭ੍ਰਮ ਪਉ ਜਾਈ ਹੈ। ਗੁਰਮੁਖ ਹਰਜਿਉ ਏਕੋ ਜਾਤਾ, ਅੰਤਰਨਾਮ ਸ਼ਬਦ ਪਛਾਤਾ, ਜਿਸ ਤੂੰ ਦੇਹੇ ਸੋਈ ਜਨ ਪਾਏ, ਨਾਨਕ ਨਾਮ ਵਡਾਈ ਹੈ। ਮਾਰੂ ਮਹੱਲਾ ਤੀਜਾ, ਸੱਚ ਸਾ ਲਾਹੀ ਗੈਰ ਗੰਭੀਰੈ, ਸਭ ਜਗ ਹੈ ਤਿਸ ਹੀ ਕੈ ਚੀਰੈ, ਸਭ ਘਟ ਭੋਗ ਵੈ ਸਦਾ ਦਿਨ ਰਾਤੀ, ਆਪੇ ਸੁਖ ਨਿਵਾਸੀ ਹੈ। ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ, ਆਪੇ ਆਏ ਵਸਿਆ ਘਟ ਅੰਤਰ, ਟੂਟੀ ਜਮਕੀ ਫਾਸੀ ਹੈ। ਕਿਸ ਸੇਵੀ ਤੈ ਕਿਸਾ ਲਾਹੀ, ਸਤਿਗੁਰ ਸੇਵੀ ਸਭ ਸਲਾਹੀ, ਸੱਚੇ ਸ਼ਬਦ ਸਦਾ ਮਤਿ ਉਤਮ, ਅੰਤਰ ਕਮਲ ਪ੍ਰਗਾਸੀ ਹੈ। ਦੇਹੀ ਕਾਚੀ ਕਾਗਦ ਮਿਕਦਾਰਾ, ਬੂੰਦ ਪਵੈ ਬਿਨਸੈ ਟਹਿਤ ਨਾ ਲਾਗੈ ਬਾਰਾ, ਕੰਚਨ ਕਾਇਆ ਗੁਰਮੁਖ ਬੂਝੈ, ਜਿਸ ਅੰਤਰ ਨਾਮ ਨਿਵਾਸੀ ਹੈ। ਸੱਚਾ ਚੌਕਾ ਸੁਰਤ ਕੀ ਕਾਰਾ, ਹਰ ਨਾਮ ਭੋਜਨ ਸੱਚ ਆਧਾਰਾ, ਸਦਾ ਤ੍ਰਿਪਤ ਪਵਿੱਤਰ ਹੈ ਪਾਵਨ, ਜਿਤ ਘਟ ਹਰ ਨਾਮ ਨਿਵਾਸੀ ਹੈ। ਹਾਂ ਤਿੰਨ ਬਲਿਹਾਰੀ ਜੋ ਸੱਚੈ ਲਾਗੇ, ਹਰ ਗੁਣ ਗਾਵੈ ਅੰਦਰ ਜਾਗੇ, ਸਾਚਾ ਸੂਖ ਸਦਾ ਤਿੰਨ ਅੰਤਰ, ਰਸਨਾ ਹਰਸ ਰਾਸੀ ਹੈ। ਹਰ ਨਾਮ ਚੇਤਾ ਅਵਰ ਨਾ ਪੂਜਾ, ਏਕੋ ਸੇਵੀ ਅਵਰ ਨਾ ਦੂਜਾ, ਪੂਰੇ ਗੁਰ ਸਭ ਸੱਚ ਦਿਖਾਇਆ, ਸੱਚੇ ਨਾਮ ਨਿਵਾਸੀ ਹੈ। ਪ੍ਰਮ ਪ੍ਰਮ ਜੋਨੀ ਫਿਰ ਫਿਰ ਆਇਆ, ਆ ਪੂਲਾ ਜਾਂ ਖਸਮ ਭੁਲਾਇਆ, ਹਰ ਜਿਉ ਮਿਲੈ ਤਾਂ ਗੁਰਮੁਖ ਬੂਜੈ, ਚੀਨੈ ਸ਼ਬਦ ਅਬਨਾਸੀ ਹੈ। ਕਾਮ ਕ੍ਰੋਧ ਭਰੇ ਹਮ ਅਪਰਾਧੀ, ਕਿਆ ਮੋਹਲੈ ਬੋਲੈ ਨਾ ਹਮ ਗੁਣ ਨਾ ਸੇਵਾ ਸਾਦੀ, ਡੁੱਬਦੇ ਪਾਥਰ ਮੇਲ ਲੈ ਹੋ ਤੁਮ, ਆਪੇ ਸਾਚ

ਆਪੇ ਬਖਸ਼ ਲਹਿ ਸੁਖ ਪਾਏ ਸਦ ਹੀ ਨਾਮ ਨਿਵਾਸੀ ਹੈ। ਇਹੋ ਤਾਂ ਧਰਤੀ ਸ਼ਬਦ ਬੀਜਿਆ ਪਾਰਾ ਹਰ ਸਾਚੇ ਸੇਤੀ ਵਣ ਜਵਾ ਪਾਰਾ ਸੱਚ ਧਨ ਜੰਮਿਆ ਤੋਟ ਨਾ ਆਵੈ ਅੰਤਰ ਨਾਮ ਨਿਵਾਸੀ ਹੈ। ਹਰ ਜੀਉ ਅਵਗਣਿਆਰੇ ਨੂੰ ਗੁਣ ਕੀਜੈ ਆਪੇ ਬਖਸ਼ ਲਹਿ ਨਾਮ ਦੀਜੈ ਗੁਰਮੁਖ ਹੋਵੈ ਸੋ ਪਤ ਪਾਏ ਇਕਤ ਨਾਮ ਨਿਵਾਸੀ ਹੈ। ਅੰਤਰ ਹਰ ਤਨ ਸਮਝ ਨਾ ਹੋਈ ਗੁਰਪ੍ਰਸਾਦੀ ਬੂਝੈ ਕੋਈ ਗੁਰਮੁਖ ਹੋਵੈ ਸੋ ਤਨ ਪਾਏ ਸਦੀ ਨਾਮ ਨਿਵਾਸੀ ਹੈ। ਅਨਲਵਾਉ ਪਰਮ ਭੁਲਾਈ ਮਾਇਆ ਮੋਹੇ ਸੋਧ ਨਾ ਕਾਈ ਮਨਮੁਖ ਅੰਧੇ ਕਿਛੂ ਨਾ ਸੂਝੈ ਗੁਰਮਤ ਨਾਮ ਪ੍ਰਗਾਸੀ ਹੈ। ਮਨਮੁਖ ਹਉਮੈ ਮਾਇਆ ਸੂਤੇ ਆਪਣਾ ਕਰਨਾ ਸਮਾ

ਬੁਝਾਈ। ਨਾਨਕ ਨਾਮ ਰਤੇ ਮਨ ਨਿਰਮਲ, ਨਾਮੇ ਨਾਮ ਸਵਾਰੀ ਹੈ। ਮਾਰੂ ਮਹੱਲਾ ਤੀਜਾ, ਏਕੋ ਸੇਵੀ ਸਦਾ ਥਿਰ ਸਾਚਾ, ਦੂਜੈ ਲਾਗਾ ਸਭ ਜਗ ਕਾਚਾ। ਗੁਰਮਤੀ ਸਦਾ ਸਚ ਸਲਾਹੀ, ਸਾਚੇ ਹੀ ਸੱਚ ਪਤੀ ਜੈ ਹੈ। ਤੇਰੇ ਗੁਣ ਬਹੁਤੇ ਮੈਂ ਇੱਕ ਨਾ ਜਾਤਾ, ਆਪੇ ਲਾਏ ਲਏ ਜਗ ਜੀਵਨ ਦਾਤਾ। ਆਪੇ ਬਖਸ਼ੇ ਦੇ ਵਡਿਆਈ।

ਮੇਰੀ ਮੇਰੀ ਕਰਤ ਵਿਹਾਣੀ, ਮਨਮੁਖ ਨਾ ਬੂਝੈ ਫਿਰੈ ਇਆਣੀ। ਜਮ ਕਾਲ ਘੜੀ ਮੋਹਤ ਨਿਹਾਲੇ, ਅੰਦਨ ਆਰਜਾ ਸ਼ੀਜੈ ਹੈ। ਅੰਤਰ ਲੋਭ ਕਰੈ ਨਹੀਂ ਬੂਝੈ, ਸ੍ਰੀ ਉੱਪਰ ਜਮ ਕਾਲ ਨਾ ਸੂਜੈ। ਐਥੈ ਕਮਾਣਾ ਸੋ ਅੱਗੇ ਆਇਆ, ਅੰਤ ਕਾਲ ਕਿਆ ਕੀਜੈ ਹੈ। ਜੋ ਸੱਚ ਲਾਗੇ ਤਨ ਸਾਚੀ ਸੋਏ, ਦੂਜੈ ਲਾਗੇ ਮਨਮੁਖ ਰੋਏ। ਦੋਹਾਂ ਸਿਰਿਆਂ ਕਾ ਖਸਮ ਹੈ ਆਪੇ, ਆਪੇ ਗੁਣ ਮੈਂ ਭੀਜੈ ਹੈ। ਗੁਰ ਕੈ ਸ਼ਬਦ ਸਦਾ ਜਨ ਸੋ ਹੈ, ਨਾਮ ਰਸਾਇਣ ਇਉ ਮਨ ਮੋਹ ਹੈ। ਮਾਇਆ ਮੋਹ ਮੈਲ ਪਤੰਗ ਨਾ ਲਾਗੈ, ਗੁਰਮਤੀ ਹਰ ਨਾਮ ਭੀਜੈ ਹੈ। ਸਭਨਾ ਵਿੱਚ ਵਰਤੈ ਕਸੋਈ, ਗੁਰਪ੍ਰਸਾਦੀ ਪ੍ਰਗਟ ਹੋਈ। ਹਉ ਮੈਂ ਮਾਰ ਉਸਦਾ ਸੁਖ ਪਾਇਆ, ਨਾ ਇਹ ਸੱਚ ਹੈ ਅੰਮ੍ਰਿਤ ਭੀਜੈ ਹੈ। ਕਿਲ ਬਿਖ ਦੁਖ ਨਿਵਾਰਨ ਹਾਰਾ, ਗੁਰਮੁਖ ਸੇਵਿਆ ਸ਼ਬਦ ਵਿਚਾਰਾ। ਸਭ ਕਿਛ ਆਪੇ ਆਪ ਵਰਤੈ, ਗੁਰਮੁਖ ਤਨ ਮਨ ਭੀਜੈ ਹੈ। ਮਾਇਆ ਅਗਨ ਜਲੈ ਸੰਸਾਰੇ, ਗੁਰਮੁਖ ਨਿਵਾਰੈ ਸ਼ਬਦ ਵਿਚਾਰੇ। ਅੰਤਰ ਸਾਂਤ ਉਸਦਾ ਸੁਖ ਪਾਇਆ,

ਆਵੇ ਸਤਿਗੁਰ ਭੇਟੈ ਤਾਂ ਮੁਕਤ ਪਾਈਐ ਹਰ ਹਰ ਰਸਨਾ ਪੀਜੈ ਹੈ ਮਨਮੁਖ ਅੰਤਰ ਭਗਤ ਨਾ ਹੋਈ ਗੁਰਮੁਖ ਭਗਤ ਸਾਂਤ ਸੁਖ ਹੋਈ ਪਵਿੱਤਰ ਪਾਵਨ ਸਦਾ ਹੈ ਬਾਣੀ ਗੁਰਮਤ ਅੰਤਰ ਪੀਜੈ ਹੈ ਬ੍ਰਹਮਾ ਵਿਸ਼ਨ ਮਹੇਸ਼ ਵਿਚਾਰੀ ਤ੍ਰੈ ਗੁਣ ਬਦਕ ਮੁਕਤ ਨਿਰਾਰੀ ਗੁਰਮੁਖ ਗਿਆਨ ਏਕੋ ਹੈ ਜਾਤਾ ਅੰਧ ਨਾਮ ਰਵੀਜੈ ਹੈ ਵੇਦ ਪੜੈ ਹਰ ਨਾਮ ਨਾ ਬੂਜੈ ਮਾਇਆ ਕਾਰਨ ਪੜ ਪੜ ਲੂਜੈ ਅੰਤਰ ਮੈਲ ਅਗਿਆਨੀ ਅੰਦਾ ਕਿਉਂ ਕਰ ਦੁੱਤਰ ਤਰੀਜੈ ਹੈ ਵੇਦ ਬਾਦ ਸਭ ਆਖ ਵਖਾਣੈ ਨਾ ਅੰਤਰ ਪੀਜੈ ਨਾ ਸ਼ਬਦ ਪਛਾਣੈ ਪੁੰਨ ਪਾਪ ਸਭ ਬੇਦਰੜਾਇਆ ਗੁਰਮੁਖ ਅੰਮ੍ਰਿਤ ਪੀਜੈ ਹੈ ਆਪੇ ਸਾਚਾ ਏਕੋ ਸੋਈ ਤਿਸ ਬਿਨ ਦੂਜਾ ਅਵਰ ਨਾ ਕੋਈ ਨਾਨਕ ਨਾਮ ਰਤੇ ਮਨ ਸਾਚਾ ਸਚੋ ਸਚ ਰਵੀਜੈ ਹੈ ਮਾਰੂ ਮਹੱਲਾ ਤੀਜਾ ਸੱਚੇ ਸੱਚਾ ਤਖ਼ਤ ਰਚਾਇਆ ਨਿਜ ਕਰ ਵਸਿਆ ਤਿੱਥੈ ਮੋਹ ਨਾ ਮਾਇਆ ਸਦ ਹੀ ਸਾਚ ਵਸਿਆ ਘਟ ਅੰਤਰ ਗੁਰਮੁਖ ਕਰਨੀ ਸਾਰੀ ਹੈ ਸੱਚਾ ਸੌਦਾ ਸੱਚ ਵਾਪਾਰਾ ਨਾ ਤਿੱਥੈ ਭਰਮ ਨਾ ਦੂਜਾ ਪਸਾਰਾ ਸੱਚਾ ਤਨ ਖੱਟਿਆ ਕਦੇ ਤੋਟ ਨਾ ਆਵੈ ਬੂਜੈ ਕੋ ਵਿਚਾਰੀ ਹੈ ਸੱਚੈ ਲਾਏ ਸੇ ਜਨ ਲਾਗੇ ਅੰਤਰ ਸ਼ਬਦ ਮਸਤਕ ਵਟ ਭਾਗੇ ਸੱਚੈ ਸ਼ਬਦ ਸਦਾ ਗੁਣ ਗਾਵੈ ਸ਼ਬਦ ਰਤੇ ਵਿਚਾਰੀ ਹੈ ਸੱਚੋ ਸੱਚਾ ਸੱਚ ਸਾ ਲਾਹੀ ਏਕੋ ਵੇਖਾ ਦੂਜਾ ਨਾਹੀ ਗੁਰਮਤ ਉੱਚੋ ਉੱਚੀ ਪੌੜੀ ਗਿਆਨ ਰਤਨ ਹਉ ਮੈਂ ਮਾਰੀ ਹੈ ਮਾਇਆ ਮੋਹ ਸ਼ਬਦ ਜਲਾਇਆ ਸੱਚ ਮਨ ਵਸਿਆ ਜਾਂ ਤੁਦ ਪਾਇਆ ਸੱਚੇ ਕੀ ਸਭ ਸੱਚੀ ਕਰਨੀ ਹਉ ਮੈਂ ਤਿਖਾ ਨਿਵਾਰੀ ਹੈ ਮਾਇਆ ਮੋਹ ਸਭ ਆਪੇ ਕੀਨਾ ਗੁਰਮੁਖ ਵਿਰਲੈ ਕਿਨਹੀ ਚੀਨਾ ਗੁਰਮੁਖ ਹੋਵੈ ਸੋ ਸੱਚ ਕਮਾਵੈ ਸੱਚੀ ਕਰਨੀ ਸਾਰੀ ਹੈ ਕਾਰ ਕਮਾਈ ਜੋ ਮੇਰੇ ਪ੍ਰਭਾਈ ਹਉ ਮੈਂ ਤ੍ਰਿਸ਼ਨਾ ਸ਼ਬਦ ਬੁਝਾਈ ਗੁਰਮਤ ਸਦ ਹੀ ਅੰਤਰ ਸੀਤਲ ਹਉ ਮੈਂ ਮਾਰਨ ਵਾਰੀ ਹੈ ਸੱਚ ਲੱਗੇ ਤਿਨ ਸਭ ਕਿਛ ਭਾਵੈ ਸੱਚੈ ਸ਼ਬਦੇ ਸੱਚ ਸੁਹਾਵੈ ਐਥੈ ਸਾਚੇ ਸੇ ਦਰ ਸਾਚੇ ਨਦਰੀ ਨਦਰ ਸਵਾਰੀ ਹੈ ਬਿਨ ਸਾਚੇ ਜੋ ਦੂਜੈ ਲਾਇਆ ਮਾਇਆ ਮੋਹ ਦੁਖ ਸਬਾਇਆ ਬਿਨ ਗੁਰ ਦੁਖ ਸੁਖ ਜਾਪੈ ਨਾਹੀ ਮਾਇਆ ਮੋਹ ਦੁਖ ਭਾਰੀ ਹੈ ਸਾਚਾ ਸ਼ਬਦ ਜਿਨ੍ਹਾਂ ਮਨ ਪਾਇਆ ਪੂਰਬ ਲਿਖਿਆ ਤਨੀ ਕਮਾਇਆ ਸੱਚੋ ਸੇਵੈ ਸੱਚ ਧਿਆਵੈ ਸੱਚ ਰਤੇ ਵਿਚਾਰੀ ਹੈ ਗੁਰ ਕੀ ਸੇਵਾ ਮਿੱਠੀ ਲਾਗੀ ਅੰਦਨ ਸੁਖ ਸਹਿ ਸਮਾਧੀ ਹਰ ਹਰ ਕਰਤਿਆ ਮਨ ਨਿਰਮਲ ਹੋਵਾ ਗੁਰ ਕੀ ਸੇ ਪਿਆਰੀ ਹੈ ਸੇ ਜਨ ਸੁਖੀਏ ਸਤਿਗੁਰ ਸੱਚੇ ਲਾਏ ਆਪੇ ਪਾਣੇ ਆ ਮਿਲਾਏ ਸਤਿਗੁਰ ਰਾਖੇ ਸੇ ਜਨ ਉਭਰੇ ਹੋਰ ਮਾਇਆ ਮੋਹ ਖੁਆਰੀ ਹੈ ਗੁਰਮੁਖ ਸਾਚਾ ਸ਼ਬਦ ਪਛਾਤਾ ਨਾ ਤਿਸ ਕੁਟੰਬ ਨਾ ਤਿਸ ਮਾਤਾ ਏਕੋ ਏਕ ਰਵਿਆ ਸਭ ਅੰਤਰ ਸਭਨਾ ਜੀਆਂ ਕਾ ਆਧਾਰੀ ਹੈ ਹਉ ਮੈਂ ਮੇਰਾ ਦੂਜਾ ਪਾਇਆ ਕਿਛ ਨਾ ਚੱਲੈ ਤੁਰ ਖਸਮ ਲਿਖ ਪਾਇਆ ਗੁਰ ਸਾਚੇ ਤੇ ਸੱਚ ਕਮਾਵੈ ਸਾਚੇ ਦੁਖ ਨਿਵਾਰੀ ਹੈ ਜਾਂ ਤੂੰ ਦੇਹ ਸਦਾ ਸੁਖ ਪਾਏ ਸਾਚਾ ਸਬਦੇ ਸੱਚ ਕਮਾਏ ਅੰਤਰ ਸਾਚਾ ਮੰਤਰ ਸਾਚਾ ਭਗਤ ਪਰੇ ਭੰਡਾਰੀ ਹੈ ਆਪੇ ਵੇ

ਆ ਸਭਨਾ ਸਾਰ ਕਰੇ ਜਗ ਜੀਵਨ ਜਿਨੇ ਅਪਣਾਇਆ ਪਛਾਤਾਹੇ ਜਿਨ ਬ੍ਰਹਮਾ ਵਿਸ਼ਨਮੇ ਸਿਉ ਪਾਏ ਸਿਰ ਸਿਰ ਤੰਦਾ ਆਪੇ ਲਾਏ ਜਿਸ ਭਾਵੈ ਤਿਸ ਆਪੇ ਮੇਲੇ ਜਿਨ ਗੁਰਮੁਖੇ ਕੋ ਜਾਤਾ ਹੈ ਆਵਾ ਗਾਉਣ ਹੈ ਸੰਸਾਰਾ ਮਾਇਆ ਮੋਹ ਬਹੁਤ ਚਿਤੈ ਬਿਕਾਰਾ ਥਿਰ ਸਾਚਾ ਸਾ ਲਾਹੀ ਸਦਹੀ ਜਿਨ ਗੁਰ ਕਾ ਸ਼ਬਦ ਪਛਾਤਾ ਹੈ ਇਕ ਮੂਲ ਲੱਗੇ ਓਨੀ ਸੁਖ ਪਾਇਆ ਡਾਲੀ ਲਾਗੇ ਤਿੰਨੀ ਜਨਮ ਗਵਾਇਆ ਅੰਮ੍ਰਿਤ ਫਲ ਤਿੰਨ ਜਨ ਕਉ ਲਾਗੇ ਜੋ ਬੋਲੇ ਅੰਮ੍ਰਿਤ ਬਾਤਾ ਹੈ ਹਮ ਗੁਣ ਨਾਹੀ ਕਿਆ ਬੋਲੇ ਬੋਲ ਤੂੰ ਸਭਨਾ ਦੇਖੈ ਤੋਲੈ ਤੋਲ ਜੋ ਭਾਵੈ ਤਿਉ ਰਾਖੈ ਰਹਿਣਾ ਗੁਰਮੁਖੇ ਕੋ ਜਾਤਾ ਹੈ ਜਾਂ ਤੁਤ ਪਾਣਾ ਤਾਂ ਸੱਚੀ ਕਾਰੈ ਲਾਏ ਅਵਗਣ ਛੋੜ ਗੁਣ ਮਾਇ ਸਮਾਏ ਗੁਣ ਮੈਂ ਏਕੋ ਨਿਰਮਲ ਸਾਚਾ ਗੁਰ ਕੈ ਸ਼ਬਦ ਪਛਾਤਾ ਹੈ ਜੈ ਦੇਖਾਂ ਤੈ ਏਕੋ ਸੋਈ ਦੂਜੀ ਦੁਰਮਤ ਸਬਦੇ ਖੋਈ ਏਕ ਸਮੈ ਪ੍ਰਭ ਏਕ ਸਮਾਣਾ ਆਪਣਾ ਰੰਗ ਸਦਰਾਤਾ ਹੈ ਕਾਇਆ ਕਮਲ ਹੈ ਕੁਮਲਾਣਾ ਮਨਮੁਖ ਸ਼ਬਦ ਨਾ ਬੁਝੈ ਆਣਾ ਗੁਰਪ੍ਰਸਾਦੀ ਕਾਇਆ ਖੋਜੇ ਪਾਏ ਜਗ ਜੀਵਨ ਦਾਤਾ ਹੈ ਕੋਟ ਗਹੀ ਕੇ ਪਾਪ ਨਿਵਾਰੇ ਸਦਾ ਹਰ ਜਿਉ ਰਾਖੈ ਉਰ ਧਾਰੇ ਜੋ ਇੱਛੇ ਸੋਈ ਫਲ ਪਾਏ ਜੋ ਰੰਗ ਮਜੀ ਠਹਿਰਾਤਾ ਹੈ ਮਨਮੁਖ ਗਿਆਨ ਕਥੇ ਨਾ ਹੋਈ ਫਿਰ ਫਿਰ ਆਵੈ ਠੌਰ ਨਾ ਕੋਈ ਗੁਰਮੁਖ ਗਿਆਨ ਸਦਾ ਸਾਲ ਆਹੇ ਜੁਜੁ ਏਕੋ ਜਾਤਾ ਹੈ ਮਨਮੁਖ ਕਾਰ ਕਰੇ ਸਭ ਦੁਖ ਸਬਾਏ ਅੰਤਰ ਸ਼ਬਦ ਨਾਹੀ ਕਿਉ ਦਰ ਜਾਏ ਗੁਰਮੁਖ ਸ਼ਬਦ ਵਸੈ ਮਨ ਸਾਚਾ ਸਦ ਸੇਵੇ ਸੁਖਦਾਤਾ ਹੈ ਜੈ ਦੇਖਾਂ ਤੂੰ ਸਭਨੀ ਥਾਈ ਪੂਰੇ ਗੁਰ

ਚਾਹੇ ਗੁਰਮੁਖ ਵਣਜ ਕਰੈ ਪਰ ਆਪ ਪਛਾਣੈ ਏਕ ਬਿਨ ਕੋਈ ਅਵਰ ਨਾ ਜਾਣੈ ਸੱਚਾ ਸਾਹੋ ਸੱਚੇ ਵਣਜਾਰੇ ਪੂੰਜੀ ਨਾਮ ਵਿਸਾਹਾ ਹੈ ਆਪੇ ਸਾਜੇ ਸ੍ਰਿਸ਼ਟ ਉਪਾਏ ਵਿਰਲੇ ਕਹੋ ਗੁਰ ਸ਼ਬਦ ਬੁਝਾਏ ਸਤਿਗੁਰ ਸੇਵੈ ਸੇ ਜਨ ਸਾਚੇ ਕਾਟੇ ਜਮਕਾ ਫਾਹਾ ਹੈ ਪੰਨੇ ਕੜੇ ਸਵਾਰੇ ਸਾਜੇ ਮਾਇਆ ਮੋਹੇ ਦੂਜੇ ਜੰਤ ਪਾਜੇ ਮਨਮੁਖ ਫਿਰੈ ਸਦਾ ਅੰਧ ਕਮਾਵੈ ਜਮਕਾ ਜੇਵੜਾ ਗਲ ਫਾਹਾ ਹੈ ਆਪੇ ਬਖਸੇ ਗੁਰਸੇਵਾ ਲਾਏ ਗੁਰਮਤੀ ਨਾ ਮਨ ਵਸਾਏ ਅੰਦਰ ਨਾਮ ਧਿਆਏ ਸਾਚਾ ਇਸ ਜਗ ਮੈਂ ਨਾਮੋ ਲਾਹਾ ਹੈ ਆਪੇ ਸੱਚਾ ਸੱਚੀ ਨਾਈ ਗੁਰਮੁਖ ਦੇਵੈ ਮਨ ਵਸਾਈ ਜਨਮ ਜਿਨ ਮਨ ਵਸਿਆ ਸੇ ਜਨ ਸੋ ਹੈ ਤਿਨ ਸਿਰ ਚੂਕਾ ਕਾਹਾ ਹੈ ਆਗਮਾ ਗੋਚਰ ਕੀਮਤ ਨਹੀਂ ਪਾਈ ਗੁਰਪ੍ਰਸਾਦੀ ਮਨ ਵਸਾਈ ਸਦਾ ਸ਼ਬਦ ਸਾਲਾਹੀ ਗੁਣਦਾਤਾ ਲੇਖਾ ਕੋਈ ਨਾ ਮੰਗੈ ਤਾਹਾ ਹੈ ਬ੍ਰਹਮਾ ਬਿਸਨ ਰੁਦਰ ਤਿਸਕੀ ਸੇਵਾ ਅੰਤ ਨਾ ਪਾਵੈ ਲਾਖਾ ਭੇਵਾ ਜਿਨ ਕਉ ਨਦਰ ਕਰੈ ਤੂੰ ਆਪਣੀ ਗੁਰਮੁਖ ਅਲਖ ਲਖਾਹਾ ਹੈ ਪੂਰੇ ਸਤਿਗੁਰ।

मन हुक्मे अपारा, मनमुख हुक्म न जाने सारा। हुक्मे मन्ने हुक्मे वड्याई, हुक्मे वे परवाह हे। गुरप्रसादी हुक्म पछाणे, तावत राखे इकत कर आणे। ना मेरा ता सदा बैरागी, नाम रतन मनता हे। सब जग मैं वरतै एको सोई, गुरप्रसादी प्रगट होई। शब्द सलाह से जन निर्मल, निज कर वासा ताहा हे। सदा भगत तेरी सरनाई, अगमा गोचर कीमत नहीं पाई। ज्यो तुत पावै त्यों तू रखै, गुरमुख नाम ते आहा हे। सदा सदा तेरे गुण गावा, सच्चे साहिब तेरे मन पावा। नानक साच कह बेनंती, सच देवो सच समाहा हे। मारू महला तीजा, सदगुर सेवन से वडभागी। अंदन साचे नाम लिव लागी, सदा सुखदाता रव्या घट अंतर। सब सचायो महा हे, नदर करे ता गुरु मिलाए। हर का नाम मन वसाए, हर मन वसिया सदा सुखदाता। सबदे मन यो महा हे, कृपा करे ता मेल मिलाए। हम मैं ममता शब्द जलाए, सदा मुक्त रह करंगी। नाही किसे नाल कहा हे। बिन सतगुर सेवे कोर अंधारा, बिन शब्द कोई न पावे पारा। जो शब्द राते महा बैरागी, सो सच शब्द लहा हे। दुख सुख करता तुर लिख पाया, दूजा भाव वरताया। गुरमुख होवे सो लिपतो वरतै, मनमुख का क्या विसाहा हे। से मनमुख जो शब्द ना पछाणे, गुर के पह की सार न जाने। पह बिन क्यों निरपो सच पाईए, जम काड लेगा सहा हे। अफरियो जम मारिया न जाई, गुर के शब्दे नेड़ न आई। शब्द सुने ता दूरों भागे, मत मारे हर जियो वे प्रवाह हे। हर जियो की है सब सरकारा, एहो जम क्या करे विचारा। हुक्मी बंदा हुक्म कमावे, हुक्मे कड़दा सहा हे। गुरमुख साचे किया आकारा, गुरमुख पसरिया सब पासारा। गुरमुख होवे सो सच बूझे, शब्द सच्चे सुख ताहा हे। गुरमुख जाता कर्म विदाता, जुग चारे गुर शब्द पछाता। गुरमुख मरे न जन्मे गुरमुख, गुरमुख शब्द समाहा हे। गुरमुख नाम शब्द साला हे, अगमा गोचर वे प्रवाहे। एक नाम जुग चारो धारे, शब्द नाम विसाहे। गुरमुख सांत सदा सुख पाए, गुरमुख हृदय नाम विसाए। गुरमुख होवे सो नाम बूझे, काटे द्रम तफाहा हे। गुरमुख उपजे साज समावे, ना मर जमे ना जूनी पावे। गुरमुख सदा रह रंग राते, आंदन लेंदे लाहा हे। गुरमुख भगत सोहै दरबारे, सच्ची बाणी शब्द सवारे। आंदन गुण गावे दिन राती, सहज सेती कर जाहा हे। सतगुर पूरा शब्द सुनाए, आंदन भगत करो लिव लाए। हर गुण गावे सद ही निर्मल, निर्मल गुण पातशाह हे। गुण का दाता सच्चा सोई, गुरमुख विरला बूझै कोई। नानक जन नाम सलाहे बिकसै, सो नाम बेपरवाह हे। मारू महला तीजा, हर जियो सेवो अगमया पारा। तिसदा अंत न पाईए पारा वारा। गुरप्रसाद रव्या घट अंतर, तित घट मत अगाहा हे। सब मैं वरतै एको सोई, गुरप्रसादी प्रगट होई। सबना प्रतपाल करे जग जीवन, देंदा रिजक संभाहा हे। पूरे सतगुर बूझ बुझाया, हुक्मे ही सब जगत उपाया। हुक्म मन्ने सोई सुख पाए, हुक्म सिरसाहा पातशाह हे।
ਸੱਚਾ ਸਤਿਗੁਰੂ ਸ਼ਬਦ ਅਪਾਰਾ, ਤਿਸਦੈ ਸ਼ਬਦ ਨਿਸਤਰੈ ਸੰਸਾਰਾ। ਆਪੇ ਕਰਤਾ ਕਰ ਕਰ ਵੇਖੈ, ਦਿੰਦਾ ਸਾਸ ਗਿਰਾ ਹੈ। ਕੋਟ ਮੱਧੇ ਕਿਸੈ ਬੁਝਾਏ, ਗੁਰ ਕੈ ਸ਼ਬਦ ਰਤੇ ਰੰਗ ਲਾਏ। ਹਰ ਸਾ ਲਾਹੈ ਸਦਾ ਸੁਖਦਾਤਾ, ਹਰ ਬਖਸੇ ਭਗਤ ਸਲਾਹਾ ਹੈ। ਸਤਿਗੁਰ ਸੇਵੈ ਸੇ ਜਨ ਸਾਚੇ, ਜੋ ਮਰ ਜੰਮੈ ਕਾਚਨ ਕਾਚੇ। ਅਗਮਿਆ ਗੋਚਰ ਵੇ ਪਰਵਾਹ, ਭਗਤ ਵਛਲਿਆ ਥਾਹਾ ਹੈ। ਸਤਿਗੁਰ ਪੂਰਾ ਸਾਚ ਦਰੜਾਏ, ਸੱਚੈ ਸ਼ਬਦ ਸਦਾ ਗੁਣ ਗਾਏ। ਗੁਣਦਾਤਾ ਵਰਤੈ ਸਭ ਅੰਤਰ, ਸਿਰ ਸਿਰ ਲਿਖਦਾ ਸਾਹਾ ਹੈ। ਸਦਾ ਹਦੂਰ ਗੁਰਮੁਖ ਜਾਪੈ, ਸਬਦੇ ਸੇਵੈ ਸੋ ਜੰਤਰਾਪੈ। ਅਣਦਨ ਸੇਵੈ ਸੱਚੀ ਬਾਣੀ, ਸਬਦ ਸੱਚੈ ਓ ਮਹਾ ਹੈ। ਅਗਿਆਨੀ ਅੰਦਾ ਬਹੁ ਕਰਮ ਦਰੜਾਏ, ਮਨ ਅਠ ਕਰਮ ਫਿਰ ਜੋਨੀ ਪਾਏ। ਵਿਖਿਆ ਕਾਰਨ ਲਭ ਲੁਭ ਕਮਾਵੈ, ਦੁਰਮਤ ਕਾ ਦੋ ਰਹਾ ਹੈ। ਪੂਰਾ ਸਤਿਗੁਰ ਭਗਤ ਦਰੜਾਏ, ਗੁਰ ਕੈ ਸ਼ਬਦ ਹਰ ਨਾਮ ਚਿਤ ਲਾਏ। ਮਨ ਤਨ ਹਰ ਰਵਿਆ ਘਟ ਅੰਤਰ, ਮਨ ਭੀਨੈ ਭਗਤ ਸਲਾਹਾ ਹੈ। ਮੇਰਾ ਪ੍ਰਭ ਸਾਚਾ ਅਸਰ ਸੰਘਾਰਨ, ਗੁਰ ਕੈ ਸ਼ਬਦ ਭਗਤ ਨਿਸਤਾਰਨ। ਮੇਰਾ ਹਰ ਪ੍ਰਭ ਸਾਚਾ ਸਦ ਹੀ ਸਾਚਾ, ਸਿਰ ਸਾਹਾ ਪਾਤਸ਼ਾਹ ਹੈ। ਸੇ ਭਗਤ ਸੱਚੇ ਤੇਰੇ ਮਨ ਪਾਏ, ਦਰ ਕੀਰਤਨ ਕਰੈ ਗੁਰ ਸ਼ਬਦ ਸੁਹਾਏ। ਸਾਚੀ ਬਾਣੀ ਅੰਦਨ ਗਾਵੈ, ਨਿਰਤਨ ਕਾ ਨਾਮ ਵਿਸਾਹਾ ਹੈ। ਜਿਨ ਆਪੇ ਮੇਲ ਵਿਛੋੜੈ ਨਾਹੀ, ਗੁਰ ਕੈ ਸ਼ਬਦ ਸਦਾ ਸਾ ਲਾਹੀ। ਸਭਨਾ ਸਿਰ ਤੂੰ ਏਕੋ ਸਾਹਿਬ, ਸਬਦੇ ਨਾਮ ਸਲਾਹਾ ਹੈ। ਬਿਨ ਸ਼ਬਦੈ ਤੁਧਨੋ ਕੋਈ ਨਾ ਜਾਣੀ, ਤੁਦ ਆਪੇ ਕਥੀ ਅਕਥ ਕਹਾਣੀ। ਆਪੇ ਸ਼ਬਦ ਸਦਾ ਗੁਰਦਾਤਾ, ਹਰ ਨਾਮ ਜਪ ਸੰਭਾਹਾ ਹੈ। ਤੂੰ ਆਪੇ ਕਰਤਾ ਸਿਰਜਣਹਾਰਾ, ਤੇਰਾ ਲਿਖਿਆ ਕੋਈ ਨਾ ਮੇਟਣਹਾਰਾ। ਗੁਰਮੁਖ ਨਾਮ ਦੇਵੈ ਤੂੰ ਆਪੇ, ਸਹਿਸਾ ਗਣਤ ਨਾ ਤਾਹਾ ਹੈ। ਭਗਤ ਸੱਚੈ ਤੇਰੇ ਦਰਬਾਰੈ, ਸਬਦੇ ਸੇਵਨ ਪਾਏ ਪਿਆਰੇ। ਨਾਨਕ ਨਾਮ ਰਤੇ ਬੈਰਾਗੀ, ਨਾਮੇ ਕਾਰਜ ਸੋਹਾ ਹੈ। ਮਾਰੂ ਮਹੱਲਾ ਤੀਜਾ, ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਈ ਨਾ ਕਿਸਹੀ ਜਿਹਾ ਉਪਾਇਆ। ਆਪੇ ਫਰਕ ਕਰੇ ਵੇਖ ਵਿਕਸੈ, ਸਭ ਰਸ ਦੇਹੀ ਮਹਾ ਹੈ। ਵਾਜੈ ਪਾਉਣ ਤੈ ਆਪ ਵਜਾਏ, ਸਿਵ ਸ਼ਕਤੀ ਦੇਹੀ ਮੈਂ ਪਾਏ। ਗੁਰਪ੍ਰਸਾਦੀ ਉਲਟੋ ਹੋਵੇ, ਗਿਆਨ ਰਤਨ ਸ਼ਬਦ ਤਾਹਾ ਹੈ। ਅੰਧੇਰਾ ਚਾਨਣ ਆਪੇ ਕੀਆ, ਏਕੋ ਵਰਤੈ ਅਵਰਨਾ ਬੀਆ। ਗੁਰਪ੍ਰਸਾਦੀ ਆਪ ਪਛਾਣੈ, ਕਮਲ ਬਿਕਸੈ ਬੁੱਧ ਤਾਹਾ ਹੈ। ਆਪਣੀ ਗਹਿਣ ਗਤ ਆਪੇ ਜਾਣੈ, ਹੋਰ ਲੋਕ ਸੁਣ ਸੁਣ ਆਖ ਵਖਾਣੈ। ਗਿਆਨੀ ਹੋਵੈ ਸੋ ਗੁਰਮੁਖ ਬੂਝੈ, ਸਾਚੀ ਸਿਫਤ ਸਲਾਹਾ ਹੈ। ਦੇਹੀ ਅੰਦਰ ਵਸਤਿਆ ਪਾਰਾ, ਆਪੇ ਕਪਟ ਖੁਲਾ ਮਨਹਾਰਾ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਤ੍ਰਿਸ਼ਨਾ ਯਗਨ ਬੁਝਾਹਾ ਹੈ। ਸਭ ਰਸ ਦੇਹੀ ਅੰਦਰ ਪਾਏ, ਵਿਰਲੇ ਕਉ ਗੁਰ ਸ਼ਬਦ ਬੁਝਾਏ। ਅੰਦਰ ਖੋਜੇ ਸ਼ਬਦ ਸਲਾਹੇ, ਬਾਹਰ ਕਾਹੇ ਜਾਹਾ ਹੈ। ਵਿਣ ਚਾਖੇ ਸਾਧ ਕਿਸੈ ਨਾ ਆਇਆ, ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ। ਅੰਮ੍ਰਿਤ ਪੀ ਅਮਰਾ ਪਦ ਹੋਏ, ਗੁਰ ਕੈ ਸ਼ਬਦ ਰਸ ਤਾਹਾ ਹੈ। ਆਪ ਪਛਾਣੈ ਸੋ ਸਭ ਗੁਣ ਜਾਣੈ, ਗੁਰ ਕੈ ਸ਼ਬਦ ਹਰ ਨਾਮ ਵਖਾਣੈ। ਅਣ ਦਿਨ ਨਾਮ ਰਤਾ ਦਿਨ ਰਾਤੀ, ਮਾਇਆ ਮੋਹ ਚੁਕਾਹਾ ਹੈ। ਗੁਰ ਸੇਵਾ ਤੇ ਸਭ ਕੁਛ ਪਾਏ, ਹਮੈ ਮੇਰਾ ਆਪ ਗਵਾਏ। ਆਪੇ ਕਿਰਪਾ ਕਰੇ ਸੁਖਦਾਤਾ, ਗੁਰ ਕੈ ਸ਼ਬਦੇ ਸੁਹਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਅੰਦਨ ਹਰ ਕਾ ਨਾਮ ਵਖਾਣੀ। ਹਰ ਹਰ ਸੱਚਾ ਵਸੈ ਘਟ ਅੰਤਰ, ਸੋ ਘਟ ਨਿਰਮਲਤਾ ਹੈ। ਸੇਵਕ ਸੇਵੈ ਸ਼ਬਦ ਸਲਾਹੈ, ਸਦਾ ਰੰਗ ਰਾਤੇ ਹਰ ਗੁਣ ਗਾਵੈ। ਆਪੇ ਬਖਸੇ ਸ਼ਬਦ ਮਿਲਾਏ, ਪਰਮਲ ਵਾਸ ਮਨ ਤਾਹਾ ਹੈ। ਸ਼ਬਦ ਅਕਥ

ਅੰਨ ਦਿਨ ਆਰਜਾ ਅਸ਼ਿਰਦੀ ਜਾਏ, ਰਹਿਣ ਦਿਨ ਸਾਖੀ ਆਏ, ਮਨਮੁਖੇ ਅੰਦਨਾ ਚੇਤੈ ਮੂੜਾ, ਸਿਰੀ ਉੱਪਰ ਕਾਲ ਰੂ ਆਏਂਦਾ, ਮਨ ਤਨ ਸੀਤਲ ਗੁਰਚਰਨੀ ਲਾਗਾ, ਅੰਤਰ ਪਰਮ ਗਿਆ ਪਉ ਭਾਗਾ, ਸਦਾ ਆਨੰਦ ਸੱਚੇ ਗੁਣ ਗਾਵੈ, ਸੱਚ ਬਾਣੀ ਬੋਲਾਏਂਦਾ, ਜਿੰਤੂ ਜਾਤਾ ਕਰਮ ਵਿਧਾਤਾ, ਪੂਰੇ ਭਾਗ ਗੁਰਸ਼ਬਦ ਪਛਾਤਾ, ਜਤ ਪਤ ਸੱਚ ਸੱਚਾ ਸੱਚ ਸੋਈ, ਹਉ ਮੈਂ ਮਾਰ ਮਿਲਾਏਂਦਾ, ਮਨ ਕਠੋਰ ਦੂਜੇ ਪਾਏ ਲਾਗਾ, ਭਰਮੇ ਪੂਲਾ ਫਿਰੈ ਅਭਾਗਾ, ਕਰਮ ਹੋਵੇ ਤਾਂ ਸਤਿਗੁਰ ਸੇਵੇ, ਸਹਿਜੇ ਹੀ ਸੁਖ ਪਾਏਂਦਾ, ਲੱਖ ਚੌਰਾਸੀ ਆਪੋ ਪਾਏ, ਮਾਨਸ ਜਨਮ ਗੁਰ ਭਗਤ ਦਰੜਾਏ, ਬਿਨ ਭਗਤੀ ਵਿਸ਼ਟਾ ਵਿੱਚ ਵਾਸਾ।

ਲਾਏ ਦਾ ਸਿਮਰਤ ਸਾਸਤ ਅੰਤ ਨਾ ਜਾਣੈ ਮੂਰਖ ਅੰਧਾ ਤਤ ਨਾ ਪਛਾਣੈ ਆਪੇ ਕਰੇ ਕਰਾਏ ਕਰਤਾ ਆਪੇ ਭਰਮ ਭੁਲਾਏ ਦਾ ਸਭ ਕੁਛ ਆਪੇ ਆਪ ਕਰਾਏ ਆਪੇ ਸਿਰ ਸਿਰ ਧੰਦੈ ਲਾਏ ਆਪੇ ਥਾਪੋ ਥਾਪੇ ਵੇਖੈ ਗੁਰਮੁਖ ਆਪ ਬੁਝਾਏ ਦਾ ਸੱਚਾ ਸਾਹਿਬ ਗਹਿਰ ਗੰਭੀਰਾ ਸਦਾ ਸਲਾਹੀ ਤਾਂ ਮਨ ਤੀਰਾ ਅਗਮਿਆ ਗੋਚਰ ਕੀਮਤ ਨਹੀਂ ਪਾਈ ਗੁਰਮੁਖ ਮਨ ਵਸਾਏ ਦਾ ਆਪ ਨਿਰਾਲਮ ਹੋਰ ਧੰਦੈ ਲੋਈ ਗੁਰਪ੍ਰਸਾਦੀ ਬੂਝੈ ਕੋਈ ਨਾਨਕ ਨਾਮ ਵਸੈ ਘਟ ਅੰਤਰ ਗੁਰਮਤੀ ਮੇਲ ਮਿਲਾਏ ਦਾ ਮਾਰੂ ਮਹੱਲਾ ਤੀਜਾ ਜੁਗ ਛੱਤੀ ਕੀ ਉਹ ਗੁਬਾਰਾ ਤੂੰ ਆਪੇ ਜਾਣੈ ਸਿਰਜਣਹਾਰਾ ਹੋਰ ਕਿਆ ਕੋ ਕਹਿ ਕਿ ਆਖ ਵਖਾਣੈ ਤੂੰ ਆਪੇ ਕੀਮਤ ਪਾਏ ਦਾ ਓਅੰਕਾਰ ਸਭ ਸ੍ਰਿਸ਼ਟਿ ਉਪਾਈ ਸਭ ਖੇਲ ਤਮਾਸਾ ਤੇਰੀ ਵਡਿਆਈ ਆਪੇ ਵੇਖ ਕਰੇ ਸਭ ਸਾਚਾ ਆਪੇ ਭੰਨ ਕਢਾਏ ਦਾ ਬਾਜੀਗਰ ਇੱਕ ਬਾਜੀ ਪਾਈ ਪੂਰੇ ਗੁਰ ਤੇ ਨਜ਼ਰੀ ਆਈ ਸਦਾ ਅਲਿਪਤ ਰਹਿ ਗੁਰ ਸਬਦੀ ਸਾਚੇ ਸਿਉਂ ਚਿਤ ਲਾਏ ਦਾ ਬਾਜੈ ਬਾਜੇ ਤੁਨ ਆਕਾਰਾ ਆਪ ਵਜਾਏ ਵਜਾਵਣ ਹਾਰਾ ਘਟ ਘਟ ਪੌਣ ਵਹਿ ਇੱਕ ਰੰਗੀ ਮਿਲ ਪਵਣੈ ਸਭ ਵਜਾਏ ਦਾ ਕਰਤਾ ਕਰੇ ਸੋ ਨਿਚ ਹੋਵੇ ਗੁਰ ਕੈ ਸਬਦੇ ਹਉ ਮੈਂ ਖੋਵੈ ਗੁਰਪ੍ਰਸਾਦੀ ਕਿਸੈ ਦੇ ਵਡਿਆਈ ਨਾਮੋ ਨਾਮ ਤੇ ਆਏ ਦਾ ਗੁਰਸੇਵੇ ਜੇਵਡ ਹੋਰ ਲਾਹਾ ਨਾਹੀ ਨਾਮ ਮਨ ਵਸੈ ਨਾਮੋ ਸਾ ਲਾਹੀ ਨਾਮੋ ਨਾਮ ਸਦਾ ਸੁਖਦਾਤਾ ਨਾਮੋ ਲਾਹਾ ਪਾਏ ਦਾ ਬਿਨ ਨਾਵੈ ਸਭ ਦੁੱਖ ਸੰਸਾਰਾ ਬਹੁ ਕਰਮ ਕਮਾਵੈ ਵਧੈ ਵਿਕਾਰਾ ਨਾਮ ਨਾ ਸੇਵੈ ਕਿਉਂ ਸੁਖ ਪਾਈਐ ਬਿਨ ਨਾਵੈ ਦੁੱਖ ਪਾਏ ਦਾ ਆਪ ਕਰੇ ਤੈ ਆਪ ਕਰਾਏ ਗੁਰਪ੍ਰਸਾਦੀ ਕਿਸੈ ਬੁਝਾਏ ਗੁਰਮੁਖ ਹੋਵੈ ਸੇ ਬੰਧਨ ਤੋੜੈ ਮੁਕਤੀ ਕਹਿ ਕਰ ਪਾਏ ਦਾ ਗਣਤ ਗਣੈ ਸੋ ਜਲੈ ਸੰਸਾਰਾ ਸਹਿਸਾ ਮੂਲ ਨ ਚੁੱਕੈ ਵਿਕਾਰਾ ਗੁਰਮੁਖ ਹੋਵੈ ਸੋ ਗਣਤ ਚੁਕਾਏ ਸੱਚੇ ਸੱਚ ਸਮਾਏ ਦਾ ਜੇ ਸੱਚ ਦੇ ਤਾਂ ਪਾਏ ਕੋਈ ਗੁਰਪ੍ਰਸਾਦੀ ਪ੍ਰਗਟ ਹੋਈ ਸੱਚ ਨਾਮ ਸਾ ਲਾਹੇ ਰੰਗ ਰਾਤਾ ਗੁਰ ਕਿਰਪਾ ਤੇ ਸੁਖ ਪਾਏ ਦਾ ਜਪ ਤਪ ਸੰਜਮ ਨਾਮ ਪਿਆਰਾ ਕਿਲਵ ਕਾਟੇ ਕਾਟਣ ਹਾਰਾ ਹਰ ਕੈ ਨਾਮ ਤਨ ਮਨ ਸੀਤਲ ਹੋਵਾ ਸਹਿਜੇ ਸਹਿ ਸਮਾਏ ਦਾ ਅੰਤਰ ਲੋਭ ਮਨ ਮੈਲੈ ਮਲ ਲਾਏ ਮੈਲੇ ਕਰਮ ਕਰੇ ਦੁਖ ਪਾਏ ਕੂੜੋ ਕੂੜ ਕਰੇ ਵਾਪਾਰਾ ਕੂੜ ਬੋਲ ਦੁਖ ਪਾਏ ਦਾ ਨਿਰਮਲ ਬਾਣੀ ਕੋ ਮਨ ਵਸਾਏ ਗੁਰਪ੍ਰਸਾਦੀ ਸਹਿਸਾ ਜਾਏ ਗੁਰ ਕੈ ਭਾਣੈ ਚੱਲੈ ਦਿਨ ਰਾਤੀ ਨਾਮ ਚੇਤ ਸੁਖ ਪਾਏ ਦਾ ਆਪ ਸਿਰੰਦਾ ਸੱਚਾ ਸੋਈ ਆਪੋ ਪਾਇਖ ਪਾਏ ਸੋਈ ਗੁਰਮੁਖ ਹੋਵੈ ਸੋ ਸਦਾ ਸਲਾਹੇ ਮਿਲ ਸਾਚੇ ਸੁਖ ਪਾਏ ਦਾ ਅਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ ਕਾਮ ਕ੍ਰੋਧ ਜਲੈ ਸਭ ਕੋਈ ਸਤਿਗੁਰ ਸੇਵੇ।

ਕੀਆ ਨਾਨਕ ਨਾਮ ਸੰਭਾਲ ਸਦਾ ਤੂੰ ਗੁਰਮਤੀ ਮਨ ਵਸਾਏ ਦਾ ਮਾਰੂ ਮਹੱਲਾ ਤੀਜਾ ਹਰ ਜਿਉ ਦਾਤਾ ਅਗਮਾ ਥਾਹਾ ਉਸ ਦਿਲ ਨਾ ਤਮਾਏ ਵੇ ਪਰਵਾਹ ਤਿਸਨੋ ਅਪੜ ਨਾ ਸਕੈ ਕੋਈ ਆਪੇ ਮਿਲ ਮਿਲਾਏ ਦਾ ਜੋ ਕਿਛ ਕਰੈ ਸੋ ਨੀਚੋ ਹੋਈ ਤਿਸ ਬਿਨ ਦਾਤਾ ਅਵਰ ਨਾ ਕੋਈ ਜਿਸਨੋ ਨਾਮ ਦਾਨ ਕਰੇ ਸੋ ਪਾਏ ਗੁਰਸਬ ਦੀ ਮੇਲ ਆਏ ਦਾ ਚੌਦੈ ਭਵਨ ਤੇਰੇ ਹਟ ਨਾਲੇ ਸਤਿਗੁਰ ਦਿਖਾਏ ਅੰਤਰ ਨਾਲੇ ਨਾਵੈ ਕਾਵਾ ਪਾਰੀ ਹੋਵੇ ਗੁਰਸਬਦੀ ਕੋ ਪਾਏ ਦਾ ਸਤਿਗੁਰ ਸੇਵੈ ਸਹਿਜ ਆਨੰਦਾ ਹਿਰਦੈ ਆਏ ਉਠਾ ਗੋਵਿੰਦਾ ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏ ਦਾ ਸਤਿਗੁਰ ਤੇ ਵਿਛੜੇ ਤਿੰਨੀ ਦੁੱਖ ਪਾਇਆ ਅਣ ਦਿਨ ਮਾਰੀਐ ਦੁੱਖ ਸਵਾਇਆ ਮੱਥੇ ਕਾਲੇ ਮਹਿਲ ਨਾ ਪਾਵੈ ਦੁੱਖ ਹੀ ਵਿੱਚ ਦੁੱਖ ਪਾਏ ਦਾ ਸਤਿਗੁਰ ਸੇਵੈ ਐਸੇ ਵਡਭਾਗੀ ਸਹਿਜ ਭਾਏ ਸੱਚੀ ਲਿਵ ਲਾਗੀ ਸੱਚੋ ਸੱਚ ਕਮਾਵੈ ਸਦ ਹੀ ਸੱਚੇ ਮੇਲ ਮਿਲਾਏ ਦਾ ਜਿਸਨੋ ਸੱਚਾ ਦੇ ਸੋ ਪਾਏ ਅੰਤਰ ਸਾਚ ਭਰਮ ਚੁਕਾਏ ਸੱਚ ਸੱਚੇ ਕਾ ਆਪੇ ਦਾਤਾ ਜਿਸ ਦੇਵੈ ਸੋ ਸੱਚ ਪਾਏ ਦਾ ਆਪੇ ਕਰਤਾ ਸਭਨਾ ਕਾ ਸੋਈ ਜਿਸਨੋ ਆਪ ਬੁਝਾਏ ਬੂਝੈ ਕੋਈ

ਆਏ ਜਿਸ ਭਾਣਾ ਭਾਵੈ ਸੁੱਤ ਜੈ ਸਮਾਏ ਭਾਣੇ ਵਿੱਚ ਵੱਡੀ ਵਡਿਆਈ ਭਾਣਾ ਕਿਸੈ ਕਰਾਏ ਦਾ ਜਾਂ ਤਿਸ ਭਾਵੈ ਤਾਂ ਗੁਰੂ ਮਿਲਾਏ ਗੁਰਮੁਖ ਨਾਮ ਪਦਾਰਥ ਪਾਏ ਤੁਦ ਆਪਣੇ ਭਾਣੇ ਸਭ ਸ੍ਰਿਟਿਉ ਪਾਈ ਜਿਸਨੋ ਭਾਣਾ ਦੇਹੇ ਤਿਸ ਪਾਏ ਦਾ ਮਨਮੁਖ ਅੰਧ ਘਰੇ ਚਤਰਾਈ ਭਾਣਾ ਨਾ ਮੰਨੇ ਬਹੁਤ ਦੁੱਖ ਪਾਈ ਭਰਮੇ ਪੂਲਾ ਆਵਾ ਜਾਏ ਘਰ ਮਹਿਲ ਨਾ ਕਬੂ ਪਾਏ ਦਾ ਸਤਿਗੁਰ ਮੇਲੇ ਦੇ ਵਡਿਆਈ ਸਤਿਗੁਰ ਕੀ ਸੇਵਾ ਤੁਰ ਫੁਰਮਾਈ ਸਤਿਗੁਰ ਸੇਵੇ ਤਾਂ ਨਾਮ ਪਾਏ ਨਾਮੇ ਹੀ ਸੁਖ ਪਾਏ ਦਾ ਸਭ ਨਾਮੋ ਉਪਜੈ ਨਾਮੋ ਚੀਜੈ ਗੁਰ ਕਿਰਪਾ ਤੇ ਮਨ ਤਨ ਪੀਜੈ ਰਸਨਾ ਨਾਮ ਤੇ ਆਏ ਰਸ ਪੀਜੈ ਰਸ ਹੀ ਤੇ ਰਸ ਪਾਏ ਦਾ ਮਹਿਲੈ ਅੰਦਰ ਮਹਿਲ ਕੋ ਪਾਏ ਗੁਰ ਕੈ ਸ਼ਬਦ ਸੱਚ ਚਿਤ ਲਾਏ ਜਿਸਨੋ ਸੱਚ ਦੇ ਸੋਈ ਸੱਚ ਪਾਏ ਸੱਚੇ ਸੱਚ ਮਿਲਾਏ ਦਾ ਨਾਮ ਵਿਸਾਰ ਮੰਤਨ ਦੁਖ ਪਾਇਆ ਮਾਇਆ ਮੋਹ ਸਬਰੋ ਕਮਾਇਆ ਬਿਨ ਨਾਮ ਹੈ ਮੰਤਨ ਹੈ ਕੁਸ਼ਤੀ ਨਰਕੇ ਵਾਸਾ ਪਾਏ ਦਾ ਨਾਮ ਰਤੇ ਤਿੰਨ ਨਿਰਮਲ ਦੇਹਾ ਨਿਰਮਲ ਹੰਸਾ ਸਦਾ ਸੁਖ ਨੇਹਾ ਨਾਮ ਸਲਾਹੇ ਸਦਾ ਸੁਖ ਪਾਇਆ ਨਿਜ ਕਰ ਵਾਸਾ ਪਾਏ ਦਾ ਸਭ ਕੋ ਵਣਜ ਕਰੇ ਵਾਪਾਰਾ ਵਿਣ ਨਾਮ ਹੈ ਸਭ ਟੋਟਾ ਸੰਸਾਰਾ ਨਾਂਗੋ ਆਇਆ ਨਾਂਗੋ ਜਾਸੀ ਵਿਣ ਨਾਮ ਹੈ ਦੁਖ ਪਾਏ ਦਾ ਜਿਸਨੋ ਨਾਮ ਦੇ ਸੋ ਪਾਏ ਗੁਰ ਕੈ ਸ਼ਬਦ ਹਰ ਮਨ ਵਸਾਏ ਗੁਰ ਕਿਰਪਾ ਤੇ ਨਾਮ ਵਸਿਆ ਘਟ ਅੰਤਰ ਨਾਮੋ ਨਾਮ ਤੇ ਆਏਂਦਾ ਨਾਵੇਂ ਨੋ ਲੋਚੈ ਜੇਤੀ ਸਭ ਆਈ ਨਾਉ ਤਿੰਨਾ ਮਿਲੈ ਤੁਰ ਪੁਰਬ ਕਮਾਈ ਜਿਨੀ ਨਾਉ ਪਾਇਆ ਸੇ ਵਡਭਾਗੀ ਗੁਰ ਕੈ ਸ਼ਬਦ ਮਿਲਾਏਂਦਾ ਕਾਇਆ ਕੋਟ ਅਤਿਆ ਪਾਰਾ ਤਿਸ ਵਿੱਚ ਬਹਿ ਪ੍ਰਭ ਕਰੇ ਵਿਚਾਰਾ ਸੱਚਾ ਨਿਆਉ ਸੱਚੋ ਵਾਪਾਰਾ ਨਿਸ਼ਚਲ ਵਾਸਾ ਪਾਏਂਦਾ ਅੰਤਰ ਕਰ ਬੰਕੇ ਥਾਨ ਸੁਹਾਇਆ ਗੁਰਮੁਖ ਵਿਰ ਲੈ ਕਿਨੈ ਥਾਨ ਪਾਇਆ ਇਤ ਸਾਥ ਨਿਭੈ ਸਾ ਲਾਹੇ ਸੱਚੇ ਹਰ ਸੱਚਾ ਮਨ ਵਸਾਏ ਦਾ ਮੇਰੇ ਕਰਤੈ ਇਕ ਬਣਤ ਬਣਾਈ ਇਸ ਦੇਹੀ ਵਿੱਚ ਸਭ ਵਥ ਪਾਈ ਨਾਨਕ ਨਾਮ ਜੈ ਰੰਗਰਾਤੇ ਗੁਰਮੁਖੋ ਨਾਮ ਪਾਏ ਦਾ ਮਾਰੂ ਮਹੱਲਾ ਤੀਜਾ ਕਾਇਆ ਕੰਚਨ ਸ਼ਬਦ ਵਿਚਾਰਾ ਤਿੱਥੈ ਹਰ ਵਸੈ ਜਿਸਦਾ ਅੰਤ ਨਾ ਪਾਰਾ ਵਾਰਾ ਅੰਦਿਨ ਹਰ ਸੇਵੋ ਸੱਚੀ ਬਾਣੀ ਹਰ ਜੀਉ ਸ਼ਬਦ ਮਿਲਾਏ ਦਾ ਹਰ ਚੇਤੈ ਤਿਨ ਬਲਿਹਾਰੈ ਜਾਓ ਗੁਰ ਕੈ ਸ਼ਬਦ ਤਿਨ ਮੇਲ ਮਿਲਾਓ ਤਿਨ ਕੀ ਧੂਰ ਲਾਈ ਮੁਖ ਮਸਤਕ ਸਤ ਸੰਗਤ ਬਹਿ ਗੁਣ ਗਾਏ ਦਾ ਹਰ ਕੇ ਗੁਣ ਗਾਵਾਂ ਜੇ ਹਰ ਪ੍ਰਭਾਵਾਂ ਅੰਤਰ ਹਰ ਨਾਮ ਸ਼ਬਦ ਸੁਹਾਵਾਂ ਗੁਰਬਾਣੀ ਚਹੁ ਕੁੰਡੀ ਸੁਣੀਐ ਸਾਚੇ ਨਾਮ ਸਮਾਏ ਦਾ ਸੋ ਜਨ ਸਾਚਾ ਜੇ ਅੰਤਰ ਭਾਲੇ ਗੁਰ ਕੈ ਸ਼ਬਦ ਹਰ ਨਦਰ ਨਿਹਾਲੇ ਗਿਆਨ ਅੰਜਨ ਪਾਏ ਗੁਰ ਸ਼ਬਦੀ ਨਦਰੀ ਨਦਰ ਮਿਲਾਏ ਦਾ ਵੱਡੇ ਭਾਗ ਇਹੋ ਸਰੀਰ ਪਾਇਆ ਮਾਨਸ ਜਨਮ ਸ਼ਬਦ ਚਿਤ ਲਾਇਆ ਬਿਨ ਸ਼ਬਦੈ ਸਭ ਅੰਧ ਅੰਧੇਰਾ ਗੁਰਮੁਖ ਸਹਿ ਬੁਝਾਏ ਦਾ ਇੱਕ ਕਿਤੇ ਆਏ ਜਨਮ ਗਵਾਏ ਮਨਮੁਖ ਲਾਗੇ ਦੂਜੇ ਪਾਏ ਇਹ ਵੇਲਾ ਫਿਰ ਹਾਥ ਨਾ ਆਵੈ ਪੱਗ ਖਿਸਿਐ ਪਛਤਾਏ ਦਾ ਗੁਰ ਕੈ ਸ਼ਬਦ ਪਵਿੱਤਰ ਸਰੀਰਾ ਤਿਸ ਵਿੱਚ ਵਸੈ ਸੱਚ ਗੁਣੀ ਗਹੀਰਾ ਸੱਚੋ ਸੱਚ ਵੇਖੈ ਸਭ ਥਾਈ ਸੱਚ ਸੁਣ ਮਨ ਵਸਾਏ ਦਾ ਹਉ ਮੈਂ ਗਣਤ ਗੁਰ ਸ਼ਬਦ ਨਿਵਾਰੇ ਹਰ ਜੀਉ ਹਿਰਦੈ ਰੱਖੋ ਉਰਧਾਰੇ ਗੁਰ ਕੈ ਸ਼ਬਦ ਸਦਾ ਸਾ ਲਾਹੇ ਮਿਲ ਸੱਚੇ ਸੁਖ ਪਾਏ ਦਾ ਸੋ ਚੇਤੇ ਜਿਸ ਆਪ ਚੇਤਾਏ ਗੁਰ ਕੈ ਸ਼ਬਦ ਵਸੈ ਮਨ ਆਏ ਆਪੇ ਵੇਖੈ ਆਪੇ ਬੂਝੈ ਆਪੇ ਆਪ ਸਮਾਏ ਦਾ ਜਿਨ ਮਨ ਵਿੱਚ ਵੱਥ ਪਾਈ ਸੋਈ ਜਾਣੈ ਗੁਰ ਕੈ ਸ਼ਬਦੇ ਆਪ ਪਛਾਣੈ ਆਪ ਪਛਾਣੈ ਸੋਈ ਜਨ ਨਿਰਮਲ ਬਾਣੀ ਸ਼ਬਦ ਸੁਣਾਏ ਦਾ ਇਹ ਕਾਇਆ ਪਵਿੱਤ ਹੈ ਸਰੀਰ ਗੁਰ ਸ਼ਬਦੀ ਚੇਤੈ ਗੁਣੀ ਗਹੀਰ ਅੰਦਨ ਗੁਣ ਗਾਵੈ ਰੰਗਰਾਤਾ ਗੁਣ ਕੈ ਗੁਣੀ ਸਮਾਏ ਦਾ
ਇਹੋ ਸਰੀਰ ਸਭ ਮੂਲ ਹੈ ਮਾਇਆ, ਦੂਜੇ ਪਾਏ ਪਰਮ ਭੁਲਾਇਆ, ਹਰ ਨਾ ਚੇਤੇ ਸਦਾ ਦੁੱਖ ਪਾਏ, ਬਿਨ ਹਰ ਚੇਤੇ ਦੁੱਖ ਪਾਏ ਦਾ, ਜੇ ਸਤਿਗੁਰ ਸੇਵੇ ਸੋ ਪ੍ਰਵਾਣ, ਕਾਇਆ ਹੰਸ ਨਿਰਮਲ ਦਰ ਸੱਚੇ ਜਾਣ, ਹਰ ਸੇਵੇ ਹਰ ਮਨ ਵਸਾਏ, ਸੋ ਹੈ ਹਰ ਗੁਣ ਗਾਏ ਦਾ, ਬਿਨ ਭਾਗਾਂ ਗੁਰ ਸੇਵਿਆ ਨਾ ਜਾਏ, ਮਨਮੁਖ ਪੂਲੇ ਮੋਏ ਬਿਲ ਲਾਏ, ਜਿਨ ਕਉ ਨਦਰ ਹੋਵੇ ਗੁਰ ਕੇਰੀ, ਹਰ ਜੀਉ ਆ ਮਿਲਾਏ ਦਾ, ਕਾਇਆ ਕੋਟ ਪੱਕੇ ਹਟ ਨਾਲੇ, ਗੁਰਮੁਖ ਲੇਵੈ ਵਸਤ ਸੰਭਾਲੇ, ਹਰ ਕਾ ਨਾਮ ਤੇ ਆਏ ਦਿਨ ਰਾਤੀ, ਉਤਮ ਪਦਵੀ ਪਾਏ ਦਾ, ਆਪੇ ਸੱਚਾ ਹੈ ਸੁਖਦਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਨਾਨਕ ਨਾਮ ਸਲਾਹੇ ਸਾਚਾ, ਪੂਰੇ ਭਾਗ ਕੋ ਪਾਏ ਦਾ। ਮਾਰੂ ਮਹੱਲਾ ਤੀਜਾ, ਨਿਰੰਕਾਰ ਆਕਾਰ ਉਪਾਇਆ, ਮਾਇਆ ਮੋਹ ਹੁਕਮ ਬਣਾਇਆ, ਆਪੇ ਖੇਲ ਕਰੇ ਸਭ ਕਰਤਾ, ਸੁਣ ਸਾਚਾ ਮਨ ਵਸਾਏ ਦਾ, ਮਾਇਆ ਮਾਈ ਤ੍ਰੈਗੁਣ ਪਰਸੂਤ ਜਮਾਇਆ, ਚਾਰੇ ਵੇਦ ਬ੍ਰਹਮੇ ਨੂੰ ਫੁਰਮਾਇਆ, ਵਰੇ ਮਹਾਵਾਰਥ ਤੀ ਕਰ, ਇਸ ਜਗ ਮੈਂ ਸੋਜੀ ਪਾਏ ਦਾ, ਗੁਰਸੇਵਾ ਤੇ ਕਰਨੀ ਸਾਰ, ਰਾਮ ਨਾਮ ਰੱਖੋ ਉਰਧਾਰ, ਗੁਰਬਾਣੀ ਵਰਤੀ ਜਗ ਅੰਤਰ, ਇਸ ਬਾਣੀ ਤੇ ਹਰ ਨਾਮ ਪਾਏ ਦਾ, ਵੇਦ ਪੜੈ ਅੰਦਰ ਨਿਵਾਸ ਸੰਭਾਲੇ, ਨਾਮ ਨਾ ਚੇਤੈ ਬੱਧਾ ਜਮਕਾਲੇ, ਦੂਜੇ ਪਾਏ ਸਦਾ ਦੁੱਖ ਪਾਏ, ਤ੍ਰੈਗੁਣ ਪਰਮ ਭੁਲਾਏ ਦਾ, ਗੁਰਮੁਖ ਏਕ ਸਿਓ ਲਿਵ ਲਾਏ, ਤ੍ਰਿਵਦ ਮਨਸਾ ਮਨੈ ਸਮਾਏ, ਸਾਚੈ ਸ਼ਬਦ ਸਦਾ ਹੈ ਮੁਕਤਾ, ਮਾਇਆ ਮੋਹ ਚੁਕਾਏ ਦਾ, ਜੋ ਤੁਰ ਰਾਤੇ ਸੇ ਹੁਣ ਰਾਤੇ, ਗੁਰਪ੍ਰਸਾਦੀ ਸਹਿਜੇ ਮਾਤੇ, ਸਤਿਗੁਰ ਸੇਵ ਸਦਾ ਪ੍ਰਪਾਇਆ, ਆਪੇ ਆ ਮਿਲਾਏ ਦਾ, ਮਾਇਆ ਮੋਹੇ ਭਰਮਨ ਪਾਏ, ਦੂਜੇ ਪਾਏ ਲੱਗਾ ਦੁੱਖ ਪਾਏ, ਸੂਹਾ ਰੰਗ ਦਿਨ ਥੋੜਾ ਹੋਵੇ, ਸੂਹਾ ਰੰਗ ਦਿਨ ਥੋੜੇ ਹੋਵੇ, ਇਸ ਜਾਂਦੇ ਬ੍ਰਹਮ ਨਾਲ ਆਏ ਦਾ, ਇਹੋ ਮਨ ਪੈ ਪਾਏ ਰੰਗਾਏ, ਇਹ ਤਰੰਗ ਸਾਚੇ ਮੈਂ ਸਮਾਏ, ਪੂਰੇ ਭਾਗ ਕੋ ਇਹੋ ਰੰਗ ਪਾਏ, ਗੁਰਮਤੀ ਰੰਗ ਚੜਾਏ ਦਾ, ਮਨਮੁਖ ਬਹੁਤ ਕਰੇ ਅਭਿਮਾਨ, ਦਰਗਹਿ ਕਵੀ ਨਾ ਪਾਵੇ ਮਾਨ, ਦੂਜੇ ਲਾਗੇ ਜਨਮ ਗਵਾਇਆ, ਬਿਨ ਬੂਝੇ ਦੁੱਖ ਪਾਏ ਦਾ, ਮੇਰਾ ਪ੍ਰਭ ਅੰਦਰ ਆ ਪੁਲਕਾਇਆ, ਗੁਰਪ੍ਰਸਾਦੀ ਹਰ ਮਿਲੇ ਮਿਲਾਇਆ, ਸੱਚਾ ਪ੍ਰਭ ਸੱਚਾ ਵਾਪਾਰਾ, ਨਾਮਾ ਮੋਲਕ ਪਾਏ ਦਾ, ਇਸ ਕਾਇਆ ਕੀ ਕੀਮਤ ਕਿਨੈ ਨਾ ਪਾਈ, ਮੇਰੇ ਠਾਕਰ ਇਹ ਬਣਤ ਬਣਾਈ, ਗੁਰਮੁਖ ਹੋਵੇ ਸੋ ਕਾਇਆ ਸੋਧੈ, ਆਪੇ ਆ ਮਿਲਾਏ ਦਾ, ਕਾਇਆ ਵਿੱਚ ਤੋਟਾ ਕਾਇਆ ਵਿੱਚ ਲਾਹਾ, ਗੁਰਮੁਖ ਖੋਜੇ ਵੇ ਪਰਵਾਹਾ, ਗੁਰਮੁਖ ਵਣਜੋ ਸਦਾ ਸੁਖ ਪਾਏ, ਸਹਿਜੇ ਸਹਿਜ ਮਿਲਾਏ ਦਾ, ਸੱਚਾ ਮਹਿਲ ਸੱਚੇ ਭੰਡਾਰਾ, ਆਪੇ ਦੇਵੈ ਦੇਵਨਹਾਰਾ, ਗੁਰਮੁਖ ਸਾਲਾ ਹੈ ਸੁਖਦਾਤੇ, ਮਨ ਮੇਲੇ ਕੀਮਤ ਪਾਏ ਦਾ, ਕਾਇਆ ਵਿੱਚ ਵਸਤ ਕੀਮਤ ਨਹੀਂ ਪਾਈ, ਗੁਰਮੁਖ ਆਪੇ ਦੇ ਵਡਿਆਈ, ਜਿਸਦਾ ਹੱਟ ਸੋਈ ਵੱਥ ਜਾਣੈ, ਗੁਰਮੁਖ ਦੇ ਨਾ ਪੱਛੋ ਤਾਏ ਦਾ, ਹਰ ਜੀਓ ਸਭ ਮਹਿ ਰਿਆ ਸਮਾ।

ਸ਼ਬਦ ਮਿਲਾਏ, ਸਬਦੇ ਵਿੱਚੋਂ ਪਰਮ ਚੁਕਾਏ। ਨਾਨਕ ਨਾਮ ਮਿਲੈ ਵਡਿਆਈ, ਨਾਮੇ ਹੀ ਸੁਖ ਪਾਏਂਦਾ। ਮਾਰੂ ਮਹੱਲਾ ਤੀਜਾ, ਅਗਮਾ ਗੋਚਰ ਵੇ ਪ੍ਰਵਾਹੇ, ਆਪੇ ਮਿਹਰਬਾਨ ਅਗਮਿਆ ਥਾਹੇ। ਅੱਪੜ ਕੋਈ ਨਾ ਸਕੈ ਤਿਸਨੋ, ਗੁਰਸਬ ਦੀ ਮੇਲਾਇਆ। ਤੁਧਨੋ ਸੇਵੈ ਜੋ ਤੁਧ ਭਾਵੈ, ਗੁਰ ਕੈ ਸਬਦੇ ਸੱਚ ਸਮਾਵੈ। ਅਨਦਿਨ ਗੁਣ ਰਵੈ ਦਿਨ ਰਾਤੀ, ਰਸਨਾ ਹਰ ਰਸ ਪਾਇਆ। ਸ਼ਬਦ ਮਰੈ ਇਸੇ ਮਰਨ ਸਵਾਰੈ, ਹਰ ਕੇ ਗੁਣ ਹਿਰਦੈ ਉਰ ਧਾਰੈ। ਜਨਮ ਸਫਲ ਹਰ ਚਰਨੀ ਲਾਗੇ, ਦੂਜਾ ਭਾਉ ਚੁਕਾਇਆ। ਹਰ ਜੀਉ ਮੇਲੇ ਆਪ ਮਿਲਾਏ, ਗੁਰ ਕੈ ਸਬਦੇ ਆਪ ਗਵਾਏ। ਅਨਦਿਨ ਸਦਾ ਹਰ ਭਗਤੀ ਰਾਤੇ, ਇਸ ਜਗ ਮੈਂ ਲਾਹਾ ਪਾਇਆ। ਤੇਰੇ ਗੁਣ ਕਹਾ ਮੈਂ ਕਹਿਣ ਨਾ ਜਾਈ, ਅੰਤ ਨਾ ਪਾਰਾ ਕੀਮਤ ਨਹੀਂ ਪਾਈ। ਆਪੇ ਦਇਆ ਕਰੇ ਸੁਖਦਾਤਾ, ਗੁਣ ਮੈਂ ਗੁਣੀ ਸਮਾਇਆ। ਇਸ ਜਗ ਮੈਂ ਮੋਹ ਹੈ ਪਾਸਾਰਾ, ਮਨਮੁਖ ਅਗਿਆਨੀ ਆਂਦੇ ਅੰਧਾਰਾ। ਧੰਦੈ ਤਾਵਤ ਜਨਮ ਗਵਾਇਆ, ਬਿਨਾਂ ਮੈਂ ਦੁਖ ਪਾਇਆ। ਕਰਮ ਹੋਵੇ ਤਾਂ ਸਤਿਗੁਰ ਪਾਏ, ਹਉ ਮੈਂ ਮਹਿਲ ਸ਼ਬਦ ਜਲਾਏ। ਮਨ ਨਿਰਮਲ ਗਿਆਨ ਰਤਨ ਚਾਨਣ, ਅਗਿਆਨਾ ਦੇਰ ਗਵਾਇਆ। ਤੇਰੇ ਨਾਮ ਅਨੇਕ ਕੀਮਤ ਨਹੀਂ ਪਾਈ, ਸੱਚ ਨਾਮ ਹਰ ਹਿਰਦੈ ਵਸਾਈ। ਕੀਮਤ ਕੌਣ ਕਰੇ ਪ੍ਰਭ ਤੇਰੀ, ਤੂੰ ਆਪੇ ਸਹਿ ਸਮਾਇਆ। ਨਾਮ ਅਮੋਲਕ ਅਗਮਿਆ ਪਾਰਾ, ਨਾ ਕੋ ਹੋਵਾ ਤੋਲਣ ਹਾਰਾ। ਆਪੇ ਤੋਲੇ ਤੋਲ ਤੁਲਾਏ, ਗੁਰਸਬਦੀ ਮੇਲ ਤੁਲਾਇਆ। ਸੇਵਕ ਸੇਵੈ ਕਰੈ ਅਰਦਾਸ, ਤੂੰ ਆਪੇ ਮੇਲ ਬਹਾਲੈ ਪਾਸ। ਸਭਨਾ ਜੀਆਂ ਕਾ ਸੁਖਦਾਤਾ, ਪੂਰੇ ਕਰਮ ਤੇ ਆਇਆ। ਜਤ ਸਤ ਸੰਜਮ ਜੇ ਸੱਚ ਕਮਾਵੈ, ਇਹੋ ਮਨ ਨਿਰਮਲ ਜੇ ਹਰ ਗੁਣ ਗਾਵੈ। ਇਸ ਬਿਖ ਮੈਂ ਅੰਮ੍ਰਿਤ ਪ੍ਰਾਪਤ ਹੋਵੈ, ਹਰ ਜੀਉ ਮੇਰੇ ਪਾਇਆ। ਜਿਸਨੋ ਬੁਝਾਏ ਸੋਈ ਬੂਝੈ, ਹਰ ਗੁਣ ਗਾਵੈ ਅੰਦਰ ਸੂਝੈ। ਹਉ ਮੈਂ ਮੇਰਾ ਠਾਕ ਰਹਾਏ, ਸਹਿਜੇ ਹੀ ਸੱਚ ਪਾਇਆ। ਬਿਨ ਕਰਮਾ ਹੋਰ

ਕਣੇਰੀ ਮਰ ਮਰ ਜੰਮੈ ਚੁੱਕੈ ਨਾ ਫੇਰੀ। ਬਿਖ ਕਾ ਰਾਤਾ ਬਿਖ ਕਮਾਵੈ, ਸੁਖ ਨ ਕਬੂ ਪਾਇਆ। ਬਹੁਤੇ ਭੇਖ ਕਰੇ ਭੇਖ ਧਾਰੀ, ਬਿਨ ਸਬਦੇ ਹਉ ਮੈਂ ਕਿਨੈ ਨਾ ਮਾਰੀ। ਜੀਵਤ ਮਰੈ ਤਾਂ ਮੁਕਤ ਪਾਏ, ਸੱਚੈ ਨਾਏ ਸਮਾਇਆ। ਅਗਿਆਨ ਤ੍ਰਿਸ਼ਨਾ ਇਸਤਨੈ ਜਲਾਏ, ਤਿਸ ਦੀ ਬੂਝੈ ਜੇ ਗੁਰ ਸ਼ਬਦ ਕਮਾਏ। ਤਨ ਮਨ ਸੀਤਲ ਕ੍ਰੋਧ ਨਿਵਾਰੇ, ਹਉ ਮੈਂ ਮਾਰ ਸਮਾਇਆ। ਸੱਚਾ ਸਾਹਿਬ ਸੱਚੀ ਵਡਿਆਈ, ਗੁਰ ਪ੍ਰਸਾਦੀ ਵਰ ਲੈ ਪਾਈ। ਨਾਨਕ ਏ ਕਹਿ ਬੇਨੰਤੀ, ਨਾਮੇ ਨਾਮ ਸਮਾਇਆ। ਮਾਰੂ ਮਹੱਲਾ ਤੀਜਾ, ਨਦਰੀ ਭਗਤਾ ਲਿਹੋ ਮਿਲਾਏ। ਭਗਤ ਸਲਾਹਨ ਸਦਾ ਲਿਵਲਾਏ, ਤਉ ਸਰਨਾਈ ਉਬਰੈ ਕਰਤੇ, ਆਪੇ ਮੇਲ ਮਿਲਾਇਆ। ਪੂਰੈ ਸ਼ਬਦ ਭਗਤ ਸੁਹਾਈ, ਅੰਤਰ ਸੁਖ ਤੇਰੇ ਮਨ ਭਾਈ। ਮੰਤਰ ਸੱਚੀ ਭਗਤੀ ਰਾਤਾ, ਸੱਚੇ ਸਿਉ ਚਿਤਲਾਇਆ। ਹਉ ਮੈਂ ਵਿੱਚ ਸਦ ਜਲੈ ਸਰੀਰਾ, ਕਰਮ ਹੋਵੈ ਭੇਟੈ ਗੁਰਪੂਰਾ। ਅੰਤਰ ਅਗਿਆਨ ਸ਼ਬਦ ਬੁਝਾਏ, ਸਤਿਗੁਰ ਤੇ ਸੁਖ ਪਾਇਆ। ਮਨਮੁਖ ਅੰਧਾ ਅੰਧ ਕਮਾਏ, ਬਹੁ ਸੰਕਟ ਜੋਨੀ ਪਰਮਾਏ। ਜਮ ਕਾ ਜੇਵੜਾ ਕਦੇ ਨਾ ਕਾਟੈ, ਅੰਤੇ ਬਹੁ ਦੁਖ ਪਾਇਆ। ਆਵਣ ਜਾਣਾ ਸ਼ਬਦ ਨਿਵਾਰੇ, ਸੱਚ ਨਾਮ ਰੱਖੈ ਉਰਤਾਰੇ। ਗੁਰ ਕੈ ਸ਼ਬਦ ਮਰੈ ਮਨ ਮਾਰੇ, ਹਉ ਮੈਂ ਜਾਏ ਸਮਾਇਆ। ਆਵਣ ਜਾਣੈ ਪਰ ਜਿਵੇ ਗੋਈ, ਬਿਨ ਸਤਿਗੁਰ ਥਿਰ ਕੋਈ ਨਾ ਹੋਈ। ਅੰਤਰ ਜੋਤ ਸ਼ਬਦ ਸੁਖ ਵਸਿਆ, ਜੋਤੀ ਜੋਤ ਮਿਲਾਇਆ। ਪੰਚ ਦੂਤ ਚਿਤਵੈ ਵਿਕਾਰਾ, ਮਾਇਆ ਮੋਕਾ ਇਹੋ ਪਸਾਰਾ। ਸਤਿਗੁਰ ਸੇਵੇ ਤਾਂ ਮੁਕਤ ਹੋਵੇ, ਪੰਚ ਦੂਤ ਵਸ ਆਇਆ। ਵਾਜਗੁਰੂ ਹੈ ਮੋਹ ਗੁਬਾਰਾ, ਫਿਰ ਡੁੱਬੈ ਵਾਰੋ ਵਾਰਾ। ਸਤਿਗੁਰ ਭੇਟੇ ਸੱਚ ਦਰੜਾਏ, ਸੱਚ ਨਾਮ ਮਨ ਭਾਇਆ। ਸਾਚਾ ਦਰ ਸਾਚਾ ਦਰਬਾਰਾ, ਸੱਚੇ ਸੇਵੈ ਸ਼ਬਦ ਪਿਆਰਾ। ਸੱਚੀ ਤੁਨ ਸੱਚੇ ਗੁਣ ਗਾਵਾਂ, ਸੱਚੇ ਮਾਹੇ ਸਮਾਇਆ। ਘਰੈ ਅੰਦਰ ਕੋ ਘਰ ਪਾਏ, ਗੁਰ ਕੈ ਸ਼ਬਦੇ ਸਹਿ ਸੁਭਾਏ। ਉਥੇ ਸੋਗ ਵਿਯੋਗ ਨ ਵਿਆਪੈ, ਸਹਿਜੇ ਸਹਿ ਸਮਾਇਆ। ਦੂਜੇ ਪਾਏ ਦੁਸ਼ਟਾਂ ਕਾ ਵਾਸਾ, ਭਾਉਂਦੇ ਫਿਰੈ ਬਹੁ ਮੋਹ ਪਿਆਸਾ। ਕੁਸੰਗਤ ਬਹਿ ਸਦਾ ਦੁਖ ਪਾਵੈ, ਦੁਖੋ ਦੁਖ ਕਮਾਇਆ। ਸਤਿਗੁਰ ਬਾਜਾ ਸੰਗਤ ਨਾ ਹੋਈ, ਬਿਨ ਸ਼ਬਦੇ ਪਾਰ ਨਾ ਪਾਏ ਕੋਈ। ਸਹਿਜੇ ਗੁਣ ਰਵੈ ਦਿਨ ਰਾਤੀ, ਜੋਤੀ ਜੋਤ ਮਿਲਾਇਆ। ਕਾਇਆ ਬਿਰਖ ਪੰਖੀ ਵਿੱਚ ਵਾਸਾ, ਅੰਮ੍ਰਿਤ ਚੁਗੈ ਗੁਰ ਸ਼ਬਦ ਨਿਵਾਸਾ। ਉਡੈ ਨਾ ਮੂਲੇ ਨਾ ਆਵੈ ਨਾ ਜਾਹੀ, ਨਿਜਕਰ ਵਾਸਾ ਪਾਇਆ। ਕਾਇਆ ਸੋਧੈ ਸ਼ਬਦ ਵਿਚਾਰੈ, ਮੋਠ ਗੌਲੀ ਭਰਮ ਨਿਵਾਰੈ। ਆਪੇ ਕਿਰਪਾ ਕਰੇ ਸੁਖਦਾਤਾ, ਆਪੇ ਮੇਲ ਮਿਲਾਇਆ। ਸਦ ਹੀ ਨੇੜੈ ਦੂਰ ਨਾ ਜਾਣੋ, ਗੁਰ ਕੈ ਸ਼ਬਦ ਨਿਜੀਕ ਪਛਾਣੋ। ਬਿਗਸੈ ਕਮਲ ਕਿਰਨ ਪਰਗਾਸੈ, ਪ੍ਰਗਟ ਕਰ ਦੇਖਾਇਆ। ਆਪੇ ਕਰਤਾ ਸੱਚਾ ਸੋਈ, ਆਪੇ ਮਾਰਜੀ ਵਾਲੇ ਅਵਰ ਨਾ ਕੋਈ। ਨਾਨਕ ਨਾਮ ਮਿਲੈ ਵਡਿਆਈ, ਆਪ ਗਵਾਏ ਸੁਖ ਪਾਇਆ। ਮਾਰੂ ਸੋਲਹੇ ਮਹੱਲਾ ਚੌਥਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸੱਚਾ ਆਪ ਸਵਾਰ ਨਹਾਰਾ, ਅਵਰ ਨਾ ਸੂਜਿਸ ਬੀਜੀ ਕਾਰਾ। ਗੁਰਮੁਖ ਸੱਚ ਵਸੈ ਕੱਟ ਅੰਤਰ, ਸਹਿਜੇ ਸੱਚ ਸਮਾਈ ਹੈ। ਸਭਨਾ ਸੱਚ ਵਸੈ ਮਨ ਮਾਹੀ, ਗੁਰਪ੍ਰਸਾਦੀ ਸਹਿ ਸਮਾਹੀ। ਗੁਰ ਗੁਰ ਕਰਤ ਸਦਾ ਸੁਖ ਪਾਇਆ, ਗੁਰ ਚਰਨੀ ਚਤਲਾਈ ਹੈ। ਸਤਿਗੁਰ ਹੈ ਗਿਆਨ, ਸਤਿਗੁਰ ਹੈ ਪੂਜਾ। ਸਤਿਗੁਰ ਸੇਵੀ ਅਵਰ ਨਾ ਦੂਜਾ, ਸਤਿਗੁਰ ਤੇ ਨਾਮ ਰਤਨ ਧਨ ਪਾਇਆ। ਸਤਿਗੁਰ ਕੀ ਸੇਵਾ ਪਾਈ ਹੈ, ਬਿਨ ਸਤਿਗੁਰ ਜੋ ਦੂਜੇ ਲਾਗੇ। ਆਵੈ ਜਾਏ ਭ੍ਰਮ ਰਹਿ ਅਭਾਗੇ, ਨਾਨਕ ਤਿਨ ਕੀ ਫਿਰ ਗਤ ਹੋਵੇ। ਜੇ ਗੁਰਮੁਖ ਰਹਿ ਸਰਨਾਈ ਹੈ, ਗੁਰਮੁਖ ਪ੍ਰੀਤ ਸਦਾ ਹੈ ਸਾਚੀ। ਸਤਿਗੁਰ ਤੇ ਮੰਗੋ ਨਾਮਾ ਜਾਚੀ, ਹੋ ਦਿਆਲ ਕਿਰਪਾ ਕਰ ਹਰ ਜੀਓ, ਰੱਖ ਲੇਵੋ ਗੁਰ ਸਰਨਾਈ ਹੈ। ਅੰਮ੍ਰਿਤ ਰਸ ਸਤਿਗੁਰੂ ਚੁਆਇਆ, ਦਸਵੇਂ ਦੁਆਰ ਪ੍ਰਗਟ ਹੋਏ ਆਇਆ।
तैं अनहद शब्द वजह धुन बाणी सहज सहि समाई है। जिनको करता तुर लिख पाई अंदन गुर गुर करत विहाई। बिन सतगुर को सीजै नाही गुर चरणी चित लाई है। जिस भावै तिस आपे दे गुरमुख नाम पदार्थ ले। आपे कृपा करे नाम देवै नानक नाम समाई है। ज्ञान रतन मन प्रगट भया नाम पदार्थ सहजे लया। एह वडियाई गुरते पाई सतगुर को सदबल जाई है। प्रगटिया सूर निसमिटिया अंधियारा अज्ञान मिटिया गुरतन अपारा। सतगुर ज्ञान रतन अत भारी कर्म मिले सुख पाई है। गुरमुख नाम प्रगटी है सोए चहुजुग निर्मल हच्छा लोए। नामे नाम रते सुख पाया नाम रया लिवलाई है। गुरमुख नाम प्राप्त होवे सहजे जागै सहजे सोवे। गुरमुख नाम समाए समावै नानक नाम ते आई है। भगता मुखे अमृत है बाणी गुरमुख हर नाम आख वखाणी। हर हर कर तो सदा मन बिकसै हर चरणी मन लाई है। हम मूर्ख अज्ञान ज्ञान किश नाही सतगुर ते समझ पड़ी मन माही। हो दयाल कृपा कर हर जियो सतगुर की सेवा लाई है। जिन सतगुर जाता तिन एक पछाता सर्वे रव रह सुखदाता। आत्म चीन परम पद पाया सेवा सुरत समाई है। जिन को आद मिली वड्याई सतगुर मन वसिया लिवलाई। आप मिलिया जग जीवन दाता नानके अंक समाई है। मारू महला चौथा। हर अगम्या गोचर सदा अविनाशी सर्वे रव रया कटवासी। तिस बिन अवर न कोई दाता हर तिसै सिरे वो प्राणी है। जा को राखै हर राखण हारा ता को कोई न सक समारा। सो ऐसा हर सेवो संतो जा की उत्तम बाणी है। जा जापै किश कथाऊ नाही ता करता परपूर समाही। सूके ते फुन हरिया की तोन हर त्यावो चोज विडाणी है। जो जिया की वेदन जाने ते साहिब कै हम कुर्बान है। तिस आगै जन कर बेनंती जो सर्व सुखा का दानी है। जो जिये की सार न जाने तिस्यो किशना कहिए अजाने। मूर्ख स्यो नह लूज पराणी हर जपिए पद निर्वाणी है। ना कर चिंत चिंता है करते हर देव जल थल जनता सब तै। अचिंत दान दे प्रभ मेरा विच पाथर कीट पखानी है। ना कर आस मीत सुत पाई ना कर आस किसै सा व्यवहार की पराई। बिन हर नावै को बेली नाही हर जपिए सारंग पानी है। आन दिन नाम जपो बनवारी सब आसा मनसा पूरै थारी। जन नानक नाम जपो पव खंडन सुख सहजे रहन विहानी है। जिन हर सेविया तिन सुख पाया सहजे हर नाम समाया। जो शरण परे तिसकी पत राखै जाए पूछो वेद पुराणी है। जिस हर सेवा लाए सोई जन लागै गुर कै शब्द परम पव भागै। विचे ग्रह सदा रह उदासी जो कमल रह विच पानी है। विच होमै सेवा थाए ना पाए जन्म रह फिर आवै जाए। सो तप पूरा साई सेवा जो हर मेरे मन पानी है। हों क्या गुण तेरे आखा स्वामी तू सर्ब जिया का अंतर जामी।

ਤਥ ਸਰਬ ਸੁਖਦਾਨਾ ਸਿਮਰਉ ਨਾਮ ਹੋ ਮਿਹਰਵਾਨਾ। ਹਰ ਦਾਤਾ ਜੀ ਜੰਤ ਬੇਖਾਰੀ, ਜਨ ਬਾਛੈ ਜਾ ਚੰਗਨਾ। ਮੰਗੋ ਜਨ ਤੂਰ ਪਰਮਗਤ ਪਾਵੋ, ਜਨਮ ਜਨਮ ਕੀ ਮੈਲ ਮਿਟਾਵੋ। ਦੀਰਘ ਰੋਗ ਮਿਟੈ ਹਰ ਔਖਦ, ਹਰ ਨਿਰਮਲ ਰਾਪੈ ਮੰਗਨਾ। ਸ਼੍ਰਵਣੀ ਸੁਣੋ ਬਿਮਲ ਜਾ ਸੁਆਮੀ, ਏਕਾ ਓਟ ਤਜੋ ਬਿਖ ਕਾਮੀ। ਨਿਮ ਨਿਮ ਪਾਏ ਲਗੋ ਦਾਸ ਤੇਰੇ, ਕਰ ਸੁਕ੍ਰਿਤ ਨਾਹੀ ਸੰਗਨਾ। ਰਸਨਾ ਗੁਣ ਗਾਵੈ ਹਰ ਤੇਰੇ, ਮਿਟੈ ਕਮਾਤੇ ਅਵਗੁਣ ਮੇਰੇ। ਸਿਮਰ ਸਿਮਰ ਸੁਆਮੀ ਮਨ ਜੀਵੈ, ਪੰਚ ਦੂਤ ਤਜ ਤੰਗਨਾ। ਚਰਨ ਕਮਲ ਜਪ ਬੋਇਤ ਚਰੀਐ, ਸੰਤ ਸੰਗ ਮਿਲ ਸਾਗਰ ਤਰੀਐ। ਅਰਚਾ ਬੰਦਨ ਹਰ ਸੰਤ ਨਿਵਾਸੀ, ਬਾਹੁੜ ਜੋ ਨ ਨੰਗਨਾ। ਦਾਸ ਦਾਸਨ ਕੋ ਕਰ ਲਿਹੋ ਗੋਪਾਲਾ, ਕਿਰਪਾ ਨਿਧਾਨ ਦੀਨ ਦਯਾਲਾ। ਸਖਾ ਸਹਾਈ ਪੂਰਨ ਪਰਮੇਸ਼ਰ, ਮਿਲ ਕਦੇ ਨਾ ਹੋਵੀ ਭੰਗਨਾ। ਮਨ ਤਨ ਅਰਪ ਧਰੀ ਹਰ ਆਗੈ, ਜਨਮ ਜਨਮ ਕਾ ਸੋਇਆ ਜਾਗੈ। ਜਿਸ ਕਾ ਸਾ ਸੋਈ ਪ੍ਰਤਪਾਲਕ, ਹੱਥ ਤਿਆਗੀ ਹਉ ਮੈਂ ਹੰਤਨਾ। ਜਲ ਥਲ ਪੂਰਨ ਅੰਤਰ ਜਾਮੀ, ਘੜਘੜ ਰਵਿਆ ਛਲ ਸੁਆਮੀ। ਭਰਮ ਪੀਤ ਖੋਈ ਗੁਰਪੂਰੈ, ਏਕ ਰਵਿਆ ਸਰਬੰਗਨਾ। ਜਤ ਕਤ ਪੇਖਾਓ ਪ੍ਰਭ ਸੁਖ ਸਾਗਰ, ਹਰ ਤੋਟ ਭੰਡਾਰ ਨਾਹੀ ਰਤਨਾਗਰ। ਅਗੈ ਅਗਾਹ ਕਿਸ਼ਮਿਤ ਨਹੀਂ ਪਾਈਐ, ਸੋ ਬੂਝੈ ਜਿਸ ਕਰ ਪੰਗਨਾ। ਛਾਤੀ ਸੀਤਲ ਮਨ ਤਨ ਠੰਡਾ, ਜਨਮ ਮਰਨ ਕੀ ਮਿਟਵੀ ਡੰਜਾ। ਕਰ ਗੈ ਕਾਢ ਲੀਏ ਪ੍ਰਭ ਆਪਣੈ, ਅਮਿਓ ਤਾਰ ਦ੍ਰਿਸ਼ਟੰਗਨਾ। ਏਕੋ ਏਕ ਰਵਿਆ ਸਭ ਠਾਈ, ਤਿਸ ਬਿਨ ਦੂਜਾ ਕੋਈ ਨਾਹੀ। ਆਦ ਮਦ ਅੰਤ ਪ੍ਰਭ ਰਵਿਆ, ਤ੍ਰਿਸ਼ਨ ਬੁਝੀ ਪਰਮੰਗਨਾ। ਗੁਰ ਪਰਮੇਸ਼ਰ ਗੁਰ ਗੋਬਿੰਦ, ਗੁਰ ਕਰਤਾ ਗੁਰ ਸਦ ਬਖਸ਼ੰਦ। ਗੁਰ ਜਪ ਜਾਪ ਜਪਤ ਫਲ ਪਾਇਆ, ਗਿਆਨ ਦੀਪਕ ਸੰਤ ਸੰਗਨਾ। ਜੋ ਪੇਖਾ ਸੋ ਸਭ ਕੇ ਸੁਆਮੀ, ਜੋ ਸੁਣਨਾ ਸੋ ਪ੍ਰਭ ਕੀ ਬਾਨੀ। ਜੋ ਕੀਨੋ ਸੋ ਤੁਮੈ ਕਰਾਇਓ, ਸਰਨ ਸਹਾਈ ਸੰਤੈ ਤਨਾ। ਜਾਚਕ ਜਾਚੈ ਤੁਮੈ ਅਰਾਧੈ, ਪਤਿਤ ਪਾਵਨ ਪੂਰਨ ਪ੍ਰਭ ਸਾਧੈ। ਏਕੋ ਦਾਨ ਸਰਬ ਸੋ ਗੁਣ ਨਿਧ, ਆਨ ਮੰਗਨ ਨੇ ਕਿੰਚਨਾ। ਕਾਇਆ ਪਾਤਰ ਪ੍ਰਭ ਕਰਣੈ ਹਾਰਾ, ਲੱਗੀ ਲਾਗ ਸੰਤ ਸੰਗਾਰਾ। ਨਿਰਮਲ ਸੋਏ ਬਣੀ ਹਰ ਬਾਣੀ, ਮਨ ਨਾਮ ਜੀਠੈ ਰੰਗਨਾ। ਸੋ ਲੈ ਕਲਾ ਸੰਪੂਰਨ ਫਲਿਆ, ਅੰਤ ਕਲਾ ਹੋਏ ਠਾਕਰ ਚੜਿਆ। ਅਨੰਦ ਬਿਨੋਦ ਹਰ ਨਾਮ ਸੁਖ ਨਾਨਕ, ਅੰਮ੍ਰਿਤ ਰਸ ਹਰ ਪੁੰਚਨਾ। ਮਾਰੂ ਸੋਲਹੇ ਮਹੱਲਾ ਪੰਜਵਾਂ, ਏਕੋ ਓੰਕਾਰ ਸਤਿਗੁਰ ਪ੍ਰਸਾਦ। ਤੂੰ ਸਾਹਿਬ ਹਾਂ ਸੇਵਕ ਕੀਤਾ, ਜਿਉ ਪਿੰਡ ਸਭ ਤੇਰਾ ਦਿੱਤਾ। ਕਰਨ ਕਰਾਵਣ ਸਭ ਤੂੰ ਹੈ, ਤੂੰ ਹੈ ਹੈ ਨਾਹੀ ਕਿਛ ਅਸਾੜਾ। ਤੁਮੈ ਪਠਾਏ ਤਾਂ ਜਗ ਮੈਂ ਆਏ, ਜੋ ਤੁਧ ਪਾਣਾ ਸੇ ਕਰਮ ਕਮਾਏ। ਤੁਝ ਤੇ ਬਾਹਰ ਕਿਛੂ ਨਾ ਹੋਵਾ, ਤਾਂ ਪੀ ਨਾਹੀ ਕਿਛ ਕਾੜਾ। ਉਹਾਂ ਹੁਕਮ ਤੁਮਾਰਾ ਸੁਣੀਐ, ਇਹਾਂ ਹਰ ਜਸ ਤੇਰਾ ਭਣੀਐ। ਆਪੇ ਲੇਖਾ ਲੇਖੈ ਆਪੇ, ਤੁਮ ਸਿਓ ਨਾਹੀ ਕਿਛ ਝਾੜਾ। ਤੂੰ ਪਿਤਾ ਸਭ ਬਾਰਕ ਥਾਰੇ, ਜਿਉਂ ਖਿਲਾਵੈ ਤਿਉਂ ਖੇਲਣ ਹਾਰੇ। ਉੱਜੜ ਮਾਰਗ ਸਭ ਤੁਮਹੀ ਕੀਨਾ, ਚੱਲੈ ਨਾਹੀ ਕੋ ਵੇ ਪਾੜਾ। ਇੱਕ ਬੈਸਾਏ ਰੱਖੇ ਗ੍ਰਹਿ ਅੰਤਰ, ਇੱਕ ਪਠਾਏ ਦੇਹ ਦਸੰਤਰ। ਇੱਕ ਹੀ ਕਉ ਘਾਸ ਇੱਕ ਹੀ ਕਉ ਰਾਜਾ, ਇਨ ਮੈਂ ਕਹੀਐ ਕਿਆ ਕੂੜਾ। ਕਵਨ ਸੋ ਮੁਕਤੀ ਕਵਨ ਸੋ ਨਰਕਾ, ਕਵਨ ਸਹਿ ਸਾਰੀ ਕਵਨ ਸੋ ਭਗਤਾ। ਕਵਨ ਸੋ ਦਾਨਾ ਕਵਨ ਸੋ ਹੋਛਾ, ਕਵਨ ਸੋ ਸੁਰਤਾ ਕਵਨ ਜੜਾ। ਹੁਕਮੇ ਮੁਕਤੀ ਹੁਕਮੇ ਨਰਕਾ, ਹੁਕਮ ਸੰਸਾਰੀ ਹੁਕਮੇ ਭਗਤਾ। ਹੁਕਮੇ ਹੋਛਾ ਹੁਕਮੇ ਦਾਨਾ, ਦੂਜਾ ਨਾਹੀ ਅਵਰ ਧੜਾ। ਸਾਗਰ ਕੀਨਾ ਅਤੁਮ ਪਾਰਾ, ਇੱਕ ਖੜੇ ਰਸਾ ਤਲ ਕਰ ਮਨਮੁਖ ਗਾ ਵਾਰਾ। ਇੱਕ ਨਾ ਪਾਰ ਲੰਘਾਵੈ ਆਪੇ, ਸਤਿਗੁਰ ਜਿਨਕਾ ਸੱਚ ਬੇੜਾ। ਕੌਤਕ ਕਾਲ ਇਹੋ ਹੁਕਮ ਪਠਾਇਆ।

ਆਏ ਗੁਣ ਤੇ ਗੁਣ ਮਿਲ ਪਾਈਐ ਜੇ ਸਤਿਗੁਰ ਮਾਹੇ ਸਮਾਏ ਮੋਲ ਅਮੋਲ ਨਾ ਪਾਈਐ ਵਣਜਨਾ ਲੀਜੈ ਹਾਟ ਨਾਨਕ ਪੂਰਾ ਤੋਲ ਹੈ ਕਬੋ ਨਾ ਹੋਵੇ ਘਾਟ ਮਹੱਲਾ ਚੌਥਾ ਨਾਮ ਵਿਹੂਣੇ ਭਰਮ ਸਹਿ ਆਵੇ ਜਾਵੇ ਨੀਤ ਇੱਕ ਬੰਧ ਇੱਕ ਢੀਲਿਆ ਇੱਕ ਸੁਖੀ ਹਰਪ੍ਰੀਤ ਨਾਨਕ ਸੱਚਾ ਮਨ ਲੈ ਸੱਚ ਕਰਨੀ ਸੱਚ ਰੀਤ ਪੌੜੀ ਗੁਰ ਤੇ ਗਿਆਨ ਪਾਇਆ ਅਤ ਖੜਗ ਕਰਾਰਾ ਦੂਜਾ ਪਰਮ ਗੜ ਕੱਟਿਆ ਮੋਹ ਲੋਭ ਹੰਕਾਰਾ ਹਰ ਕਾ ਨਾਮ ਮਨ ਵਸਿਆ ਗੁਰ ਸ਼ਬਦ ਵਿਚਾਰਾ ਸੱਚ ਸੰਜਮ ਮਤਿ ਉਤਮਾ ਹਰ ਲੱਗਾ ਪਿਆਰਾ ਸਭ ਸੱਚੋ ਸੱਚ ਵਰਤਦਾ ਸੱਚ ਸਿਰਜਣਹਾਰਾ ਸਲੋਕ ਮਹੱਲਾ ਤੀਜਾ ਕੇਦਾਰਾ ਰਾਗਾ ਵਿੱਚ ਜਾਣੀਐ ਪਾਈ ਸਬਦੇ ਕਰੇ ਪਿਆਰ ਸਤ ਸੰਗਤ ਸਿਉ ਮਿਲਦੋ ਰਹਿ ਸੱਚੇ ਤਰੇ ਪਿਆਰ ਵਿੱਚੋਂ ਮਲ ਕੱਟੇ ਆਪਣੀ ਕੁਲਾਂ ਕਾ ਕਰੇ ਉਧਾਰ ਗੁਣਾ ਕੀ ਰਾਹ ਸੰਗਰੈ ਅਵਗੁਣ ਕੱਢੈ ਵਿਡਾਰ ਨਾਨਕ ਮਿਲਿਆ ਸੋ ਜਾਣੀਐ ਗੁਰੂ ਨਾ ਛੋਡੈ ਆਪਣਾ ਦੂਜੇ ਨਾ ਤਰੇ ਪਿਆਰ ਮਹੱਲਾ ਚੌਥਾ ਸਾਗਰ ਦੇਖੋ ਡਰ ਮਰੋ ਪੈ ਤੇਰੇ ਡਰ ਨਾਹੇ ਗੁਰ ਕੈ ਸ਼ਬਦ ਸੰਤੋਖੀਆ ਨਾਨਕ ਬਿਗਸਾ ਨਾਏ ਮਹੱਲਾ ਚੌਥਾ ਚੜ ਬੋਏ ਥੈ ਚਾਲ ਸੋ ਸਾਗਰ ਲੈਰੀ ਦੇ ਠਾਗਨਾ ਸੱਚੈ ਬੋਏ ਥੈ ਜੇ ਗੁਰ ਤੀਰਕ ਦੇ ਤਿਤ ਦਰ ਜਾਏ ਉਤਾਰੀਆ ਗੁਰ ਦਿਸੈ ਸਾਵਧਾਨ ਨਾਨਕ ਨਦਰੀ ਪਾਈਐ ਦਰਗਹਿ ਚੱਲੈ ਮਾਨ ਪੌੜੀ ਨਿਹਕੰਟਕ ਰਾਜ ਪੁੰਚ ਤੂੰ ਗੁਰਮੁਖ ਸੱਚ ਕਮਾਈ ਸੱਚੈ ਤਖ਼ਤ ਬੈਠਾ ਨਿਆਉ ਕਰ ਸਤਸੰਗਤ ਮੇਲ ਮਿਲਾਈ ਸੱਚਾ ਉਪਦੇਸ਼ ਹਰ ਜਾਪਣਾ ਹਰ ਸਿਉ ਬਣਿਆਈ ਐਥੈ ਸੁਖਦਾ ਤਾ ਮਨ ਵਸੈ ਅੰਤ ਹੋਏ ਸਖਾਈ ਹਰ ਸਿਉ ਪ੍ਰੀਤ ਉਪਜੀ ਗੁਰ ਸੋਜੀ ਪਾਈ

ਸਤਿਗੁਰ ਸਾਚਾ ਮਨ ਵਸੈ ਸਾਜਨ ਉਤ ਹੀ ਠਾਏ ਨਾਨਕ ਮੰਤ੍ਰ ਪਤਾਸੀਐ ਸਿਫਤੀ ਸਾਚੈ ਨਾਏ ਮਹੱਲਾ ਤੀਜਾ ਆਪੇ ਕਰਨੀ ਕਾਰ ਆਪ ਆਪੇ ਕਰੇ ਰਜਾਏ ਆਪੇ ਕਿਸੀ ਬਖਸ ਲੈ ਆਪੇ ਕਾਰ ਕਮਾਏ ਨਾਨਕ ਚਾਨਣ ਗੁਰ ਮਿਲੇ ਦੁਖ ਬਿਖ ਜਾਲੀ ਨਾਏ ਪੌੜੀ ਮਾਇਆ ਵੇਖ ਨਾ ਭੁੱਲ ਤੂੰ ਮਨਮੁਖ ਮੂਰਖਾ ਚਲਦਿਆਂ ਨਾਲ ਨਾ ਚੱਲਈ ਸਭ ਝੂਠ ਦਰਬ ਲੱਖਾ ਅਗਿਆਨੀ ਅੰਧ ਨਾ ਬੂਝਈ ਸਿਰ ਉੱਪਰ ਜਮ ਖੜਗ ਕਲੱਖਾ ਗੁਰਪ੍ਰਸਾਦੀ ਉੱਭਰੇ ਜਿਨ ਹਰ ਰਸ ਚੱਖਾ ਆਪ ਕਰਾਏ ਕਰੇ ਆਪ ਆਪੇ ਹਰ ਰੱਖਾ ਸਲੋਕ ਮਹੱਲਾ ਤੀਜਾ ਜਿਨਾ ਗੁਰ ਨਹੀਂ ਪੇਟਿਆ ਪੈ ਕੀ ਨਾਹੀ ਬਿੰਦ ਆਵਣ ਜਾਵਣ ਦੁੱਖ ਘਣਾ ਕਦੇ ਨਾ ਚੁੱਕੈ ਚਿੰਦ ਕਾਪੜ ਜਵੈ ਪਿਛੋੜੀਐ ਕੜੀ ਮੁਹਤ ਕੜੀਆਲ ਨਾਨਕ ਸੱਚੇ ਨਾਮ ਬਿਨ ਸਿਰ ਹੋ ਨਾ ਚੁੱਕੈ ਜੰਜਾਲ ਮਹੱਲਾ ਤੀਜਾ ਤਿਰ ਭਵਨ ਟੂੰਡੀ ਸੱਜਣਾ ਹਮੈ ਬੁਰੀ ਜਗਤ ਨਾ ਚੁਰ ਹੀ ਅੜੇ ਸੱਚ ਚਉ ਨਾਨਕ ਸੱਚੋ ਸੱਚ ਪੌੜੀ ਗੁਰਮੁਖ ਆਪੇ ਬਖਸਿਓਨ ਹਰ ਨਾਮ ਸਮਾਣੇ ਆਪੇ ਭਗਤੀ ਲਾਇਓਨ ਗੁਰ ਸ਼ਬਦ ਨਿਸਾਣੇ ਸਨਮੁਖ ਸਦਾ ਸੋਹਣੇ ਸੱਚੇ ਦਰ ਜਾਣੇ ਐਥੈ ਓਥੈ ਮੁਕਤ ਹੈ ਜਿਨ ਰਾਮ ਪਛਾਣੇ ਧਨ ਧਨ ਸੇ ਜਨ ਜਿਨ ਹਰ ਸੇਵਿਆ ਤਿਨ ਹਉ ਕੁਰਬਾਣੇ ਸਲੋਕ ਮਹੱਲਾ ਪਹਿਲਾ ਮਹਿਲ ਕੁਚੱਜੀ ਮੜਵੜੀ ਕਾਲੀ ਮਨੋ ਕਸੁੱਧ ਜੇ ਗੁਣ ਹੋਵਨ ਤਾਂ ਪ੍ਰਰਵੈ ਨਾਨਕ ਅਵਗੁਣ ਮੁੰਦ ਮਹੱਲਾ

ਪਹਿਲਾ ਸਾਚ ਸੀਲ ਸੱਚ ਸੰਜਮੀ ਸਾ ਪੂਰੀ ਪਰਿਵਾਰ ਨਾਨਕ ਅਹਿਨਸ ਸਦਾ ਭਲੀ ਪ੍ਰਕਹਿ ਹਿਤ ਪਿਆਰ ਪੌੜੀ ਆਪਣਾ ਆ ਪਛਾਣਿਆ ਨਾਮ ਨਿਦਾਨ ਪਾਇਆ ਕਿਰਪਾ ਕਰਕੇ ਆਪਣੀ ਗੁਰਸ਼ਬਦ ਮਿਲਾਇਆ ਗੁਰ ਕੀ ਬਾਣੀ ਨਿਰਮਲੀ ਹਰ ਰਸ ਪੀ ਆਇਆ ਹਰ ਰਸ ਜਿੰਨੀ ਚਾਖਿਆ ਅਨ ਰਸ ਠਾਕ ਰਹਾਇਆ ਹਰ ਰਸ ਪੀ ਸਦਾ ਤ੍ਰਿਪਤ ਭਏ ਫਿਰ ਤ੍ਰਿਸ਼ਨਾ ਭੁੱਖ ਗਵਾਇਆ ਸਲੋਕ ਮਹੱਲਾ ਤੀਜਾ ਫਿਰ ਖੁਸ਼ੀਏ ਧਨ ਰਾਵੀਏ ਧਨ ਔਰ ਨਾਮ ਸਿੰਗਾਰ ਨਾਨਕ ਤਨ ਆ ਗਏ ਖੜੀ ਸੋਭਾਵੰਤੀ ਨਾਰ ਮਹੱਲਾ ਪਹਿਲਾ ਸਸਰੇ ਪਈਏ ਕੰਤ ਕੀ ਕੰਤ ਅਗਮ ਥਾਹੋ ਨਾਨਕ ਤਨ ਸੁਹਾਗਣੀ ਜੋ ਪਾਵੈ ਵੇ ਪਰਵਾਹੋ ਪੌੜੀ ਤਖਤ ਰਾਜਾ ਸੋਬਹਿ ਜੇ ਤਖਤੈ ਲਾਇਕ ਹੋਈ ਜਿੰਨੀ ਸੱਚ ਪਛਾਣਿਆ ਸੱਚ ਰਾਜੇ ਸਈ ਇਹ ਭੂਪਤ ਰਾਜੇ ਨਾ ਆਖੀਐ ਦੂਜੇ ਪਾਏ ਦੁੱਖ ਹੋਈ ਕੀਤਾ ਕਿਆ ਸਾ ਲਾਹੀਐ ਜਿਸ ਜਾਂਦੇ ਬਿਲਮ ਨਾ ਹੋਈ ਨਿਹਚਲ ਸੱਚਾ ਏਕ ਹੈ ਗੁਰਮੁਖ ਬੂਝੈ ਸੋ ਨਿਹਚਲ ਹੋਈ ਸਲੋਕ ਮਹੱਲਾ ਤੀਜਾ ਸਭਨਾ ਕਾ ਪ੍ਰੇਕ ਹੈ ਫਿਰ ਬਿਨ ਖਾਲੀ ਨਾ ਹੈ ਨਾਨਕ ਸੇ ਸੁਹਾਗਣੀ ਜੇ ਸਤਿਗੁਰ ਮਾਹੇ ਸਮਾਹੇ ਮਹੱਲਾ ਤੀਜਾ ਮਨ ਕੇ ਅਦਕ ਤਰੰਗ ਕਿਉ ਦਰ ਸਾਹਿਬ ਛੁੱਟੀਐ ਜੇ ਰਾਚੈ ਸੱਚ ਰੰਗ ਗੂੜੈ ਰੰਗ ਅਪਾਰ ਕੈ ਨਾਨਕ ਗੁਰਪ੍ਰਸਾਦੀ ਛੁੱਟੀਐ ਜੇ ਚਿੱਤ ਲਾਗੈ ਸੱਚ ਪੌੜੀ ਹਰ ਕਾ ਨਾਮ ਅਮੋਲ ਹੈ ਕਿਉ ਕੀਮਤ ਕੀਜੈ ਆਪੇ ਸ੍ਰਿਟ ਸਭ ਸਾਜੀਆਂ ਨੂੰ ਆਪੇ ਵਰਤੀ ਜੈ ਗੁਰਮੁਖ ਸਦਾ ਸਲਾਹੀ ਐ ਸੱਚ ਕੀਮਤ ਕੀਜੈ ਗੁਰਸ਼ਬਦੀ ਕਮਲ ਵਿਗਸਿਆ ਇਵ ਹਰ ਰਸ ਪੀਜੈ ਆਵਣ ਜਾਣਾ ਠਾਕਿਆ ਸੁਖ ਸਹਿ ਸਵੀਜੈ ਸਲੋਕ ਮਹੱਲਾ ਪਹਿਲਾ ਨਾ ਮੈਲਾ ਨਾ ਤੁੰਦਲਾ ਨਾ ਭਗਵਾ ਨਾ ਕੱਚ ਨਾਨਕ ਲਾਲੋ ਲਾਲ ਹੈ ਸੱਚੈ ਰਤਾ ਸੱਚ ਮਹੱਲਾ ਤੀਜਾ ਸਹਿਜ ਵਣਸਪਤ ਫੁੱਲ ਫਲ ਭਵਰ ਵਸੈ ਪੈ ਖੰਡ ਨਾਨਕ ਤਰਵਰ ਏਕ ਹੈ ਏਕੋ ਫੁੱਲ ਭੇ ਰੰਗ ਪੌੜੀ ਜੋ ਜਨ ਲੂਜੈ ਮਨੈ ਸਿਉ ਸੇ ਸੂਰੇ ਪ੍ਰਧਾਨਾ ਹਰ ਸੇਤੀ ਸਦਾ ਮਿਲ ਰਹੇ ਜਿੰਨੀ ਆ ਪਛਾਨਾ ਗਿਆਨੀਆਂ ਕਾ ਇਹੋ ਮਹੱਤ ਹੈ ਮਨ ਮਾਹੇ ਸਮਾਨਾ ਹਰ ਜੀਓ ਕਾ ਮਹਿਲ ਪਾਇਆ ਸੱਚ ਲਾਏ ਧਿਆਨਾ ਜਿਨ ਗੁਰਪ੍ਰਸਾਦੀ ਮਨ ਜੀਤਿਆ ਜਗਤ ਨੇ ਜਿਤਾਨਾ ਸਲੋਕ ਮਹੱਲਾ ਤੀਜਾ ਜੋਗੀ ਹੋਵਾਂ ਜਗ ਭਵਾਂ ਘਰ ਘਰ ਭੀਖਿਆ ਲਿਓ ਦਰਗਹਿ ਲੇਖਾ ਮੰਗੀਐ ਕਿਸ ਕਿਸ ਉੱਤਰ ਦਿਓ ਭਿਖਿਆ ਨਾਮ ਸੰਤੋਖ ਮੜੀ ਸਦਾ ਸੱਚ ਹੈ ਨਾਲ ਭੇਖੀ ਹੱਥ ਨਾ ਲੱਦੀਆ ਸਬਦ ਦੀ ਜਮਕਾਲ ਨਾਨਕ ਗੱਲਾਂ ਝੂਠੀਆਂ ਸੱਚਾ ਨਾਮ ਸੰਭਾਲ ਮਹੱਲਾ ਤੀਜਾ ਜਿਤ ਦਰ ਲੇਖਾ ਮੰਗੀਐ ਸੋ ਦਰ ਸੇਵੋ ਨਾ ਕੋਏ ਐਸਾ ਸਤਿਗੁਰ ਲੋੜ ਲਹੋ ਜਿਸ ਜੇਵੜੇ ਅਵਰ ਨਾ ਕੋਏ ਤਿਸਰ ਨਾਈ ਛੁੱਟੀਐ ਲੇਖਾ ਮੰਗੈ ਨਾ ਕੋਏ ਸੱਚ ਦ੍ਰਿੜਾਏ ਸੱਚ ਦ੍ਰਿੜ ਸੱਚਾ ਉਹ ਸ਼ਬਦ ਦੇ ਹਿਰਦੈ ਜਿਸ ਦੇ ਸੱਚ ਹੈ ਤਨ ਮਨ ਭੀ ਸੱਚਾ ਹੋਏ ਨਾਨਕ ਸੱਚੇ ਹੁਕਮ ਮੰਨਿਐ ਸੱਚੀ ਵਡਿਆਈ ਦੇ ਸੱਚੇ ਮਾਹੇ ਸਮਾਵਸੀ ਜਿਸਨੋ ਨਦਰ ਕਰੇ ਪੌੜੀ ਸੂਰੇ ਇਹ ਨਾ ਆਖੀਐ ਹੰਕਾਰ ਮਰੈ ਦੁਖ ਪਾਵੈ ਅੰਧੇ ਆਪਣਾ ਪਛਾਣਨੀ ਦੂਜੇ ਪਚ ਜਾਵੈ ਅਤਿ ਕ੍ਰੋਧ ਸਿਉ ਲੂਜਦੇ ਅੱਗੇ ਪਿੱਛੇ ਦੁਖ ਪਾਵੈ ਹਰ ਜਿਉ ਹੰਕਾਰ ਨਾ ਪਾਵਈ ਵੇਦ ਕੂਕ ਸੁਣਾਵੈ ਹੰਕਾਰ ਮੋਏ ਸੇਵ ਗਤੀ ਗਏ ਮਰ ਜਨਮੈ ਫਿਰ ਆਵੈ ਸਲੋਕ ਮਹੱਲਾ ਤੀਜਾ ਕਾਗੋ ਹੋਏ ਨਾ ਉਜਲਾ ਲੋਹੇ ਨਾਵ ਨਾ ਪਾਰ ਪ੍ਰਿੰਮ ਪਦਾਰਥ ਮੰਨ ਲੈ ਧਨ ਸਵਾਰਨ ਹਾਰ ਹੁਕਮ ਪਛਾਣੈ ਉਜਲਾ ਸਿਰ ਕਾਸ਼ਟ ਲੋਹਾ ਪਾਰ ਤ੍ਰਿਸ਼ਨਾ ਛੋਡੈ ਭੈ ਵਸੈ ਨਾਨਕ ਕਰਨੀ ਸਾਰ ਮਹੱਲਾ ਤੀਜਾ ਮਾਰੂ ਮਾਰਨ ਜੋ ਗਏ ਮਾਰ ਨਾ ਸਕੈ ਗਵਾਰ ਨਾਨਕ ਜੇ ਇਹੋ ਮਾਰੀ ਐ ਗੁਰਸਬਦੀ ਵਿਚਾਰ।
ਇਹੋ ਮਨ ਮਾਰਿਆ ਨਾ ਮਰੈ ਜੇ ਲੋਚੈ ਸਭ ਕੋਏ ਨਾਨਕ ਮਨ ਹੀ ਕਉ ਮਨ ਮਾਰਸੀ ਜੇ ਸਤਿਗੁਰ ਪੇਟੈ ਸੋਏ ਪੌੜੀ ਦੋਵੇਂ ਤਰਫਾ ਉਪਾਈ ਓਨ ਵਿੱਚ ਸਖਤ ਸੇ ਵਾਸਾ ਸਖਤੀ ਕਰੈ ਨਾ ਪਾਇਓ ਫਿਰ ਜਨਮ ਬਿਨਾਸਾ ਗੁਰ ਸੇਵੈ ਸਾਂਤ ਪਾਈਐ ਜਪ ਸਾਸ ਗਿਰਾਸਾ ਸਿਮਰਤ ਸਾਸਤ ਸੋ ਦੇਖ ਉਤਮ ਹਰਦਾਸਾ ਨਾਨਕ ਨਾਮ ਬਿਨਾ ਕੋ ਥਿਰ ਨਹੀਂ ਨਾਮੇ ਬਲ ਜਾਸਾ ਸਲੋਕ ਮਹੱਲਾ ਤੀਜਾ ਹੋਵਾਂ ਪੰਡਿਤ ਜੋਤ ਕੀ ਵੇਦ ਪੜਾ ਮੁਖ ਚਾਰ ਨਵ ਖੰਡ ਮੱਧੇ ਪੂਜੀਆ ਆਪਣੇ ਚੱਜ ਵਿਚਾਰ ਮਤ ਸੱਚਾ ਅੱਖਰ ਭੁੱਲ ਜਾਏ ਚੌਕੇ ਪਿੱਟੈ ਨਾ ਕੋਏ ਝੂਠੇ ਚੌਕੇ ਨਾਨਕਾ ਸੱਚਾ ਏਕੋ ਸੋਏ ਮਹੱਲਾ ਤੀਜਾ ਆਪੋ ਪਾਏ ਕਰੇ ਆਪ ਆਪੇ ਨਜ਼ਰ ਕਰੇ ਆਪੇ ਦੇ ਵਡਿਆਈਆਂ ਕਹੋ ਨਾਨਕ ਸੱਚਾ ਸੋਏ ਪੌੜੀ ਕੰਟਕ ਕਾਲ ਏਕ ਹੈ ਹੋਰ ਕੰਟਕ ਨਾ ਸੂਜੈ ਅਫਰਿਓ ਜਗ ਮੈਂ ਵਰਤਦਾ ਪਾਪੀ ਸਿਉ ਲੂਜੈ ਗੁਰ ਸਬਦੀ ਹਰ ਭੇਦੀ ਹੈ ਹਰ ਜਪ ਹਰ ਬੂਜੈ ਸੋ ਹਰ ਸਰਨ ਆਈ ਛੁੱਟੀ ਹੈ ਜੋ ਮਨ ਸਿਉ ਜੂਜੈ ਮਨ ਵਿਚਾਰ ਹਰ ਜਪ ਕਰੇ ਹਰ ਦਰਗਹਿ ਸੀਜੈ ਸਲੋਕ ਮਹੱਲਾ ਪਹਿਲਾ ਹੁਕਮ ਰਜਾਈ ਸਾਖਤੀ ਦਰਗਹਿ ਸੱਚ ਕਬੂਲ ਸਾਹਿਬ ਲੇਖਾ ਮੰਗਸੀ ਦੁਨੀਆ ਦੇਖਣਾ ਭੂਲ ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲ ਰਾਸ ਇਸ਼ਕ ਮੁਹੱਬਤ ਨਾਨਕਾ ਲੇਖਾ ਕਰਤੇ ਪਾਸ ਮਹੱਲਾ ਪਹਿਲਾ ਅਲੱਗੋ ਜੋਏ ਮਧੂਕੜੋ ਸਾਰੰਗ ਪਾਣ ਸਵਾਏ ਹੀਰਾ ਹੀਰਾ ਬੇਦਿਆ ਨਾਨਕ ਕੰਠ ਸੁਭਾਏ ਪੌੜੀ ਮਨਮੁਖ ਕਾਲ ਵਿਆਪਦਾ ਮੋਹੇ ਮਾਇਆ ਲਾਗੇ ਖਿਨ ਮੈਂ ਮਾਰ ਪਛਾੜ ਸੀ ਪਾਏ ਦੂਜੇ ਠਾਗੇ ਫਿਰ ਵੇਲਾ ਹੱਥ ਨਾ ਆਵਈ ਜਮ ਕਾ ਡੰਡ ਲਾਗੇ ਤਿੰਨ ਜਮ ਡੰਡ ਨਾ ਲੱਗਈ ਜੋ ਹਰ ਲਿਵ ਜਾਗੇ ਸਭ ਤੇਰੀ ਤੁਧ ਛਡਾਵਣੀ ਸਭ ਤੋਂ ਦਹਿ ਲਾਗੇ ਸਲੋਕ ਮਹੱਲਾ ਪਹਿਲਾ ਸਰਬੇ ਜੋ ਅਗੱਛਮੀ ਦੁੱਖ ਕਨੇਰੋ ਆਥ ਕਾਲਰ ਲਾਦਸ ਸਰ ਲੰਘਣਾ ਲਾਭ ਨਾ ਪੂੰਜੀ ਸਾਥ ਮਹੱਲਾ ਪਹਿਲਾ ਪੂੰਜੀ ਸਾਚੋ ਨਾਮ ਤੂੰ ਅਖੁੱਟੋ ਦਰ ਵਿਆਪਾਰ ਨਾਨਕ ਵੱਖਰ ਨਿਰਮਲੋ ਧਨ ਸਾਹੋ ਵਾਪਾਰ ਮਹੱਲਾ ਪਹਿਲਾ ਪੂਰਬ ਪ੍ਰੀਤ ਪ੍ਰਾਣ ਲੈ ਮੋਟੋ ਠਾਕੁਰ ਮਾਣ ਮਾਥੈ ਉਬੈ ਜਮਾਰਸੀ ਨਾਨਕ ਮੇਲਣ ਨਾਮ ਪੌੜੀ ਆਪੇ ਪਿੰਡ ਸਵਾਰੇ ਹੋਣ ਵਿੱਚ ਨਵਨਿਦ ਨਾਮ ਇੱਕ ਆਪੇ ਭਰਮ ਭੁਲਾਇਨ ਤਿੰਨੇ ਫੁਲਕਾਮ ਇੱਕ ਨੀ ਗੁਰਮੁਖ ਬੁੱਝਿਆ ਹਰਿ ਆਤਮ ਰਾਮ ਇੱਕ ਨੀ ਸੁਣ ਕੈ ਮੰਨਿਆ ਹਰਿ ਉਤਮ ਕਾਮ ਅੰਤਰ ਹਰ ਰੰਗ ਉਪਜਿਆ ਗਾਇਆ ਹਰ ਗੁਣ ਨਾਮ ਸਲੋਕ ਮਹੱਲਾ ਪਹਿਲਾ ਭੋ ਲੱਤਣ ਪੈ ਮਨ ਵਸੈ ਹੇਕੈ ਪਾਦਰ ਹੀੜ ਅਤ ਡਾਹਪਣ ਦੁੱਖ ਘਣੋ ਤੀਨੇ ਥਾਵ ਭਰੀਡ ਮਹੱਲਾ ਪਹਿਲਾ ਮਾਂਦਲ ਬੇਦ ਸੇ ਬਾਜਣੋ ਘਣੋ ਤੜੀਐ ਜੋਏ ਨਾਨਕ ਨਾਮ ਸਮਾਲ ਤੂੰ ਬੀਜੋ ਅਵਰ ਨਾ ਕੋਏ ਮਹੱਲਾ ਪਹਿਲਾ ਸਾਗਰ ਗੁਣੀਆ ਥਾਹੋ ਕਿਨ ਹਾਥਾਲਾ ਦੇਖੀਐ ਵੱਡਾ ਵੇ ਪ੍ਰਵਾਹੋ ਸਤਿਗੁਰ ਮਿਲੈ ਤਾਂ ਭਾਰ ਪਾਵਾਂ ਮੱਝ ਭਰ ਦੁੱਖ ਬਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਪੌੜੀ ਜਿੰਨੀ ਅੰਦਰ ਭਾਲਿਆ ਗੁਰ ਸ਼ਬਦ ਸੁਹਾਵੈ ਜੋ ਇੱਛਣ ਸੋ ਪਾਏਂਦੇ ਹਰ ਨਾਮ ਤੇ ਆਵੈ ਜਿਸਨੂੰ ਕਿਰਪਾ ਕਰੇ ਤਿਸ ਗੁਰ ਮਿਲੈ ਸੋ ਹਰ ਗੁਣ ਗਾਵੈ ਧਰਮ ਰਾਏ ਤਿਨਕਾ ਮਿਤ ਹੈ ਜਮ ਮਗ ਨਾ ਪਾਵੈ ਹਰ ਨਾਮ ਤੇ ਆਵੈ ਦਿਨ ਸਰਾਤ ਹਰ ਨਾਮ ਸਮਾਵੈ ਸਲੋਕ ਮਹੱਲਾ ਪਹਿਲਾ ਸੁਣੀਐ ਇਕ ਵਖਾਣੀਐ ਸੁਰਗ ਮਿਰਤ ਪਿਆਲ ਹੁਕਮ ਨਾ ਜਾਈ ਮੇਟਿਆ ਜੋ ਲਿਖਿਆ ਸੋ ਨਾਲ ਕੌਣ ਮੂਵਾ ਕੌਣ ਮਾਰਸੀ ਕੌਣ ਆਵੈ ਕੌਣ ਜਾਏ ਕੌਣ ਰਹਿਸੀ ਨਾਨਕਾ ਕਿਸ ਕੀ ਸੁਰਤ ਸਮਾਏ ਮਹੱਲਾ ਪਹਿਲਾ ਹਉ ਮੂਆ ਮੈਂ ਮਾਰਿਆ ਪੌਣ ਵਹਿ ਦਰਿਆਓ ਤ੍ਰਿਸ਼ਨਾ ਥੱਕੀ ਨਾਨਕਾ ਜਾਮਨ ਰੱਤਾ ਨਾਏ
ਲੋਇਣ ਰਤੇ ਲੋਇਣੀ ਕੰਨੀ ਸੁਰਤ ਸਮਾਏ, ਜੀਵਰ ਸਾਇਨ ਚੂਨੜੀ ਰਤੀ ਲਾਲ ਲਵਾਏ। ਅੰਦਰ ਮੁਸਕ ਝਕੋਲਿਆ ਕੀਮਤ ਕਹੀ ਨਾ ਜਾਏ, ਪੌੜੀ ਇਸ ਯੁਗ ਮੈਂ ਨਾਮ ਨਿਧਾਨ ਹੈ, ਨਾਮੋ ਨਾਲ ਚੱਲੈ ਇਹੋ ਅਖੁੱਟ ਕਦੇ ਨਾਨ ਖੁੱਟਈ, ਖਾਏ ਖਰਚਿਓ ਪੱਲੈ ਹਰ ਜਨ ਨੇੜ ਨਾ ਆਵਈ, ਜਮ ਕੰਕਰ ਜਮਕੱਲੈ ਸੇ ਸਾਹ ਸਚੇਵਣ ਜਾ ਰਿਹਾ, ਜਿਨ ਹਰ ਤਨ ਪੱਲੈ ਹਰ ਕਿਰਪਾ ਤੇ ਹਰ ਪਾਈਐ ਜਾਂ ਆਪ ਹਰ ਕੱਲੈ। ਸਲੋਕ ਮਹੱਲਾ ਤੀਜਾ। ਮਨਮੁਖ ਵਾਪਾਰੈ ਸਾਰ ਨਾ ਜਾਣਨੀ, ਬਿਖ ਵਿਹਾਜੈ ਬਿਖ ਸੰਗਰੈ ਬਿਖਸਿਓ ਤਰੈ ਪਿਆਰ। ਬਾਹਰੋਂ ਪੰਡਿਤ ਸਦਾਏ ਦੇ ਮਨੋ ਮੂਰਖ ਗਾ ਵਾਰ।

ਪਹਿਲਾ ਜਿਨ ਕੀਆ ਤਿਨ ਦੇਖਿਆ ਆਪੇ ਜਾਣੈ ਸੋਏ ਕਿਸਨੋ ਕਹੀਐ ਨਾਨਕਾ ਜਾਂ ਕਰ ਵਰਤੈ ਸਭ ਕੋਏ ਪੌੜੀ ਸਭੇ ਥੋਕ ਵਿਸਾਰ ਇੱਕੋ ਮਿਤ ਕਰ ਮੰਤਨ ਹੋਏ ਨਿਹਾਲ ਪਾਪਾਂ ਦਹਿ ਹਰ ਆਵਣ ਜਾਣਾ ਚੁੱਕੈ ਜਨਮ ਨਾ ਜਾਹੇ ਮਾਰ ਸੱਚ ਨਾਮ ਆਧਾਰ ਸੋਗ ਨਾ ਮੋਹੇ ਜਰ ਨਾਨਕ ਨਾਮ ਨਿਧਾਨ ਮਨ ਮੈਂ ਸਾਂਝ ਧਾਰ ਸਲੋਕ

ਨੀਹੋ ਮਹਿੰਜਾ ਤਊ ਨਾਲ ਬਿਆ ਨਿਹ ਕੁੜਾਵੇ ਡੇਖ ਕੱਪੜ ਭੋਗ ਡਰਾਵਣੇ ਜਿਚਰ ਪਿਰੀ ਨਾ ਡੇਖ ਮਹੱਲਾ ਪੰਜਵਾਂ ਉੱਠੀ ਚਾਲੂ ਕੰਤੜੇ ਹਉ ਪੱਸੀ ਤਉ ਦੀਦਾਰ ਕਾਜਲ ਹਾਰ ਤਮੋਲ ਰਸ ਬਿਨ ਪੱਸੇ ਹਵਰਾ ਸ਼ਾਰ ਪੌੜੀ ਤੂੰ ਸੱਚਾ ਸਾਹਿਬ ਸੱਚ ਸੱਚ ਸਭ ਧਾਰਿਆ ਗੁਰਮੁਖ ਕੀ ਤੋ ਥਾਟ ਸਿਰਜ ਸੰਸਾਰਿਆ ਹਰ ਆਗਿਆ ਹੋਏ ਬੇਦ ਪਾਪੁਨ ਵਿਚਾਰਿਆ ਬ੍ਰਹਮਾ ਵਿਸ਼ਨ ਮਹੇਸ਼ ਉਤਰੈ ਗੁਣ ਵਿਸਥਾਰਿਆ ਨਵਖੰਡ ਪ੍ਰਥਮੀ ਸਾਜ ਹਰ ਰੰਗ ਸਵਾਰਿਆ ਵੇਕੀ ਜਨ ਤੋ ਪਾਏ ਅੰਤਰ ਕਲ ਧਾਰਿਆ ਤੇਰਾ ਅੰਤ ਨਾ ਜਾਣੈ ਕੋਏ ਸੱਚ ਸਿਰਜਣ ਹਾਰਿਆ ਤੂੰ ਜਾਣੈ ਸਭ ਵਿਦਿਆਪ ਗੁਰਮੁਖ ਨਿਸਤਾਰਿਆ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਮਿੱਤਰ ਅਸਾਡੜਾ

ਪੰਜਵਾਂ ਦੁਰਜਨ ਤੂੰ ਜਲ ਪਹਾੜੀ ਵਿਛੋੜੇ ਮਰ ਜਾਹੇ ਕੰਤਾ ਤੂੰ ਸੌ ਸੇਜੜੀ ਮੈਂਡਾ ਹੱਬੋ ਦੁੱਖ ਉਲਾਹੇ ਮਹੱਲਾ ਪੰਜਵਾਂ ਦੁਰਜਨ ਦੂਜਾ ਭਾਉ ਹੈ ਵਿਛੋੜਾ ਹਮੈ ਰੋਗ ਸੱਜਣ ਸੱਚਾ ਪਾਤਸ਼ਾਹ ਹੋ ਜਿਸਮਿਲ ਕੀਚੈ ਭੋਗ ਪੌੜੀ ਤੂੰ ਅਗਮ ਦਿਆਲ ਬੇਅੰਤ ਤੇਰੀ ਕੀਮਤ ਕਹੈ ਕੌਣ ਤੁਧ ਸਿਰਜਿਆ ਸਭ ਸੰਸਾਰ ਤੂੰ ਨਾਇਕ ਸਗਲ ਪਾਉਣ ਤੇਰੀ ਕੁਦਰਤ ਕੋਈ ਨਾ ਜਾਣੈ ਮੇਰੇ ਠਾਕਰ ਸਗਲ ਰਾਉਣ ਤੁਧ ਅੱਪੜ ਕੋਈ ਨਾ ਸਕੈ ਤੂੰ ਅਬਨਾਸੀ ਜਗ ਉਧਰਨ ਤੁਧ ਥਾਪੇ ਚਾਰੇ ਯੁਗ ਤੂੰ ਕਰਤਾ ਸਗਲ ਧਰਨ ਤੁਧ ਆਵਣ ਜਾਣਾ ਕੀਆ ਤੁਧ ਲੇਪ ਨਾ ਲੱਗੈ ਤਿਰਨ ਜਿਸ ਹੋਵੇ ਆਪ ਦਿਆਲ ਤਿਸ ਲਾਵੈ ਸਤਿਗੁਰ ਚਰਨ ਤੂੰ ਹੋਰ ਤ ਉਪਾਏ ਨਾ ਲੱਭਹੀ ਅਬਨਾਸੀ ਸ੍ਰਿਸ਼ਟ ਕਰਨ ਡੱਖਣੇ ਮਹੱਲਾ ਪੰਜਵਾਂ ਜੇ ਤੂੰ ਵੱਤੈ ਅੰਗਣੇ ਹਬ ਤਰਤ ਸੁਹਾਵੀ ਹੋਏ ਹਿਕ ਸਕੰਤੈ ਬਾਹਰੀ ਮੈਂਡੀ ਵਾਤ ਨਾ ਪੁੱਛੈ ਕੋਏ ਮਹੱਲਾ ਪੰਜਵਾਂ ਹੱਬੇ ਟੋਲ ਸੁਹਾਵਣੇ ਸਹੁ ਬੈਠਾ ਅੰਗਣ ਮੱਲ ਪਹੀ ਨਾ ਮੰਨੈ ਬਿਰਥੜਾ ਜੋ ਕਰ ਆਵੈ ਚੱਲ ਮਹੱਲਾ ਪੰਜਵਾਂ ਸੇਜ ਵਿਛਾਈ ਕੰਤਕੂ ਕੀਆ ਹਬ ਸਿੰਗਾਰ ਇਤੀ ਮੰਜ ਨਾ ਸਮਾਵਈ ਜੇ ਗਲ ਪੈਰਾ ਹਾਰ ਪੌੜੀ ਤੂੰ ਪਾਰ ਬ੍ਰਹਮ ਪਰਮੇਸ਼ਰ ਜੋ ਨਾ ਆਵਹੀ ਤੂੰ ਹੁਕਮੀ ਸਾਜੈ ਸ੍ਰਿਸ਼ਟ ਸਾਜ ਸਮਾਵਹੀ ਤੇਰਾ ਰੂਪ ਨਾ ਜਾਈ ਲਖਿਆ ਕਿਉਂ ਤੁਜੈ ਧਿਆਵਹੀ ਤੂੰ ਸਮੈ ਵਰਤੈ ਆਪ ਕੁਦਰਤ ਦੇਖ ਆਵਹੀ ਤੇਰੀ ਭਗਤ ਪਰੇ ਭੰਡਾਰ ਤੋਟ ਨਾ ਆਵਹੀ ਇਹ ਰਤਨ ਜਿਵੇ ਹਰ ਲਾਲ ਕੀਮ ਨਾ ਪਾਵਹੀ ਜਿਸ ਹੋਵੈ ਆਪ ਦਿਆਲ ਤਿਸ ਸਤਿਗੁਰ ਸੇਵਾ ਲਾਵਹੀ ਤਿਸ ਕਦੇ ਨਾ ਆਵੈ ਤੋਟ ਜੋ ਹਰ ਗੁਣ ਗਾਵਹੀ ਡੱਖਣੇ ਮਹੱਲਾ ਪੰਜਵਾਂ ਜਾ ਮੂੰਹ ਪੱਸੀ ਹੱਠ ਮੈਂ ਪਿਰੀ ਮਹਿੰਜੈ ਨਾਲ ਹੱਬੇ ਡੁੱਖ ਉਲਾਹਿਆ ਮੋ ਨਾਨਕ ਨਦਰ ਨਿਹਾਲ ਮਹੱਲਾ ਪੰਜਵਾਂ ਨਾਨਕ ਬੈਠਾ ਪੱਖੇ ਵਾਓ ਲੰਮੇ ਸੇਵੈ ਦਰਖੜਾ ਪਿਰੀਏ ਤੂੰ ਜਾਣ ਮਹਿੰਜਾ ਸਾਓ ਜੋਈ ਸਾਈ ਮੋਹ ਖੜਾ ਮਹੱਲਾ ਪੰਜਵਾਂ ਕਿਆ ਗਾਲ ਆਇਓ ਭੂਸ਼ ਪਰ ਵੇਲ ਨਾ ਜੋਹੇ ਕੰਤ ਤੂੰ ਨਾਨਕ ਫੁੱਲਾ ਸੰਦੀ ਵਾੜ ਖਿੜਿਆ ਹਬ ਸੰਸਾਰ ਜਿਉ ਪੌੜੀ ਸੁਗੜ ਸੁਜਾਨ ਸਰੂਪ ਤੂੰ ਸਭ ਮੈਂ ਵਰਤੰਤਾ ਤੂੰ ਆਪੇ ਠਾਕਰ ਸੇਵਕੋ ਆਪੇ ਪੂਜਨਤਾ ਦਾਨਾ ਬੀਨਾ ਆਪ ਤੂੰ ਆਪੇ ਸਤਵੰਤਾ ਜਤੀ ਸਤੀ ਪ੍ਰਭ ਨਿਰਮਲਾ ਮੇਰੇ ਹਰ ਭਗਵੰਤਾ ਸਭ ਬ੍ਰਹਮ ਪਸਾਰ ਪਸਾਰਿਓ ਆਪੇ ਖੇਲੰਤਾ ਇਹੋ ਆਵਾਗੁਣ ਰਚਾਇਓ ਕਰ ਚੋਜ ਦੇਖੰਤਾ ਤਿਸ ਬਾਹੁੜ ਗਰਬ ਨਾ ਪਾਵਹੀ ਜਿਸਦੇ ਵੈ ਗੁਰਮੰਤਾ ਜਿਉ ਆਪ ਚਲਾਵੈ ਤਿਉ ਚੱਲ ਦੇ ਕਿਛ ਵਸ ਨਾ ਜਨਤਾ ਡੱਖਣੇ ਮਹੱਲਾ ਪੰਜਵਾਂ ਕੁਰੀਏ।

ਲਾ ਪੰਜਵਾਂ ਸੱਚ ਜਾਣੈ ਕਚ ਵੈ ਦਿਓ ਤੂੰ ਆਗੂ ਆਗੇ ਸਲਵੇ ਨਾਨਕ ਅਤ ਸੜੀ ਮੰਜ ਨੈਣੂ ਵਿਆਹ ਢਲ ਪੱਬਣ ਜਿਉਂ ਜੁੰਮਿਓ ਮਹੱਲਾ ਪੰਜਵਾਂ ਪੋਰੇ ਪੋਰੇ ਰੂਹੜੇ ਸੇਵੇਂਦੇ ਆਲਕ ਮੁੱਦਤ ਪਈ ਚਰਾਣੀਆਂ ਫਿਰ ਕੱਢੂ ਆਵੈ ਰੁੱਤ ਪੌੜੀ ਤੁਧ ਰੂਪ ਨਾ ਰੇਖਿਆ ਜਾਤ ਤੂੰ ਵਰਨਾ ਬਾਹਰਾ ਇਹ ਮਾਨਸ ਜਾਣੈ ਦੂਰ ਤੂੰ ਵਰਤੈ ਜਾਹਰਾ ਤੂੰ ਸਭ ਕੱਢ ਪੋਗੈ ਆਪ ਤੁਧ ਲੇਪ ਨਾ ਲਾਹਰਾ ਤੂੰ ਪੁਰਖ ਆਨੰਦੀ ਅਨੰਤ ਸਭ ਜੋਤ ਸਮਾਹਰਾ ਤੂੰ ਸਭ ਦੇਵਾ ਮਹਿਦੇਵ ਬਿਦਾਤੇ ਨਰਹਰਾ ਕਿਆ ਆਰਾਧੇ ਜਿਹਵਾ ਇੱਕ ਤੂੰ ਅਬਨਾਸੀ ਅਪਰਪਰਾ ਜਿਸ ਮੇਲੇ ਸਤਿਗੁਰ ਆਪ ਤਿਸਕੇ ਸਭ ਕੁਲ ਦਰਾ ਸੇਵਕ ਸਭ ਕਰਦੇ ਸੇਵਦਰ ਨਾਨਕ ਜਨ ਤੇਰਾ ਦੱਖਣੇ ਮਹੱਲਾ ਪੰਜਵਾਂ ਗਹਿਡੜਾ ਤ੍ਰਿਣ ਛਾਇਆ ਗਾਫਲ ਜਲਿਓ ਪਾਹੇ ਜਿੰਨਾ ਪਾਗ ਮਥਾਹੜੈ ਤਿੰਨ ਉਸਤਾਦ ਪਨਾਹੇ ਮਹੱਲਾ ਪੰਜਵਾਂ ਨਾਨਕ ਪੀਠਾ ਪੱਕਾ ਸਾਜਿਆ ਤਰਿਆ ਆਣ ਮੌਜੂਦ ਬਾਜੋ ਸਤਿਗੁਰ ਆਪਣੇ ਬੈਠਾ ਚਾਕ ਦਰੂਦ ਮਹੱਲਾ ਪੰਜਵਾਂ ਨਾਨਕ ਪੁਸਰੀਆਂ ਪਕਾਈਆਂ ਪਾਈਆਂ ਥਾਲੈ ਮਾਹੇ ਜਿੰਨੀ ਗੁਰੂ ਮਨਾਇਆ ਰਜ ਰਜ ਸੇਈ ਖਾਹੇ ਪੌੜੀ ਤੁਧ ਜਗ ਮੈਂ ਖੇਲ ਰਚਾਇਆ ਵਿੱਚ ਹਮ ਮੈਂ ਪਾਈਆ ਏਕ ਮੰਦਰ ਪੰਚ ਚੋਰ ਹੈ ਨਿਤ ਕਰੈ ਬੁਰਿਆਈਆ ਦਸ ਨਾਰੀ ਇੱਕ ਪੁਰਖ ਕਰ ਦੱਸੇ ਸਾਧ ਲੁਭਾਈਆ ਏਨ ਮਾਇਆ ਮੋਹਣੀ ਮੋਹੀਆ ਨਿਤ ਫਿਰੈ ਭਰਮਾਈਆ ਹਾਠਾ ਦੋਵੈ ਕੀਤੀਓ ਸਿਵ ਸਖਤ ਵਰਤਾਈਆ ਸਿਵ ਅੱਗੇ ਸਖਤੀ ਹਾਰਿਆ ਏਵੈ ਹਰ ਪਾਈਆ ਇੱਕ ਵਿੱਚੋਂ ਹੀ ਤੁਧ ਰੱਖਿਆ ਜੋ ਸਤਸੰਗ ਮਿਲਾਈਆ ਜਲ ਵਿੱਚੋਂ ਬਿੰਬ ਉਠਾਲਿਓ ਜਲ ਮਾਹੇ ਸਮਾਈਆ ਦੱਖਣੇ ਮਹੱਲਾ ਪੰਜਵਾਂ ਆ ਗਾਹਾਂ ਕੂਤਰਾਂਗ ਪਿੱਛਾ ਫੇਰ ਨਾ ਮੁਹਡੜਾ ਨਾਨਕ ਸਿਜ ਵੇਹਾ ਵਾਰ ਬਹੁਣਾ ਹੋਵੀ ਜਨਮੜਾ ਮਹੱਲਾ ਪੰਜਵਾਂ ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ ਹੱਬੇ ਜਾਣ ਆਪਣਾ ਕਹੀ ਨਾ ਠਾਹੇ ਚਿੱਤ ਮਹੱਲਾ ਪੰਜਵਾਂ ਗੁਜੜਾ ਲੱਦ

ਤਾਂ ਕਿਆ ਮੋਸ਼ੰਦਾ ਤੁਧ ਸਭ ਕਿਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਟੁੱਟ ਨਾ ਆਵਈ ਖਾਏ ਖਰਚ ਰਹਿੰਦਾ, ਲਖ 84 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭ ਕੀਤਿਆਂ ਨੈ ਮੰਗੈ ਮੰਦਾ, ਲੇਖਾ ਕੋਈ ਨਾ ਪੁੱਛਈ ਜਾਂ ਹਰ ਬਖਸਨ ਦਾ। ਆਨੰਦ ਪਾਇਆ ਸੁਖ ਪਾਇਆ ਮਿਲ ਗੁਰ ਗੋਬਿੰਦਾ, ਸਭੇ ਕਾਜ ਸੁਵਾਰਿਆ ਜਾਂ ਤੁਧ ਭਾਵੰਦਾ। ਡੱਖਣੇ ਮਹੱਲਾ ਪੰਜਵਾਂ ਦੇਖਣ ਕੂ ਮੁਸਤਾਕ, ਮੁੱਖ ਕੇ ਜਿਹਾ ਤਉ ਤਣੀ ਫਿਰਦਾ ਕਿਤੈ ਹਾਲ, ਜਾਂ ਡਿੱਠਮ ਤਾਂ ਮੰਤਰਾਪਿਆ ਮਹੱਲਾ ਪੰਜਵਾਂ। ਦੁਖੀਆ ਦਰਦ ਘਣੇ ਵੇਦਨ ਜਾਣੈ ਤੂੰ ਤਣੀ, ਜਾਣਾ ਲਖ ਭਵੇ ਪ੍ਰੀਡ ਖੰਡੋ ਤਾਂ ਜੀ ਵਸਾ ਮਹੱਲਾ ਪੰਜਵਾਂ। ਟਹਿੰਦੀ ਜਾਏ ਕਰਾਰ ਵਹਿਣ ਵਹਿੰਦੇ ਮੈਂ ਡਿੱਠਿਆ, ਸਹੀ ਰਹੇ ਅਮਾਣ ਜਿੰਨਾ ਸਤਿਗੁਰ ਭੇਟਿਆ। ਪੌੜੀ ਜਿਸ ਜਨ ਤੇਰੀ ਭੁੱਖ ਹੈ ਤਿਸ ਦੁੱਖ ਨਾ ਵਿਆਪੈ, ਜਿਨ ਜਨ ਗੁਰਮੁਖ ਬੁੱਝਿਆ ਸੋ ਚਹੁ ਕੁੰਡੀ ਜਾਪੈ। ਜੋ ਨਰ ਉਸ ਕੀ ਸਰਨੀ ਪਰੈ ਤਿਸ ਕੰਬੈ ਪਾਪੈ, ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ। ਜਿਨ ਹਰ ਪਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ, ਹਰ ਜੀਉ ਤੂੰ ਸਭਨਾ ਕਾ ਮਿੱਤ ਹੈ ਸਭ ਜਾਣੈ ਆਪੈ। ਐਸੀ ਸੋਭਾ ਜਨੈ ਕੀ ਜੇਵੜ ਹਰ ਪਰਤਾਪੈ, ਸਭ ਅੰਤਰ ਜਨ ਵਰਤਾਇਆ ਹਰ ਜਨਤੇ ਜਾਪੈ। ਡੱਖਣੇ ਮਹੱਲਾ ਪੰਜਵਾਂ ਜਿੰਨਾ ਪਿੱਛੇ ਹਉ ਗਈ ਸੇ ਮੈਂ ਪਿੱਛੇ ਪੀ ਰਵਿਆਸ, ਜਿੰਨਾ ਕੀ ਮੈਂ ਆਸੜੀ ਤਿੰਨਾ ਮਹਿੰਜੀ ਆਸ। ਮਹੱਲਾ ਪੰਜਵਾਂ ਗਿੱਲੀ ਗਿੱਲੀ ਰੋਡੜੀ ਪਾਉਂਦੀ ਪਵ ਆਏ, ਜੋ ਬੈਠੇ ਸੇ ਫਾਥਿਆ ਉਭਰੇ ਪਾਗ ਮਥਾਏ। ਮਹੱਲਾ ਪੰਜਵਾਂ ਡਿੱਠਾ ਹਬ ਮਜਾਹੇ ਖਾਲੀ ਕੋਈ ਨਾ ਜਾਣੀਐ, ਤੈ ਸਖੀ ਪਾਗ ਮਥਾਹੇ ਜਿੰਨੀ ਮੇਰਾ ਸੱਜਣ ਰਾਵਿਆ। ਪੌੜੀ ਹਉ ਢਾਡੀ ਦਰ ਗੁਣ ਗਾਵੰਦਾ, ਜੇ ਹਰ ਪ੍ਰਭ ਭਾਵੈ ਪ੍ਰਭ ਮੇਰਾ ਥਿਰਥਾਵਰੀ ਹੋਰੇ ਆਵੈ ਜਾਵੈ। ਸੋ ਮੰਗਾਂ ਦਾਨ ਗੁਰਸਾਈਆਂ ਜਿਤ ਭੁੱਖ ਲੈ ਜਾਵੈ, ਪ੍ਰਭ ਜੀਓ ਦੇਵੋ ਦਰਸਨ ਆਪਣਾ ਜਿਤ ਢਾਡੀ ਤ੍ਰਿਪਤਾਵੈ। ਅਰਦਾਸ ਸੁਣੀ ਦਾਤਾਰ ਪ੍ਰਭ ਢਾਡੀ ਕੋ ਮਹਿਲ ਬੁਲਾਵੈ, ਪ੍ਰਭ ਦੇਖਦਿਆਂ ਦੁੱਖ ਭੁੱਖ ਗਈ ਢਾਡੀ ਕੋ ਮੰਗਣ ਚਿਤ ਨਾ ਆਵੈ। ਸਭੇ ਇੱਛਾ ਪੂਰੀਆਂ ਲਗ ਪ੍ਰਭ ਕਹਿ ਪਾਵੈ, ਹਉ ਨਿਰਗੁਣ ਢਾਡੀ ਬਖਸਿਓਨ ਪ੍ਰਭ ਪੁਰਖ ਵੇਦ ਆਵੈ। ਦੱਖਣੇ ਮਹੱਲਾ ਪੰਜਵਾਂ ਜਾਂ ਛੁੱਟੇ ਤਾਂ ਖਾਕ ਤੂੰ ਸੁੰਜੀ ਕੰਤਨਾ ਜਾਣਹੀ, ਦੁਰਜਨ ਸੇਤੀ ਨੇ ਹੋ ਤੂੰ ਕਹਿ ਗੁਣ ਹਰ ਰੰਗ ਮਾਣਹੀ। ਮਹੱਲਾ ਪੰਜਵਾਂ ਨਾਨਕ ਜਿਸਬਿਨ ਕੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ ਤਿਸ ਸਿਉ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ। ਮਹੱਲਾ ਪੰਜਵਾਂ ਰਤੇ ਰੰਗ ਪਾਰ ਬ੍ਰਹਮ ਕੈ ਮੰਤਨ ਅਤ ਗੁਲਾਲ, ਨਾਨਕ ਵਿਣਨਾ ਵੈ ਆਲੂੰਦਿਆ ਜਿੱਤੀ ਹੋਰ ਖਿਆਲ। ਪੌੜੀ ਹਰ ਜੀਉ ਜਾਂ ਤੂੰ ਮੇਰਾ ਮਿੱਤਰ ਹੈ ਤਾਂ ਕਿਆ ਮੈਂ ਕਾੜਾ, ਜਿਨੀ ਠੱਗੀ ਜਗ ਠੱਗਿਆ ਸੇ ਤੁਧ ਮਾਰਨੇ ਵਾੜਾ। ਗੁਰ ਭੌਜਲ ਪਾਰ ਲੰਘਾਇਆ ਜਿੱਤਾ ਪਾਵਾੜਾ, ਗੁਰਮਤੀ ਸਭ ਰਸ ਭੋਗਦਾ ਵੱਡਾ ਅਖਾੜਾ। ਸਭ ਇੰਦਰੀਆਂ ਵਸ ਕਰ ਦਿੱਤੀ ਓ ਸਤਵੰਤਾ ਸਾੜਾ, ਜਿਤ ਲਾਈਅਨ ਤੈ ਲਗਦੀਆਂ ਨੈ ਖਿੰਜੋ ਤਾੜਾ। ਜੋ ਇੱਛੀ ਸੋ ਫਲ ਪਾਇੰਦਾ ਗੁਰੇ ਅੰਦਰ ਵਾੜਾ, ਗੁਰੂ ਨਾਨਕ ਤੁਠਾ ਪਾਏ ਰਹੋ ਹਰ ਵਸਦਾ ਨੇੜਾ। ਦੱਖਣੇ ਮਹੱਲਾ ਪੰਜਵਾਂ ਜਾਂ ਮੂੰਹ ਆਵੈ ਚਿੱਤ ਤੂੰ ਤਾਂ ਹੱਬੇ ਸੁਖ ਲਹਾਓ, ਨਾਨਕ ਮਨ ਹੀ ਮੰਜ ਰੰਗਾਵਲਾ ਪ੍ਰੀਤ ਹਿੰਜਾ ਨਾਉ। ਮਹੱਲਾ ਪੰਜਵਾਂ ਕੱਪੜ ਭੋਗ ਵਿਕਾਰ ਇਹ ਹੱਬੇ ਹੀ ਸ਼ਾਰ, ਖਾਕ ਲੋੜੇਂਦਾ ਤਨ ਖੇ ਜੋ ਰੱਤੇ ਦੀਦਾਰ। ਮਹੱਲਾ ਪੰਜਵਾਂ ਕਿਆ ਤੱਕੈ ਬਿਆ ਪਾਸ ਕਰ ਹੀ ਅੜੇ ਇੱਕ ਆਧਾਰ, ਥੀਓ ਸੰਤਨ ਕੀ ਰਹਿਣ ਜਿਤ ਲੱਭੀ ਸੁਖ ਦਾ ਤਾਰ। ਪੌੜੀ ਵਿਣ ਕਰਮਾ ਹਰ ਜੀਉ ਨਾ ਪਾਈਐ, ਬਿਨ ਸਤਿਗੁਰ ਮਨੁਆ ਨਾ ਲੱਗੈ, ਧਰਮ ਧੀਰਾ ਕਲ ਅੰਦਰੇ ਇਹੋ ਪਾਪੀ ਮੂਲ ਨਾ ਤੱਗੈ। ਅਹਿ ਕਰ ਕਰੇ ਸੋ ਅਹਿ ਕਰ ਪਾਏ, ਇੱਕ ਘੜੀ ਮੋਹਤ ਨਾ ਲੱਗੈ, ਚਾਰੇ ਯੁਗ ਮੈਂ ਸੋਧਿਆ ਵਿਣ ਸੰਗਤ ਅਹੰਕਾਰ ਨਾ ਭੱਗੈ। ਹਉ ਮੈਂ ਮੂਲ ਨਾ ਛੁੱਟਈ
ਵਿਣ ਸਾਧੂ ਸਤਸੰਗੈ ਤਿਚਰ ਥਾ ਨਾ ਪਾਵਈ ਜਿਚਰ ਸਾਹਿਬ ਸਿਉ ਮਨ ਭੰਗੈ ਜਿਨ ਜਨ ਗੁਰਮੁਖ ਸੇਵਿਆ ਤਿਸ ਘਰ ਦੀ ਬਾਣ ਅਪੱਗੈ ਹਰ ਕਿਰਪਾ ਤੇ ਸੁਖ ਪਾਇਆ ਗੁਰ ਸਤਿਗੁਰ ਚਰਨੀ ਲੱਗੈ ਡੱਖਣੇ ਮਹੱਲਾ ਪੰਜਵਾਂ ਲੋੜ ਇੰਦੋ ਹਬ ਜਾਏ ਸੋ ਮੀਰਾ ਮੀਰਾ ਨਸਿਰ ਹੱਠ ਮਜਾਹੂ ਸੋ ਤਣੀ ਚੌਂਦੋ ਮੁਖਿਆ ਲਾਏ ਮਹੱਲਾ ਪੰਜਵਾਂ ਮਾਣਕੂ ਮੋਹੇ ਮਾਓ ਡਿੰਨਾ ਤਣੀ ਅਪਾਹੇ ਹੇ ਆਓ ਮਹਿੰਜਾ ਠੰਡੜਾ ਮੁਖੋ ਸਾਚਾ ਲਾਏ ਮਹੱਲਾ ਪੰਜਵਾਂ ਮੂਥੀ ਆਊ ਸੇਜ ਨੈਣਾ ਪਿਰੀ ਵਿਛਾਵਣਾ ਜੇ ਦੇਖੈ ਇੱਕ ਵਾਰ ਤਾਂ ਸੁਖ ਕੀਮਾ ਹੂ ਬਾਹਰੇ ਪੌੜੀ ਮਨ ਲੋਚੈ ਹਰ ਮਿਲਣ ਕਹੋ ਕਿਉਂ ਦਰਸ਼ਨ ਪਾਈਆ ਮੈਂ ਲੱਖ ਵੜੱਤੇ ਸਾਹਿਬਾ ਜੇ ਬਿੰਦ ਬੁਲਾਈਆ ਮੈਂ ਚਾਰੇ ਕੁੰਡਾਂ ਪਾਲੀਆਂ ਤੁਝੇ ਵੱਡਾ ਸਾਈਆ ਮੈਂ ਦੱਸਿਓ ਮਾਰਗ ਸੰਤ ਹੋ ਕਿਉਂ ਪ੍ਰਭੂ ਮਿਲਾਈਆ ਮਨ ਅਰਪਾਓ ਹਉ ਮੈਂ ਤਜੋ ਇਤ ਪੰਥ ਜੁਲਾਈਆ ਨਿਤ ਸੇਵੋ ਸਾਹਿਬ ਆਪਣਾ ਸਤਸੰਗ ਮਿਲਾਈਆ ਸਭੇ ਆਸਾ ਪੂਰੀਆਂ ਗੁਰਮਹਿਲ ਬੁਲਾਈਆ ਤੂੰ ਜਿਵੜ ਹੋਰ ਨਾ ਸੁਜਈ ਮੇਰੇ ਮਿੱਤਰ ਗੁਸਾਈਆਂ ਡੱਖਣੇ ਮਹੱਲਾ ਪੰਜਵਾਂ ਮੂਥ ਆਊ ਤਖਤ ਪ੍ਰੀ ਮਹਿੰਜੇ ਪਾਤਸ਼ਾਹ ਪਾਵ ਮਿਲਾਵੇ ਕੋਲ ਕਵਲ ਜਿਵੇਂ ਬਿਗਸਾਮ ਦੋ ਮਹੱਲਾ ਪੰਜਵਾਂ ਪ੍ਰਿਆ ਸੰਦੜੀ ਭੁੱਖ ਮੂੰਹ ਲਾਵਣ ਥੀ ਵਿਥਰਾ ਜਾਣ ਮਿਠਾਈ ਇੱਕ ਬੇਈ ਪੀੜੇ ਪੀੜੇ ਨਾ ਹੁਟੈ ਮਹੱਲਾ ਪੰਜਵਾਂ ਠੱਗਾ ਨੀਹਮ ਤਰੋੜ ਜਾਣ ਗੰਦਰਬਾ ਨਗਰੀ ਸੁੱਖ ਕਢਾਊ ਡੂਵੇ ਇਸ ਪੰਧਾਂ ਨੂੰ ਘਰ ਕਣੇ ਪੌੜੀ ਅਕਲ ਕਲਾ ਨਹਿ ਪਾਈਐ ਪ੍ਰਭ ਰੱਖ ਲੇਖੰ ਖੜ ਦਰਸ਼ਨ ਪ੍ਰਮ ਤੇ ਫਿਰੈ ਨਹਿ ਮਿਲੀਐ ਭੇਖੰ ਵਰਤ ਕਰੈ ਚੰਦਰਾਇਣਾ ਸੇਕ ਤੈ ਨਾ ਲੇਖੰ ਵੇਦ ਪੜੈ ਸੰਪੂਰਨਾ ਤਤ ਸਾਰ ਨਾ ਪੇਖੰ ਤਿਲਕ ਕੱਢੈ ਇਸ਼ਨਾਨ ਕਰ ਅੰਤਰ ਕਾ ਲੇਖੰ ਭੇਖੀ ਪ੍ਰਭੂ ਨ ਲੱਭਈ ਵਿਣ ਸੱਚੀ ਸਿੱਖੰ ਭੂਲਾ ਮਾਰਗ ਸੋ ਪਵੈ ਜਿਸ ਤੁਰ ਮਸਤਕ ਲੇਖੰ ਤਿੰਨ ਜਨਮ ਸਵਾਰਿਆ ਆਪਣਾ ਜਿਨ ਗੁਰ ਅੱਖੀ ਦੇਖੰ ਡੱਖਣੇ ਮਹੱਲਾ ਪੰਜਵਾਂ ਸੋ ਨਿਵਾਹੂ ਗੱਡ ਜੋ ਚਲਾਉ ਨਾਥੀਐ ਕਾਰ ਕੂੜਾ ਵੀ ਛੱਡ ਸੰਭਲ ਸਾਈ ਤਣੀ ਮਹੱਲਾ ਪੰਜਵਾਂ ਹਬ ਸਮਾਣੀ ਜੋਤ ਜਿਉ ਜਲ ਘਟਾਉ ਚੰਦਰਮਾ ਪ੍ਰਗਟ ਥੀ ਆਪ ਨਾਨਕ ਮਸਤਕ ਲਿਖਿਆ ਮਹੱਲਾ ਪੰਜਵਾਂ ਮੁਖ ਸੁਹਾਵੇ ਨਾਮ ਚਾਓ ਆਠ ਪੈਰ ਗੁਣ ਗਾਓ ਨਾਨਕ ਦਰਗਹਿ ਮੰਨੀਐ ਮਿਲੀ ਨਿਥਾਵੇਂ ਥਾਉ ਪੌੜੀ ਬਾਹਰ ਪੇਖ ਨਾ ਪਾਈਐ ਪ੍ਰਭ ਅੰਤਰ ਜਾਮੀ ਇਕ ਸਹਰ ਜਿਉ ਬਾਹਰੀ ਸਭ ਫਿਰੈ ਨਿਕਾਮੀ ਮਨ ਰੱਤਾ ਕੁਟੰਬ ਸਿਉ ਨਿਤ ਗਰਭ ਫਿਰਾਮੀ ਫਿਰੈ ਗੁਮਾਨੀ ਜਗ ਮੈਂ ਕਿਆ ਗਰਬੈ ਦਾਮੀ ਚਲਦਿਆਂ ਨਾਲ ਨਾ ਚੱਲੇ।

ਪਸਣ ਕੂ ਸੱਚਾ ਧਣੀ ਪੌੜੀ ਨਿਰਭਉ ਨਾਮ ਵਿਸਾਰਿਆ ਨਾਲ ਮਾਇਆ ਰਚਾ ਆਵੈ ਜਾਏ ਭਵਾਈਐ ਬਹੁ ਜੋਨੀ ਨੱਚਾ ਬਚਨ ਕਰੇ ਤੈ ਖਿਸਕ ਜਾਏ ਬੋਲੇ ਸਭ ਕੱਚਾ ਅੰਦਰੋਂ ਥੋਥਾ ਕੂੜਿਆਰ ਕੂੜੀ ਸਭ ਖੱਚਾ ਵੈਰ ਕਰੇ ਨਿਰਵੈਰ ਨਾਲ ਝੂਠੇ ਲਾਲਚਾ ਮਾਰਿਆ ਸੱਚੈ ਪਾਤ ਸਾਹੇ ਵੇਖ ਤੁਰ ਕਰਮਚਾ ਜਮ ਦੂਤੀ ਹੈ ਹੇਰਿਆ ਦੁਖ ਹੀ ਮੈਂ ਪੱਚਾ ਹੋਆ ਤਪਾਵਸ ਧਰਮ ਕਾ ਨਾਨਕ ਦਰ ਸੱਚਾ ਡੱਖਣੇ ਮਹੱਲਾ ਪੰਜਵਾਂ ਪਰਬਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਤੇ ਆਏ ਜਨਮ ਮਰਨ ਮਲ ਉਤਰੈ ਸੱਚੇ ਕੇ ਗੁਣ ਗਾਏ ਮਹੱਲਾ ਪੰਜਵਾਂ ਦੇਹ ਅੰਧਾਰੀ ਅੰਧ ਸੁਨੀ ਨਾਮੇ ਹੁਣੀਆਂ ਨਾਨਕ ਸਫਲ ਜਨਮ ਜੈ ਕਟ ਉਠਾ ਸੱਚ ਧਣੀ ਮਹੱਲਾ ਪੰਜਵਾਂ ਲੋਇਣ ਲੋਈ ਡਿੱਠ ਪਿਆਸ ਨਾ ਬੁੱਝੈ ਮੂੰਹ ਕਣੀ ਨਾਨਕ ਸੇ ਅੱਖੜੀਆਂ ਬਿਆਨ ਜਿਨੀ ਡਸਨ ਦੋ ਮਾਂ ਪਿਰੀ ਪੌੜੀ ਜਿਨ ਜਨ ਗੁਰਮੁਖ ਸੇਵਿਆ ਤਿਨ ਸਭ ਸੁਖ ਪਾਈ ਉਹ ਆਪ ਤਰਿਆ ਕੁਟੰਬ ਸਿਉ ਸਭ ਜਗਤ ਤਰਾਈ ਓਨ ਹਰ ਨਾਮਾ ਤਨ ਸੰਚਿਆ ਸਭ ਤਿਖਾ ਬੁਝਾਈ ਓਨ ਛੱਡੇ ਲਾਲਚ ਦੁਨੀ ਕੇ ਅੰਤਰ ਲਿਵ ਲਾਈ ਓਸ ਸਦਾ ਸਦਾ ਘਰ ਆਨੰਦ ਹੈ ਹਰ ਸਖਾ ਸਹਾਈ ਓਨ ਵੈਰੀ ਮਿੱਤਰ ਸਭ ਕੀਤੇ ਆ ਸਭ ਨਾਲ ਸੁਭਾਈ ਹੋਵਾ ਓਹੀ ਅਲ ਜਗ ਮੈਂ ਗੁਰ ਗਿਆਨ ਜਪਾਈ ਪੂਰਬ ਲਿਖਿਆ ਪਾਇਆ ਹਰ ਸਿਉ ਬਣ ਆਈ ਡੱਖਣੇ ਮਹੱਲਾ ਪੰਜਵਾਂ ਸੱਚ ਸੁਹਾਵਾ ਕਾਂਡੀਐ ਕੂੜੈ ਕੂੜੀ ਸੋਏ ਨਾਨਕ ਵਿਰਲੇ ਜਾਣੀਐ ਜਿਨ ਸੱਚ ਪੱਲੈ ਹੋਏ ਮਹੱਲਾ ਪੰਜਵਾਂ ਸੱਜਣ ਮੁਖਿਆ ਨੂਪ ਅੱਠੇ ਪਹਿਰ ਨਿਹਾਲ ਸਾ ਸੁਤੜੀ ਸੋ ਸਹੁ ਡੇਠੋ ਤੈ ਸੁਪਨੇ ਹੋ ਖੰਨੀਐ ਮਹੱਲਾ ਪੰਜਵਾਂ ਸੱਜਣ ਸੱਚ ਪਰਖ ਮੋਖਾ ਲਾਵਣ ਥੋਥਰਾ ਮਨ ਮਜਾਹੂ ਲਖ ਤੁਦੋ ਦੂਰ ਨਾ ਸੋ ਪਿਰੀ ਪੌੜੀ ਧਰਤੇ ਆਕਾਸ ਪਾਤਾਲ ਹੈ ਚੰਦ ਸੂਰ ਬਿਨਾਸੀ ਬਾਦ ਸਾਹ ਸਾਹ ਉਮਰਾਵ ਖਾਨ ਟਾਹੇ ਡੇਰੇ ਜਾਸੀ ਰੰਗ ਤੁੰਗ ਗਰੀਬ ਮਸਤ ਸਭ ਲੋਕ ਸਦਾਸੀ ਕਾਜੀ ਸੇਖ ਮਸਾਏ ਕਾ ਸਭੇ ਉੱਠ ਜਾਸੀ ਪੀਰ ਪੈ ਕਾਂਬਰ ਔਲੀਏ ਕੋ ਥਿਰ ਨਾ ਰਹਾਸੀ ਰੋਜਾ ਬਾਗ ਨਿਵਾਜ ਕਤੇਬ ਵਿਣ ਬੁੱਝੇ ਸਭ ਜਾਸੀ ਲਖ ਚੌਰਾਸੀ ਮੇਦਨੀ ਸਭ ਆਵੈ ਜਾਸੀ ਨਿਹਚਲ ਸੱਚ ਖੁਦਾਏ ਏਕ ਖੁਦਾਏ ਬੰਦਾ ਅਬਨਾਸੀ ਡੱਖਣੇ ਮਹੱਲਾ ਪੰਜਵਾਂ ਡਿੱਠੀ ਹਬ ਟੰਡੋਲ ਹਿਕ ਸਬਾਜ ਨਾ ਕੋਏ ਆਓ ਸੱਜਣ ਤੂੰ ਮੁੱਖ ਲੱਗ ਮੇਰਾ ਤਨ ਮਨ ਠੰਡਾ ਹੋਏ ਮਹੱਲਾ ਪੰਜਵਾਂ ਆਸ ਕਿਆਸਾ ਬਾਹਰਾ ਮੂੰਹ ਮਨ ਵੱਡੀ ਆਸ ਆਸ ਨਿਰਾਸਾ ਹਿਕ ਤੂੰ ਹਾਂ ਬਲ ਬਲ ਬਲ ਗਈ ਆਸ ਮਹੱਲਾ ਪੰਜਵਾਂ ਵਿਛੋੜਾ ਸੁਣੇ ਦੁੱਖ ਵਿਣ ਡਿੱਠੇ ਮਰੇ ਓਧ ਬਾਜ ਪਿਆਰੇ ਆਪਣੇ ਬਿਰਹੀ ਨਾਤੀ ਰੋਧ ਪੌੜੀ ਤੜ ਤੀਰਥ ਦੇਵ ਦੇਵਾਲਿਆ ਕੇਦਾਰ ਮਥੁਰਾ ਕਾਸੀ ਕੋੜ ਤੇਤੀਸਾ ਦੇਵਤੇ ਸਣ ਇੰਦਰੈ ਜਾਸੀ ਸਿਮਰਤ ਸ਼ਾਸਤਰ ਬੇਦ ਚਾਰ ਖੜ ਦਰਸ ਮਾਸੀ ਪੋਥੀ ਪੰਡਿਤ ਗੀਤ ਕਵਤ ਕਵਤੇ ਪੀ ਜਾਸੀ ਜਤੀ ਸਤੀ ਸੰਨਿਆਸੀਆ ਸਭ ਕਾਲੈ ਵਾਸੀ ਮਨ ਜੋਗੀ ਦੇ ਗੰਬਰਾ ਜਮੈ ਸਣ ਜਾਸੀ ਜੋ ਦੀਸੈ ਸੋ ਵਿਣਸਣਾ ਸਭ ਬਿਨਸ ਬਿਨਾਸੀ ਥਿਰ ਪਾਰ ਬ੍ਰਹਮ ਪਰਮੇਸ਼ਰ ਸੇਵਕ ਥਿਰ ਹੋਸੀ ਸਲੋਕ ਡੱਖਣੇ ਮਹੱਲਾ ਪੰਜਵਾਂ ਸਹਿ ਨੰਗੇ ਨਹਿ ਨੰਗ ਭੁੱਖੇ ਲੱਖ ਨਾ ਭੁੱਖਿਆ ਡੁੱਖੇ ਕੋਣ ਨਾ ਡੁੱਖ ਨਾਨਕ ਪਿਰੀ ਪਖੰਦੋ ਸੁਭ ਦਿਸ਼ਟ ਮਹੱਲਾ ਪੰਜਵਾਂ ਸੁਖ ਸਮੂਹਾ ਭੋਗ ਭੂਮ ਸਬਾਈ ਕੋ ਤਣੀ ਨਾਨਕ ਹੱਬੋ ਰੋਗ ਮ੍ਰਿਤਕ ਨਾਵੇਂ ਹੂਣਿਆ ਮਹੱਲਾ ਪੰਜਵਾਂ ਹਿਕ ਸਕੂ ਤੂੰ ਆਹੇ ਪਛਾਣੁ ਪੀ ਹਿਕ ਕਰ ਨਾਨਕ ਆਸੜੀ ਨਿਭਾਹੇ ਮਾਨਖ ਪਰਥਾਈ ਲਜੀਵ ਦੋ ਪੌੜੀ ਨਿਹਚਲ ਏਕ ਨਰਾਇਣੋ ਹਰ ਅਗਮਾ ਗਾਦਾ ਨਿਹਚਲ ਨਾਮ ਨਿਧਾਨ ਹੈ ਜਿਸ ਸਿਮਰਤ ਹਰ ਲਾਦਾ ਨਿਹਚਲ ਕੀਰਤਨ ਗੁਣ ਗੋਬਿੰਦ ਗੁਰਮੁਖ ਗਾ ਵਾਦਾ ਸੱਚ ਧਰਮ ਤਪ ਨਿਹਚਲੋ ਦਿਨ ਰਹਿਣ ਅਰਾਦਾ ਦਇਆ ਧਰਮ ਤਪ ਨਿਹਚਲੋ ਜਿਸ ਕਰਮ

ਲਿਖਾਦਾ ਨਿਹਚਲ ਮਸਤਕ ਲੇਖ ਲਿਖਿਆ ਸੋ ਟਲੈ ਨਾ ਟਲਾਦਾ ਨਿਹਚਲ ਸੰਗਤ ਸਾਧ ਜਨ ਬਚਨ ਨਿਹਚਲ ਗੁਰਸਾਧਾ ਜਿਨ ਕਉ ਪੂਰਬ ਲਿਖਿਆ ਤਿਨ ਸਦਾ ਸਦਾ ਆਰਾਧਾ ਸਲੋਕ ਡੱਖਣੇ ਮਹੱਲਾ ਪੰਜਵਾਂ ਜੋ ਡਬੰਦੋ ਆਪ ਸੋ ਤਰਾਏ ਕਿਨ ਖੇ ਤਾਰਿੰਦ ਲੋਪੀ ਤਾਰ ਨਾਨਕ ਪਿਰ ਸਿਉ ਰਤਿਆ ਮਹੱਲਾ ਪੰਜਵਾਂ ਜਿਥੈ ਕੋਇ ਕਥਨ ਨਾ ਸੁਣਨ ਦੋ ਮਾਂ ਪਿਰੀ ਮੂੰਹ ਜਲਾਉ ਤਥ ਨਾਨਕ ਪ੍ਰੀ ਪਸੰਦੋ ਹਰਿਓ ਥੀ ਉਸ ਮਹੱਲਾ ਪੰਜਵਾਂ।

ਪੈਰੀ ਮਾਰਗ ਗੁਰ ਚਲਦਾ, ਪੱਖਾ ਫੇਰੀ ਹੱਥਾ, ਅਕਾਲ ਮੂਰਤ ਹਿਰਦੈ ਧਿਆਏ ਦਾ, ਦਿਨ ਰਹਿਣ ਚ ਪੰਥਾ, ਮੈਂ ਛੱਡਿਆ ਸਗਲਾ ਪਾਇਣੋ, ਪ੍ਰਭਾਸੈ ਗੁਰ ਸਮਰੱਥਾ, ਗੁਰ ਬਖਸਿਆ ਨਾਮ ਨਿਧਾਨ, ਸਭੋ ਦੁਖ ਲੱਥਾ, ਭੋਗੋ ਪੁੰਚੋ ਭਾਈ ਹੋ, ਪੱਲੈ ਨਾਮ ਅਗਥਾ, ਨਾਮ ਦਾਨ ਇਸ਼ਨਾਨ ਦਿੜ, ਸਦਾ ਕਰੋ ਗੁਰ ਕਥਾ, ਸਹਿਜ ਭਇਆ ਪ੍ਰਭ ਪਾਇਆ, ਜਮ ਕਾ ਭਉ ਲੱਥਾ। ਸਲੋਕ ਡੱਖਣੇ ਮਹੱਲਾ ਪੰਜਵਾਂ। ਲੱਗੜੀਆਂ ਪ੍ਰੀਅਨ ਪੇਖੰਦੀਆਂ ਨਾ ਤਿੱਪੀਆਂ, ਹਬ ਮੰਜਾਹੂ ਸੋਤਣੀ, ਵਿਆਹ ਨਾ ਡਿੱਠੋ ਕੋਏ, ਮਹੱਲਾ ਪੰਜਵਾਂ। ਕੱਥੜੀਆਂ ਸੰਤਾ ਤੇ ਸਖਾਉ ਪੰਦੀਆਂ, ਨਾਨਕ ਲੱਦੜੀਆਂ ਤੇ ਨਾਹਾਂ, ਜਿੰਨਾ ਭਾਗ ਮਥਾ ਹੜੈ, ਮਹੱਲਾ ਪੰਜਵਾਂ। ਡੂੰਗਰ ਜਲਾ ਥਲਾ ਪੂੰ ਬਨਾ ਫਲਕੰਦਰਾ, ਪਾਤਾਲਾ ਆਕਾਸ ਪੂਰਨ ਹਬ ਕਟਾ, ਨਾਨਕ ਵੇਖ ਜੀਓ ਇੱਕ ਤਸੂਤ ਪਰੋਤੀਆ ਪੌੜੀ, ਹਰ ਜੀ ਮਾਤਾ ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ, ਹਰ ਜੀ ਮੇਰੀ ਸਾਰ ਕਰੇ, ਹਮ ਹਰ ਕੇ ਬਾਲਕ, ਸਹਿਜੇ ਸਜ ਖਲਾਇੰਦਾ ਨਹੀਂ ਕਰਦਾ ਆਲਕ, ਔਗਣ ਕੋ ਨਾ ਚਿਤਾਰਦਾ, ਗਲ ਸੇਤੀ ਲਾਇਕ, ਮੋਹੇ ਮੰਗਾ ਸੋਈ ਦੇਵਦਾ, ਹਰ ਪਿਤਾ ਸੁਖਦਾਇਕ, ਗਿਆਨ ਰਾਸ ਨਾਮ ਤਨ ਸੌਂਪਿਓਨ, ਇਸ ਸੌਦੇ ਲਾਇਕ, ਸਾਂਝੀ ਗੁਰ ਨਾਲ ਬਹਾਲਿਆ ਸਰਬ ਸੁਖ ਪਾਇਕ, ਮੈਂ ਨਾਲੋਂ ਕਦੇ ਨਾ ਵਿਛੜੈ, ਹਰ ਪਿਤਾ ਸਭਨਾ ਗੱਲਾਂ ਲਾਇਕ। ਸਲੋਕ ਡੱਖਣੇ ਮਹੱਲਾ ਪੰਜਵਾਂ। ਨਾਨਕ ਕੱਚੜਿਆਂ ਸਿਉ ਤੋੜ, ਟੂੰਡ ਸੱਜਣ ਸੰਤ ਪੱਕਿਆਂ, ਓਏ ਜੀਵਨ ਦੇ ਵਿਛੜੈ, ਓਏ ਮੋਇਆ ਨਾਨ ਜਾਹੀ ਛੋੜ, ਮਹੱਲਾ ਪੰਜਵਾਂ। ਨਾਨਕ ਬਿਜਲੀਆਂ ਚਮਕਣ, ਕੁਰਨ ਕਟਾਂ ਤਕਾਲੀਆਂ, ਬਰਸਨ ਮੇਹ ਗਿਆ ਪਾਰ, ਨਾਨਕ ਸੰਗਮ ਪ੍ਰੀ ਸੁਹੰਦੀਆ, ਮਹੱਲਾ ਪੰਜਵਾਂ। ਜਲ ਥਲ ਨੀਰ ਭਰੇ, ਸੀਤਲ ਪਵਨ ਚੁਲਾਰ ਦੇ, ਸੇਜੜੀਆ ਸੋਇਨ, ਹੀਰੇ ਲਾਲ ਜੜਨ ਦੀਆ, ਸੁੱਬਰ ਕੱਪੜ ਭੋਗ, ਨਾਨਕ ਪ੍ਰੀ ਵਿਹੂਣੀ ਤੱਤੀਆਂ ਪੌੜੀ, ਕਾਰਨ ਕਰਤੈ ਜੋ ਕੀਆ, ਸੋਈ ਹੈ ਕਰਨਾ, ਜੇ ਸੌ ਧਾਵੈ ਪ੍ਰਾਣੀਆਂ, ਪਾਵੈ ਤੁਰ ਲਹਿਣਾ, ਬਿਨ ਕਰਮਾ ਕਿਛੁ ਨਾ ਲੱਭਈ, ਜੇ ਫਿਰੈ ਸਭ ਧਰਨਾ, ਗੁਰਮਿਲ ਭਉ ਗੋਵਿੰਦ ਕਾ, ਭੈ ਡਰ ਦੂਰ ਕਰਨਾ, ਪੈ ਤੇ ਬੈਰਾਗ ਉਪਜੈ, ਹਰ ਖੋਜਤ ਫਿਰਨਾ, ਖੋਜਤ ਖੋਜਤ ਸਹਿਜ ਉਪਜਿਆ, ਫਿਰ ਜਨਮ ਨਾ ਮਰਨਾ, ਹੇ ਆਏ ਕਮਾਏ ਧਿਆਇਆ, ਪਾਇਆ ਸਾਧ ਸਰਨਾ, ਬੋਇਥ ਨਾਨਕ ਦਿਓ ਗੁਰ, ਜਿਸ ਹਰ ਚੜਾਏ ਤਿਸ ਪੌਜਲ ਤਰਨਾ। ਸਲੋਕ ਮਹੱਲਾ ਪੰਜਵਾਂ।

ਲਾ ਪੰਜਵਾਂ ਮੁਆ ਜੀਵਨ ਦਾ ਪੇਖ ਜੀਵਨ ਦੇ ਮਰ ਜਾਨ ਜਿਨ੍ਹਾਂ ਮੁਹੱਬਤ ਇੱਕ ਸਿਉਂ ਤੇ ਮਾਨਸ ਪ੍ਰਧਾਨ ਮਹੱਲਾ ਪੰਜਵਾਂ ਜਿਸ ਮਨ ਵਸੈ ਪਾਰ ਬ੍ਰਹਮ ਨਿਕਟ ਨਾ ਆਵੈ ਪੀਰ ਭੁੱਖ ਤਿਖ ਤਿਸ ਨਾ ਵਿਆਪਈ ਜਮ ਨਹੀਂ ਆਵੈ ਨੀਰ ਪੌੜੀ ਕੀਮਤ ਕਹਿਣ ਨਾ ਜਾਈਐ ਸਚ ਸਾਹ ਅਡੋਲੈ ਸਿੱਧ ਸਾਧਕ ਗਿਆਨੀ ਧਿਆਨੀਆਂ ਕੌਣ ਤੁਧਨੋ ਤੋਲੈ ਪੰਨ ਕਰਨ ਸਮਰੱਥ ਹੈ ਓਪਤ ਸਭ ਪਰ ਲੈ ਕਰਨ ਕਾਰਨ ਸਮਰੱਥ ਹੈ ਕੜਕੜ ਸਭ ਬੋਲੈ ਰਿਜਕ ਸਮਾਹੇ ਸਭ ਸੈ ਕਿਆ ਮਾਨਸ ਡੋਲੈ ਗਹਿਰ ਗੰਭੀਰ ਅਥਾਹ ਤੂੰ ਗੁਣ ਗਿਆਨ ਅਮੋਲੈ ਸੋਈ ਕੰਮ ਕਮਾਵਣਾ ਕੀਆ ਤੁਰਮੌਲੈ ਤੁਦੋ ਬਾਹਰ ਕਿਛ ਨਹੀਂ ਨਾਨਕ ਗੁਣ ਬੋਲੈ ਰਾਗ ਮਾਰੂ

बूढ़ोगे परवार सकल स्यों, राम न जपवा भागे रहाओ। वेद पुराण पढ़े का क्या गुण, खर चंदन जस पारा, राम नाम की गत नहीं जानी, कैसे उत्तर सुपारा। जी बदो सो धर्म कर था पाओ, व धर्म कहो कत पाई, आपस को मनवर कर था पाओ, काको कहो कसाई। मन के अंधे आपना बुझाओ, काहे बुझावो पाई, माया कारण विद्या बेचहो, जन्म व्यर्था जाई। नारद बचन व्यास कहत है, सो को पूछो जाई, कह कबीर रामे राम छूटो, नाहे ता बूढ़े पाई, बने बसे क्यों पाई है, जो लो मने मनो नत जाय बेकार। जे कर बन समसर किया, ते पूरे संसार सार सुख पाई है, रामा रंग रवो आत्मा राम रहाओ। जटा भस्म लेपन किया, कहां गुफा मैं बास, मन जीते जग जीतिया, जाते बिख्या ते होए उदास। अंजन दे सबै कोई, टुक चाहन माहे बिढान, ज्ञान अंजन जे पाया, ते लोइन परवान, कह कबीर अब जानिया, गुर ज्ञान दिया समझाए। अंतरगत हर पेटिया, अब मेरा मन कतहू ना जाए। रिद सिद्ध जा को फुरी, तब कहूं स्यों क्या काज, तेरे कहने की गत क्या कहूं, मैं बोलत ही बड़ लाज। राम जे पाया राम, ते पवे न बार बार रहाओ। झूठा जग डहक कना, दिन दोए बर्तन की आस, राम उदक जेह जन पिया, ते बौर न पई प्यास। गुर प्रसाद जे बूझे आया, सा ते भया निरास, सब सच नदरी आया, जो आत्म भया उदास। राम नाम रस चाखिया, हर नामा हर तार, कहो कबीर कंचन पया, प्रम गया समुन्द्र पार। उदक समुन्द सलल की साखिया, नदी तरंग समावेंगे, सुन्ने सुन मिलिया समदर्शी, पवन रूप होए जावेंगे। बहुर हम काहे आवेंगे, आमन जाना हुक्म तिसा का, हुक्मे बुझ समावेंगे रहाओ। जब चुके पंच तात की रचना, ऐसे परम चुकावेंगे, दर्शन छोड़ पे समदर्शी, एको नाम ते आवेंगे। जित हम लाए तिथि लागे, तैसे कर्म कमावेंगे, हर जी कृपा करे जाओ अपनी, तो गुर के शब्द समावेंगे। जीवत मरो मरो फिर जीवो, जीवत मरो मरो फुन जीवो, पुनरप जन्म ना होई, कहो कबीर जो नाम समाने, सुन रया लिख सोई। जाओ तुम को दूर करत हो, तो तुम मुक्त बतावो, एक अनेक होए रहो सगल में, अब कैसे परमावो। राम मोको तार कहां ले जई है, सो दो मुक्त कहां देव कैसी, कर प्रसाद मोहे पाई है रहाओ। तारन तरन तवे लग कही है, जब लग तत न जानिया, अब तो बिमल भय कट ही मैं, कह कबीर मन मानिया। जिन गढ़ कोट किए कंचन के, छोड़ गया सो रावन, काहे की जित है मन पावन। जब जम आए केस ते पकड़े, तै हर को नाम छडावन रहाओ। काल अकाल खसम का कीना, एहो परपंच बधावन, कह कबीर ते अंते मुक्ते, जिन हृदय राम रसायन। देही गावा जियो तरम है, तो बसे पंच किरसाना, नैनू नगटू श्रमनू रसपत, इंद्री कया न माना। बाबा अब ना बसो एह गाओ, करी करी का लेखा मांगे, काहिथ चेतू नाओ रहाओ। धर्म राय जब लेखा मांगे, बाकी निकसी पारी, पंच किरसान वा पा गए, लै बांधे हो जियो दरबारी। कह कबीर सुनो रे संतो, खेत ही करो नबेरा, अब की बार बख्श बंदे को, बहोर ना पाओ जल फेरा। राग मारू बाणी कबीर जियो की एक ओंकार, सतगुर प्रसाद। अनपव किने ना देखिया बैरागी अड़े, बिन पै अनपव होए वना हम्बे। सहो हदूर देखे ता पव पवे बैरागी अड़े, हुक्मे बूझे ता निरपव होए वना हम्बे। हर पाखंड ना की जाई बैरागी अड़े, पाखंड रता सब लोक वना हम्बे। तृष्णा पासना छोड़ी बैरागी अड़े, ममता जालिया पिंड वना हम्बे।
ਚਿੰਤਾ ਜਾਲ ਤਨ ਜਾਲਿਆ ਬੈਰਾਗੀ ਅੜੇ। ਜੇ ਮਨ ਮ੍ਰਿਤਕ ਹੋਏ ਵਣਾ ਹੰਬੈ, ਸਤਿਗੁਰ ਬਿਨ ਬੈਰਾਗ ਨਾ ਹੋਵਈ ਬੈਰਾਗੀ ਅੜੇ। ਜੇ ਲੋਚੈ ਸਭ ਕੋਏ ਵਣਾ ਹੰਬੈ, ਕਰਮ ਹੋਵੇ ਸਤਿਗੁਰ ਮਿਲੈ ਬੈਰਾਗੀ ਅੜੇ। ਸਹਿਜੇ ਪਾਵੈ ਸੋਏ ਵਣਾ ਹੰਬੈ, ਕਹੋ ਕਬੀਰਕ ਬੇਨਤੀ ਬੈਰਾਗੀ ਅੜੇ। ਮੋਕੋ ਭੌਜਲ ਪਾਰ ਉਤਾਰ ਵਣਾ ਹੰਬੈ, ਰਾਜਨ ਕੌਣ ਤੁਮਾਰੇ ਆਵੈ। ਐਸੋ ਪਾਓ ਬਿਦਰ ਕੋ ਦੇਖਿਓ, ਉਹ ਗਰੀਬ ਮੋਹੇ ਪਾਵੈ ਰਹਾਓ। ਹਸਤੀ ਦੇਖ ਭਰਮ ਤੇ ਪੂਲਾ, ਸ੍ਰੀ ਭਗਵਾਨ ਨਾ ਜਾਣਿਆ। ਤੁਮਰੋ ਦੁੱਧ ਬਿਦਰ ਕੋ ਪਾਨੋ, ਅੰਮ੍ਰਿਤ ਕਰ ਮੈਂ ਮਾਨਿਆ। ਖੀਰ ਸਮਾਨ ਸਾਗ ਮੈਂ ਪਾਇਆ, ਗੁਣ ਗਾਵਤ ਰਹਿਣ ਬਿਹਾਨੀ। ਕਬੀਰ ਕੋ ਠਾਕਰ ਅੰਦ ਬਿਨੋਦੀ, ਜਾਤ ਨਾ ਕਾਹੂ ਕੀ ਮਾਨੀ। ਸਲੋਕ ਕਬੀਰ ਗਗਨ ਦਮਾਮਾ ਬਾਜਿਓ, ਪਰਿਓ ਨੀਸਾ ਨੈ ਕਾਓ। ਖੇਤ ਜੋ ਮਾਂਡਿਓ ਸੂਰਮਾ, ਅਬ ਜੂਜਨ ਕੋ ਦਾਓ। ਸੂਰਾ ਸੋ ਪਹਿਚਾਨੀਐ, ਜੋ ਲਰੈ ਦੀਨ ਕੇ ਹੇਤ। ਪੁਰਜਾ ਪੁਰਜਾ ਕਟ ਮਰੈ, ਕਬਹੂ ਨਾ ਛੱਡੈ ਖੇਤ। ਕਬੀਰ ਕਾ ਸ਼ਬਦ ਰਾਗ ਮਾਰੂ, ਬਾਣੀ ਨਾਮ ਦਿਓ ਜੀ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਚਾਰ ਮੁਕਤ ਚਾਰੈ ਸਿੱਧ ਮਿਲ ਕੇ, ਦੂਲੈ ਪ੍ਰਭ ਕੀ ਸਰਨ ਪਰਿਓ। ਮੁਕਤ ਭਇਓ ਚਹੁੰ ਜੁਗ ਜਾਣਿਓ, ਜਸ ਕੀਰਤ ਮਾਥੈ ਛਤਰ ਤਰਿਓ। ਰਾਜਾ ਰਾਮ ਜਬਤ ਕੋ ਨਾ ਤਰਿਓ, ਗੁਰ ਉਪਦੇਸ਼ ਸਾਧ ਕੀ ਸੰਗਤ। ਭਗਤ ਭਗਤਾਂ ਕੋ ਨਾਮ ਪਰਿਓ ਰਹਾਓ। ਸੰਖ ਚੱਕਰ ਮਾਲਾ ਤਿਲਕ ਬਰਾਇਤ, ਦੇਖ ਪ੍ਰਤਾਪ ਜਮ ਡਰਿਓ। ਨਿਰਭਉ ਭਏ ਰਾਮ ਬਲ ਗਰਜਤ, ਜਨਮ ਮਰਨ ਸੰਤਾਪ ਹਿਰਿਓ। ਅੰਬਰੀਕੋ ਦਿਓ ਅਪੈ ਪਦ, ਰਾਜ ਭੀਖਣ ਅਧਿਕ ਕਰਿਓ। ਨਾਉ ਨਿਧ ਠਾਕਰ ਦਈ ਸੁਦਾਮੈ, ਤਰੂ ਅਟਲ ਅਜਹੂ ਨਾ ਟਰਿਓ। ਭਗਤ ਹੇਤ ਮਾਰਿਓ ਹਰਨਾਕਸ, ਨਰ ਸਿੰਘ ਰੂਪ ਹੋਏ ਦੇਹ ਧਰਿਓ। ਨਾਮਾ ਕਹੈ ਭਗਤ ਬਸ ਕੇਸਵ, ਅਜਹੂ ਬਲ ਕੇ ਦੁਆਰ ਖਰੋ। ਮਾਰੂ ਕਬੀਰ ਜੀਓ, ਦੀਨ ਵਿਸਾਰਿਓ ਰੇ ਦੀਵਾਨੇ, ਦੀਨ ਵਿਸਾਰਿਓ ਰੇ। ਪੇਟ ਭਰਿਓ ਪਸੂਆ ਜੋ ਸੋਇਓ, ਮਨੁੱਖ ਜਨਮ ਹੈ ਹਾਰਿਓ ਰਹਾਓ। ਸਾਧ ਸੰਗਤ ਕਬਹੂ ਨਹੀਂ ਕੀਨੀ, ਰਚਿਓ ਤੰਦੈ ਝੂਠ। ਸਵਾਨ ਸੂਕਰ ਬਾਏ ਸਜਵੈ, ਭਟਕਤ ਚਾਲਿਓ ਊਠ। ਆਪਸ ਕਉ ਦੀਰਘ ਕਰ ਜਾਣੈ, ਔਰਨ ਕਉ ਲਗ ਮਾਤ। ਮਨਸਾ ਬਾਚਾ ਕਰਮ ਨਾ, ਮੈਂ ਦੇਖੇ ਦੋਜਗ ਜਾਤ। ਕਾਮੀ ਕ੍ਰੋਧੀ ਚਾਤਰੀ, ਬਾਜੀ ਗਰਬੇ ਕਾਮ। ਨਿੰਦਾ ਕਰਤੇ ਜਨਮ ਸਿਰਾਨੋ, ਕਬਹੂ ਨਾ ਸਿਮਰਿਓ ਰਾਮ। ਕਹੇ ਕਬੀਰ ਚੇਤੈ ਨਹੀਂ, ਮੂਰਖ ਮੁਕਤ ਗਵਾਰ। ਰਾਮ ਨਾਮ ਜਾਣਿਓ ਨਹੀਂ, ਕੈਸੇ ਉੱਤਰ ਸਪਾਰ। ਰਾਗ ਮਾਰੂ ਬਾਣੀ ਜੈ ਦਿਓ ਜੀਓ ਕੀ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਚੰਦ ਸਤ ਭੇਦਿਆ, ਨਾਦ ਸਤ ਪੂਰਿਆ। ਸੂਰ ਸਤ ਖੋੜਸਾ ਦੱਤ ਕੀਆ, ਅਬਲ ਬਲ ਤੋੜਿਆ। ਅਚਲ ਚਲ ਥਪਿਆ, ਅਘੜ ਘੜਿਆ, ਤਹਾਂ ਅਪਿਓ ਪੀਆ। ਮਨ ਆਦਿ ਗੁਣ ਆਦਿ ਵਖਾਣਿਆ, ਤੇਰੀ ਦੁਬਦਾ ਦ੍ਰਿਸ਼ ਸਮਾਨਿਆ ਰਹਾਓ। ਅਰਧ ਕਉ ਅਰਧਿਆ, ਸਰਦ ਕਉ ਸਰਦਿਆ, ਸਲਲ ਕਉ ਸਲਲ ਸਮਾਨ ਆਇਆ। ਬਦਤ ਜੈ ਦੇਓ ਜੈ ਦੇਵ ਕਉ ਰਮਿਆ, ਬ੍ਰਹਮ ਨਿਰਵਾਣ ਲਿਵਲੀਣ ਪਾਇਆ। ਕਬੀਰ ਮਾਰੂ ਰਾਮ ਸਿਮਰ ਪਛਤਾਹੇਗਾ ਮਨ, ਪਾਪੀ ਜੀਆਰਾ ਲੋਭ ਕਰਤ ਹੈ। ਆਜ ਕਾਲ ਉੱਠ ਜਾਹੇਗਾ ਰਹਾਓ, ਲਾਲਚ ਲਾਗੇ ਜਨਮ ਗਵਾਇਆ। ਮਾਇਆ ਪਰਮ ਪੁਲਾਹੇਗਾ, ਧਨ ਜੋਬਨ ਕਾ ਗਰਬ ਨਾ ਕੀਜੈ। ਕਾਗਦ ਜਿਉ ਗਲ ਜਾਹੇਗਾ, ਜੋ ਜਮ ਆਏ ਕੇਸ ਗਹਿ ਪਟਕੈ, ਤਾਂ ਦਿਨ ਕਿਛ ਨਾ ਬਸਾਹੇਗਾ। ਸਿਮਰਨ ਭਜਨ

कहत कबीर सुनौरे संत हो, साध संगत तर जाहेगा। राग मारू बाणी रविदास जीओ की एक ओंकार सतगुर प्रसाद। ऐसी लाल तुझ बिन कौन करे, गरीब निवाज गुसैया मेरा माथे सिदर तर रहाओ। जा की शोत जगत को लागे ता पर तू ही टर, नीचे उच करे मेरा गोविंद काहू ते ना डर। नाम देव कबीर तलोचन सदना सहन तर, कह रविदास सुनोरे संतो हर जियो ते सबै सर। मारू सुख सग सुर तर चिंता मानो, काम तेन बस जा के रे। चार पदार्थ अष्ट महा सिद्ध, नव निध कर तलता कै। हर हर हरना जप सरसना, अवर सब छाड़ बचन रचना रहाओ। नाना ख्यान पुराण बेद बिद, चौतीस अक्षर माही। ब्यास विचार कहो परमार्थ, राम नाम सरनाही। सहज समाध उपाद रहत होए, बड़े भाग लिव लागी। कह रविदास उदास दास मत, जन मरण पै भागी। तुखारी संत महला पहला, बारह माह एक ओंकार सतगुर प्रसाद। तू सुन किरत करमा पुरब कमाया, सिर सिर सुख सहमा देह सो तू भला। हर रचना तेरी क्या गत मेरी, हर बिन कड़ी ना जीवा। प्रे बाज दुहेली कोय न भेली, गुरमुखे अमृत पीवा। रचना राच रहे निरंकारी, ब्रह्मन कर्म सुकर्मा। नानक पंथ निहाले सातन, तू सुन आत्म रामा। बाबीहा प्रयो बोले कोकल बाणिया, सातन सबरस चोले अंक समाणिया। हर अंक समाणी जा प्रपाणी, सा सुहागण नारे। नाव कर थाप महल कर ऊंचो, निज कर वास मुरारे। सब तेरी तू मेरा प्रीतम, निस्बासर रंग रावै। नानक प्रयो प्रयो चवै बबीहा, कोकल शब्द सुहावै। तू सुन हर रस पिने प्रीतम अपने, मंत्र रवत रवन्ने कड़ी ना बिसरै। क्यों कड़ी बिसारी हों बलिहारी, हों जीवा गुण गाए। ना कोई मेरा हों किसके राह, हर बिन रहण ना जाए। ओट गही हर चरण निवासे, पय पवित्र शरीरा। नानक दृष्ट दीर्घ सुख पावै, गुर शब्दी मन तीरा। बरसै अमृत तार बूंद सुहावनी, साजन मिले सहि सुभाए। हर स्यो प्रीत बनी, हर मंदिर आवै जा प्रभावै। तनि उबी गुण सारी, घर घर कंतरवै सुहागण, हों क्यों कंत विसारी। उनम कन छाए बरस सुभाए, मंतन प्रेम सुखावै। नानक वरसै अमृत बाणी, कर कृपा कर आवै। चेत बसंत पला पवर सुहावड़े, बन फूले मंज बार। मैं फिर कर बाहुड़ै, फिर कर नहीं आवै। तन क्यों सुख पावै, बिरह बिरो तन छीजै। कोकले अंब सुहावी बोलै, क्यों दुख अंक सहीजै। पवर पवंता फूली डाली, क्यों जीवा मर माए। नानक चेत सहज सुख पावै, जे हर वार घर तन पाए। वैसाख पला साखा वेस करे, तन देखै हर द्वार आवो दया करे। घर आओ प्यारे दुत्तर तारे, तुद बिन अड ना मोलो। कीमत कौन करे दुद पावा, देख दिखावै ढोलो। दूर ना जाना अंतर माना, हर का महल पछाना। नानक वह साखी प्रपावै, सुरत शब्द मन माना। माहो जेठ पला प्रीतम क्यों बिसरै, थल तापै सर पार। सा तन बिनौ करै, तन बिनौ करेंदी गुण सारेंदी। गुण सारी प्रपावा, साचै मिल रह बैरागी। आवन दे तायावा, निमाणी नितानी हर बिन। क्यों पावै सुख महली, नानक जेठ जाने तिस जैसी। कर्म मिले गुण गहली, आषाढ़ भला सूरज गगन तपै। धरती दुख सहै सोखै अगन पखै, अग्न रस सोखै मरिय तोखै। पीसो कीर्तन हारे, रथ फिरै छाया तन ताकै। टींड लवै मंज बारे,
ਅਵਗਣ ਬਾਂਧ ਚੱਲੀ ਦੁਖ ਆਗੈ, ਸੁਖ ਤਿਖ ਸੁਖ ਤਿਸ ਸਾਜ ਸੰਭਾਲੇ, ਨਾਨਕ ਜਿਸਨੋ ਇਹ ਮੰਦੀ ਆ, ਮਰਨ ਜੀਵਨ ਪ੍ਰਭ ਨਾਲੇ। ਸਾਵਣ ਸਰਸ ਮਨਾ ਕਣ ਵਰਸੈ ਰੁੱਤ ਆਏ, ਮੈਂ ਮੰਤਨ ਸਹੁ ਭਾਵੈ ਪਿਰ ਪਰਦੇਸ ਸਿਧਾਏ, ਪਿਰ ਘਰ ਨਹੀਂ ਆਵੈ ਮਰੀਐ ਹਾਵੈ, ਦਮਨ ਚਮਕ ਡਰਾਏ, ਸਹਿਜਾ ਕੇਲੀ ਖਰੀ ਦੁਹੇਲੀ, ਮਰਨ ਭਇਆ ਦੁਖਮਾਏ। ਹਰ ਬਿਨ ਨੀਂਦ ਭੂਖ ਕਉ ਕੈਸੀ, ਕਾਪੜ ਤਨ ਨਾ ਸੁਖਾਵੈ, ਨਾਨਕ ਸਾਸੋ ਹਾਗਣ ਕੰਤੀ ਪਿਰ ਕਹਿ ਅੰਕ ਸਮਾਵੈ। ਪਾਦਉ ਪਰਮ ਭੁੱਲੀ ਪਰ ਜੋਗਨ ਪਛਤਾਣੀ, ਜਲ ਥਲ ਨੀਰ ਪਰੇ ਬਰਸ ਰੁੱਤੇ ਰੰਗਮਾਣੀ, ਬਰਸੈ ਨਿਸਕਾਲੀ ਕਿਉ ਸੁਖਬਾਲੀ, ਦਾਦਰ ਮੋਰ ਲਵੰਤੇ, ਪ੍ਰਿਉ ਪ੍ਰਿਉ ਚਵੈ ਬਬੀਹਾ ਬੋਲੇ, ਭਯੰਗਮ ਫਿਰੈ ਡਸੰਤੇ। ਮੱਛਰ ਡੰਗ ਸਾਇਰ ਭਰ ਸੁਬਰ, ਬਿਨ ਹਰ ਕਿਉ ਸੁਖ ਪਾਈਐ, ਨਾਨਕ ਪੂਛ ਚਲੋ ਗੁਰੇ ਆਪਣੇ, ਜੈ ਪ੍ਰਭ ਤੈ ਹੀ ਜਾਈਐ। ਅਸਨ ਆਓ ਪਿਰਾ ਸਾ ਤਨ ਝੂਰ ਮੋਈ, ਤਾਂ ਮਿਲਿਆ ਪ੍ਰਭ ਮੇਲੇ ਦੂਜੈ ਪਾਏ ਖੁਈ, ਝੂਠ ਵਿਗੁੱਤੀ ਤਾਂ ਪ੍ਰਮੁੱਤੀ, ਕੁਕੈ ਕਹਾ ਸੇ ਫੁੱਲੇ, ਆਗੈ ਕਾਮ ਪਿੱਛੈ ਰੁੱਤ ਜਾਡਾ, ਦੇਖ ਚਲਤ ਮੰਡੋਲੇ। ਦੈ ਦੇ ਸਾਖਰ ਹਰਿਆਵਲ, ਸਹਿਜ ਪੱਕੈ ਸੋ ਮੀਠਾ, ਨਾਨਕੇ ਅਸਨ ਮਿਲੋ ਪਿਆਰੇ, ਸਤਿਗੁਰ ਪਏ ਬਸੀਠਾ। ਕਤਕ ਕਿਰਤ ਪਾਇਆ ਜੋ ਪ੍ਰਭਾਇਆ, ਦੀਪਕ ਸਹਿਜ ਬਲੈ ਤਤ ਜਲਾਇਆ, ਦੀਪਕ ਰਸ ਤੇਲੋ ਤਨ ਪਿਰ ਮੇਲੋ, ਤਨਿਓ ਮਾਹੈ ਸਰਸੀ, ਅਵਗਣ ਮਾਰੀ ਮਰੈ ਨਾ ਸੀਜੈ, ਗੁਣ ਮਾਰੀ ਤਾਂ ਮਰਸੀ। ਨਾਮ ਭਗਤ ਦੇ ਨਿਜ ਕਰ ਬੈਠੇ, ਅਜੋ ਤਿਨਾੜੀ ਆਸਾ, ਨਾਨਕ ਮਿਲੋ ਕਬਟ ਦਰ ਖੋਲੋ, ਇਹ ਘੜੀ ਖਟਮਾਸਾ। ਮੰਗਰ ਮਹੋ ਪਲਾ ਹਰ ਗੁਣ ਅੰਕ ਸਮਾਵੇ, ਗੁਣਵੰਤੀ ਗੁਣ ਰਵੈ ਮੈਂ ਪਰ ਨਹੀਂ ਚਲ ਪਾਵੇ। ਨਿਹ ਚਲ ਚਤਰ ਸੁਜਾਨ ਵਿਧਾਤਾ, ਚੰਚਲ ਜਗਤ ਸਬਾਇਆ, ਗਿਆਨ ਧਿਆਨ ਗੁਣ ਅੰਕ ਸਮਾਣੇ, ਪ੍ਰਭ ਭਾਣੇ ਤਾਂ ਪਾਇਆ। ਗੀਤ ਨਾਦ ਕਵਿਤ ਕਵੇ ਸੁਣ, ਰਾਮ ਨਾਮ ਦੁਖ ਭਾਗੈ, ਨਾਨਕ ਸਾਤਨ ਨਾ ਪਿਆਰੀ, ਅਪਗਤੀ ਪਿਰਿਆ ਗੈ, ਭੋਖ ਤੁਖਾਰ ਪੜੈ ਵਣ ਤ੍ਰਿਣ ਰਸ ਸੋਖੈ, ਆਵਤ ਕੀ ਨਾਹੀ ਮੰਤਨ ਵਸੈ ਮੁਖੇ, ਮਨ ਤਨੋ ਰਵ ਰਹਿਆ ਜਗ ਜੀਵਨ, ਗੁਰਸਬ ਦੀ ਰੰਗ ਮਾਣੀ, ਅੰਡਜ ਜੇਰਜ ਸੇਤਜ ਉਤਪੁਜ, ਘੜਘੜ ਜੋ ਸਮਾਣੀ, ਦਰਸ਼ਨ ਦੇਹੋ ਦਇਆ ਪਤ ਦਾਤੇ, ਗਤ ਪਾਵੋ ਮਤ ਦੇਹੋ, ਨਾਨਕ ਰੰਗ ਰਵੈ ਰਸ ਰਸੀਆ, ਹਰਸਿਓ ਪ੍ਰੀਤ ਸਨੇਹੋ। ਮਾਘ ਪੁਨੀਤ ਭਈ ਤੀਰਥ ਅੰਤਰ ਜਾਣਿਆ, ਸਾਜਨ ਸਹਿਜ ਮਿਲੇ ਗੁਣ ਗੈ ਅੰਕ ਸਮਾਨਿਆ, ਪ੍ਰੀਤਮ ਗੁਣ ਅੰਕੇ ਸੁਣ ਪ੍ਰਭ ਅੰਕੇ, ਤੁਧ ਭਾਵਾਂ ਸਰਨਾਵਾਂ, ਗੰਗ ਜਮਨ ਤੈ ਬੇੜੀ ਸੰਗਮ, ਸਾਧ ਸਮੁੰਦ ਸਮਾਵਾਂ। ਪੁੰਨ ਦਾਨ ਪੂਜਾ ਪਰਮੇਸ਼ਰ, ਜੁਜ ਗੁਏ ਕੋ ਜਾਤਾ, ਨਾਨਕ ਮਾਘ ਮਹਾਰਸ ਹਰ ਜਪ, ਅੜਸਰ ਤੀਰਥ ਨਾਤਾ, ਫਲ ਗੁਣ ਮਨ ਰੈਸੀ ਪ੍ਰੇਮ ਸੁਭਾਇਆ, ਅੰਦਰ ਰੈਸ ਪਿਆ ਆਪ ਗਵਾਇਆ, ਮਨ ਮੋਹ ਚੁਕਾਇਆ ਜਾਂ ਤਿਸ ਪਾਇਆ, ਕਰ ਕਿਰਪਾ ਕਰ ਆਓ ਬਹੁਤੇ ਵੇਸ ਕਰੀ ਪਿਰ ਬਾਜਾਓ, ਮੈਲੀ ਲਹਾ ਨਾ ਉਥਾਓ, ਹਾਰ ਡੋਰ ਰਸ ਪਾਟ ਪਟੰਬਰ, ਪਿਰ ਲੋੜੀ ਸਿੰਗਾਰੀ, ਨਾਨਕ ਮੇਲ ਲਈ ਗੁਰ ਆਪਣੇ ਘਰ ਵਰ ਪਾਇਆ ਨਾਰੀ। ਬੇਦਸ ਮਾਹ ਰੁੱਤੀ ਥਿੱਤੀ ਵਾਰ ਪਲੇ, ਕੜੀ ਮੂਰਤ ਪਰ ਸਾਚੇ ਆਏ ਸਹਿਜ ਮਿਲੇ, ਪ੍ਰਭ ਮਿਲੇ ਪਿਆਰੇ ਕਾਰਜ ਸਾਰੇ, ਕਰਤਾ ਸਭ ਜਾਣੈ ਜਿਨ ਸਿੰਗਾਰੀ ਤਸੈ ਪਿਆਰੀ, ਮੇਲ ਪਿਆ ਰੰਗ ਮਾਣੈ, ਕਰ ਸੇਜ ਸੁਹਾਵੀ ਜਾਂ ਪਿਰ ਰਾਵੀ, ਗੁਰਮੁਖ ਮਸਤਕ ਭਾਗੋ, ਨਾਨਕ ਅਹਿ ਨਸਰਾਵੈ ਪ੍ਰੀਤਮੋ, ਹਰ ਵਾਰ ਥਿਰ ਸੁਹਾਗੋ। ਤੁਖਾਰੀ ਮਹੱਲਾ ਪਹਿਲਾ, ਪਹਿਲੇ ਪਹਿਰੈ ਨੈਣ ਸਲੋਨੜੀਏ, ਰਹਿਣ ਅੰਧਿਆਰੀ ਰਾਮ, ਵੱਖਰ ਰਾਖ ਮੋਈਏ ਆਵੈ ਵਾਰੀ ਰਾਮ, ਵਾਰੀ ਆਵੈ ਕਵਣ ਜਗਾਵੈ, ਸੂਤੀ ਜਮਰਸ ਚੂਸੈ, ਰਹਿਣਾ ਦੇਰੀ ਕਿਆ ਪਤ ਤੇਰੀ, ਚੋਰ ਪੜੈ ਕਰਮੂਸੈ, ਰਾਖਣ ਹਾਰਾ ਅਗਮਿਆ ਪਾਰਾ, ਸੁਣ ਬੇਨੰਤੀ ਮੇਰੀ ਆ, ਨਾਨਕ ਮੂਰਖ ਕਵੈ ਨਾ ਚੇਤੈ, ਕਿਆ ਸੂਜੈ ਰਹਿਣਾ ਦੇਰੀ ਆ। ਦੂਜਾ ਪਹਿਰ ਪਇਆ ਜਾਗੈ ਚੇਤੀ ਰਾਮ, ਵੱਖਰ ਰਾਖ ਮੁਈਏ ਖਾਜੈ ਖੇਤੀ ਰਾਮ, ਰਾਖੋ ਖੇਤੀ ਹਰ ਗੁਰਹੇਤੀ, ਜਾਗਤ ਚੋਰ ਨਾ ਲਾਗੈ, ਜਮ ਮਗ ਨਾ ਜਾਵੋ ਨਾ ਦੁਖ ਪਾਵੋ, ਜਮਕਾ ਡਰ ਪਉ ਭਾਗੈ, ਰਵ ਸਸ ਦੀਪਕ ਗੁਰਮਤ ਦੁਆਰੈ,
ਮਨ ਸਾਚਾ ਮੁਖ ਧਿਆ ਵੈ ਨਾਨਕ ਮੂਰਖ ਅਜੋ ਨਾ ਚੇਤੈ ਕਿਵ ਦੂਜੈ ਸੁਪਾ ਵੈ। ਤੀਜਾ ਪਹਿਰ ਭਇਆ ਨੀਂਦ ਵਿਆਪੀ ਰਾਮ ਮਾਇਆ ਸੁਧਾਰਾ ਦੂ ਸੰਤਾਪੀ ਰਾਮ ਮਾਇਆ ਸੁਧਾਰਾ ਜਗਤ ਪਿਆਰਾ ਚੋਗ ਚੁਗੈ ਨਿਤ ਫਾਸੈ ਨਾਮ ਤੇ ਆਵੈ ਤਾਂ ਸੁਪਾਵੈ ਗੁਰਮਤਿ ਕਾਲ ਨਾ ਗ੍ਰਾਸੈ। ਜੰਮਣ ਮਰਨ ਕਾਲ ਨਹੀਂ ਛੋਡੈ ਵਿਣਨਾ ਵੈ ਸੰਤਾਪੀ ਨਾਨਕ ਤੀਜੈ ਤ੍ਰਿਵਦ ਲੋਕਾ ਮਾਇਆ ਮੋਹਿ ਵਿਆਪੀ। ਚੌਥਾ ਪਹਿਰ ਭਇਆ ਦੌਤ ਬਿਹਾ ਗੈ ਰਾਮ ਤਿਨ ਕਰ ਰਾਖਿਆੜਾ ਜੋ ਅੰਦਨ ਜਾਗੈ ਰਾਮ ਗੁਰਪੂਜ ਜਾਗੇ ਨਾਮ ਲਾਗੇ ਤਿੰਨਾ ਰਹਿਣ ਸੁਹੇਲੀਆ ਗੁਰਸ਼ਬਦ ਕਮਾਵੈ ਜਨਮ ਨਾ ਆਵੈ ਤਿੰਨਾ ਹਰ ਪ੍ਰਬੇਲੀਆ ਕਰ ਕੰਪ ਚਰਨ ਸਰੀਰ ਕੰਪੇ ਨੈਣ ਅੰਦਲੇ ਤਨ ਭਸਮ ਸੇ ਨਾਨਕ ਦੁਖੀਆ ਜੁਗ ਚਾਰੇ ਬਿਨ ਨਾਮ ਹਰ ਕੇ ਮਨ ਵਸੇ। ਖੂਲੀ ਗੰਠ ਉੱਠੋ ਲਿਖਿਆ ਆਇਆ ਰਾਮ ਰਸ ਕਸ ਸੁਖ ਠਾਕੇ ਬੰਦ ਚਲਾਇਆ ਰਾਮ ਬੰਦ ਚਲਾਇਆ ਜਾਂ ਪ੍ਰਪਾਇਆ ਨਾ ਦੀਸੈ ਨਾ ਸੁਣੀਐ ਆਪਣ ਵਾਰੀ ਸਭ ਸਹਿ ਆਵੈ ਪੱਕੀ ਖੇਤੀ ਲੁਣੀਐ ਘੜੀ ਚਸੇ ਕਾ ਲੇਖਾ ਲੀਜੈ ਬੁਰਾ ਭਲਾ ਸੋਹ ਜੀਆ ਨਾਨਕ ਸੁਰ ਨਰ ਸ਼ਬਦ ਮਿਲਾਏ ਤਿਨ ਪ੍ਰਭ ਕਾਰਨ ਕੀਆ। ਤੁਖਾਰੀ ਮਹੱਲਾ ਪਹਿਲਾ ਤਾਰਾ ਚੜਿਆ ਲੰਮਾ ਕਿਉ ਨਦਰ ਨਿਹਾਲਿਆ ਰਾਮ ਸੇਵਕ ਪੂਰ ਕਰਮਾ ਸਤਿਗੁਰ ਸ਼ਬਦ ਦਿਖਾ ਲਿਆ ਰਾਮ ਗੁਰਸ਼ਬਦ ਦਿਖਾ ਲਿਆ ਸੱਚ ਸੰਭਾਲਿਆ ਐਨਸ ਦੇਖ ਵਿਚਾਰਿਆ ਧਾਵਤ ਪੰਚ ਰਹੇ ਕਰ ਜਾਣਿਆ ਕਾਮ ਕ੍ਰੋਧ ਵਿਖ ਮਾਰਿਆ ਅੰਤਰਜੋਤ ਭਈ ਗੁਰਸਾਖੀ ਚੀਨੇ ਰਾਮ ਕਰਮਾ ਨਾਨਕ ਹਮੈ ਮਾਰ ਪਤੀਣੇ ਤਾਰਾ ਚੜਿਆ ਲੰਮਾ ਗੁਰਮੁਖ ਜਾਗ ਰਹੇ ਚੁੱਕੀ ਅਮਾਨੀ ਰਾਮ ਅੰਦਨ ਭੋਰ ਪਿਆ ਸਾਜ ਸਮਾਨੀ ਰਾਮ ਸਾਜ ਸਮਾਨੀ ਗੁਰਮੁਖ ਮਨ ਭਾਨੀ ਗੁਰਮੁਖ ਸਾਬਤ ਜਾਗੇ ਸਾਚ ਨਾਮ ਅੰਮ੍ਰਿਤ ਗੁਰ ਦੀਆ ਹਰ ਚਰਨੀ ਲਿਵ ਲਾਗੇ ਪ੍ਰਗਟੀ ਜੋਤ ਜੋਤ ਮੈਂ ਜਾਤਾ ਮਨੁ ਪਰਮ ਭੁਲਾਣੀ ਨਾਨਕ ਭੋਰ ਪਿਆ ਮਨ ਮਾਨਿਆ ਜਗਤ ਰਹਿਣ ਵਿਹਾਣੀ ਔਗੁਣ ਵਿਸਰਿਆ ਗੁਣੀ ਕਰ ਕੀਆ ਰਾਮ ਏਕੋ ਰਵ ਰਹਿਆ ਅਵਰ ਨਾ ਬੀਆ ਰਾਮ ਰਵ ਰਹਿਆ ਸੋਈ ਅਵਰ ਨਾ ਕੋਈ ਮਨ ਹੀ ਤੇ ਮਨ ਮਾਨਿਆ ਜਿਨ ਜਲ ਥਲ ਤ੍ਰਿਪਵਨ ਘੜ ਘੜ ਥਾਪਿਆ ਸੋ ਪ੍ਰਭ ਗੁਰਮੁਖ ਜਾਣਿਆ ਕਰਨ ਕਾਰਨ ਸਮਰੱਥ ਅਪਾਰਾ ਤਿਰਬਦ ਮੇੜ ਸਮਾਈ ਨਾਨਕ ਅਵਗਣ ਗੁਣੈ ਸਮਾਣੇ ਐਸੀ ਗੁਰਮਤ ਪਾਈ ਆਵਣ ਜਾਣ ਰਹੇ ਚੁੱਕਾ ਭੋਲਾ ਰਾਮ ਹਉਮੈ ਮਾਰ ਮਿਲੇ ਸਾਚਾ ਚੋਲਾ ਰਾਮ ਹਉਮੈ ਗੁਰਖ ਹੋਈ ਪ੍ਰਗਟ ਹੋਈ ਚੁੱਕੇ ਸੋਗ ਸੰਤਾਪੈ ਜੋਤੀ ਅੰਦਰ ਜੋ ਸਮਾਣੀ ਆਪ ਛਾਤਾ ਆਪੈ ਪਈ ਅੜੈ ਕਰ ਸ਼ਬਦ ਪਤੀਣੀ ਸਾਹੁਰ ਅੜੈ ਪ੍ਰਭਾਣੀ ਨਾਨਕ ਸਤਿਗੁਰ ਮੇਲ ਮਿਲਾਈ ਚੁੱਕੀ ਕਾਣ ਲੁਕਾਣੀ ਤੁਖਾਰੀ ਮਹੱਲਾ ਪਹਿਲਾ ਭੁਲਾਵੜੈ ਭੁੱਲੀ ਭੁੱਲ ਭੁੱਲ ਪੱਛੋ ਤਾਣੀ ਪਿਰ ਛੋਡੀ ਅੜੀ ਸੁੱਤੀ ਪਿਰ ਕੀ ਸਾਰ ਨਾ ਜਾਣੀ ਪਿਰ ਛੋਡੀ ਸੁੱਤੀ ਅਵਗਣ ਮੁੱਤੀ ਤਿਸ ਧਨ ਵਿਧਣ ਰਾਤੇ ਕਾਮ ਕ੍ਰੋਧ ਹੰਕਾਰ ਵਿਗੁੱਤੀ ਹਉਮੈ ਲੱਗੀ ਤਾਤੇ ਉਡਰ ਹੰਸ ਚੱਲਿਆ ਫੁਰਮਾਇਆ ਭਸਮੈ ਭਸਮ ਸਮਾਣੀ ਨਾਨਕ ਸੱਚੇ ਨਾਮ ਵਿਹੂਣੀ ਭੁੱਲ ਭੁੱਲ ਪੱਛੋ ਤਾਣੀ ਸੁਣਨਾ ਪਿਆਰੇ ਇੱਕ ਬੇਨੰਤੀ ਮੇਰੀ ਤੂੰ ਨਿਜ ਘਰ ਵਸਿਆੜਾ ਹਉ ਰੁਲ ਭਸਮੈ ਢੇਰੀ ਬਿਨ ਆਪਣੇ ਨਾ ਹੈ ਕੋਈ ਨਾ ਚਾਹੈ ਕਿਆ ਕਹੀਐ ਕਿਆ ਕੀਜੈ ਅੰਮ੍ਰਿਤ ਨਾਮ ਰਸਨ ਰਸ ਰਸਨਾ ਗੁਰਸ਼ਬਦੀ ਰਸ ਪੀਜੈ ਮਿਲਣਾ ਮੈਂ ਕੋ ਸੰਗਨਾ ਸਾਥੀ ਆਵੈ ਜਾਏ ਕਨੇਰੀ ਨਾਨਕ ਲਾਹਾ ਲੈ ਕਰ ਜਾਈਐ ਸਾਚੀ ਸੱਚ ਮਤ ਤੇਰੀ ਸਾਜਨ ਦੇਸ ਵਿਦੇਸੀਅੜੇ ਸਾਨਿਹੜੇ ਦੇਂਦੀ ਸਾਰ ਸੰਭਾਲੇ ਤਿੰਨ ਸੱਜਣਾ ਮੁੰਦ ਨੈਣ ਭਰੇਂਦੀ ਮੁੰਦ ਨੈਣ ਭਰੇਂਦੀ ਗੁਣਸਾਰੇਂਦੀ ਕਿਉਂ ਪ੍ਰਮਿਲਾ ਪਿਆਰੇ ਮਾਰਗ ਪੰਥ ਨਾ ਜਾਣੋ ਵਿਖੜਾ ਕਿਉਂ ਭਾਈਐ ਪਿਰਪਾਰੇ ਸਤਿਗੁਰ ਸ਼ਬਦੀ ਮਿਲੈ ਵਿਛੁਨੀ ਤਨ ਮਨ ਆਗੈ ਰਾਖੈ ਨਾਨਕ ਅੰਮ੍ਰਿਤ ਬਿਰਖ ਮਹਾਰਸ ਫਲਿਆ ਮਿਲ ਪ੍ਰੀਤਮ ਰਸ ਚਾਖੈ ਮਹਿਲ ਬੁਲਾਈੜੀਏ ਮਹਿਲ ਬੁਲਾਈੜੀਏ ਬਿਲਮ ਨਾ ਕੀਜੈ ਆਂਦਨ ਰਤੀ ਅੜੀਏ ਸਹਿਜ ਮਿਲੀਜੈ ਸੁਖ ਸਹਿਜ ਮਿਲੀਜੈ ਰੋਸ ਨਾ ਕੀਜੈ ਗਰਭ ਨਿਵਾਰ ਸਮਾਣੀ ਸਾਚਾ ਰਾਤੀ ਮਿਲੈ ਮਿਲਾਈ ਮਨ ਮੁਖਿਆਵਣ ਜਾਣੀ
जब नाची तब घूंघट कैसा मटकी फोड़ निरारी। नानक आपै आप पछाणै गुरमुख तत् विचारी। तुखारी महला पहला। मेरे लाल रंगीले हम लालन के लाले। गुर लख लखाया और ना दूजा पाले। गुर अलख लखाया जा तिस पाया जा प्रभ कृपा धारी। जग जीवन दाता पुरख विदाता सहज मिले बनवारी। नदर करै तू तारै तरियै सच देवो दीन दयाला। प्रणत नानक दासन दासा तू सर्व जिया प्रतपाला। भर पुर धार रहे अत प्यारे सब दे रव रहया गुरु मुरारे। गुरु रूप मुरारे त्रिभवन तारे ता का अंत ना पाया। रंगी जिनसी जन तो पाए नित देवै चढ़ै सवाया। अपरंपर आपे थापो थापे तिस भावै सो होवै। नानक हीरा हीरा बेदया गुण कै हर परोवै। गुण गुणै समाणे मस्तक नाम निशानो। सच साच समाया चुका आवन जानो। सच साच पछाता सच राता साच मिलै मन भावै। साचे उपर अवरना दिसै साचे साच समावै। मोहन मोहलिया मन मेरा बंधन खोल निरारे। नानक ज्योति जो समाणी जा मिलिया अत प्यारे। सच कर खोज लहे साचा गुरथानो। मनमुख न पाईऐ गुरमुख ज्ञानो। देवै सच दानो सो परवानो सदाता वरदाना। अमर अजोनी अस्थर जापै साचा महल चिराणा। दोत उचा पत लेखना लिखिऐ प्रगति ज्योत मुरारी। नानक साचा साचा राचा गुरमुख तरियै तारी। तुखारी महला पहला। ए मन मेरिया तू समझ अचेत अणिया राम। ए मन मेरिया छड अवगण गुणी समाणिया राम। बहु साध लुभाणे किरत कमाणे विछड़िया नहीं मेला। क्यों दुत्तर तरियै जम डर मरियै जम का पंथ दुहेला। मन राम नहीं जाता साज प्रभाता अवकड रुदा क्या करे। बंधन बांधिया इनपद छूटै गुरमुख सेवै नर हरे। ए मन मेरिया तू छोड़याल जंजाला राम। ए मन मेरिया हर सेव पुरख निराला राम। हर सिमर एक अंकार साचा सब जगत जिन उपाया। पौन पानी यगन बांधे गुर खेल जगत दिखाया। आचार तू विचार आपे हर नाम संजम जप तपो। सखा सहन प्यार प्रीतम नाम हर का जप जपो। ए मन मेरिया तू थिर रहो चोट ना खा वही राम। ए मन मेरिया गुण गावै सही समा वही राम। गुण गाए राम रसाए रसीऐ गुर ज्ञान अंजन सारे। त्रै लोक दीपक शब्द चानण पैंदू संघारहे। पै काट निरपो तरह दुत्तर गुर मिलिया कार्य सारे। रूप रंग प्यार हर स्यों हर आप कृपा तारे। ए मन मेरिया तू क्या लै आया क्या लै जाए सी राम। ए मन मेरिया ता छुटसी जा भरम चुकाए सी राम। तन संच हर हर नाम वखर गुर शब्द भाव पछाण है। मैल पर हर शब्द निर्मल महल घर सच जान है। पत नाम पावै घर सिधावै चोल अमृत पी रसो। हर नाम त्याईऐ शब्द रस पाईऐ वडभाग जपियै हर जसो। ए मन मेरिया बिन पौड़िया मंदिर क्यों चढ़ै राम। ए मन मेरिया बिन बेड़ी पार न अंबड़ै राम। पार साजनिया पार प्रीतम गुर शब्द सुरत लंघावे। मिल साध संगत करै रलियां फिर ना पछो तावे। कर दया दान दयाल साचा हर नाम संगत पावो। नानक प्यम पै सुनो प्रीतम गुर शब्द मन समझावो। तुखारी संत महला चौथा एक ओंकार सतगुर प्रसाद।

प्यास ना जाए। अपनी कृपा करो हर प्यारे, हर हर नाम सद सारिया। गुर कै शब्द मिलिया, मैं प्रीतम हूं सतगुर विट्टों वारिया। जब देखा फिर प्यारा, हर गुण रस रवा राम, मेरे अंतर होए विगास, प्रियो प्रियो सच नित चवा राम। प्रियो चवा प्यारे, शब्द निस्तारे, बिन देखे तृप्त न आवे, शब्द सिंगार होवे नित कामण, हर हर नाम ते आवे। दया दान मंगत जन जीजै, मैं प्रीतम देहो मिलाए, अंदर गुर गोपाल ते आई, हम सतगुर विटों कुमाए। हम पाथर गुर नाम, बिख पफजल तारिय राम, गुरदेवो शब्द सुभाए, मैं मूड निस्तारिय राम। हम मूड मुगद किस्मित नहीं पाई, तू अगम वड जानिया, तू आप दयाल दया कर मिले, हम निर्गुणी निमाणिया। अनेक जन्म पाप कर परमे, हुण तो शरणागत आए, दया करो रख ले वो हर जियो, हम लागे सतगुर पाए। गुरपार सहम लोह, मिल कंचन होया राम, ज्योति ज्योत मिलाए, काया गढ़ सोहया राम। काया गढ़ सोहया मेरा प्रम होया, क्यों सास ग्रास विसारी है, अदृष्टया गोचर पकड़िया गुर शब्दी, हों सतगुर कह बलिहारी है। सतगुर आग्या सीस भेट दे, जे सतगुर साचे पावै, आपे दया करो प्रभ दाते, नानक अंक समावै। तुखारी महला चौथा, हर हर अगम अगाध, अपरंपर अपरपरा, जो तुम त्यावै जगदीश, ते जन पाओ बिखम तरा। बिखम पाओ दिन तरिया सुहेला, जिन हर हर नाम ते आया, गुरवाग सतगुर जो पाए चले, तिन हर हर आप मिलाया। ज्योति ज्योत मिल जो समाणी, हर कृपा कर धरणी तरा। हर हर अगम अगाध, अपरंपर अपरपरा, तुम स्वामी अगमा था, तू कड़कड़ पूर रहया, तू अलाखा पेव अगम, गुर सतगुर बचन लहया। तन तन ते जन पुरख पूरे, जिन गुर संत संगत मिल गुण रवे, बबेक बुद्ध विचार गुरमुख, गुर शब्द खिन खिन हर नित चवे। जा बह गुरमुख हर नाम बोलै, जा खड़े गुरमुख हर हर कहया, तुम स्वामी अगमा था, तू कड़कड़ पूर रहया। सेवक जन सेवै ते प्रमाण, जिन सेव्या गुरमत हरे, तिनके कोट सब पाप, खिन पर हर हर दूर करे। तिनके पाप दोख सब बिन से, जिन मन चित एक आरा दया, तिनका जन्म सफल्यो सब किया करतै, जिन गुर बचनी सच पाखिया। ते तन जन वड पुरख पूरे, जो गुरमत हर जप पाओ बिखम तरे। सेवक जन सेवै ते प्रवान, जिन सेव्या गुरमत हरे। तू अंतर जामी हर आप, ज्यो तू चलावै प्यारे, हौ तिवें चला। हमरे हाथ किश नाहे, जा तू मिलै तहो आए मिला। जिनको तू हर मिलै स्वामी, सब तिनका लेखा छुटक गया। तिनकी गणत ना करो को भाई, जो गुर बचनी हर मेल लया। नानक दयाल हुआ तनि उपर, जिन गुर का भाणा मन्या भला। तू अंतर जामी हर आप, ज्यो तू चलावै प्यारे, हों तिवें चला। तुखारी महला चौथा, तू जग जीवन जगदीश, सब करता सिरट नाथ, तिन तू त्याया मेरा राम। जिन कह तुर लिख माथ, जिन कहो तुम, जिन कहो तुर हर लिखिया स्वामी। तिन हर हर नाम आराध्या, तिन के पाप एक निमख सब लाथे, जिन गुर बचनी हर जापिया। तन तन ते जन जिन हर नाम जपिया, तिन देखे हो पया सनाथ, तू जग जीवन जगदीश, सब करता सृष्ट नाथ। तू जल थल महियल भरपूर, सब उपर साज धनी, जिन जपया हर मन चीत, हर जप जप मुक्त कणी। जिन जपया हर ते मुक्त प्राणी, तिनके उज्जल मुख हर द्वार, ओए हलत पलत जन पय सुहेले, हर राख लिए रखण हार। हर संत संगत जन सुन हो पाई, गुरमुख हर सेवा सफल बनी। तू जल थल महियल भरपूर, सब उपर साज तणी।
ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਵਣ ਤ੍ਰਿਣ ਤ੍ਰਿਪਵਨ ਸਭ ਸ੍ਰਿਸ਼ਟ, ਮੁਖ ਹਰ ਹਰ ਨਾਮ ਚਵਿਆ। ਸਭ ਚਵੈ ਹਰ ਹਰ ਨਾਮ ਕਰਤੇ, ਅਸੰਖ ਗਣਤ ਹਰ ਧਿਆਵੈ। ਸੋ ਧਨ ਧਨ ਹਰ ਸੰਤ ਸਾਧੂ, ਜੋ ਹਰ ਪ੍ਰਭ ਕਰਤੇ ਭਾਵੈ। ਸੋ ਸਫਲ ਦਰਸ਼ਨ ਦੇਹੋ ਕਰਤੇ, ਜਿਸ ਹਰ ਹਿਰਦੈ ਨਾਮ ਸਦ ਚਵਿਆ। ਤੂੰ ਥਾਂ ਥਨੰਤਰ ਹਰ ਏਕ, ਹਰ ਏਕੋ ਏਕ ਰਵਿਆ। ਤੇਰੀ ਭਗਤ ਭੰਡਾਰ ਅਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਜਿਸ ਕੈ ਮਸਤਕ ਗੁਰ ਹਾਥ, ਤਿਸ ਹਿਰਦੈ ਹਰ ਗੁਣ ਟਿਕੈ। ਹਰ ਗੁਣ ਹਿਰਦੈ ਟਿਕੈ ਤਿਸ ਕੈ, ਜਿਸ ਅੰਤਰ ਭਉ ਭਾਵਨੀ ਹੋਈ। ਬਿਨ ਪੈ ਕਿਨੈ ਨਾ ਪ੍ਰੇਮ ਪਾਇਆ, ਬਿਨ ਪੈ ਪਾਰ ਨਾ ਉਤਰਿਆ ਕੋਈ। ਭਾਉ ਭਾਉ ਪ੍ਰੀਤ ਨਾਨਕ ਤਸੈ ਲਾਗੈ, ਜਿਸ ਤੂੰ ਆਪਣੀ ਕਿਰਪਾ ਕਰੈ। ਤੇਰੀ ਭਗਤ ਭੰਡਾਰਾ ਸੰਖ, ਜਿਸ ਤੂੰ ਦੇਵੈ ਮੇਰੇ ਸਵਾਮੀ ਤਿਸ ਮਿਲੈ। ਤੁਖਾਰੀ ਮਹੱਲਾ ਚੌਥਾ। ਨਾਵਣ ਪੁਰਬਾ ਬੀਚ, ਗੁਰ ਸਤਿਗੁਰ ਦਰਸ ਭਇਆ। ਦੁਰਮਤ ਮਹਿਲ ਹਰੀ, ਅਗਿਆਨ ਅੰਧੇਰ ਗਇਆ। ਗੁਰਦਰਸ ਪਾਇਆ ਗਿਆਨ ਗਵਾਇਆ, ਅੰਤਰ ਜੋਤ ਪ੍ਰਗਾਸੀ। ਜਨਮ ਮਰਨ ਦੁਖਿਨ ਮੈਂ ਬਿਰਸੇ, ਹਰ ਪਾਇਆ ਪ੍ਰਭਵ ਨਾਸੀ। ਹਰ ਆਪ ਕਰਤੈ ਪੁਰਬ ਕੀਆ, ਸਤਿਗੁਰੂ ਕੁਲ ਖੇਤ ਨਾਵਣ ਗਇਆ। ਨਾਵਣ ਪੁਰਬਾ ਬੀਚ, ਗੁਰ ਸਤਿਗੁਰ ਦਰਸ ਭਇਆ। ਮਾਰਗ ਪੰਥ ਚੱਲੇ ਗੁਰ, ਸਤਿਗੁਰ ਸੰਗ ਸਿਖਾ। ਅੰਦਰ ਭਗਤ ਬਣੀ ਖਿਨ ਖਿਨ ਨਿਮਖ ਵੇਖਾ। ਹਰ ਹਰ ਭਗਤ ਬਣੀ ਪ੍ਰਭ ਕੇਰੀ, ਸਭ ਲੋਕ ਵੇਖਣ ਆਇਆ। ਜਿਨ ਦਰਸ ਸਤਿਗੁਰ ਗੁਰੂ ਕੀਆ, ਤਿਨ ਆਪ ਹਰ ਮੇਲਾਇਆ। ਤੀਰਥ ਉਦਮ ਸਤਿਗੁਰੂ ਕੀਆ, ਸਭ ਲੋਕ ਉਦਰਨ ਅਰਥਾ। ਮਾਰਗ ਪੰਥ ਚੱਲੇ ਗੁਰ, ਸਤਿਗੁਰ ਸੰਗ ਸਿਖਾ। ਪ੍ਰਥਮ ਆਏ ਕੁਲ ਖੇਤ, ਗੁਰ ਸਤਿਗੁਰ ਪੁਰਬ ਹੋਵਾ। ਖਬਰ ਭਈ ਸੰਸਾਰ, ਆਏ ਤ੍ਰੈ ਲੋਆ। ਦੇਖਣ ਆਏ ਤੀਨ ਲੋਕ, ਸੁਰ ਨਰ ਮੁਨ ਜਨ ਸਭ ਆਇਆ। ਜਿਨ ਪਰਸਿਆ ਗੁਰ ਸਤਿਗੁਰੂ ਪੂਰਾ, ਤਿਨਕੇ ਕਿਲਵਿਖ ਨਾਸ ਗਵਾਇਆ। ਜੋਗੀ ਦਿਗੰਬਰ ਸੰਨਿਆਸੀ, ਖੱਟ ਦਰਸ਼ਨ ਕਰ ਗਏ ਗੋਸ਼ਟ ਢੋਆ। ਪ੍ਰਥਮ ਆਏ ਕੁਲ ਖੇਤ, ਗੁਰ ਸਤਿਗੁਰ ਪੁਰਬ ਹੋਵਾ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਜਾਗਾਤੀ ਮਿਲੇ ਦੇ ਭੇਟ, ਗੁਰ ਪਿੱਛੇ ਲੰਘਾਏ ਦੀਆ। ਸਭ ਛੁੱਟੀ ਸਤਿਗੁਰੂ ਪਿੱਛੇ, ਜਿਨ ਹਰ ਹਰ ਨਾਮ ਤੇ ਆਇਆ। ਗੁਰਬਚਨ ਮਾਰਗ ਜੋ ਪੰਥ ਚਾਲੇ, ਤਿਨ ਜਮ ਜਾਗਾਤੀ ਨੇੜ ਨਾ ਆਇਆ। ਸਭ ਗੁਰੂ ਗੁਰੂ ਜਗਤ ਬੋਲੇ, ਗੁਰ ਕੈ ਨਾਏ ਲਿਆ ਸਭ ਛੁਟਕ ਗਿਆ। ਦੁਤੀਆ ਜਮਨ ਗਏ ਗੁਰ, ਹਰ ਹਰ ਜਪਨ ਕੀਆ। ਤ੍ਰਿਤੀਆ ਆਏ ਸੁਰਸਰੀ, ਤਹਿ ਕੌਤਕ ਚਲਤ ਭਇਆ। ਸਭ ਉਹੀ ਦੇਖ ਦਰਸ਼ਨ ਗੁਰ ਸੰਤ, ਕਿਨੈ ਆਡ ਨਾ ਦਾਮ ਲਿਆ। ਆਡ ਦਾਮ ਕਿਛ ਪਇਆ ਨਾ ਬੋਲਕ, ਜਾ ਗਾਤੀਆ ਮੋਹਨ ਮੁੰਦਣ ਪਈ। ਭਾਈ ਹਮ ਕਰੈ ਕਿਆ, ਕਿਸ ਪਾਸ ਮੰਗੈ। ਸਭ ਭਾਗ ਸਤਿਗੁਰ ਪਿੱਛੇ ਪਈ। ਜਾ ਗਾਤੀਆ ਉਪਾਵ ਸਿਆਣਪ, ਕਰ ਵਿਚਾਰ ਡਿੱਠਾ। ਭੰਨ ਬੋਲ ਕਾ ਸਭ ਉੱਠ ਗਿਆ, ਤ੍ਰਿਤੀਆ ਆਏ ਸੁਰਸਰੀ, ਤਹਿ ਕੌਤਕ ਚਲਤ ਪਇਆ। ਮਿਲ ਆਏ ਨਗਰ ਮਹਾ ਜਨਾ, ਗੁਰ ਸਤਿਗੁਰ ਉੱਠ ਗਈ। ਗੁਰ ਸਤਿਗੁਰ ਗੁਰ ਗੋਬਿੰਦ ਪੁੱਛ, ਸਿਮਰਤ ਕੀਤਾ ਸਹੀ। ਸਿਮਰਤ ਸ਼ਾਸਤਰ ਸਭਨੀ ਸਹੀ ਕੀਤਾ। ਸੁਖ ਪ੍ਰਹਿਲਾਦ ਸ੍ਰੀ ਰਾਮ ਕਰ, ਗੁਰ ਗੋਬਿੰਦ ਤੇ ਆਇਆ। ਦੇਹੀ ਨਗਰ ਕੋਟ ਪੰਚ ਚੋਰ ਵਟਵਾਰੇ, ਤਨਕਾ ਥਾ ਉਥੇ ਹੋ ਗਵਾਇਆ। ਕੀਰਤਨ ਪੁਰਾਣ ਨਿਤ ਪੁੰਨ ਹੋਵੇ, ਗੁਰਬਚਨ ਨਾਨਕ ਹਰ ਭਗਤ ਲਹੀ। ਮਿਲਿਆਏ ਨਗਰ ਮਹਾਜਨਾ, ਗੁਰ ਸਤਿਗੁਰ ਓਟ ਗਹੀ। ਤੁਖਾਰੀ ਸ਼ੰਤ ਮਹੱਲਾ ਪੰਜਵਾਂ। ਇੱਕ ਓਵੰਕਾਰ ਸਤਿਗੁਰ ਪ੍ਰਸਾਦ। ਕੋਲ ਕੁਮਾਈ ਲਾਲਨਾ, ਗੁਰਮਨ ਦੀਨਾ। ਸੁਣ ਸਭ ਤੁਮਾਰਾ ਮੇਰਾ ਮਨ ਪੀਨਾ, ਇਹੋ ਮਨ ਪੀਨਾ ਜਿਉ ਜਲ ਮੀਨਾ। ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕਰ। ਤੇਰਾ ਮਹਿਲਿਆ ਪਾਰਾ,
ਸਗਲ ਗੁਣਾ ਕੇ ਦਾਤੇ ਸਵਾਮੀ ਬਿਨੋ ਸੁਨੋ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਲ ਬਲ ਕੀਨਾ ਇਹੋ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਵੰਜਾ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਣ ਪ੍ਰਭ ਮੇਰੇ ਨਿਮਖ ਦ੍ਰਿਸ਼ਟ ਪੇਖ ਜੀਵਾ ਅੰਮ੍ਰਿਤ ਨਾਮ ਸੁਨੀ ਜੈ ਤੇਰਾ ਕਿਰਪਾ ਕਰੈ ਤਾਂ ਪੀਵਾਂ ਆਸ ਪਿਆਸੀ ਪਰਕੈ ਤਾਈ ਜੋ ਚਾਤ੍ਰਿਕ ਬੂੰਦੇ ਰੇ ਕਹੋ ਨਾਨਕ ਜੀਆੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਤੂੰ ਸਾਚਾ ਸਾਹਿਬ ਸਾਹੋ ਅਮਿਤਾ ਤੂੰ ਪ੍ਰੀਤਮ ਪਿਆਰਾ ਪ੍ਰਾਨ ਹਿਤ ਚਿੱਤਾ ਪ੍ਰਾਨ ਸੁਖਦਾਤਾ ਗੁਰਮੁਖ ਜਾਤਾ ਸਲ ਰੰਗ ਬਣ ਆਏ ਸੋਈ ਕਰਮ ਕਮਾਵੈ ਪ੍ਰਾਣੀ ਜਿਹਾ ਤੂੰ ਫੁਰਮਾਏ ਜਾਂ ਕੋ ਕਿਰਪਾ ਕਰੀ ਜਗਦੀਸ਼ਰ ਤਿੰਨ ਸਾਧ ਸੰਗ ਮਨ ਜਿੱਤਾ ਕਹੋ ਨਾਨਕ ਜੀਆੜਾ ਬਲਿਹਾਰੀ ਜਿਉ ਪਿੰਡ ਤਉ ਦਿੱਤਾ ਨਿਰਗੁਣ ਰਾਖ ਲਿਆ ਸੰਤਨ ਕਾ ਸਦਕਾ ਸਤਿਗੁਰ ਢਾਗ ਲਿਆ ਮੋਹੇ ਪਾਪੀ ਪੜਦਾ ਢਾਕਨ ਹਾਰੇ ਪ੍ਰਭੂ ਹਮਾਰੇ ਜੀ ਪ੍ਰਾਣ ਸੁਖਦਾਤੇ ਅਵਨਾਸੀ ਅਭਗਤ ਸਵਾਮੀ ਪੂਰਨ ਪੁਰਖ ਬਿਦਾਤੇ ਉਸਤਤ ਕਹਿਣ ਨਾ ਜਾਏ ਤੁਮਾਰੀ ਕੌਣ ਕਹੈ ਤੂੰ ਕਦ ਕਾ ਨਾਨਕ ਦਾਸ ਤਾਂ ਕਹਿ ਬਲਿਹਾਰੀ ਮਿਲੈ ਨਾਮ ਹਰ ਨਿਮਕਾ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਰਾਮ ਨਾਮ ਨਿਤ ਗਾਵੀਐ ਰੇ ਆਗਮਾ ਗੋਚਰ ਨਾ ਜਾਈ ਹਰ ਲਖਿਆ ਗੁਰਪੂਰਾ ਮਿਲੈ ਲਿਖਾਵੀਐ ਰੇ ਰਹਾਓ ਜਿਸ ਆਪੇ ਕਿਰਪਾ ਕਰੇ ਮੇਰਾ ਸਵਾਮੀ ਤਿਸ ਜਨ ਕਉ ਹਰ ਲਿਵ ਲਾਵੀਐ ਰੇ ਸਭ ਕੋ ਭਗਤ ਕਰੇ ਹਰ ਕੇਰੀ ਹਰ ਭਾਵੈ ਸੋ ਥਾਏ ਪਾਵੀਐ ਰੇ ਹਰ ਹਰ ਨਾਮ ਅਮੋਲਕ ਹਰ ਪਹਿ ਹਰ ਦੇਵੈ ਤਾ ਨਾਮ ਤੇ ਆਵੀਐ ਰੇ ਜਿਸਨੋ ਨਾਮ ਦੇ ਮੇਰਾ ਸਵਾਮੀ ਤਿਸ ਲੇਖਾ ਸਭ ਛੁਡਾਵੀਐ ਰੇ ਹਰ ਨਾਮ ਆਰਾਧ ਹੈ ਐਸੇ ਧਨ ਜਨ ਕਹੀਐ ਤਿਨ ਮਸਤਕ ਭਾਗ ਤੁਰ ਲਿਖ ਪਾਵੀਐ ਰੇ ਤਿਨ ਦੇਖੇ ਮੇਰਾ ਮਨ ਬਿਕਸੈ ਜਿਉਂ ਸੁਤ ਮਿਲ ਮਾਤ ਗੱਲ ਲਾਵੀਐ ਰੇ ਹਮ ਬਾਰਕ ਹਰ ਪਿਤਾ ਪ੍ਰਭ ਮੇਰੇ ਮੋਕੋ ਦੇਹੋ ਮਤੀ ਜਿਤ ਹਰ ਪਾਵੀਐ ਰੇ ਜਿਉਂ ਬਛੜਾ ਦੇਖ ਗਊ ਸੁਖ ਮਾਨੈ ਤਿਉ ਨਾਨਕ ਹਰ ਗੱਲ ਲਾਵੀਐ ਰੇ ਕੇਦਾਰਾ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੇਰੇ ਮਨ ਹਰ ਹਰ ਗੁਣ ਕਹੋ ਰੇ ਸਤਿਗੁਰੂ ਕੇ ਚਰਨ ਤੋਏ ਤੋਏ ਪੂਜੋ ਇਨ ਬਿਦ ਮੇਰਾ ਹਰ ਪ੍ਰਭ ਲਹੋ ਰੇ ਰਹਾਓ ਕਾਮ ਕ੍ਰੋਧ ਲੋਭ ਮੋਹ ਅਵਮਾਨ ਬਿਖੈ ਰਸ ਇਨ ਸੰਗਤ ਤੇ ਤੂੰ ਰਹੋ ਰੇ ਮਿਲ ਸਤ ਸੰਗਤ ਕੀਜੈ ਹਰ ਗੋਸ਼ਟ ਸਾਧੂ ਸਿਉ ਗੋਸ਼ਟ ਹਰ ਪ੍ਰੇਮ ਰਸਾਇਣ ਰਾਮ ਨਾਮ ਰਸਾਇਣ ਹਰ ਰਾਮ ਨਾਮ ਰਾਮ ਰਮਹੋ ਰੇ ਅੰਤਰ ਕਾਇ ਅਭਿਮਾਨ ਜੋਰ ਤੂੰ ਕਿਸ਼ ਕਿਸ਼ ਕਿਸ਼ ਜਾਣਤਾ ਇਹੋ ਦੂਰ ਕਰੋ ਆਪਣ ਗਹੋ ਰੇ ਜਨ ਨਾਨਕ ਕਹੋ ਹਰ ਦਇਆਲ ਹੋ ਸਵਾਮੀ ਹਰ ਸੰਤਨ ਕੀ ਧੂਰ ਕਰ ਹਰੇ ਕੇਦਾਰਾ ਮਹੱਲਾ ਪੰਜਵਾਂ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਾਈ ਸੰਤ ਸੰਗ ਜਾਗੀ ਪ੍ਰੇਰੰਗ ਦੇਖੈ ਜਪਤੀ ਨਾਮ ਨਿਧਾਨੀ ਰਹਾਓ ਦਰਸ਼ਨ ਪਿਆਸ ਲੋਚਨ ਤਾਰ ਲਾਗੀ ਬਿਸਰੀ ਤਿਆਸ ਬੇਡਾਨੀ ਅਬ ਗੁਰ ਪਾਇਓ ਹੈ ਸਹਿਜ ਸੁਖਦਾਇਕ ਦਰਸ਼ਨ ਪੇਖਤ ਮਨ ਲਪਟਾਨੀ ਦੇਖਤ ਮੋਦਰ ਰਹਿਸ ਮਨ ਉਪਜਿਓ ਨਾਨਕ ਪ੍ਰੇ ਅੰਮ੍ਰਿਤ ਬਾਨੀ ਕੇਦਾਰਾ ਮਹੱਲਾ ਪੰਜਵਾਂ ਘਰ ਤੀਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਦੀਨ ਬਿਨਾ ਸੁਨ ਦਇਆਲ ਪੰਚ ਦਾਸ ਤੀਨ ਦੋਖੀ ਏਕ ਮਨ ਅਨਾਥ ਨਾਥ ਰਾਖੋ ਕਿਰਪਾਲ ਰਹਾਓ ਅਨਕ ਜਤਨ ਗਮਨ ਕਰੋ ਖਟ ਕਰਮ ਜੁਗਤ ਧਿਆਨ ਧਰੋ ਉਪਾਵ ਸਗਲ ਕਰ ਹਾਰਿਓ ਨੈ ਨੈ ਹੁਟੈ ਬਿਕਰਾਲ ਸਰਨ ਬੰਦਨ ਕਰਨਾ ਪਤੇ ਭਵ ਹਰਨ ਹਰ ਹਰ ਹਰ ਹਰੇ
ਏਕ ਤੂੰ ਹੀ ਦੀਨ ਦਿਆਲ ਪ੍ਰਭ ਚਰਨ ਨਾਨਕ ਆਸਰੋ ਉਧਰੇ ਪਰਮ ਮੋਹ ਸਾਗਰ ਲਗ ਸੰਤਨਾ ਪਗ ਪਾਲ ਕੇਦਾਰਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਰਣੀ ਆਇਓ ਨਾਥ ਨਿਧਾਨ ਨਾਮ ਪ੍ਰੀਤ ਲਾਗੀ ਮਨ ਭੀਤਰ ਮੰਗਨ ਕਉ ਹਰਦਾਨ ਰਹਾਓ ਸੁਖਦਾਈ ਪੂਰਨ ਪਰਮੇਸ਼ਰ ਕਰ ਕਿਰਪਾ ਰੱਖੋ ਮਾਨ ਦੇਹੋ ਪ੍ਰੀਤ ਸਾਧੂ ਸੰਗ ਸਵਾਮੀ ਹਰ ਗੁਣ ਰਸਨ ਬਖਾਨ ਗੋਪਾਲ ਦਿਆਲ ਗੋਬਿੰਦ ਦਮੋਦਰ ਨਿਰਮਲ ਕਥਾ ਗਿਆਨ ਨਾਨਕ ਕਉ ਹਰ ਕੈ ਰੰਗ ਰੰਗ ਚਰਨ ਕਮਲ ਸੰਗ ਧਿਆਨ ਕੇਦਾਰਾ ਮਹੱਲਾ ਪੰਜਵਾਂ ਹਰ ਕੇ ਦਰਸ਼ਨ ਕੋ ਮਨ ਚਾਓ ਕਰ ਕਿਰਪਾ ਸਤਸੰਗ ਮਿਲਾਵੋ ਤੁਮ ਦੇਵੋ ਆਪਣੋ ਨਾਉ ਰਹਾਓ ਕਰੋ ਸੇਵਾ ਸਤਪੁਰਖ ਪਿਆਰੇ ਜਤ ਸੁਣੀਐ ਤਤ ਮਨ ਰਹਿ ਸਾਓ ਵਾਰੀ ਫੇਰੀ ਸਦਾ ਘੁਮਾਈ ਕਮਨ ਅਨੂਪ ਤੇਰੋ ਉਠਾਓ ਸਰਬ ਪ੍ਰਤਪਾਲੈ ਸਗਲ ਸੰਭਾਲੈ ਸਗਲਿਆਂ ਤੇਰੀ ਛਾਓ ਨਾਨਕ ਕੇ ਪ੍ਰਪੁਰਖ ਵਿਦਾਤੇ ਘਟ ਘਟ ਤੁਜੈ ਦਿਖਾਓ ਕੇਦਾਰਾ ਮਹੱਲਾ ਪੰਜਵਾਂ ਪ੍ਰੇਕੀ ਪ੍ਰੀਤ ਪਿਆਰੀ ਮਗਰ ਮਨੈ ਮੈਂ ਚਿਤਵੋ ਵਾਸਾ ਨੈਨੋ ਤਾਰ ਤੁਹਾਰੀ ਰਹਾਓ ਓਏ ਦਿਨ ਪਹਿਰ ਮੂਰਤ ਪਲ ਕੈਸੇ ਓਏ ਪਲ ਕਰੀ ਕਿਹਾਰੀ ਖੂਲੇ ਕਪਟ ਧਬਟ ਬੁਜ ਤ੍ਰਿਸ਼ਨਾ ਜੀਵੋ ਪੇਖ ਦਰਸਾਰੀ ਕੌਣ ਸੋ ਜਤਨ ਉਹ ਪਾਓ ਕਨੇਹਾ ਸੇਵਾ ਕੌਣ ਵਿਚਾਰੀ ਮਾਨ ਅਵਮਾਨ ਮੋਹ ਤਜ ਨਾਨਕ ਸੰਤੈ ਸੰਗ ਉਦਾਰੀ ਕੇਦਾਰਾ ਮਹੱਲਾ ਪੰਜਵਾਂ ਹਰ ਹਰ ਹਰ ਗੁਣ ਗਾਵੋ ਕਰੋ ਕਿਰਪਾ ਗੋਪਾਲ ਗੋਬਿੰਦੇ ਆਪਣਾ ਨਾਮ ਜਪਾਵੋ ਰਹਾਓ ਕਾਢ ਲੀਏ ਪ੍ਰਭਿਆਨ ਬਿਖੈਤੇ ਸਾਧ ਸੰਗ ਮਨ ਲਾਵੋ ਭ੍ਰਮ ਪਉ ਮੋਹ ਕੱਟਿਓ ਗੁਰਬਚਨੀ ਆਪਣਾ ਦਰਸ ਦਿਖਾਵੋ ਸਭ ਕੀ ਰਹਿਣ ਹੋਏ ਮਨ ਮੇਰਾ ਅਹੰ ਬੁੱਧ ਤਜਾਵੋ ਆਪਣੀ ਭਗਤ ਦੇਹ ਦਇਆ ਲਾਵੜ ਭਾਗੀ ਨਾਨਕ ਹਰ ਪਾਵੋ ਕੇਦਾਰਾ ਮਹੱਲਾ ਪੰਜਵਾਂ ਹਰ ਬਿਨ ਜਨਮਿਆ ਕਾਰਥ ਜਾਤ ਤਜ ਗੋਪਾਲ ਅਨ ਰੰਗ ਰਾਚਤ ਮਿਥਿਆ ਪਹਿਰ ਤਖਾਤ ਰਹਾਓ ਧਨ ਜੋਬਨ ਸੰਪੈ ਸੁਖ ਭੁਗਵੈ ਸੰਗ ਨਾ ਨਿਭਤ ਮਾਤ ਮ੍ਰਿਗ ਤ੍ਰਿਸ਼ਨਾ ਦੇਖ ਰਚਿਓ ਬਾਵਰ ਦੁਰਮਛਾਇਆ ਰੰਗ ਰਾਤ

ਹਰ ਬਿਨ ਕੋਇ ਨਾ ਚਾਲਸ ਸਾਥ, ਦੀਨਾ ਨਾਥ ਕਰਨਾ ਪਤ ਸਵਾਮੀ, ਅਨਾਥਾਂ ਕੇ ਨਾਥ ਰਹਾਉ। ਸੁਤ ਸੰਪਤ ਬਿਖਿਆ ਰਸ ਭੋਗਵਤ, ਨਹਿ ਨਿਬਹਤ ਜਮ ਕੈ ਪਾਥ, ਨਾਮ ਨਿਧਾਨ ਗਾਉ ਗੁਣ ਗੋਬਿੰਦ, ਉਧਰ ਸਾਗਰ ਕੇ ਖਾਤ, ਸਰਨ ਸਮਰੱਥ ਅਕਾਥਿਆ ਗੋਚਰ, ਹਰ ਸਿਮਰਤ ਦੁਖ ਲਾਥ, ਨਾਨਕ ਦੀਨ ਤੂਰ ਜਨ ਬਾਂਸ਼ਤ, ਮਿਲੈ ਲਿਖਤ ਤੁਰ ਮਾਥ। ਕੇਦਾਰਾ ਮਹੱਲਾ ਪੰਜਵਾਂ, ਘਰ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਬਿਸਰਤ ਨਾਹੇ ਮਨ ਤੇ ਹਰੀ, ਅਬ ਇਹ ਪ੍ਰੀਤ ਮਹਾਂਪ੍ਰਬਲ ਭਈ, ਆਨ ਬਿਖੈ ਜਰੀ ਰਹਾਉ। ਬੂੰਦ ਕਹਾਂ ਤਿਆਗ ਚਾਤ੍ਰਿਕ ਮੀਨ, ਰਹਿਤ ਨਾ ਕਰੀ ਗੁਣ ਗੋਪਾਲ ਉਚਾਰ ਰਸਨਾ, ਟੇਵ ਇਹ ਪਰੀ ਮਹਾਨਾਦ ਕੁਰੰਕ ਮੋਹਿਓ, ਬਿਦ ਤੀਖਣ ਸਰੀ, ਪ੍ਰਭ ਚਰਨ ਕਮਲ ਰਸਾਲ ਨਾਨਕ, ਗਾਠ ਬਾਂਧ ਧਰੀ। ਕੇਦਾਰਾ ਮਹੱਲਾ ਪੰਜਵਾਂ, ਪ੍ਰੀਤਮ ਬਸਤ ਰਿਦ ਮੈਂ ਖੋਰ, ਭਰਮ ਭੀਤ ਨਿਵਾਰ ਠਾਕਰ, ਗਹਿ ਲਿਹੋ ਆਪਣੀ ਓਰ ਰਹਾਉ। ਅਦਕ ਗਰਤ ਸੰਸਾਰ ਸਾਗਰ, ਕਰ ਦਇਆ ਚਾਰੋ ਧੋਰ, ਸੰਤ ਸੰਗ ਹਰ ਚਰਨ ਬੋਇਥ, ਉਧਰ ਤੇ ਲੈ ਮੋਰ। ਗਰਭ ਕੁੰਟ ਮੈਂ ਜਿਨੈ ਧਾਰਿਓ, ਨਹੀਂ ਬਿਖੈ ਮਨ ਮੈਂ ਹੋਰ, ਹਰ ਸਕਤ ਸਰਨ ਸਮਰੱਥ ਨਾਨਕ, ਆਨ ਨਹੀਂ ਨਿਹੋਰ। ਕੇਦਾਰਾ ਮਹੱਲਾ ਪੰਜਵਾਂ, ਰਸਨਾ ਰਾਮ ਰਾਮ ਬਖਾਨ, ਗੁਣ ਗੋਪਾਲ ਉਚਾਰ ਦਿਨ ਰੈਨ, ਭੈ ਕਲਮਲਹਾਨ ਰਹਾਉ। ਤਿਆਗ ਚਲਨਾ ਸਗਲ ਸੰਪਤ, ਕਾਲ ਸਿਰ ਪਰਜਾਨ, ਮਿਥਨ ਮੋਹ ਦੁਰੰਤ ਆਸਾ, ਝੂਠ ਸਰ ਪਰਮਾਨ, ਸਤ ਪੁਰਖਿਆ ਕਾਲ ਮੂਰਤ, ਹਿਰਦੈ ਤਾਰੋ ਧਿਆਨ, ਨਾਮ ਨਿਧਾਨ ਲਾਭ ਨਾਨਕ, ਬਸਦੇ ਪ੍ਰਵਾਨ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਕੋ ਆਧਾਰ, ਕਲ ਕਲੇਸ ਨਾ ਕਛ ਵਿਆਪੈ, ਸੰਤ ਸੰਗ ਵਿਵਹਾਰ ਰਹਾਉ। ਕਰ ਅਨੁਗ੍ਰਹ ਆਪ ਰਾਖਿਓ, ਨੈ ਉਪਜਤੋ ਬੇਕਾਰ, ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨੈ ਸੰਸਾਰ, ਸੁਖ ਮੰਗਲ ਕਲ ਆਨੰਦ ਹਰ ਜਸ, ਸੁਖ ਮੰਗਲ ਆਨੰਦ ਹਰ ਹਰ, ਪ੍ਰਭ ਚਰਨ ਅੰਮ੍ਰਿਤ ਸਾਰ, ਨਾਨਕ ਦਾਸ ਸਰਨਾਗਤੀ, ਤੇਰੇ ਸੰਤਨਾ ਕੀ ਸ਼ਾਰ। ਕੇਦਾਰਾ ਮਹੱਲਾ ਪੰਜਵਾਂ, ਹਰ ਕੇ ਨਾਮ ਬਿਨ ਤ੍ਰਿਗ ਸਰੋਤ, ਜੀਵਨ ਰੂਪ ਵਿਸਾਰ ਜੀਵੈ, ਤਿਹ ਕਤ ਜੀਵਨ ਹੋਤ ਰਹਾਉ। ਖਾਤ ਪੀਤ ਅਨੇਕ ਬਿੰਜਨ, ਜੈਸੇ ਭਾਰ ਬਹਕ ਖੋਤ, ਆਠ ਪਹਿਰ ਮਹਾਸ਼ਰਮ ਪਾਇਆ, ਜੈਸੇ ਬਿਰਖ ਜੰਤੀ।

ਨੀ ਚਲਤ ਕਤ ਟੇਡੇ ਟੇਡੇ ਟੇਡੇ ਅਸਤ ਚਰਮ ਬਿਸ਼ਟਾ ਕੇ ਮੁੰਦੇ ਦੁਰਗੰਧ ਹੀ ਕੇ ਬੇਡੇ ਰਹਾਓ। ਰਾਮ ਨਾ ਜਪੋ ਕਵਨ ਪ੍ਰਮਪੂਲੇ ਤੁਮ ਤੇ ਕਾਲ ਨਾ ਦੂਰੇ ਅਨਕ ਜਤਨ ਕਰ ਇਹੋ ਤਨ ਰੱਖੋ ਰਹਿ ਅਵਸਥਾ ਪੂਰੇ। ਆਪਨ ਕੀਆ ਕਛੁ ਨ ਹੋਵੈ ਕਿਆ ਕੋ ਕਰੈ ਪੁਰਾਨੀ ਜਾਤ ਸਪਾਵੈ ਸਤਿਗੁਰ ਭੇਟੈ ਏਕੋ ਨਾਮ ਬਖਾਨੀ। ਬਲੂਆ ਕੇ ਘਰੂਆ ਮੈਂ ਬਸਤੇ ਫੁਲਵਤ ਦੇਹ ਅਯਾਨੇ ਕਹੋ ਕਬੀਰ ਜੇ ਰਾਮ ਨਾ ਚੇਤਿਓ ਬੂਢੇ ਬਹੁਤ ਸਿਆਨੇ। ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ ਪਾਓ ਭਗਤ ਸਿਉ ਕਾਜ ਨਾ ਕਛੂ ਐ ਮੇਰੋ ਕੰਮ ਦੀਵਾਨ। ਰਾਮ ਬਿਸਾਰਿਓ ਹੈ ਅਭਮਾਨ ਕਨਕ ਕਾਮਨੀ ਮਹਾ ਸੁੰਦਰੀ ਪੇਖ ਪੇਖ ਸਚਮਾਨ ਰਹਾਓ। ਲਾਲਚ ਝੂਠ ਬਿਕਾਰ ਮਹਾਮਦ ਇਹ ਬਿਦ ਔਧ ਬਿਹਾਨ ਕਹਿ ਕਬੀਰ ਅੰਤ ਕੀ ਬੇਰ ਆਏ ਲਾਗੋ ਕਾਲ ਨਿਦਾਨ। ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਇਤਨਕ ਖਟੀਆ ਗਠੀਆ ਮਟੀਆ ਸੰਗ ਨਾ ਕਛ ਲੈ ਜਾਏ ਰਹਾਓ। ਦੇਹਰੀ ਬੈਠੀ ਮੇਹਰੀ ਰੋਵੈ ਦੁਆਰੇ ਲਓ ਸੰਗ ਮਾਏ ਮਰਹਟ ਲੱਗ ਸਭ ਲੋ ਕੁਟਮ ਮਿਲੋ ਹੰਸ ਅਕੇਲਾ ਜਾਏ। ਵੈ ਸੁਤ ਵੈ ਬਿਤ ਵੈ ਪੁਰ ਪਟਨ ਬਹੁਰ ਨਾ ਦੇਖੈ ਆਏ ਕਹਿਤ ਕਬੀਰ ਰਾਮ ਕੀ ਨਾ ਸਿਮਰਹੋ ਜਨਮ ਅਕਾਰਥ ਜਾਏ। ਰਾਗ ਕੇਦਾਰਾ ਬਾਣੀ ਰਵਿਦਾਸ ਜੀਓ ਕੀ ਏਕੋ ਅੰਕਾਰ ਸਤਿਗੁਰ ਪ੍ਰਸਾਦ। ਖਟ ਕਰਮ ਕੁਲ ਸੰਯੁਕਤ ਹੈ ਹਰ ਭਗਤ ਹਿਰਦੈ ਨਾਹੇ ਚਰਨਾਰ ਬਿੰਦ ਨਾ ਕਥਾ ਭਾਵੈ ਸੁਪਚ ਤੁਲ ਸਮਾਨ। ਹਰੇ ਚਿਤ ਚੇਤ ਚੇਤ ਆ ਚੇਤ ਕਾਹੇ ਨਾ ਬਾਲਮੀ ਕਹਿ ਦੇਖ ਕਿਸ ਜਾਤ ਤੇ ਕਿਹ ਪਦੈ ਅਮਰਿਓ ਰਾਮ ਭਗਤ ਬਸੇਖ ਰਹਾਓ। ਸਵਾਨ ਸਤਰ ਅਜਾਤ ਸਭ ਤੇ ਕ੍ਰਿਸ਼ਨ ਲਾਵੈ ਹੇਤ ਲੋਕ ਬਪਰਾ ਕਿਆ ਸਾਰਾ ਹੈ ਤੀਨ ਲੋਕ ਪ੍ਰਵੇਸ਼। ਅਜਾ ਮਲ ਪਿੰਗਲਾ ਲੁਪਤ ਕੁੰਚਰ ਗਏ ਹਰ ਕੈ ਪਾਸ ਐਸੇ ਦੁਰਮਤ ਨਿਸਤਰੇ ਤੂੰ ਕਿਉ ਨਾ ਤਰੈ ਰਵਿਦਾਸ। ਰਾਗ ਪਹਿਰਾਓ ਮਹੱਲਾ ਪਹਿਲਾ ਘਰ ਪਹਿਲਾ ਚੌਪਦੇ ਏਕੋ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ। ਤੁਈ ਤੇ ਬਾਹਰ ਕਿਛੂ ਨਾ ਹੋਏ ਤੂੰ ਕਰ ਕਰ ਦੇਖੈ ਜਾਣੈ ਸੋਏ ਕਿਆ ਕਹੀਐ ਕਿਛ ਕਹੀ ਨਾ ਜਾਏ ਜੋ ਕਿਛ ਅਹੈ ਸਭ ਤੇਰੀ ਰਜਾਏ। ਰਹਾਓ ਜੋ ਕਿਛ ਕਰਨਾ ਸੋ ਤੇਰੇ ਪਾਸ ਕਿਸੇ ਅੱਗੇ ਕੀਚੈ ਅਰਦਾਸ। ਆਖਣ ਸੁਣਨਾ ਤੇਰੀ ਬਾਣੀ ਤੂੰ ਆਪੇ ਜਾਣੈ ਸਰਵ ਵਿਡਾਣੀ ਕਰੇ ਕਰਾਏ ਜਾਣੈ ਆਪ ਨਾਨਕ ਦੇਖੈ ਥਾਪੋ ਥਾਪ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਰਾਗ ਪਹਿਰਾਉ ਮਹੱਲਾ ਪਹਿਲਾ ਘਰ ਦੂਜਾ ਗੁਰ ਕੈ ਸ਼ਬਦ ਧਰੇ ਮੁਨ ਕੇਤੇ ਇੰਦਰਾਦਿਕ ਬ੍ਰਹਮਾਤ ਤਰੇ ਸਨਕ ਸਨੰਦਨ ਤਪਸੀ ਜਨ ਕੇਤੇ ਗੁਰਪ੍ਰਸਾਦੀ ਪਾਰ ਪਰੇ। ਭਵ ਜਲ ਬਿਨ ਸ਼ਬਦੈ ਕਿਉ ਤਰੀਐ ਨਾਮ ਬਿਨਾ ਜਗ ਰੋਗ ਵਿਆਪਿਆ ਦੁਬਦਾ ਡੁਬ ਡੁਬ ਮਰੀਐ ਰਹਾਓ। ਗੁਰਦੇਵਾ ਗੁਰ ਅਲਖ ਭੇਵਾ ਤ੍ਰਿਭਵਨ ਸੋਜੀ ਗੁਰ ਕੀ ਸੇਵਾ ਆਪੇ ਦਾਤ ਕਰੀ ਗੁਰਦਾਤੈ ਪਾਇਆ ਲਖ ਭੇਵਾ। ਮਨ ਰਾਜਾ ਮਨ ਮਨ ਤੇ ਮਾਨਿਆ ਮਨ ਸਾਹਮਣੈ ਸਮਾਈ ਮਨ ਜੋਗੀ ਮਨ ਬਿਨਸ ਬਯੋਗੀ ਮਨ ਸਮਝੈ ਗੁਣ ਗਾਈ। ਗੁਰ ਤੇ ਮਨ ਮਾਰਿਆ ਸ਼ਬਦ ਵਿਚਾਰਿਆ ਤੇ ਵਿਰਲੇ ਸੰਸਾਰਾ ਨਾਨਕ ਸਾਹਿਬ ਪਰਪੁਰ ਲੀਣਾ ਸਾਚ ਸ਼ਬਦ ਨਿਸਤਾਰਾ। ਪਹਿਰਾਉ ਮਹੱਲਾ ਪਹਿਲਾ ਨੈਨੀ ਦ੍ਰਿਸ਼ਟ ਨਹੀਂ ਤਨ ਹੀ ਨਾ ਜਰ ਜੀਤਿਆ ਸਿਰ ਕਾਲੋ ਰੂਪ ਰੰਗ ਰਹਿਸ ਨਹੀਂ ਸਾਚਾ ਕਿਉ ਛੋਡੈ ਜਮਜਾਲੋ। ਪ੍ਰਾਣੀ ਹਰ ਜਪ ਜਨਮ ਗਯੋ ਸਾਚ ਸ਼ਬਦ ਬਿਨ ਕਵੋ ਨਾ ਛੂਟਸ ਬਿਰਥਾ ਜਨਮ ਭਯੋ ਰਹਾਓ। ਤਨ ਮਹਿ ਕਾਮ ਕ੍ਰੋਧ ਹਉ ਮਮਤਾ ਕਠਨ ਪੀਰ ਅਤ ਭਾਰੀ ਗੁਰਮੁਖ ਰਾਮ ਜਪੋ ਰਸ ਰਸਨਾ ਇਨ ਬਿਦ ਤਰ ਤੂੰ ਤਾਰੀ ਬਹਿਰੇ ਕਰਨ ਅਗਲ ਪਈ ਹੋਚੀ ਸ਼ਬਦ ਸਹਿਜ ਨਹੀਂ ਬੂਝਿਆ
ਜਨ ਪਦਾਰਥ ਮਨਮੁਖ ਹਾਰਿਆ ਬਿਨ ਗੁਰੇ ਅੰਧ ਨਾ ਸੂਝਿਆ ਰਹਿ ਉਦਾਸ ਆਸ ਨਿਰਾਸਾ ਸਹਿ ਧਿਆਨ ਬੈਰਾਗੀ ਪ੍ਰਣਮਤ ਨਾਨਕ ਗੁਰਮੁਖ ਛੂਟਸ ਰਾਮ ਨਾਮ ਲਿਵ ਲਾਗੀ ਪਹਿਰਾਓ ਮਹੱਲਾ ਪਹਿਲਾ ਪੂੰਡੀ ਚਾਲ ਚਰਨ ਕਰ ਖਿਸਰੇ ਤੁਚਾ ਦੇਹ ਕੁਮਲਾਨੀ ਨੇਤਰੀ ਧੁੰਦ ਕਰਨ ਭੈ ਬਹਿਰੇ ਮਨਮੁਖ ਨਾਮ ਨਾ ਜਾਨੀ ਅੰਦਲੇ ਕਿਆ ਪਾਇਆ ਜਗ ਆਏ ਰਾਮ ਹਿਰਦੈ ਨਹੀਂ ਗੁਰ ਕੀ ਸੇਵਾ ਚਾਲੇ ਮੂਲ ਗਵਾਏ ਰਹਾਓ ਜਿਹਵਾ ਰੰਗ ਨਹੀਂ ਹਰ ਰਾਤੀ ਜਬ ਬੋਲੇ ਤਬ ਫੀਕੇ ਸੰਤ ਜਨਾ ਕੀ ਨਿੰਦਾ ਵਿਆਪਸ ਪਸ਼ੂ ਭਏ ਕਦੇ ਹੋਏ ਨਾਨੀਕੇ ਅੰਮ੍ਰਿਤ ਕਾ ਰਸ ਵਿਰਲੀ ਪਾਇਆ ਸਤਿਗੁਰ ਮੇਲ ਮਿਲਾਏ ਜਬ ਲਗ ਸ਼ਬਦ ਭੇਦ ਨਹੀਂ ਆਇਆ ਤਬ ਲਗ ਕਾਲ ਸੰਤਾਏ ਅਨਕੋ ਦਰ ਘਰ ਕਬਹੂ ਨਾ ਜਾਣਸ ਏਕੋ ਦਰ ਸਚਿਆਰਾ ਗੁਰਪ੍ਰਸਾਦ ਪਰਮ ਪਦ ਪਾਇਆ ਨਾਨਕ ਕਹਿ ਵਿਚਾਰਾ ਪਹਿਰਾਓ ਮਹੱਲਾ ਪਹਿਲਾ ਸਗਲੀ ਰੈਣ ਸੋਭਤ ਗਲਫਾਹੀ ਦਿਨਸ ਜੰਜਾਲ ਗਵਾਇਆ ਖਿਨ ਪਲ ਘੜੀ ਨਹੀਂ ਪ੍ਰਭ ਜਾਣਿਆ ਜਿਨ ਇਹੋ ਜਗ ਤਿਉ ਪਾਇਆ ਮਨ ਰੇ ਕਿਉਂ ਛੂਟਸ ਦੁਖ ਭਾਰੀ ਕਿਆ ਲੈ ਆਵਸ ਕਿਆ ਲੈ ਜਾਵਸ ਰਾਮ ਜਪੋ ਗੁਣਕਾਰੀ ਰਹਾਓ ਊਂਦੋ ਕਵਲ ਮਨਮੁਖ ਮਤ ਹੋਚੀ ਮਨ ਅੰਧੈ ਸਿਰ ਧੰਦਾ ਕਾਲ ਬਿਕਾਲ ਸਦਾ ਸਿਰ ਤੇਰੈ ਬਿਨਾ ਮੈਂ ਗਲਫੰਦਾ ਡਗਰੀ ਚਾਲ ਨੇਤਰ ਫੁਨ ਅੰਧਲੇ ਸ਼ਬਦ ਸੁਰਤ ਨਹੀਂ ਭਾਈ ਸ਼ਾਸਤਰ ਵੇਦ ਤ੍ਰੈ ਗੁਣ ਹੈ ਮਾਇਆ ਅੰਧਲੋ ਤੰਦ ਕਮਾਈ ਖੋਇਓ ਮੂਲ ਲਾਭ ਕਹਿ ਪਾਵਸ ਦੁਰਮਤ ਗਿਆਨ ਵਿਹੂਣੇ ਸ਼ਬਦ ਵਿਚਾਰ ਰਾਮ ਰਸ ਚਾਖਿਆ ਨਾਨਕ ਸਾਚ ਪਤੀਣੇ ਪਹਿਰਾਓ ਮਹੱਲਾ ਪਹਿਲਾ ਗੁਰ ਕੈ ਸੰਗ ਰਹਿ ਦਿਨ ਰਾਤੀ ਰਾਮ ਰਸਨ ਰੰਗ ਰਾਤਾ ਅਵਰ ਨਾ ਜਾਣਸ ਸ਼ਬਦ ਪਛਾਣਸ ਅੰਤਰ ਜਾਣ ਪਛਾਤਾ ਸੋਜਨ ਐਸਾ ਮੈਂ ਮਨ ਭਾਵੈ ਆਪ ਮਾਰਿਆ ਪਰੰਪਰ ਰਾਤਾ ਗੁਰ ਕੀ ਕਾਰ ਕਮਾਵੈ ਰਹਾਓ ਅੰਤਰ ਬਾਹਰ ਪੁਰਖ ਨਿਰੰਜਨ ਆਦਿ ਪੁਰਖਿਆ ਦੇਸੋ ਘਟ ਘਟ ਅੰਤਰ ਸਰਬ ਨਿਰੰਤਰ ਰਵ ਰਹਿਆ ਸੱਚ ਵੇਸੋ ਸਾਚ ਰਤੇ ਸੱਚ ਅੰਮ੍ਰਿਤ ਜਿਹਵਾ ਮਿਥਿਆ ਮੈਲ ਨਾਰਾਈ ਨਿਰਮਲ ਨਾਮ ਅੰਮ੍ਰਿਤ ਰਸ ਚਾਖਿਆ ਸ਼ਬਦ ਰਤੇ ਪਤ ਪਾਈ ਗੁਣੀ ਗੁਣੀ ਮਿਲ ਲਾਹ ਪਾਵਸ ਗੁਰਮੁਖ ਨਾਮ ਵਡਾਈ ਸਗਲੇ ਦੁਖ ਮਿਟੈ ਗੁਰਸੇਵਾ ਨਾਨਕ ਨਾਮ ਸਿਖਾਈ ਪਹਿਰਾਓ ਮਹੱਲਾ ਪਹਿਲਾ ਹਿਰਦੈ ਨਾਮ ਸਰਬ ਤਨ ਧਾਰਨ ਗੁਰਪ੍ਰਸਾਦੀ ਪਾਈ ਐ ਅਮਰ ਪਦਾਰਥ ਤੇ ਕਿਰਤਾਰਥ ਸਹਿ ਧਿਆਨ ਲਿਵ ਲਾਈ ਐ ਮਨ ਰੇ ਰਾਮ ਭਗਤ ਚਿਤ ਲਾਈ ਐ ਗੁਰਮੁਖ ਰਾਮ ਨਾਮ ਜਪ ਹਿਰਦੈ ਸਹਿ ਸੇਤੀ ਕਰ ਜਾਈ ਐ ਰਹਾਓ ਭਰਮ ਭੇਦ ਪਉ ਕਵੋ ਨਾ ਛੂਟਸ ਆਵਤ ਜਾਤ ਨਾ ਜਾਨੀ ਬਿਨ ਹਰ ਨਾਮ ਕੋ ਮੁਕਤ ਨਾ ਪਾਵਸ ਡੂਬ ਮੋਏ ਬਿਨ ਪਾਨੀ ਧੰਦਾ ਕਰਤ ਸਗਲੀ ਪਤ ਖੋਵਸ ਭਰਮ ਨਾ ਮਿਟਸ ਗਵਾਰਾ ਬਿਨ ਗੁਰ ਸ਼ਬਦ ਮੁਕਤ ਨਹੀਂ ਕਬਹੀ ਅੰਧਲੇ ਤੰਤ ਪਸਾਰਾ ਅਕੁਲ ਨਿਰੰਜਨ ਸਿਉ ਮਨ ਮਾਨਿਆ ਮਨ ਹੀ ਤੇ ਮਨ ਮੂਵਾ ਅੰਤਰ ਬਾਹਰ ਏਕੋ ਜਾਣਿਆ ਨਾਨਕ ਅਵਰ ਨਾ ਦੂਆ ਪਹਿਰਾਓ ਮਹੱਲਾ ਪਹਿਲਾ ਜਗਨ ਹੋਮ ਪੁੰਨ ਤਾ ਪੂਜਾ ਦੇਹ ਦੁਖੀ ਨਿਰਦੁਖ ਸਹਿ ਰਾਮ ਨਾਮ ਬਿਨ ਮੁਕਤ ਨਾ ਪਾਵਸ ਮੁਕਤ ਨਾਮ ਗੁਰਮੁਖ ਲਹਿ ਰਾਮ ਨਾਮ ਬਿਨ ਬਿਰਥੇ ਜਗ ਜਨਮਾ ਬਿਖ ਖਾਵੈ ਬਿਖ ਬੋਲੀ ਬੋਲੈ ਬਿਨ ਨਾਮੈ ਨੇਫਲ ਮਰ ਭ੍ਰਮ ਨਾ ਰਹਾਓ ਪੁਸਤਕ ਪਾਠ ਵਿਆਕਰਨ ਵਖਾਣੈ ਸੰਧਿਆ ਕਰਮ ਤਿਕਾਲ ਕਰੈ ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ ਰਾਮ ਨਾਮ ਬਿਨ ਉਰਜ ਮਰੈ ਡੰਡ ਕਮੰਡਲ ਸਿਖਾ ਸੂਤ ਧੋਤੀ ਤੀਰਥ ਗਵਨ ਅਤ ਭ੍ਰਮਣ ਕਰੈ ਰਾਮ ਨਾਮ ਬਿਨ ਸਾਂਤ ਨਾ ਆਵੈ ਜਪ ਹਰ ਹਰ ਨਾਮ ਸੋ ਪਾਰ ਪਰੈ ਜਟਾ ਮੁਕਟ ਤਨ ਭਸਮ ਲਗਾਈ ਬਸਤਰ ਛੋੜ ਤਨ ਨਗਨ ਪਿਆ ਰਾਮ ਨਾਮ ਬਿਨ ਤ੍ਰਿਪਤ ਨਾ ਆਵੈ ਕਿਰਤ ਕੈ ਬਾਂਧੈ ਭੇਖ ਪਿਆ ਜੇਤੇ ਜੀ ਜੰਤ ਜਲ ਥਲ ਮਹੀਅਲ ਜਤਰ ਕਦਰ ਤੂੰ ਸਰਬ ਜੀਆ ਗੁਰ ਪ੍ਰਸਾਦ ਰਾਖ ਲੈ ਜਨ ਕਉ
ਹਰ ਰਸ ਨਾਨਕ ਝੋਲ ਪੀਆ। ਰਾਗ ਪੈਰੋ ਮਹੱਲਾ ਤੀਜਾ ਚੌਪ ਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਜਾਤ ਕਾ ਗਰਬ ਨਾ ਕਰਿਓ ਕੋਈ ਬ੍ਰਹਮ ਬਿੰਦੇ ਸੋ ਬ੍ਰਾਹਮਣ ਹੋਈ। ਜਾਤ ਕਾ ਗਰਬ ਨਾ ਕਰ ਮੂਰਖ ਗਾ ਵਾਰਾ ਇਸ ਗਰਬ ਤੇ ਚੱਲੈ ਬਹੁਤ ਵਿਕਾਰਾ। ਰਹਾਓ ਚਾਰੇ ਵਰਨ ਆਖੇ ਸਭ ਕੋਈ ਬ੍ਰਹਮ ਬਿੰਦ ਤੇ ਸਭ ਉਪਤ ਹੋਈ। ਮਾਟੀ ਏਕ ਸਗਲ ਸੰਸਾਰਾ ਬਹੁਵਿਧ ਭਾਂਡੈ ਘੜੈ ਕੁਮਾਰਾ। ਪੰਚ ਤੱਤ ਮਿਲ ਦੇਹੀ ਕਾਇਆ ਕਾਰਾ ਘੱਟ ਵੱਧ ਕੋ ਕਰੈ ਵਿਚਾਰਾ। ਕਹਿਤ ਨਾਨਕ ਇਹੋ ਜੀਓ ਕਰਮ ਬੰਦ ਹੋਈ ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ। ਪੈਰੋ ਮਹੱਲਾ ਤੀਜਾ ਜੋਗੀ ਗ੍ਰਹਿ ਪੰਡਿਤ ਭੇਖ ਧਾਰੀ ਇਹ ਸੂਤੇ ਆਪਣੇ ਅਹੰਕਾਰੀ। ਮਾਇਆ ਮਦ ਮਾਤਾ ਰਹਿਆ ਸੋਏ ਜਾਗਤ ਰਹੇ ਨਾ ਮੂਸੈ ਕੋਏ। ਰਹਾਓ ਸੋ ਜਾਗੈ ਜੇ ਸਤਿਗੁਰ ਮਿਲੈ ਪੰਚ ਦੂਤ ਉਹ ਵਸਕਤ ਕਰੈ। ਸੋ ਜਾਗੈ ਜੋ ਤਤ ਵਿਚਾਰੈ ਆਪ ਮਰੈ ਅਵਰਾ ਨੇ ਮਾਰੈ। ਸੋ ਜਾਗੈ ਜੋ ਏਕੋ ਜਾਣੈ ਪਰ ਕਿਰਤ ਛੋਡੈ ਤਤ ਪਛਾਣੈ। ਚਹੋ ਵਰਨਾ ਵਿੱਚ ਜਾਗੈ ਕੋਏ ਜਮੈ ਕਾਲੈ ਤੇ ਛੂਟੈ ਸੋਏ। ਕਹਿਤ ਨਾਨਕ ਜਨ ਜਾਗੈ ਸੋਏ ਗਿਆਨ ਅੰਜਨ ਜਾਕੀ ਨੇਤਰੀ ਹੋਏ। ਪੈਰੋ ਮਹੱਲਾ ਤੀਜਾ ਜਾਂ ਕਉ ਰਾਖੈ ਆਪਣੀ ਸਰਨਾਈ ਸਾਚੈ ਲਾਗੈ ਸਾਚਾ ਫਲ ਪਾਈ। ਰੇ ਜਨ ਕੈ ਸਿਉ ਕਰੋ ਪੁਕਾਰਾ ਹੁਕਮੇ ਹੋਵਾ ਹੁਕਮੇ ਵਰਤਾਰਾ। ਰਹਾਓ ਇਹੋ ਆਕਾਰ ਤੇਰਾ ਹੈ ਧਾਰਾ ਖਿਰ ਮੈਂ ਬਿਨਸੈ ਕਰਤ ਨਾ ਲਾਗੈ ਬਾਰਾ। ਕਰ ਪ੍ਰਸਾਦ ਇੱਕ ਖੇਲ ਦਿਖਾਇਆ ਗੁਰ ਕਿਰਪਾ ਤੇ ਪਰਮ ਪਦ ਪਾਇਆ। ਕਹਿਤ ਨਾਨਕ ਮਾਰ ਜੀ ਵਾਲੇ ਸੋਏ ਐਸਾ ਪੂਜੋ ਪਰਮ ਨਾ ਪੂਲੋ ਕੋਏ। ਭੈਰੋ ਮਹੱਲਾ ਤੀਜਾ ਮੈਂ ਕਾਮਣ ਮੇਰਾ ਕੰਤ ਕਰਤਾਰ ਜਿਹਾ ਕਰਾਏ ਤਿਹਾ ਕਰੀ ਸਿੰਗਾਰ। ਜਾਂ ਤਿਸ ਪਾਵੈ ਤਾਂ ਕਰੇ ਭੋਗ ਤਨ

ਸੋਈ ਗੁਰਪ੍ਰਸਾਦੀ ਪ੍ਰਮ ਕਸਾਈ ਮਿਲੋਗੀ ਦਇਆਲ ਪੰਜ ਸ਼ਬਦ ਵਜਾਈ। ਭਣਤ ਨਾਨਕ ਕਰੇ ਕਿਆ ਕੋਏ ਜਿਸਨੋ ਆ ਮਿਲਾਵੈ ਸੋਏ। ਭੈਰਵ ਮਹੱਲਾ ਤੀਜਾ ਸੋ ਮੁਨ ਜੇ ਮਨ ਕੀ ਦੁਬਦਾ ਮਾਰੇ ਦੁਬਦਾ ਮਾਰ ਬ੍ਰਹਮ ਵਿਚਾਰੇ। ਇਸ ਮਨ ਕਉ ਕੋਈ ਖੋਜੋ ਭਾਈ ਮਨ ਖੋਜਤ ਨਾਮ ਨਉਨਦ ਪਾਈ। ਰਹਾਓ ਮੂਲ ਮੋਹ ਕਰ ਕਰਤੈ ਜਗਤੋ ਪਾਇਆ ਮਮਤਾ ਲਾਏ ਪਰਮ ਪੁਲਾਇਆ। ਇਸ ਮਨ ਤੇ ਸਭ ਪਿੰਡ ਪੁਰਾਣਾ ਮਨ ਕੈ ਵਿਚਾਰ ਹੁਕਮ ਬੁਝ ਸਮਾਣਾ। ਕਰਮ ਹੋਵੈ ਗੁਰ ਕਿਰਪਾ ਕਰੈ ਇਹੋ ਮਨ ਜਾਗੈ ਇਸ ਮਨ ਕੀ ਦੁਬਧਾ ਮਰੈ। ਮਨ ਕਾ ਸੁਭਾਉ ਸਦਾ ਬੈਰਾਗੀ ਸਮੈ ਵਸੈ ਅਤੀਤ ਅਨਰਾਗੀ। ਕਹਿਤ ਨਾਨਕ ਜੋ ਜਾਣੈ ਪਿਓ ਆਦਿ ਪੁਰਖ ਨਿਰੰਜਨ ਦੇਉ। ਭੈਰਵ ਮਹੱਲਾ ਤੀਜਾ ਰਾਮ ਨਾਮ ਜਗਤ ਨਿਸਤਾਰਾ ਪਵਜਲ ਪਾਰੋ ਤਾਰਨ ਹਾਰਾ ਗੁਰਪ੍ਰਸਾਦੀ ਹਰ ਨਾਮ ਸਮਾਲ ਸਦੀ ਨਿਭੈ ਤੇਰੇ ਨਾਲ। ਰਹਾਓ

ਪਹਿਰਾ ਮਹੱਲਾ ਤੀਜਾ। ਗੋਵਿੰਦ ਪ੍ਰੀਤ ਸੰਕਾਦ ਕੋ ਧਾਰੇ, ਰਾਮ ਨਾਮ ਸ਼ਬਦ ਵਿਚਾਰੇ, ਹਰ ਜੀਓ ਆਪਣੀ ਕਿਰਪਾ ਧਾਰ, ਗੁਰਮੁਖ ਨਾਮੇ ਲੱਗੈ ਪਿਆਰ ਰਹਾਓ। ਅੰਤਰ ਪ੍ਰੀਤ ਭਗਤ ਸਾਚੀ ਹੋਏ, ਪੂਰੇ ਗੁਰਮੇ ਲਾਵਾ ਹੋਏ, ਨਿਜ ਕਰ ਵਸੈ ਸਹਿ ਸੁਭਾਏ, ਗੁਰਮੁਖ ਨਾਮ ਵਸੈ ਮਨ ਆਏ, ਆਪੇ ਵੇਖੈ ਵੇਖਣ ਹਾਰ, ਨਾਨਕ ਨਾਮ ਰੱਖੋ ਰਤਾਰ, ਪਹਿਰੋ ਮਹੱਲਾ ਤੀਜਾ। ਕਲ ਯੁਗ ਮੈਂ ਰਾਮ ਨਾਮ ਓਰ ਤਾਰ, ਬਿਨ ਨਾਵੈ ਮਾਥੈ ਪਾਵੈ ਸ਼ਾਰ, ਰਾਮ ਨਾਮ ਦੁਲੱਭ ਹੈ ਭਾਈ, ਗੁਰਪ੍ਰਸਾਦ ਵਸੈ ਮਨ ਆਈ ਰਹਾਓ। ਰਾਮ ਨਾਮ ਜਨ ਪਾਲੈ ਸੋਏ, ਪੂਰੇ ਗੁਰ ਤੇ ਪ੍ਰਾਪਤ ਹੋਏ, ਹਰ ਕਾ ਪਾਣਾ ਮੰਨੈ ਸੇ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸ਼ਾਨ, ਸੋ ਸੇਵਹੁ ਜੋ ਕਲ ਰਹਿਆ ਧਾਰ, ਨਾਨਕ ਗੁਰਮੁਖ ਨਾਮ ਪਿਆਰ, ਪਹਿਰੋ ਮਹੱਲਾ ਤੀਜਾ। ਕਲ ਯੁਗ ਮੈਂ ਬਹੁ ਕਰਮ ਕਮਾਹੇ, ਨਾ ਰੁੱਤ ਨਾ ਕਰਮ ਥਾਏ ਪਾਹੇ, ਕਲ ਯੁਗ ਮੈਂ ਰਾਮ ਨਾਮ ਹੈ ਸਾਰ, ਗੁਰਮੁਖ ਸਾਚਾ ਲੱਗੈ ਪਿਆਰ ਰਹਾਓ। ਤਨ ਮਨ ਖੋਜ ਕਰੈ ਮੈਂ ਪਾਇਆ, ਗੁਰਮੁਖ ਰਾਮ ਨਾਮ ਚਿਤ ਲਾਇਆ, ਗਿਆਨ ਅੰਜਨ ਸਤਿਗੁਰ ਤੇ ਹੋਏ, ਰਾਮ ਨਾਮ ਰਵ ਰਹਿਆ ਤਿਹੁ ਲੋਏ। ਕਲ ਯੁਗ ਮੈਂ ਹਰ ਜੀਓ ਏਕ ਹੋਰ ਰੁੱਤ ਨਾ ਕਾਈ, ਨਾਨਕ ਗੁਰਮੁਖ ਹਿਰਦੈ ਰਾਮ ਨਾਮ ਲਿਹੋ ਜਮਾਈ, ਪਹਿਰੋ ਮਹੱਲਾ ਤੀਜਾ। ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ। ਦੁਬਦਾ ਮਨ ਮੁਖ ਰੋਗ ਵਿਆਪੇ, ਤ੍ਰਿਸ਼ਨਾ ਜਲੈ ਅਧਕਾਈ, ਮਰ ਮਰ ਜੰਮੈ ਠੌਰ ਨਾ ਪਾਵੈ, ਬਿਰਥਾ ਜਨਮ ਗਵਾਈ, ਮੇਰੇ ਪ੍ਰੀਤਮ ਕਰ ਕਿਰਪਾ ਦੇਹੋ ਬੁਝਾਈ, ਹਉ ਮੈਂ ਰੋਗੀ ਜਗਤੋ ਪਾਇਆ, ਬਿਨ ਸਬਦੈ ਰੋਗ ਨਾ ਜਾਈ ਰਹਾਓ। ਸਿਮਰਤ ਸ਼ਾਸਤਰ ਪੜੈ ਮੁਨ ਕੇਤੇ, ਬਿਨ ਸਬਦੈ ਸੁਰਤ ਨਾ ਪਾਈ, ਤ੍ਰੈ ਗੁਣ ਸਭੇ ਰੋਗ ਵਿਆਪੇ, ਮਮਤਾ ਸੁਰਤ ਗਵਾਈ, ਇੱਕ ਆਪੇ ਕਾਢ ਲਏ ਪ੍ਰਭ ਆਪੇ, ਗੁਰਸੇਵਾ ਪ੍ਰਭ ਲਾਏ, ਹਰ ਕਾ ਨਾਮ ਨਿਧਾਨੋ ਪਾਇਆ, ਸੁਖ ਵਸਿਆ ਮਨ ਆਏ, ਚੌਥੀ ਪਦਵੀ ਗੁਰਮੁਖ ਵਰਤੈ, ਤਿੰਨਿਜ ਕਰ ਵਾਸਾ ਪਾਇਆ, ਪੂਰੇ ਸਤਿਗੁਰ ਕਿਰਪਾ ਕਿੰਨੀ ਵਿੱਚੋਂ ਆਪ ਗਵਾਇਆ, ਏਕ ਸਕੀ ਸਰਕਾਰ ਏਕ, ਜਿਨ ਬ੍ਰਹਮਾ ਬਿਸਨ ਰੁਦਰੋ ਪਾਇਆ, ਨਾਨਕ ਨਿਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ, ਪਹਿਰੋ ਮਹੱਲਾ ਤੀਜਾ। ਮਨਮੁਖ ਦੁਖਦਾ ਸਦਾ ਹੈ ਰੋਗੀ, ਰੋਗੀ ਸਗਲ ਸੰਸਾਰਾ, ਗੁਰਮੁਖ ਬੂਝੈ ਰੋਗ ਗਵਾਵੈ, ਗੁਰਸਬਦੀ ਵਿਚਾਰਾ, ਹਰ ਜੀਓ ਸਤਸੰਗਤ ਮੇ ਲਾਏ, ਨਾਨਕ ਤਿਸਨੋ ਦੇ ਵਡਿਆਈ, ਜੋ ਰਾਮ ਨਾਮ ਚਿਤ ਲਾਏ ਰਹਾਓ। ਮਮਤਾ ਕਾਲ ਸਭ ਰੋਗ ਵਿਆਪੇ, ਤਿਨ ਜਮਕੀ ਹੈ ਸਰਕਾਰਾ, ਗੁਰਮੁਖ ਪ੍ਰਾਣੀ ਜਮ ਲੈਣ ਨਾ ਆਵੈ, ਜਿਨ ਹਰ ਰਾਖਿਆ ਉਰ ਤਾਰਾ, ਜਿਨ ਹਰ ਕਾ ਨਾਮ ਨਾ ਗੁਰਮੁਖ ਜਾਤਾ, ਸੇ ਜਗ ਮੈਂ ਕਾਹੇ ਆਇਆ, ਗੁਰ ਕੀ ਸੇਵਾ ਕਦੇ ਨਾ ਕੀਨੀ, ਬਿਰਥਾ ਜਨਮ ਗਵਾਇਆ, ਨਾਨਕ ਸੇ ਪੂਰੇ ਵਡਭਾਗੀ, ਸਤਿਗੁਰ ਸੇਵਾ ਲਾਏ, ਜੋ ਇੱਛਾ ਸੋਈ ਫਲ ਪਾਵੈ, ਗੁਰਬਾਣੀ ਸੁਖ ਪਾਏ, ਪਹਿਰੋ ਮਹੱਲਾ ਤੀਜਾ। ਦੁੱਖ ਵਿੱਚ ਜੰਮੈ ਦੁੱਖ ਮਰੈ, ਦੁੱਖ ਵਿੱਚ ਕਾਰ ਕਮਾਏ, ਗਰਭ ਜੋਨੀ ਵਿੱਚ ਕਦੇ ਨਾ ਨਿਕਲੈ, ਬਿਸ਼ਟਾ ਮਾਏ ਸਮਾਏ, ਤ੍ਰਿਗ ਤ੍ਰਿਗ ਮਨ ਮੁਖ ਜਨਮ ਗਵਾਇਆ, ਪੂਰੇ ਗੁਰ ਕੀ ਸੇਵ ਨਾ ਕੀਨੀ, ਹਰ ਕਾ ਨਾਮ ਨਾ ਪਾਇਆ ਰਹਾਓ। ਗੁਰ ਕਾ ਸ਼ਬਦ ਸਭ ਰੋਗ ਗਵਾਏ, ਜਿਸਨੂੰ ਹਰ ਜੀਓ ਲਾਏ, ਨਾਮੇ ਨਾਮ ਮਿਲੈ ਵਡਿਆਈ, ਜਿਸਨੂੰ ਮਨ ਵਸਾਏ, ਸਤਿਗੁਰ ਭੇਟੈ ਤਾਂ ਫਲ ਪਾਏ, ਸਚ ਕਰਨੀ ਸੁਖਸਾਰ, ਸੇ ਜਨ ਨਿਰਮਲ ਜੋ ਹਰ ਲਾਗੇ, ਹਰ ਨਾਮੇ ਤਰੈ ਪਿਆਰ, ਤਿਨ ਕਿਰਨ ਮਿਲੈ ਤਾਂ ਮਸਤਕ ਲਾਈ, ਜਿਨ ਸਤਿਗੁਰ ਪੂਰਾ ਧਿਆਇਆ, ਨਾਨਕ ਤਿਨ ਕਿਰਨ ਪੂਰੇ ਭਾਗ ਪਾਈਐ, ਜਿਨੀ ਰਾਮ ਨਾਮ ਚਿਤ ਲਾਇਆ, ਪਹਿਰੋ ਮਹੱਲਾ ਤੀਜਾ। ਸ਼ਬਦ ਵਿਚਾਰੇ ਸੋ ਜਨ ਸਾਚਾ, ਜਿਨ ਕਹਿ ਹਿਰਦੈ ਸਾਚਾ ਸੋਈ, ਸਾਚੀ ਭਗਤ ਕਰੈ ਦਿਨ ਰਾਤੀ, ਤਾਂ ਤਨ ਦੁਖ ਨਾ ਹੋਈ,
ਭਗਤ ਭਗਤ ਕਹੈ ਸਭ ਕੋਈ, ਬਿਨ ਸਤਿਗੁਰ ਸੇਵੇ ਭਗਤ ਨਾ ਪਾਈਐ, ਪੂਰੇ ਭਾਗ ਮਿਲੈ ਪ੍ਰਭ ਸੋਈ। ਰਹਾਉ ਮਨਮੁਖ ਮੂਲ ਗਵਾਵੈ ਲਾਭ ਮੰਗੈ, ਲਾਹਾ ਲਾਭ ਕਿੱਦੂ ਹੋਈ, ਜਮਕਾਲ ਸਦਾ ਹੈ ਸਰੀ ਉੱਪਰ ਦੂਜੇ ਭਾਏ ਪਤ ਖੋਈ। ਬਹਿਲੇ ਭੇਖ ਭਵੈ ਦਿਨ ਰਾਤੀ, ਹਉ ਮੈਂ ਰੋਗ ਨਾ ਜਾਈ, ਪੜ ਪੜ ਲੂਜੈ ਬਾਦ ਵਖਾਣੈ, ਮਿਲ ਮਾਇਆ ਸੁਰਤ ਗਵਾਈ। ਸਤਿਗੁਰ ਸੇਵੈ ਪਰਮ ਗਤ ਪਾਵੈ, ਨਾਮ ਮਿਲੈ ਵਡਿਆਈ, ਨਾਨਕ ਨਾਮ ਜਿਨ੍ਹਾਂ ਮਨ ਵਸਿਆ, ਦਰ ਸਾਚੈ ਪਤ ਪਾਈ, ਭੈਰੋ ਮਹੱਲਾ ਤੀਜਾ। ਮਨਮੁਖ ਆਸਾ ਨਹੀਂ ਉਤਰੈ, ਦੂਜੇ ਭਾਏ ਖੁਆਏ, ਉਧਰ ਨੈ ਸਾਣ ਨਾ ਭਰੀਐ ਕਬਹੂ, ਤ੍ਰਿਸ਼ਨਾਗਨ ਪਚਾਏ। ਸਦਾ ਆਨੰਦ ਰਾਮ ਰਸ ਰਾਤੇ, ਹਿਰਦੈ ਨਾਮ ਦੁਬਦਾ ਮਨ ਭਾਗੀ, ਹਰ ਹਰ ਅੰਮ੍ਰਿਤ ਪੀਤ੍ਰ ਪਤਾਤੇ। ਰਹਾਓ ਆਪੇ ਪਾਰ ਬ੍ਰਹਮ ਸ੍ਰਿਸ਼ਟ ਜਿਨ ਸਾਜੀ, ਸਿਰ ਸਿਰ ਧੰਦੈ ਲਾਏ, ਮਾਇਆ ਮੋਹ ਕੀਆ ਜਿਨ ਆਪੇ, ਆਪੇ ਦੂਜੈ ਲਾਏ। ਤਿਸਨੋ ਕਿਹੋ ਕਹੀਐ ਜੇ ਦੂਜਾ ਹੋਵੈ, ਸਭ ਤੁਦੈ ਮਹਿ ਸਮਾਏ, ਗੁਰਮੁਖ ਗਿਆਨ ਤਤ ਵਿਚਾਰਾ, ਜੋਤੀ ਜੋਤ ਮਿਲਾਏ। ਸੋ ਪ੍ਰਭ ਸਾਚਾ ਸਦ ਹੀ ਸਾਚਾ, ਸਾਚਾ ਸਭ ਆਕਾਰਾ, ਨਾਨਕ ਸਤਿਗੁਰ ਸੋਜੀ ਪਾਈ, ਸਚ ਨਾਮ ਨਿਸਤਾਰਾ। ਭੈਰਵ ਮਹੱਲਾ ਤੀਜਾ, ਕਲ ਮੈਂ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਜੁਗ ਪਰਮਹੰਸ ਵਿਚਾਰੀ। ਦੁਆਪਰ ਤ੍ਰੇਤੈ ਮਾਨਸ ਵਰਤੈ, ਵਿਰਲੇ ਹਉ ਮੈਂ ਮਾਰੀ, ਕਲ ਮੈਂ ਰਾਮ ਨਾਮ ਵਡਿਆਈ, ਜੁਗ ਜੁਗ ਗੁਰਮੁਖ ਏਕੋ ਜਾਤਾ, ਵਿਣਨਾ ਮੈਂ ਮੁਕਤ ਨਾ ਪਾਈ। ਰਹਾਉ ਹਿਰਦੈ ਨਾਮ ਲਿਖੈ ਜਨ ਸਾਚਾ, ਗੁਰਮੁਖ ਮਨ ਵਸਾਈ, ਆਪ ਤਰੈ ਸਗਲੇ ਕੁਲ ਤਾਰੈ, ਜਿਨੀ ਰਾਮ ਨਾਮ ਲਿਵਲਾਈ। ਮੇਰਾ ਪ੍ਰਭ ਹੈ ਗੁਣ ਕਾ ਦਾਤਾ, ਅਵਗਣ ਸ਼ਬਦ ਜਲਾਏ, ਜਿਨ ਮਨ ਵਸਿਆ ਸੇ ਜਨ ਸੋਹੇ, ਹਿਰਦੈ ਨਾਮ ਵਸਾਏ। ਘਰ ਦਰ ਮਹਿਲ ਸਤਿਗੁਰੂ ਦਿਖਾਇਆ, ਰੰਗ ਸੋ ਰਲੀਆ ਮਾਣੈ, ਜੋ ਕਿਛ ਕਹੈ ਸੋ ਭਲਾ ਕਰ ਮਾਨੈ, ਨਾਨਕ ਨਾਮ ਵਖਾਣੈ। ਪੈਰੋ ਮਹੱਲਾ ਤੀਜਾ, ਮਨਸਾ ਮਨੈ ਸਮਾਏ ਲੈ।

ਪ੍ਰਸਾਦ ਪਰਮ ਪਦ ਪਾਇਆ ਸਭ ਇੱਛ ਪੁਜਾਵਣ ਹਾਰ ਰਹਾਉ ਸਭ ਮੈਂ ਇੱਕੋ ਰਵ ਰਹਿਆ ਗੁਰਬਿਨ ਬੂਝਣਾ ਪਾਏ ਗੁਰਮੁਖ ਪ੍ਰਗਟ ਹੋਆ ਮੇਰਾ ਹਰ ਪ੍ਰਭ ਅੰਦਨ ਹਰ ਗੁਣ ਗਾਏ ਸੁਖਦਾਤਾ ਹਰ ਏਕ ਹੈ ਹੋਰ ਥੈ ਸੁਖ ਨਾ ਪਾਹੇ ਸਤਿਗੁਰੂ ਜਿਨੀ ਨਾ ਸੇਵਿਆ ਦਾਤਾ ਸੇ ਅੰਤ ਗਏ ਪਛਤਾਹੇ ਸਤਿਗੁਰ ਸੇਵ ਸਦਾ ਸੁਖ ਪਾਇਆ ਫਿਰ ਦੁਖ ਨਾ ਲਾਗੈ ਧਾਏ ਨਾਨਕ ਹਰ ਭਗਤ ਪ੍ਰਾਪਤ ਹੋਈ ਜੋਤੀ ਜੋ ਸਮਾਏ ਭੈਰਵ ਮਹੱਲਾ ਤੀਜਾ ਵਾਜਗੁਰੂ ਜਗਤ ਬੋਰਾਨਾ ਭੂਲਾ ਝੋਟਾ ਖਾਈ ਮਰ ਮਰ ਜੰਮੈ ਸਦਾ ਦੁਖ ਪਾਏ ਦਰ ਕੀ ਖਬਰ ਨਾ ਪਾਈ ਮੇਰੇ ਮਨ ਸਦਾ ਰਹੋ ਸਤਿਗੁਰ ਕੀ ਸਰਣਾ ਹਿਰਦੈ ਹਰ ਨਾਮ ਮਿੱਠਾ ਸਦ ਲਾਗਾ ਗੁਰਸਬਦੇ ਪਵਜਲ ਤਰਨਾ ਰਹਾਓ ਭੇਖ ਕਰੈ ਬਹੁਤ ਚਿਤ ਡੋਲੈ ਅੰਤਰ ਕਾਮ ਕ੍ਰੋਧ ਹੰਕਾਰ ਅੰਤਰ ਤਿਸਾ ਭੂਖ ਅਤ ਬਹੁਤੀ ਭੌਕਤ ਫਿਰੈ ਦਰਬਾਰ ਗੁਰ ਕੈ ਸ਼ਬਦ ਮਰੈ ਫਿਰ ਜੀਵੈ ਤਿਨ ਕੋ ਮੁਗ ਦੁਆਰ ਅੰਤਰ ਸਾਂਤ ਸਦਾ ਸੁਖ ਹੋਵੈ ਹਰ ਰਾਖਿਆ ਉਰਤਾਰ ਜਿਉ ਤਿਸ ਪਾਵੈ ਤਿਵੈ ਚਲਾਵੈ ਕਰਣਾ ਕਿਛੂ ਨਾ ਜਾਈ ਨਾਨਕ ਗੁਰਮੁਖ ਸ਼ਬਦ ਸਮ

ਭੈਰੋ ਮਹੱਲਾ ਪੰਜਵਾਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਗਲੀ ਥੀਤ ਪਾਸ ਡਰ ਰਾਖੀ ਅਸ਼ਟਮ ਥੀਤ ਗੋਵਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਪਰਦਾ ਜਨਮ ਮਰਨ ਤੇ ਰਹਿਤ ਨਰਾਇਣ ਰਹਾਓ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਖਤ ਢੋਰ ਸਗਲ ਪਰਾਧ ਦੇਹੇ ਲੋਰੋਨੀ ਸੋ ਮੁਖ ਜਲੋ ਜਿਤ ਕਹਿ ਠਾਕਰ ਜੋਨੀ ਜਨਮ ਨਾ ਮਰੈ ਨਾ ਆਵੈ ਨਾ ਜਾਏ ਨਾਨਕ ਕਾ ਪ੍ਰਭਰੇ ਉਸਮਾਏ ਭੈਰੋ ਮਹੱਲਾ ਪੰਜਵਾਂ ਉਠਤ ਸੁਖੀਆ ਬੈਠਤ ਸੁਖੀਆ ਭਉ ਨਹੀਂ ਲਾਗੈ ਜਾਂ ਐਸੇ ਬੁਝੀਆ ਰਾਖਾ ਇਕ ਹਮਾਰਾ ਸਵਾਮੀ ਸਗਲ ਘਟਾਂ ਕਾ ਅੰਤਰਜਾਮੀ ਰਹਾਓ ਸੋਏ ਅਚਿੰਤਾ ਜਾਗਿਆ ਚਿੰਤਾ ਜਹਾਂ ਕਹਾਂ ਪ੍ਰਭ ਤੂੰ ਵਰਤੰਤਾ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰਮੰਤਰ ਦ੍ਰਿੜਾਇਆ ਭੈਰੋ ਮਹੱਲਾ ਪੰਜਵਾਂ ਵਰਤ ਨਾ ਰਹੋ ਨਾ ਮਹਿਰਮ ਦਾਨਾ ਤੇ ਸੇਵੀ ਜੋ ਰੱਖੇ ਦਾਨਾ ਇਹ ਗੁਸਾਈ ਅਲਹ ਮੇਰਾ ਹਿੰਦੂ ਤੁਰਕ ਦੁਹਾਨੇ ਬੇਰਾ ਰਹਾਓ ਹਜ ਕਾਬੈ ਜਾਓ ਨਾ ਤੀਰਥ ਪੂਜਾ ਏਕੋ ਸੇਵੀ ਅਵਰ ਨਾ ਦੂਜਾ ਪੂਜਾ ਕਰੋ ਨਾ ਨਿਵਾਜ ਗੁਜਾਰੋ ਏਕ ਨਿਰੰਕਾਰ ਲੇਰ ਦੈ ਨਮਸਕਾਰੋ ਨਾ ਹਮ ਹਿੰਦੂ ਨਾ ਮੁਸਲਮਾਨ ਅਲਹ ਰਾਮ ਕੇ ਪਿੰਡ ਪੁਰਾਣ ਕਹੋ ਕਬੀਰ ਇਹੋ ਕੀਆ ਵਖਾਨਾ ਗੁਰ ਪੀਰ ਮਿਲ ਖੁਦ ਪਛਾਨਾ ਭੈਰੋ ਮਹੱਲਾ ਪੰਜਵਾਂ ਦਸ ਮਿਰਗੀ ਸਹਿਜੇ ਬੰਦਿਆਨੀ ਪਾਂਚ ਮਿਰਗ ਬੇਦੇ ਸੇਵਕੀ ਬਾਨੀ ਸੰਤ ਸੰਗ ਲੈ ਚੜਿਓ ਸਿਕਾਰ ਮ੍ਰਿਗ ਪਕੜੇ ਬਿਨ ਘੋਰ ਹਥਿਆਰ ਰਹਾਓ ਅਖੇਰ ਬਿਰਤ ਬਾਹਰ ਆਇਓ ਤਾਏ ਅਹੇਰਾ ਪਾਇਓ ਘਰ ਕੈ ਗਾਏ ਮ੍ਰਿਗ ਪਕੜੇ ਘਰ ਆਣੇ ਹਾਟ ਚੁੱਖ ਚੁੱਖ ਲੈ ਗਏ ਬਾਂਡੇ ਬਾਟ ਇਹੋ ਅਹੇਰਾ ਕੀਨੋ ਦਾਨ ਨਾਨਕ ਕਹਿ ਕਰ ਕੇਵਲ ਨਾਮ ਭੈਰੋ ਮਹੱਲਾ ਪੰਜਵਾਂ ਜੇ ਸੋ ਲੋਚ ਲੋਚ ਖਾਵਾਇਆ ਸਖਤ ਹਰ ਹਰ ਚੀਤ ਨਾ ਆਇਆ ਸੰਤ ਜਨਾ ਕੀ ਲਿਹੋ ਮਤੇ ਸਾਧ ਸੰਗ ਪਾਵੋ ਪਰਮ ਗਤੇ ਰਹਾਓ ਪਾਥਰ ਕੋ ਬਹੁ ਨੀਰ ਪਵਾਇਆ ਨਹਿ ਪੀਗੈ ਅਧਿਕ ਸੂਕਾਇਆ ਖੜ ਸ਼ਾਸਤਰ ਮੂਰਖੈ ਸੁਨਾਇਆ ਜੈਸੇ ਦੈਦਿਸ ਪਵਨ ਚੁਲਾਇਆ ਬਿਨ ਕਣ ਖਲਹਾਨ ਜੈਸੇ ਗਹ ਨਾ ਪਾਇਆ ਤਿਉ ਸਾਕਤ ਤੇ ਕੋ ਨਾ ਬਰਾਸਾਇਆ ਤਿਤ ਹੀ ਲਾਗਾ ਜਿਤ ਕੋ ਲਾਇਆ ਕਹੋ ਨਾਨਕ ਪ੍ਰਬਣਤ ਬਣਾਇਆ ਭੈਰੋ ਮਹੱਲਾ ਪੰਜਵਾਂ ਜੀਓ ਪ੍ਰਾਣ ਜਿਨ ਰਚਿਓ ਸਰੀਰ ਜਿਨੈ ਉਪਾਏ ਤਿਸਕੋ ਪੀਰ ਗੁਰ ਗੋਬਿੰਦ ਜੀ ਕੈ ਕਾਮ ਹਲਤ ਪਲਤ ਜਾਂ ਕੀ ਸਦਸ਼ਾਮ ਰਹਾਓ ਪ੍ਰਭ ਆਰਾਧਨ ਨਿਰਮਲ ਰੀਤ ਸਾਧ ਸੰਗ ਬਿਨਸੀ ਵਿਪਰੀਤ ਮੀਤ ਹੀਤ ਧਨ ਨਹਿ ਪਾਰਨਾ ਧਨ ਧਨ ਮੇਰੇ ਨਾਰਾਇਣਾ ਨਾਨਕ ਬੋਲੈ ਅੰਮ੍ਰਿਤ ਬਾਣੀ ਏਕ ਬਿਨਾ ਦੂਜਾ ਨਹੀਂ ਜਾਣੀ ਭੈਰੋ ਮਹੱਲਾ ਪੰਜਵਾਂ ਆਗੈ ਦੈ ਪਾਛੈ ਨਾਰਾਇਣ ਮੱਧ ਭਾਗ ਹਰ ਪ੍ਰੇਮ ਰਸਾਇਣ ਪ੍ਰਭੂ ਹਮਾਰੈ ਸ਼ਾਸਤਰ ਸਾਉਣ ਸੂ ਸਹਿਜਾਨੰਦ ਗ੍ਰਹਿ ਪਾਉਣ ਰਹਾਓ ਰਸਨਾ ਨਾਮ ਕਰਨ ਸੁਣ ਜੀਵੇ ਪ੍ਰਭ ਸਿਮਰ ਸਿਮਰ ਅੰਮ੍ਰਿਤ ਥਿਰਥੀਵੇ ਜਨਮ ਜਨਮ ਕੇ ਦੁਖ ਨਿਵਾਰੇ ਅਨਹਦ ਸ਼ਬਦ ਵਜੇ ਦਰਬਾਰੇ ਕਰ ਕਿਰਪਾ ਪ੍ਰਭ ਲੀਏ ਮਿਲਾਏ ਨਾਨਕ ਪ੍ਰਭ ਸਰਨਾਗਤ ਆਏ ਭੈਰੋ ਮਹੱਲਾ ਪੰਜਵਾਂ ਕੋਟ ਮਨੋਰਥ ਆਵੈ ਹਾਥ ਜਮ ਮਾਰ ਕੈ ਸੰਗੀ ਪਾਂਥ ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸਕੀ ਗਤ ਹੋਵੈ ਪੀਵਤ ਬਹੁੜ ਨਾ ਜੋਨ ਪ੍ਰਮਾਮ ਰਹਾਓ ਪੂਜਾ ਜਾਪ ਤਾਪ ਇਸ਼ਨਾਨ ਸਿਮਰਤ ਨਾਮ ਭੈ ਨਿਹਕਾਮ ਰਾਜਮਾਲ ਸਾਧਨ ਦਰਬਾਰ ਸਿਮਰਤ ਨਾਮ ਪੂਰਨ ਆਚਾਰ ਨਾਨਕ ਦਾਸ ਇਹੋ ਕੀਆ ਵਿਚਾਰ ਬਿਨ ਹਰ ਨਾਮ ਮਿਥਿਆ ਸਭਸਾਰ ਭੈਰੋ ਮਹੱਲਾ ਪੰਜਵਾਂ
लेप ना लागो तिल का मूल, दुष्ट ब्राह्मण मुआ होए कैसूल। हरजन राखे पार ब्रह्म आप, पापी मुआ गुर प्रताप रहाओ। अपना खसम जन आप ते आया, याना पापी ओ आप चाया। प्रभ मात पिता अपने दास का रखवाला, निंद का माथा यहां हुआ काला। जन नानकी परमेसर सुनी अरदास, मलेश पापी पचया पया निराश।

ਚਾਰੋ ਦਿਨਸ ਮਜ਼ੂਰੀ ਕਰੈ, ਹਰ ਸਿਮਰਨ ਕੀ ਵੇਲਾ ਬੱਜਰ ਸਿਰ ਪਰੈ। ਮਾਇਆ ਲਗ ਭੁੱਲੋ ਸੰਸਾਰ, ਵਾ ਭੁਲਾਇਆ ਭੁਲਾਵਣ ਹਾਰੈ। ਰਾਹ ਚ ਰਹਿਆ ਬਿਰਥਾ ਵਿਵਹਾਰ, ਰਹਾਓ ਪੇਖਤ ਮਾਇਆ ਰੰਗ ਬਿਹਾਏ। ਗੜਬੜ ਕਰੈ ਕੌਡੀ ਰੰਗ ਲਾਏ, ਅੰਧ ਵਿਵਹਾਰ ਬੰਧ ਮੰਤ ਆਵੈ। ਕਰਨੈ ਹਾਰ ਨਾ ਜੀ ਮੈਂ ਆਵੈ, ਕਰਤ ਕਰਤ ਇਹ ਵੀ ਦੁਖ ਪਾਇਆ। ਪੂਰਨ ਹੋਤ ਨਾ ਕਾਰਜ ਮਾਇਆ, ਕਾਮ ਕ੍ਰੋਧ ਲੋਭ ਮਨ ਲੀਨਾ। ਤੜਫ ਮੂਆ ਜਿਉਂ ਜਲ ਬਿਨ ਮੀਨਾ, ਜਿਸਕੇ ਰਾਖੇ ਹੋਏ ਹਰੇ ਆਪ। ਹਰ ਹਰ ਨਾਮ ਸਦਾ ਜਪ ਜਾਪ, ਸਾਧ ਸੰਗ ਹਰ ਕੇ ਗੁਣ ਗਾਇਆ। ਨਾਨਕ ਸਤਿਗੁਰ ਪੂਰਾ ਪਾਇਆ, ਭੈਰੋ ਮਹੱਲਾ ਪੰਜਵਾਂ। ਆਪਣੀ ਦਇਆ ਕਰੇ ਸੋ ਪਾਏ, ਹਰ ਕਾ ਨਾਮ ਮਨ ਵਸਾਏ। ਸਾਧ ਸ਼ਬਦ ਹਿਰਦੇ ਮਨ ਮਾਹੇ, ਜਨਮ ਜਨਮ ਕੇ ਕਿਲ ਵਿਖ ਜਾਹੇ। ਰਾਮ ਨਾਮ ਜੀ ਕੋ ਆਧਾਰ, ਗੁਰਪ੍ਰਸਾਦ ਜਪੋ ਨਿਤ ਭਾਈ। ਤਾਰ ਲਏ ਸਾਗਰ ਸੰਸਾਰ, ਰਹਾਓ ਜਿਨ ਕਉ ਲਿਖਿਆ ਹਰ ਇਹੋ ਨਿਧਾਨ। ਸਹਿਜ ਅੰਦਰ ਗੈ ਪਾਵੈ ਮਾਨ, ਸੁਖ ਸਹਿਜ ਆਨੰਦ ਗੁਣ ਗਾਓ। ਅਗੈ ਮਿਲੈ ਨਿਥਾਵੇਂ ਥਾਓ, ਜੁਗੈ ਜੁਗੰਤਰ ਇਹੋ ਤਤ ਸਾਰ। ਹਰ ਸਿਮਰਨ ਸਾਚਾ ਵਿਚਾਰ, ਜਿਸ ਲੜ ਲਾਏ ਲਏ ਸੋ ਲਾਗੈ। ਜਨਮ ਜਨਮ ਕਾ ਸੋਇਆ ਜਾਗੈ, ਤੇਰੇ ਭਗਤ ਭਗਤਨ ਕਾ ਆਪ। ਆਪਣੀ ਮਹਿਮਾ ਆਪੇ ਜਾਪ, ਜੀ ਜੰਤ ਸਭ ਤੇਰੇ ਹਾਥ। ਨਾਨਕੇ ਪ੍ਰਭਸਦ ਹੀ ਸਾਥ, ਭੈਰੋ ਮਹੱਲਾ ਪੰਜਵਾਂ। ਨਾਮ ਹਮਾਰੇ ਅੰਤਰਜਾਮੀ, ਨਾਮ ਹਮਾਰੇ ਆਵੈ ਕਾਮੀ। ਰੋਮ ਰੋਮ ਰਵਿਆ ਹਰ ਨਾਮ, ਸਤਿਗੁਰ ਪੂਰੇ ਕੀਨੋ ਦਾਨ। ਨਾਮ ਰਤਨ ਮੇਰੇ ਭੰਡਾਰ, ਅਗਮਿਆ ਮੋਲਾ ਅਪਰਿਆ ਪਾਰ। ਰਹਾਓ ਨਾਮ ਹਮਾਰੇ ਨਿਚਲ ਤਨੀ, ਨਾਮ ਕੀ ਮਹਿਮਾ ਸਭ ਮੈਂ ਬਨੀ। ਨਾਮ ਹਮਾਰੇ ਪੂਰਾ ਸਾਹੋ, ਨਾਮ ਹਮਾਰੇ ਬੇਪਰਵਾਹੋ। ਨਾਮ ਹਮਾਰੇ ਭੋਜਨ ਪਾਓ, ਨਾਮ ਹਮਾਰੇ ਮਨ ਕਾ ਸੁਆਓ। ਨਾਮ ਨਾ ਵਿਸਰੈ ਸੰਤ ਪ੍ਰਸਾਦ, ਨਾਮ ਲੈ ਤੋ ਅਨਹਦ ਪੂਰੇ ਨਾਦ। ਪ੍ਰਭ ਕਿਰਪਾ ਤੇ ਨਾਮ ਨਉ ਨਿਧ ਪਾਈ, ਗੁਰ ਕਿਰਪਾ ਤੇ ਨਾਮ

ਭੈਰਵ ਮਹੱਲਾ ਪੰਜਵਾਂ ਰੋਵਨ ਹਾਰੀ ਰੋਜ ਬਨਾਇਆ ਬਲਨ ਬਰਤਨ ਕਉ ਸੰਬੰਧ ਚਿੱਤ ਆਇਆ ਬੂਝ ਬੈਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਬਿਖਿਆ ਕਾ ਸਭ ਧੰਦ ਪਸਾਰ ਵਿਰਲੈ ਕੀ ਨੋ ਨਾਮ ਆਧਾਰ ਰਹਾਉ ਤ੍ਰਿਵਿਧ ਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੁਖ ਸੰਤਾਪ ਸੁਖ ਨਾਹੀ ਬਿਨ ਨਾਮ ਤੇ ਆਏ ਨਾਮ ਨਿਦਾਨ ਵਟ ਭਾਗੀ ਪਾਏ ਸਵਾਂਗੀ ਸਿਉ ਜੋ ਮਨ ਦੀ ਜਾਵੈ ਸਵਾਂਗ ਉਤਾਰਿਆ ਫਿਰ ਪਛਤਾਵੈ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰਪੰਚ ਮੋਹ ਬੇਕਾਰ ਏਕ ਵਸਤ ਜੇ ਪਾਵੈ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਡਾਨ ਦੈਤ ਨਿੰਦ ਕਉ ਜਾਮ ਸੰਤ ਸੰਗ ਕਰੈ ਜੋ ਬਾਦ ਤਿਨ ਨਿੰਦੈ ਨਾਹੀ ਕੇ ਸਾਧ ਰਹਾਓ ਭਗਤ ਕੀ ਨਿੰਦਾ ਕੰਧ ਛੇਦਾਵੈ ਭਗਤ ਕੀ ਨਿੰਦਾ ਨਰਕ ਪੁੰਚਾਵੈ ਭਗਤ ਕੀ ਨਿੰਦਾ ਗਰਭ ਮੈਂ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਤ ਕਤ ਹੂ ਨਾਹੇ ਆਪ ਬੀਜਾ ਪੇਹੀ ਖਾਹੇ ਚੋਰ ਜਾਰ ਜੁਆਰ ਤੇ ਬੁਰਾ ਅਣਹੋਂਦਾ ਪਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦ ਪੁਰਖ ਨਿੰਦਕ ਪੋਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਭੈਰਵ ਮਹੱਲਾ ਪੰਜਵਾਂ ਨਾਮ ਹਮਾਰੈ ਬੇਦ ਅਰਨਾਦ ਨਾਮ ਹਮਾਰੈ ਪੂਰੇ ਕਾਜ ਨਾਮ ਹਮਾਰੈ ਪੂਜਾ ਦੇਵ ਨਾਮ ਹਮਾਰੈ ਗੁਰ ਕੀ ਸੇਵ ਗੁਰਪੂਰੈ ਦ੍ਰਿੜਿਓ ਹਰ ਨਾਮ ਸਭ ਤੇ ਉਤਮ ਹਰ ਹਰ ਕਾਮ ਰਹਾਉ ਨਾਮ ਹਮਾਰੈ ਮੱਜਨ ਇਸ਼ਨਾਨ ਨਾਮ ਹਮਾਰੈ ਪੂਰਨ ਦਾਨ ਨਾਮ ਲੈ ਤੇ ਸਗਲ ਪਵੀਤ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰੈ ਸਾਉਣ ਸੰਯੋਗ ਨਾਮ ਹਮਾਰੈ ਤ੍ਰਿਪਤ ਸੋ ਭੋਗ ਨਾਮ ਹਮਾਰੈ ਸਗਲ ਆਚਾਰ ਨਾਮ ਹਮਾਰੈ ਨਿਰਮਲ ਵਿਵਹਾਰ ਜਾਂ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇਵੈ ਨਾਉ ਭੈਰਵ ਮਹੱਲਾ ਪੰਜਵਾਂ ਨਿਰਤਨ ਕਉ ਤੁਮ ਦੇਵੋ ਧਨਾ ਅਨਕ ਪਾਪ ਜਾਹੇ ਨਿਰਮਲ ਮਨਾ ਸਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਰਨ ਕਰਾਵਣ ਹਰ ਸੁਆਮੀ ਤਾਂ ਤੇ ਬਿਰਥਾ ਕੋਏ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡੋ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨਿਥਾਵੇਂ ਕਉ ਤੁਮ ਥਾਨ ਬੈਠਾਵੋ ਦਾਸ ਆਪਣੇ ਕਉ ਭਗਤੀ ਲਾਵੋ ਨਿਮਾਣੇ ਕਉ ਜੋ ਦੇਤੋ ਮਾਨ ਮੂੜ ਮੁਗਧ ਹੋਏ ਚਤਰ ਸੁਗਿਆਨ ਸਗਲ ਭਿਆਨ ਕਾ ਪਉ ਨਸੈ ਜਨ ਆਪਣੇ ਕੈ ਹਰ ਮਨ ਬਸੈ ਪਾਰ ਬ੍ਰਹਮ ਪ੍ਰਭ ਸੁਖ ਨਿਧਾਨ ਤਤ ਗਿਆਨ ਹਰ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹਿਲੈ ਲਾਏ ਨਾਨਕ ਸਾਧੂ ਸੰਗ ਸਮਾਏ ਭੈਰਵ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਭ ਨਸੈ ਸੰਤ ਮੰਡਲ ਮੈਂ ਨਿਰਮਲ ਦੀਤ ਸੰਤ ਸੰਗ ਹੋਏ ਏਕ ਪ੍ਰੀਤ ਸੰਤ ਮੰਡਲ ਤਹਾਂ ਕਾ ਨਾਉ ਪਾਰ ਬ੍ਰਹਮ ਕੇਵਲ ਗੁਣ ਗਾਓ ਰਹਾਉ ਸੰਤ ਮੰਡਲ ਮੈਂ ਜਨਮ ਮਰਨ ਰਹੈ ਸੰਤ ਮੰਡਲ ਮੈਂ ਜਮ ਕਿਛੂ ਨਾ ਕਹੈ ਸੰਤ ਸੰਗ ਹੋਏ ਨਿਰਮਲ ਬਾਣੀ ਸੰਤ ਮੰਡਲ ਮੈਂ ਨਾਮ ਵਖਾਣੀ ਸੰਤ ਮੰਡਲ ਕਾ ਨਿਚਲ ਆਸਨ ਸੰਤ ਮੰਡਲ ਮੈਂ ਪਾਪ ਬਿਨਾਸਨ
संत मंडल मैं निर्मल कथा, संत संग हो मैं दुख नसा। संत मंडल का नहीं विनाश, संत मंडल मैं हर गुणतास। संत मंडल ठाकर विश्राम, नानक उत्पोत भगवान। पैरव महला पंजवा, रोग कवन जा राखे आप, ते जन होए ना दुख संताप। जिस ऊपर प्रभ कृपा करै, तिस ऊपर ते काल पर हरै। सदा सखाई हर हर नाम, जिस चीत आवै ते सदा सुख होवै। निकट ना आवै ता कह जाम, रहाओ जब एहो नासो तब किने उपाया। कवन मूल ते क्या प्रगटाया, आपै मारा आप जीवल है। अपने भगत को सदा प्रतिपाल है। सब किश जानो तिसके हाथ, प्रभ मेरो अनाथ को नाथ। दुख पंजन ता कह नाओ, सुख पावे तिसके गुण गाओ। सुन स्वामी संतन अरदास, जियो प्राण तन तुम रह पास। एहो जग तेरा सब पै ते आए, कर कृपा नानक सुख पाए। पैरव महला पंजवा, तेरी टेक रहा कल माहे। तेरी टेक तेरे गुण गाहे, तेरी टेक न पो है काल। तेरी टेक बिन सह जंजाल, दीन दुनिया तेरी टेक। सब मै रविया साहब एक, रहाओ तेरी टेक करो आनंद। तेरी टेक जपो गुरमंत, तेरी टेक तरिये पौ सागर। रखन हार पूरा सुख सागर, तेरी टेक नाही पौ कोए। अंतर जमी साचा सोए, तेरी टेक तेरा मन तान। इहा उहा तू दीवान, तेरी टेक तेरा प्रवासा। सगल ते आवै प्रभ गुणतासा। जप जप आनंद कर है तेरे दासा, सिमर नानक साचे गुणतासा। पहरव महला पंजवा, प्रथमे छोड़ी पराई निंदा। उतर गई समन की चिंदा, लोभ मोह सब कीनो दूर। परम बैसनो प्रपे खजूर, ऐसो त्यागी विरला कोए। हर हर नाम जपै जन सोए, रहाओ। अहं बुद्ध का छोड़िया संग, काम क्रोध का उतरिया रंग। नाम ते आए हर हर हरे, साज जना कै संग निस्तरे। बैरी मीत होए सम्मान, सर्व मै पूर्ण भगवान। प्रभ की आज्ञा मान सुख पाया, गुर पूरे हर नाम दृढ़ाया। कर कृपा जिस राखे आप, सोई भगत जपै नाम जाप। मन प्रगास गुरते मत लई, कहो नानक तां की पूरी पई। पैरव महला पंजवा, सुख नाही बहुते तन खाटे। सुख नाही पेखे नित नाटे, सुख नाही बहु देश कमाए। सर्व सुखा हर हर गुण गाए, सुख सहज आनंद लहो। साध संगत पाइए वडभागी, गुरमुख हर हर नाम कहो, रहाओ। बंधन मात पिता सुदबंता, बंधन कर्म तर्म हो करता। बंधन काटन हार मन वसै, तव सुख पावै निज कर बसै। सब जाचक प्रभ देवन हार, गुण निधान बेअंत अपार। जिसनों कर्म करे प्रभ अपना, हर हर नाम तिने जन जपना। गुर अपने आगे अरदास, कर कृपा पुरख गुणतास। कहो नानक तुमरी सरनाई, जो पावे त्यो रखो गुसाई। पैरो महला पंजवा, गुरमिल त्याग्यो दूजा पाओ। गुरमुख जप्यो हर का नाम, बिसरी चिंत नाम रंग लागा। जन्म जन्म का सोया जागा, कर कृपा अपनी सेवा लाए। साधु संग सर्व सुख पाए, रहाओ। रोग दोख गुर शब्द निवारे, नाम औखद मन भीतर सारे।
ਗੁਰ ਭੇਟਤ ਮਨ ਭਇਆ ਆਨੰਦ, ਸਰਬ ਨਿਧਾਨ ਨਾਮ ਭਗਵੰਤ, ਜਨਮ ਮਰਨ ਕੀ ਮਿਟੀ ਜਮ ਤ੍ਰਾਸ, ਸਾਧ ਸੰਗਤ ਊਂਦ ਕਮਲ ਵਿਗਾਸ, ਗੁਣ ਗਾਵਤ ਨਿਹਚਲ ਬਿਸਰਾਮ, ਪੂਰਨ ਹੋਏ ਸਗਲੇ ਕਾਮ, ਦੁਲੱਭ ਦੇਹ ਆਈ ਪਰਵਾਨ, ਸਫਲ ਹੋਈ ਜਪ ਹਰ ਹਰ ਨਾਮ, ਕਹੋ ਨਾਨਕ ਪ੍ਰਭ ਕਿਰਪਾ ਕਰੀ, ਸਾਸ ਗਿਰਾਸ ਜਪੋ ਹਰ ਹਰੀ, ਭੈਰਵ ਮਹੱਲਾ ਪੰਜਵਾਂ, ਸਭ ਤੇ ਉੱਚਾ ਜਾ ਕਾ ਨਾਉ, ਸਦਾ ਸਦਾ ਤਾਂ ਕੇ ਗੁਣ ਗਾਓ, ਜਿਸ ਸਿਮਰਤ ਸਗਲਾ ਦੁਖ ਜਾਏ, ਸਰਬ ਸੁਖ ਵਸੈ ਮਨ ਆਏ, ਸਿਮਰ ਮਨਾ ਤੂੰ ਸਾਚਾ ਸੋਏ, ਹਲਤ ਪਲਤ ਤੁਮਰੀ ਗਤ ਹੋਏ ਰਹਾਓ, ਪੁਰਖ ਨਿਰੰਜਨ ਸਿਰਜਣਹਾਰ, ਜੀ ਜੰਤ ਦੇਵੈ ਆਹਾਰ, ਕੋਟ ਖਤੇ ਖਿਨ ਬਖਸ਼ਣਹਾਰ, ਭਗਤ ਪਾਏ ਸਦਾ ਨਿਸਤਾਰ, ਸਾਚਾ ਤਨ ਸਾਚੀ ਵਡਿਆਈ, ਗੁਰਪੂਰੇ ਤੇ ਨਿਹਚਲ ਮਤ ਪਾਈ, ਕਰ ਕਿਰਪਾ ਜਿਸ ਰਾਖਣ ਹਾਰਾ, ਤਾਂ ਕਾ ਸਗਲ ਮਿਟੈ ਅੰਧਿਆਰਾ, ਪਾਰ ਬ੍ਰਹਮ ਸਿਉ ਲਾਗੋ ਧਿਆਨ, ਪੂਰਨ ਪੂਰ ਰਹੋ ਨਿਰਵਾਨ, ਭ੍ਰਮ ਪਾਓ ਮੇਟ ਮਿਲੇ ਗੋਪਾਲ, ਨਾਨਕ ਕਹੋ ਗੁਰ ਭਏ ਦਿਆਲ, ਭੈਰੋ ਮਹੱਲਾ ਪੰਜਵਾਂ, ਜਿਸ ਸਿਮਰਤ ਮਨ ਹੋਏ ਪ੍ਰਗਾਸ, ਮਿਟੈ ਕਲੇਸ਼ ਸੁਖ ਸਹਿਜ ਨਿਵਾਸ, ਤਿਸੈ ਪ੍ਰਾਪਤ ਜਿਸ ਪ੍ਰਭ ਦੇ, ਪੂਰੇ ਗੁਰ ਕੀ ਪਾਏ ਸੇਵ, ਸਰਬ ਸੁਖਾਂ ਪ੍ਰਭ ਤੇਰੋ ਨਾਉ, ਆਠ ਪਹਿਰ ਮੇਰੇ ਮਨ ਗਾਓ ਰਹਾਓ, ਜੋ ਇੱਛੈ ਸੋਈ ਫਲ ਪਾਏ, ਹਰ ਕਾ ਨਾਮ ਮਨ ਵਸਾਏ, ਆਵਣ ਜਾਣ ਰਹੇ ਹਰ ਧਿਆਏ, ਭਗਤ ਪਾਏ ਪ੍ਰਭ ਕੀ ਲਿਵਲਾਏ, ਬਿਨਸੇ ਕਾਮ ਕ੍ਰੋਧ ਅਹੰਕਾਰ, ਟੂਟੈ ਮਾਇਆ ਮੋਹ ਪਿਆਰ, ਪ੍ਰਭ ਕੀ ਟੇਕ ਰਹੇ ਦਿਨ ਰਾਤ, ਪਾਰ ਬ੍ਰਹਮ ਕਰੇ ਜਿਸ ਦਾਤ, ਕਰਨ ਕਰਾਵਣ ਹਾਰ ਸੁਆਮੀ, ਸਗਲ ਘਟਾਂ ਕੇ ਅੰਤਰਜਾਮੀ, ਕਰ ਕਿਰਪਾ ਆਪਣੀ ਸੇਵਾ ਲਾਏ, ਨਾਨਕ ਦਾਸ ਤੇਰੀ ਸਰਣਾਏ, ਭੈਰਵ ਮਹੱਲਾ ਪੰਜਵਾਂ, ਲਾਜ ਮਰੈ ਜੋ ਨਾਮ ਨਾ ਲੇਵੈ, ਨਾਮ ਬਿਹੂਨ ਸੁਖੀ ਕਿਉਂ ਸੋਵੈ, ਹਰ ਸਿਮਰਨ ਛਾੜ ਪਰਮ ਗਤ ਚਾਹੈ, ਮੂਲ ਬਿਨਾ ਸਾਖਾ ਕਤਿਆ ਹੈ, ਗੁਰ ਗੋਬਿੰਦ ਮੇਰੇ ਮਨ ਧਿਆਏ, ਜਨਮ ਜਨਮ ਕੀ ਮੈਲ ਉਤਾਰੈ, ਬੰਧਨ ਕਾਟ ਹਰ ਸੰਗ ਮਿਲਾਏ ਰਹਾਓ, ਤੀਰਥ ਨਾਏ ਕਹਾਂ ਸੁਚ ਸੈਲ, ਮਨ ਕੋ ਵਿਆਪੈ ਹੋਮੈ ਮੈਲ, ਕੋਟ ਕਰਮ ਬੰਧਨ ਕਾ ਮੂਲ, ਹਰ ਕੇ ਭਜਨ ਬਿਨ ਬਿਰਥਾ ਪੂਲ, ਬਿਨ ਖਾਏ ਬੂਝੈ ਨਹੀਂ ਭੂਖ, ਰੋਗ ਜਾਏ ਤਾਂ ਉਤਰੈ ਦੁਖ, ਕਾਮ ਕ੍ਰੋਧ ਲੋਭ ਮੋਹੇ ਵਿਆਪਿਆ, ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ, ਧਨ ਧਨ ਸਾਧ

ਹਰ ਕੇ ਨਾਮ ਬਿਨਾ ਸਭ ਝੂਠ, ਬਿਨ ਗੁਰ ਪੂਰੇ ਮੁਕਤ ਨਾ ਪਾਈਐ, ਸਾਚੀ ਦਰਗਹਿ ਸਖਤ ਮੂਠ ਰਹਾਓ। ਸੋਈ ਕੁਚੀਲ ਕੁਦਰਤ ਨਹੀਂ ਜਾਣੈ, ਲੀਪਿਆ ਥਾਏ ਨਾ ਸੁੱਚ ਹਰ ਮਾਨੈ, ਅੰਤਰ ਮੈਲਾ ਬਾਹਰ ਨਿਤ ਹੋਵੈ, ਸਾਚੀ ਦਰਗਹਿ ਆਪਣੀ ਪਤ ਖੋਵੈ। ਮਾਇਆ ਕਾਰਨ ਕਰੈ ਉਪਾਓ, ਕਵੈ ਨਾ ਕਾਲੈ ਸਿੱਧਾ ਪਾਓ, ਜਿਨ ਕੀਆ ਤਿਸ ਚੀਤ ਨਾ ਆਣੈ, ਕੂੜੀ ਕੂੜੀ ਮੁਖੋ ਵਖਾਣੈ, ਜਿਸਨੋਂ ਕਰਮ ਕਰੇ ਕਰਤਾਰ, ਸਾਧ ਸੰਗ ਹੋਏ ਤਿਸ ਵਿਵਹਾਰ, ਹਰ ਨਾਮ ਭਗਤ ਸਿਉ ਲਾਗਾ ਰੰਗ, ਕਹੋ ਨਾਨਕ ਤਿਸ ਜਨ ਨਹੀਂ ਭੰਗ, ਪਹਿਰੋ ਮਹੱਲਾ ਪੰਜਵਾਂ। ਨਿੰਦਕ ਕਹੋ ਫਿਟਕੇ ਸੰਸਾਰ, ਨਿੰਦਕਾ ਝੂਠਾ ਵਿਵਹਾਰ, ਨਿੰਦਕ ਕਾ ਮੈਲਾ ਆਚਾਰ, ਦਾਸ ਆਪਣੇ ਕਹੋ ਰੱਖਣਹਾਰ, ਨਿੰਦਕ ਮੁਵਾ ਨਿੰਦਕ ਕੈ ਨਾਲ, ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ, ਨਿੰਦਕ ਕੈ ਸਰ ਕੜਕਿਓ ਕਾਲ ਰਹਾਓ। ਨਿੰਦਕ ਕਾ ਕਹਿਆ ਕੋਈ ਨਾ ਮਾਨੈ, ਨਿੰਦਕ ਝੂਠ ਬੋਲ ਪਛਤਾਨੇ, ਹਾਥ ਪਿਛੋਰੈ ਸਿਰ ਧਰਨ ਲਗਾਹੇ, ਨਿੰਦਕ ਕਹੋ ਦਈ ਛੋਡੈ ਨਾਹੇ, ਹਰ ਕਾ ਦਾਸ ਕਿਛ ਬੁਰਾ ਨਾ ਮੰਗੈ, ਨਿੰਦਕ ਕਹੋ ਲਾਗੈ ਤੁਕ ਸੰਗੈ, ਬਗਲੇ ਜਿਉ ਰਿਆ ਪੰਖ ਪਸਾਰ, ਮੁਕਤੇ ਬੋਲਿਆ ਤਾਂ ਕੱਢਿਆ ਵਿਚਾਰ, ਅੰਤਰਜਾਮੀ ਕਰਤਾ ਸੋਏ, ਹਰ ਜਨ ਕਰੈ ਸੋ ਨਿਚਲ ਹੋਏ, ਹਰ ਕਾ ਦਾਸ ਸਾਚਾ ਦਰਬਾਰ, ਜਨ ਨਾਨਕ ਕਹਿਆ ਤਤ ਵਿਚਾਰ, ਪਹਿਰੋ ਮਹੱਲਾ ਪੰਜਵਾਂ। ਦੋਏ ਕਰ ਜੋਰ ਕਰੋ ਅਰਦਾਸ, ਜੀਓ ਪਿੰਡ ਤਨ ਤਿਸ ਕੀ ਰਾਸ, ਸੋਈ ਮੇਰਾ ਸਵਾਮੀ ਕਰਨਾ ਹਾਰ, ਕੋਟ ਬਾਰ ਜਾਈ ਬਲਿਹਾਰ, ਸਾਧੂ ਧੂਰ ਪੁਨੀਤ ਕਰੀ, ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ, ਜਨਮ ਜਨਮ ਕੀ ਮਹਿਲ ਹਰੀ ਰਹਾਓ, ਜਾਂ ਕੈ ਗ੍ਰਹਿ ਮੈਂ ਸਗਲ ਨਿਧਾਨ, ਜਾਂ ਕੀ ਸੇਵਾ ਪਾਈਐ ਮਾਨ, ਸਗਲ ਮਨੋਰਥ ਪੂਰਨ ਹਾਰ, ਜੀ ਪ੍ਰਾਣ ਭਗਤਨ ਆਧਾਰ, ਘਟ ਘਟ ਅੰਤਰ ਸਗਲ ਪ੍ਰਗਾਸ, ਜਪ ਜਪ ਜੀਵੈ ਭਗਤ ਗੁਣਤਾਸ, ਜਾਂ ਕੀ ਸੇਵਨਾ ਬਿਰਥੀ ਜਾਏ, ਮੰਤਨ ਅੰਤਰ ਏਕ ਤੇ ਆਏ, ਗੁਰ ਉਪਦੇਸ਼ ਦਇਆ ਸੰਤੋਖ, ਨਾਮ ਨਿਧਾਨ ਨਿਰਮਲ ਇਹੋ ਥੋਕ, ਕਰ ਕਿਰਪਾ ਲੀਜੈ ਲੜ ਲਾਏ, ਚਰਨ ਕਮਲ ਨਾਨਕ ਨਿਤ ਆਏ, ਭੈਰਵ ਮਹੱਲਾ ਪੰਜਵਾਂ। ਸਤਿਗੁਰ ਆਪਣੇ ਸੁਣੀ ਅਰਦਾਸ, ਕਾਰਜ ਆਇਆ ਸਗਲਾ ਰਾਸ, ਮਨ ਤਨ ਅੰਤਰ ਪ੍ਰਭੂ ਤੇ ਆਇਆ, ਗੁਰਪੂਰੇ ਡਰ ਸਗਲ ਚੁਕਾਇਆ, ਸਭ ਤੇ ਵੱਡ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ ਰਹਾਓ। ਜਾਂ ਕਾ ਕੀਆ ਸਭ ਕਿਛ ਹੋਏ, ਤਿਸ ਕਾ ਅਮਰ ਨਾ ਮੇਟੈ ਕੋਏ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ, ਜਾਂ ਕੈ ਅੰਤਰ ਬਸੈ ਹਰ ਨਾਮ, ਜੋ ਜੋ ਪੇਖੈ ਸੋ ਬ੍ਰਹਮ ਗਿਆਨ, ਬੀਸ ਬਿਸੋਏ ਜਾਂ ਕੈ ਮਨ ਪ੍ਰਗਾਸ, ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ, ਤਿਸ ਗੁਰ ਕਉ ਸਦ ਕਰੀ ਨਮਸਕਾਰ, ਤਿਸ ਗੁਰ ਕਉ ਸਦ ਜਾਉ ਬਲਿਹਾਰ, ਸਤਿਗੁਰ ਕੇ ਚਰਨ ਤੋਏ ਤੋਏ ਪੀਵਾਂ, ਗੁਰ ਨਾਨਕ ਜਪ ਜਪ ਸਦ ਜੀਵਾਂ। ਰਾਗ ਭੈਰੋ ਮਹੱਲਾ ਪੰਜਵਾਂ, ਪੜਤਾਲ ਘਰ ਤੀਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਪਰਤ ਪਾਲ ਪ੍ਰਭ ਕਿਰਪਾਲ, ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ, ਸਰਬ ਕੋ ਤਨੀ ਰਹਾਓ, ਅਨਕ ਗਿਆਨ ਅਨਕ ਧਿਆਨ, ਅਨਕ ਜਾਪ ਜਾਪ ਤਾਪ, ਅਨਕ ਗੁਣਤ ਧੁੰਤ ਲਲਤ, ਅਨਕ ਧਾਰ ਮੁਨੀ, ਅਨਕ ਨਾਦ ਅਨਕ ਬਾਜ, ਨਿਮਖ ਨਿਮਖ ਅਨਕ ਸਵਾਦ, ਅਨਕ ਦੋਖ ਅਨਕ ਰੋਗ, ਮਿਟੈ ਜਸ ਸੁਨੀ, ਨਾਨਕ ਸੇ ਵਿਆਪਾਰ ਦੇਵ, ਤਟੈ ਖਟੈ ਬਰਤ ਪੂਜਾ, ਗਵਨ ਭਵਨ ਜਾਤਰ ਕਰਨ, ਸਗਲ ਫਲ ਪੁਨੀ, ਭੈਰੋ ਅਸ਼ਟਪਦੀਆ ਮਹੱਲਾ ਪਹਿਲਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ,
ਆਤਮ ਮੈਂ ਰਾਮ ਰਾਮ ਮੈਂ ਆਤਮ ਚਿਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੋ ਕੱਟ ਹਉ ਮਾਰਾ ਨਾਨਕ ਹਉ ਮੈਂ ਰੂਪ ਬੁਰੇ ਜੈ ਦੇਖਾ ਤਾਂ ਏਕਾ ਬੇਦ ਨੂੰ ਆਪੇ ਬਖਸ਼ਾ ਸਭ ਤੁਰੇ ਰਹਾਓ ਆਪੇ ਪਰਖੇ ਪਰਖਣ ਹਾਰੈ ਬਹੁਰ ਸੂਲਾਕ ਨਾ ਹੋਈ ਜਿਨ ਕਉ ਨਦਰ ਭਈ ਗੁਰਮੇਲੇ ਪ੍ਰਭਾਣਾ ਸਚ ਸੋਈ ਪੌਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭੋਗੀ ਮਾਤ ਪਿਤਾ ਮਾਇਆ ਦੇਹਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਬਿਸਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭੈ ਸੇ ਮੁਕਤੇ ਗੁਰ ਕਾ ਸ਼ਬਦ ਵਿਚਾਰਾ ਰੋਗੀ ਸਾਤ ਸਮੁੰਦ ਸੰਦਿਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਜ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖੜ ਦਰਸ਼ਨ ਭੇਖ ਧਾਰੀ ਨਾਨਾ ਹਠੀ ਅਨੇਕਾ ਬੇਗ ਤੇਬ ਕਰੈ ਕੈ ਬਪਰੇ ਨੈ ਬੂਜੈ ਇਕ ਏਕਾ ਮਿਠ ਰਸ ਖਾਏ ਸਵਰੋਗ ਭਰੀਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚਲੈ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨਾ ਛੂਟਸ ਪੜਿਆ ਬਾਦ ਵਿਵਾਦ ਭਇਆ ਦੁਬਦਾ ਰੋਗ ਸੋ ਅਧਿਕ ਵਡੇਰਾ ਮਾਇਆ ਕਾ ਮੋਹਤਾਜ ਭਇਆ ਗੁਰਮੁਖ ਸਾਚਾ ਸ਼ਬਦ ਸਲਾਹ ਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅੰਦਰ ਨਿਰਮਲ ਜਿਨ ਕੋ ਕਰਮ ਨਿਸ਼ਾਨ ਪਇਆ ਪੈਰੋ ਮਹੱਲਾ ਤੀਜਾ ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਤਿੰਨ ਕਰਤਾ ਕਿ ਚਲ ਤੋ ਪਾਇਆ ਅਨਹਦ ਬਾਣੀ ਸ਼ਬਦ ਸੁਣਾਇਆ ਮਨਮੁਖ ਭੂਲੇ ਗੁਰਮੁਖ ਬੁਝਾਇਆ ਕਾਰਨ ਕਰਤਾ ਕਰਦਾ ਆਇਆ ਗੁਰ ਕਹਿਆ ਸ਼ਬਦ ਤੇ ਮੇਰੇ ਅੰਤਰ ਧਿਆਨ ਕਵੋ ਨਾ ਛੋਡੋ ਹਰ ਕਾ ਨਾਮ ਰਹਾਓ ਪਿਤਾ ਪ੍ਰਹਿਲਾਦ ਪੰਡ ਪਠਾਇਆ ਲੈ ਪਾਟੀ ਪਾਂਧੇ ਕਹਿ ਆਇਆ ਨਾਮ ਬਿਨਾ ਨੇ ਪੜੋ ਆਚਾਰ ਮੇਰੀ ਪਟਿਆ ਲਿਖਦੇ ਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰ ਵਿਰਤ ਨਾ ਪੜੋ ਰਹੀ ਸਮਝਾਏ ਨਿਰਭਉ ਦਾਤਾ ਹਰ ਜੀਓ ਮੇਰੇ ਨਾਲ ਜੇ ਹਰ ਛੋਡੋ ਤਉ ਕੁਲ ਲਾਗੈ ਗਾਲ ਪ੍ਰਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਭ ਨਗਰੀ ਮੈਂ ਭਗਤ ਰੜਾਈ ਦੁਸ਼ਟ ਸਭਾ ਕਾ ਕਿਛ ਨਾ ਵਸਾਈ ਸੰਡੈ ਮਰਕੈ ਕੀ ਪੁਕਾਰ ਸਭੇ ਦੈਤ ਰਹੇ ਚੱਖ ਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇਆ ਹਰ ਨਾ ਬੂਜੈ ਤਨਿਆ ਭੁਲਾਇਆ ਪੁੱਤਰ ਪ੍ਰਹਿਲਾਦ ਸਿਉ ਵਾਦ ਰਚਾਇਆ ਅੰਧਾ ਨਾ ਬੂਜੈ ਕਾਲ ਨੇੜੇ ਆਇਆ ਪ੍ਰਹਿਲਾਦ ਕੋਠੇ ਵਿਚ ਰੱਖਿਆ ਬਾਹਰ ਦੀਆ ਤਾਲਾ ਨਿਰਭਉ ਬਾਲਕ ਮੂਲ ਨਾ ਡਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੇ ਸ੍ਰੀ ਕੀ ਕਰੈ ਅਣਹੋਂਦਾ ਨਾਉ ਧਰਾਇਆ ਜੋ ਤੁਰ ਲਿਖਿਆ ਸੋ ਆਏ ਪਹੁਤਾ ਜਨ ਸਿਉ ਵਾਦ ਰਚਾਇਆ ਪਿਤਾ ਪ੍ਰਹਿਲਾਦ ਸਿਉ ਗੁਰ ਜੋ ਉਠਾਈ ਕਹਾਂ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਿਖਾਈ ਜੈ ਦੇਖਾਂ ਤਰਿਆ ਸਮਾਈ ਥਾਮਿਓ ਪਾੜ ਹਰ ਆਪ ਦਿਖਾਇਆ ਅਹੰਕਾਰੀ ਦੈਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕੋ ਦੇ ਵਡਿਆਈ ਜੰਮਣ ਮਰਨਾ ਮੋਹ ਉਪਾਇਆ ਆਵਣ ਜਾਣਾ ਕਰਤਾ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾ ਕਾ ਬੋਲਿਆ ਗੈ ਆਇਆ ਦੇਵ ਕੁਲੀ ਲਖਮੀ ਕਉ ਕਰੈ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਖਮੀ ਭਉ ਕਰੈ ਨਾ ਸਕੈ ਜਾਏ ਪ੍ਰਹਿਲਾਦ ਜਨ ਚਰਨੀ ਲਾਗ ਆਇਆ ਏ ਸਤਿਗੁਰ ਨਾਮ ਨਿਧਾਨ ਦ੍ਰਿੜਾਇਆ ਰਾਜਮਾਲ ਝੂਠੀ ਸਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨੋ ਦਰਗਹਿ ਮਿਲੈ ਸਜਾਏ ਕਹਿ ਨਾਨਕ ਸਭ ਕੋ ਕਰੇ ਕਰਾਇਆ ਸੇ ਪ੍ਰਵਾਨ ਜਿਨੀ ਹਰ ਸਿਉ ਚਿਤ ਲਾਇਆ ਭਗਤਾਂ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਪੈਰੋ ਮਹੱਲਾ ਤੀਜਾ ਗੁਰ ਸੇਵਾ ਤੇ ਅੰਮ੍ਰਿਤ ਫਲ ਪਾਇਆ ਹੁਣ ਮੈਂ ਤ੍ਰਿਸ਼ਨ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨਸਾ ਮਨੈ ਸਮਾਈ ਹਰ ਜੀਓ ਕਿਰਪਾ ਕਰੋ ਮੇਰੇ ਪਿਆਰੇ ਆਨ ਦਿਨ ਹਰ ਗੁਣ ਦੀਨ ਜਨ ਮੰਗੈ ਗੁਰ ਕੈ ਸ਼ਬਦ ਉਧਾਰੇ ਰਹਾਉ ਸੰਤ ਜਨਾ ਕਉ ਜਮ ਜੋਹੇ ਨਾ ਸਾਕੈ ਰਤੀ ਅੰਚ ਦੁਖ ਨਾ ਲਾਈ ਆਪ ਤਰੈ ਸਗਲੇ ਕੁਲ ਤਾਰੈ ਜੋ ਤੇਰੀ ਸਰਣਾਈ
ਭਗਤਾਂ ਕੀ ਪੈਜ ਰੱਖੈ ਤੂੰ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲਵਖ ਦੋ ਕਾਟੈ ਦੁਬਧਾ ਰਤੀ ਨਾਰਾਈ ਹਮ ਮੂੜ ਮੁਗਧ ਕਿਛ ਬੂਝੈ ਨਾਹੀ ਤੂੰ ਆਪੇ ਦੇਹ ਬੁਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨਾ ਕਰਨਾ ਜਾਈ ਜਗਤੋ ਪਾਏ ਤੂੰ ਧੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਪਦਾਰਥ ਜੂਐ ਹਾਰਿਆ ਸਬਦੈ ਸੁਰਤ ਨਾ ਪਾਈ ਮਨਮੁਖ ਮਰੈ ਤਿਨ ਕਿਛੂ ਨਾ ਸੂਜੈ ਦੁਰਮਤ ਅਗਿਆਨ ਅੰਧਾਰਾ ਭਵ ਜਲ ਪਾਰ ਨਾ ਪਾਵੈ ਕਬਹੀ ਡੂਬ ਮੋਏ ਬਿਨ ਗੁਰਸਿਰ ਭਾਰਾ ਸਾਚੈ ਸ਼ਬਦ ਰਤੇ ਜਨ ਸਾਚੇ ਹਰ ਪ੍ਰਭਿਆ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਲਿਵ ਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲਿਹਾਰੈ ਰਾਮ ਨਾਮ ਉਰਤਾਰੇ ਭੈਰਵ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਦੂਜਾ ਏਕੋ ਓੰਕਾਰ ਸਤਿਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵੜ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾ ਜਨਮ ਬਿਰਥਾ ਜਾਏ ਤੇਸਾ ਲਾਹੀ ਜਿਸ ਹਰ ਧਨ ਰਾਸ ਸੋਬੜ ਭਾਗੀ ਜਿਸ ਗੁਰ ਮਸਤਕ ਹਾਥ ਰਹਾਓ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤੇ ਸਹਿ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨੌਨਦ ਪਾਈ ਨਾਮ ਬਿਨਾ ਭ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇਪ੍ਰਵਾਹ ਜਿਸ ਨਾਮ ਹਿਰਦੈ ਤੇ ਸਦੀ ਲਾਹਾ ਜਿਸ ਨਾਮ ਹਿਰਦੈ ਤਿਸ ਵੱਡ ਪਰਵਾਰਾ ਨਾਮ ਬਿਨਾ ਮਨਮੁਖ ਗਾਵਾਰਾ ਜਿਸ ਨਾਮ ਹਿਰਦੈ ਤਿਸ ਨਿਹਚਲ ਆਸਨ ਜਿਸ ਨਾਮ ਹਿਰਦੈ ਤਿਸ ਤਖ਼ਤ ਨਿਵਾਸਨ ਜਿਸ ਨਾਮ ਹਿਰਦੈ ਸੋ ਸਾਚਾ ਸਾਹੋ ਨਾਮਹੀਣ ਨਾਹੀ ਪਤਵੇ ਸਾਹੋ ਜਿਸ ਨਾਮ ਹਿਰਦੈ ਸੋ ਸਮੈ ਜਾਤਾ ਜਿਸ ਨਾਮ ਹਿਰਦੈ ਸੋ ਪੁਰਖ ਵਿਧਾਤਾ ਜਿਸ ਨਾਮ ਹਿਰਦੈ ਸੋ ਸਭ ਤੇ ਉੱਚਾ ਨਾਮ ਬਿਨਾ ਪ੍ਰਮਜੋਨੀ ਮੂਚਾ ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਿਆਰਾ ਜਿਸ ਨਾਮ ਹਿਰਦੈ ਸੋ ਪੁਰਖ ਪ੍ਰਵਾਣ ਨਾਮ ਬਿਨਾ ਫਿਰਿਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮੈਂ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤੱਤੈ ਤਤ ਮਿਲਾਇਆ ਭੈਰਵ ਮਹੱਲਾ ਪੰਜਵਾਂ ਕੋਟ ਬਿਸਨ ਕੀਨੇ ਅਵਤਾਰ ਕੋਟ ਬ੍ਰਹਿਮੰਡ ਜਾਂ ਕੇ ਧਰਮਸਾਲ ਕੋਟ ਮਹੇਸੋ ਪਾਏ ਸਮਾਏ ਕੋਟ ਬ੍ਰਹਮੇ ਜਗ ਸਾਜਣ ਲਾਏ ਐਸੋ ਤਣੀ ਗੋਵਿੰਦ ਹਮਾਰਾ ਬਰਨਾਸਾ ਕੋਗਣ ਵਿਸਥਾਰਾ ਰਹਾਓ ਕੋਟ ਮਾਇਆ ਜਾਂ ਕੈ ਸੇਵਕਾਏ ਕੋਟ ਜੀ ਜਾਂ ਕੀਸਹਿ ਜਾਏ ਕੋਟੋ ਪਰ ਜਨਾ ਤੇਰਾ ਅੰਗ ਕੋਟ ਭਗਤ ਬਸਤ ਹਰ ਸੰਗ ਕੋਟ ਛਤਰਪਤ ਕਰਤ ਨਮਸਕਾਰ ਕੋਟ ਇੰਦਰ ਠੰਡੇ ਹੈ ਦੁਆਰ ਕੋਟ ਬੈਕੁੰਠ ਜਾਂ ਕੀ ਦ੍ਰਿਸ਼ਟੀ ਮਾਹੇ ਕੋਟ ਨਾਮ ਜਾਂ ਕੀ ਕੀਮਤ ਨਾਹੇ ਕੋਟ ਪੂਰੀਅਤ ਹੈ ਜਾਂ ਕੈ ਨਾਦ ਕੋਟਾ ਖਾਰੇ ਚਲਤ ਬਿਸਮਾਦ ਕੋਟ ਸਖਤ ਸਿਵ ਆਗਿਆਕਾਰ ਕੋਟ ਜੀ ਦੇਵੈ ਆਧਾਰ ਕੋਟ ਤੀਰਥ ਜਾਂ ਕੇ ਚਰਨ ਮਝਾਰ ਕੋਟ ਪਵਿੱਤਰ ਜਪਤ ਨਾਮ ਚਾਰ ਕੋਟ ਪੁਜਾਰੀ ਕਰਤੇ ਪੂਜਾ ਕੋਟ ਵਿਸਥਾਰ ਨੇ ਅਵਰ ਨਾ ਦੂਜਾ ਕੋਟ ਮਹਿਮਾ ਜਾਂ ਕੀ ਨਿਰਮਲ ਹੰਸ ਕੋਟ ਉਸਤ ਜਾਂ ਕੀ ਕਰਤ ਬ੍ਰਹਮੰਸ ਕੋਟ ਪਰਲੋ ਓਪਤ ਨਿਮਖ ਮਾਹੇ ਕੋਟ ਗੁਣਾ ਤੇਰੇ ਗਣੇ ਨਾ ਜਾਹੇ ਕੋਟ ਗਿਆਨੀ ਕਥੈ ਗਿਆਨ ਕੋਟ ਧਿਆਨੀ ਤਰਤ ਧਿਆਨ ਕੋਟ ਤਪੀਸਰ ਤਬਹੀ ਕਰਤੇ ਕੋਟ ਮੁਨੀਸਰ ਮੋਹਨ ਮੈ ਰਹਿਤੇ ਅਵਗਤ ਨਾਥ ਗੋਚਰ ਸਵਾਮੀ ਪੂਰ ਰਹਿਆ ਪ੍ਰਭ ਅੰਤਰਜਾਮੀ ਜਤ ਕਤ ਦੇਖੋ ਤੇਰਾ ਵਾਸਾ ਨਾਨਕ ਕਹੋ ਗੁਰ ਕੀਓ ਪ੍ਰਗਾਸਾ ਭੈਰੋ ਮਹੱਲਾ ਪੰਜਵਾਂ ਸਤਿਗੁਰ ਮੋਕੋ ਕੀਨੋ ਦਾਨ ਅਮੋਲ ਰਤਨ ਹਰਦੀਨੋ ਨਾਮ ਸਹਿਜ ਬਿਨੋਦ ਚੋਜ ਅਨੰਤਾ ਨਾਨਕ ਕਹੋ ਪ੍ਰਭ ਮਿਲਿਓ ਅਚਿੰਤਾ ਕਹੋ ਨਾਨਕ ਕੀਰਤ ਹਰ ਸਾਚੀ ਬਹੁਰ ਬਹੁਰ ਤੇ ਸੰਗਮਨ ਰਾਚੀ ਰਹਾਓ ਅਚਿੰਤ ਹਮਾਰਾ ਭੋਜਨ ਭਾਓ ਅਚਿੰਤ ਹਮਾਰਾ ਲੀਚੈ ਨਾਓ ਅਚਿੰਤ ਹਮਾਰਾ ਸਬਦ ਉਧਾਰ ਅਚਿੰਤ ਹਮਾਰਾ ਪਰੇ ਭੰਡਾਰ
ਅਚਿੰਤ ਹਮਾਰੇ ਕਾਰਜ ਪੂਰੇ, ਅਚਿੰਤ ਹਮਾਰੇ ਲਥੇ ਵਸੂਰੇ, ਅਚਿੰਤ ਹਮਾਰੇ ਬੈਰੀ ਮੀਤਾ, ਅਚਿੰਤੋ ਹੀ ਉਹ ਮਨ ਵਸ ਕੀਤਾ। ਅਚਿੰਤ ਪ੍ਰਭੂ ਹਮ ਕੀਆ ਦਿਲਾਸਾ, ਅਚਿੰਤ ਹਮਾਰੀ ਪੂਰਨ ਆਸਾ, ਅਚਿੰਤ ਹਮਾ ਕਹੋ ਸਗਲ ਸਿਧਾਂਤ, ਅਚਿੰਤ ਹਮ ਕਹੋ ਗੁਰ ਕੀਨੋ ਦੀਨੋ ਮੰਤ। ਅਚਿੰਤ ਹਮਾਰੇ ਬਿਨਸੇ ਬੈਰ, ਅਚਿੰਤ ਹਮਾਰੇ ਮਿਟੇ ਅੰਧੇਰ, ਅਚਿੰਤੋ ਹੀ ਮਨ ਕੀਰਤਨ ਮੀਠਾ, ਅਚਿੰਤੋ ਹੀ ਪ੍ਰਭ ਕੜ ਕੜ ਡੀਠਾ। ਅਚਿੰਤ ਮਿਟਿਓ ਹੈ ਸਗਲੋ ਭਰਮਾ, ਅਚਿੰਤ ਵਸਿਓ ਮਨ ਸੁਖ ਬਿਸਰਾਮਾ। ਅਚਿੰਤ ਹਮਾਰੇ ਅਨਹਦ ਵਾਜੈ, ਅਚਿੰਤ ਹਮਾਰੇ ਗੋਬਿੰਦ ਗਾਜੈ, ਅਚਿੰਤ ਹਮਾਰੇ ਮਨ ਪਤੀਆਨਾ, ਨਿਹਚਲ ਧਨੀ ਅਚਿੰਤ ਪਛਾਨਾ। ਅਚਿੰਤੋ ਉਪਜਿਓ ਸਗਲ ਬਿਬੇਕਾ, ਅਚਿੰਤ ਚਰੀ ਹੱਥ ਹਰ ਹਰ ਟੇਕਾ। ਅਚਿੰਤ ਪ੍ਰਭੂ ਤੁਰ ਲਿਖਿਆ ਲੇਖ, ਅਚਿੰਤ ਮਿਲਿਓ ਪ੍ਰਭ ਠਾਕਰੇ ਕੋ, ਚਿੰਤਾ ਚਿੰਤਾ ਸਗਲੀ ਗਈ, ਪ੍ਰਭ ਨਾਨਕ ਨਾਨਕ ਨਾਨਕ ਮਈ। ਭੈਰਵ ਬਾਣੀ ਭਗਤਾਂ ਕੀ ਕਬੀਰ ਜੀਓ, ਕਰ ਪਹਿਲਾ ਏਕ ਓਅੰਕਾਰ, ਸਤਿਗੁਰ ਪ੍ਰਸਾਦ ਇਹੋ ਤਨ ਮੇਰੇ ਹਰ

ਸਾਈ ਪ੍ਰੀਤ ਜੇ ਆਪੇ ਲਾਏ, ਗੁਰਪ੍ਰਸਾਦੀ ਦੁਬਦਾ ਜਾਏ, ਕਬਹੋ ਨਾ ਤੂਟ ਸੋ ਰਿਆ ਸਮਾਏ, ਨਾਮੇ ਚਿਤ ਲਾਇਆ ਸਚ ਨਾਏ। ਜੈਸੀ ਪ੍ਰੀਤ ਬਾਰ ਕਿਆਰ ਮਾਤਾ, ਐਸਾ ਹਰ ਸੇਤੀ ਮਨ ਰਾਤਾ, ਪ੍ਰਣਵੈ ਨਾਮ ਦਿਓ ਲਾਗੀ ਪ੍ਰੀਤ, ਗੋਬਿੰਦ ਬਸੈ ਹਮਾਰੈ ਚੀਤ। ਕਰ ਕੀ ਨਾਰ ਤਿਆ ਗਏ ਅੰਦਾ, ਪਰ ਨਾਰੀ ਸੋ ਕਾਲ ਲੈ ਤੰਦਾ, ਜੈਸੇ ਸਿੰਬਲ ਦੇਖ ਸੂਆ ਬਿਕਸਾਨਾ, ਅੰਤ ਕੀ ਬਾਰ ਮੂਹਾ ਲਪਟਾਨਾ, ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਰਹਾਓ ਹਰ ਕੀ ਭਗਤਨਾ ਦੇਖਿਆ ਜਾਏ, ਮਾਰਗ ਛੋੜਿਆ ਮਾਰਗ ਪਾਏ, ਮੂਲੋਂ ਪੂਲਾ ਆਵੈ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ, ਜਿਉ ਬੇਸਵਾ ਕੇ ਭਰਿਆ ਖਾਰਾ, ਕਾਪਰ ਪਹਿਰ ਕਰੈ ਸਿੰਗਾਰਾ, ਪੂਰੇ ਤਾਲ ਨਿਹਾਲੇ ਸਾਸ, ਵਾਕੇ ਗਲੇ ਜਮਕਾ ਹੈ ਫਾਸ, ਜਾਂ ਕਹਿ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ, ਕਹਿਤ ਨਾਮ ਦਿਓ ਇਹੋ ਵਿਚਾਰ, ਇਨਬਿਤ ਸੰਤੋ ਉਤਰੋ ਪਾਰ। ਸੰਡਾ ਮਰਕਾ ਜਾਏ ਪੁਕਾਰੇ, ਪੜੈ ਨਹੀਂ ਹਮ ਹੀ ਪਛਾਰੇ, ਰਾਮ ਕਹਿ ਕਰ ਤਾਲ ਬਜਾਵੈ, ਚਟਿਆ ਸਵੈ ਬਿਗਾਰੇ, ਰਾਮ ਨਾਮਾ ਜਪ ਬੋ ਕਰੈ, ਹਿਰਦੈ ਹਰ ਜੀ ਕੋ ਸਿਮਰਨ ਧਰੈ, ਰਹਾਓ ਬਸਦਾ ਬਸ ਕੀਨੀ, ਸਭ ਰਾਜੇ ਬਿਨਤੀ ਕਰੈ ਪਟਰਾਨੀ, ਪੂਤ ਪ੍ਰਹਿਲਾਦ ਕਹਿਆ ਨਹੀਂ ਮਾਨੈ, ਤਿੰਨ ਤਾਂ ਔਰੈ ਠਾਨੀ, ਦੁਸ਼ਟ ਸਭਾ ਮਿਲ ਮੰਤਰ ਉਪਾਇਆ, ਕਰ ਸੈ ਔਦ ਕਨੇਰੀ, ਗਿਰਤਾਲ ਜਲ ਜਵਾਲਾ ਭੈ ਰਾਖਿਓ, ਰਾਜਾ ਰਾਮ ਮਾਇਆ ਫੇਰੀ, ਕਾਢ ਖੜਗ ਕਾਲ ਪੈ ਕੋਪਿਓ, ਮੋਹੇ ਬਤਾਓ ਜੋ ਤੁਹੇ ਰਾਖੈ, ਪੀਤ ਪਿਤਾਂਬਰ ਤ੍ਰਿਭਵਨ ਧਣੀ, ਥੰਭ ਮਾਹੇ ਹਰ ਭਾਖੈ, ਹਰ ਨਾਕਸ ਜਿਨਖੈ ਬਿਦਾਰਿਓ, ਸੁਰ ਨਰ ਕੀਏ ਸੁਨਾਥਾ, ਕਹਿ ਨਾਮ ਦਿਓ ਹਮ ਨਰ ਹਰ ਧਿਆਵੈ, ਰਾਮ ਆਪੈ ਪਦਦਾਤਾ, ਸੁਲਤਾਨ ਪੁੱਛੈ ਸੁਨ ਬੇਨਾਮਾ, ਦੇਖੋ ਰਾਮ ਤੁਮਾਰੇ ਕੰਮਾ, ਨਾਮਾ ਸੁਲਤਾਨੇ ਬਾਂਧਲਾ, ਦੇਖੋ ਤੇਰਾ ਹਰ ਬੀਠਲਾ, ਰਹਾਓ ਬਿਸਮਿਲ ਗਉ ਦਿਹੋ ਜੀ ਆਏ, ਨਾਤਰ ਗਰਦਨ ਮਾਰੋ ਉਠਾਏ, ਬਾਦਸ਼ਾਹ ਐਸੀ ਕਿਉ ਹੋਏ, ਬਿਸਮਿਲ ਕੀਆ ਨਾ ਜੀਵੈ ਕੋਏ, ਮੇਰਾ ਕੀਆ ਕਛੁ ਨਾ ਹੋਏ, ਕਰ ਹੈ ਰਾਮ ਹੋਏ ਹੈ ਸੋਏ, ਬਾਦਸ਼ਾਹੋ ਚੜਿਓ ਹੰਕਾਰ, ਗਜ ਹਸਤੀ ਦੀਨੋ ਚਮਕਾਰ, ਰੁਦਨ ਕਰੈ ਨਾ ਮੈਂ ਕੀ ਮਾਏ, ਛੋੜ ਰਾਮ ਕੀ ਨਾ ਪਜੈ ਖੁਦਾਏ, ਨਾ ਹੋ ਤੇਰਾ ਪੂੰਗੜਾ ਨਾ ਤੂੰ ਮੇਰੀ ਮਾਏ, ਪਿੰਡ ਪੜੈ ਤੋ ਹਰ ਗੁਣ ਗਾਏ, ਕਰੈ ਗਜਿੰਦ ਸੁੰਡ ਕੀ ਚੋਟ, ਨਾਮਾ ਉਬਰੈ ਹਰ ਕੀ ਓਟ, ਕਾਜੀ ਮੁੱਲਾ ਕਰੈ ਸਲਾਮ, ਇਨ ਹਿੰਦੂ ਮੇਰਾ ਮਲਿਆ ਮਾਨ, ਬਾਦਸ਼ਾਹ ਬੇਨਤੀ ਸੁਨੇ ਹੋ, ਨਾਮੇ ਸਰਪਰ ਸੋਨਾ ਲੇ ਹੋ, ਮਾਲ ਲਿਓ ਤੋ ਦੋਜਕ ਭਰੋ, ਤੀਨ ਛੋੜ ਦੁਨੀਆਂ ਕਉ ਭਰੋ, ਪਾਵੋ ਬੇੜੀ ਹੱਥੋ ਤਾਲ, ਨਾਮਾ ਗਾਵੈ ਗੁਣ ਗੋਪਾਲ, ਗੰਗ ਜਮਨ ਜੋ ਉਲਟੀ ਬਹਿ, ਤੋ ਨਾਮਾ ਹਰ ਕਰਤਾ ਰਹੈ, ਸਾਤ ਘੜੀ ਜਾ ਬੀਤੀ ਸੁਣੀ, ਅਜੋ ਨਾ ਆਇਓ ਤ੍ਰਿਪਵਨ ਤਣੀ, ਪਾਖੰਤਣ ਬਾਜ ਬਜਾਏ ਲਾ, ਗਰ ਚੜੇ ਗੋਬਿੰਦ ਆਏ ਲਾ, ਆਪਣੇ ਭਗਤ ਪਰ ਕੀ ਪ੍ਰਤਪਾਲ, ਗਰੜ ਚੜੇ ਆਏ ਗੋਪਾਲ, ਕਹੈ ਤਾਂ ਧਰਨ ਇਹ ਕੋਡੀ ਕਰੋ, ਕਹੈ ਤਾਂ ਲੇ ਕਰ ਉੱਪਰ ਧਰੋ, ਕਹੈ ਤਾਂ ਮੂਈ ਗਊ ਦਿਓ ਜੀ ਆਏ, ਸਭ ਕੋਈ ਦੇਖੈ ਪਤੀਆਏ, ਨਾਮਾ ਪ੍ਰਣਵੈ ਸੇਲ ਮਸੇਲ, ਗਊ ਦੁਹਾਈ ਬਛਰਾ ਮੇਲ, ਦੁੱਧੈ ਦੋਹੇ ਜਬ ਮਟਕੀ ਭਰੀ, ਲੇ ਬਾਦਸ਼ਾਹ ਕੇ ਅੱਗੇ ਧਰੀ, ਬਾਦਸ਼ਾਹ ਮਹਿਲ ਮੈਂ ਜਾਏ, ਆਉ ਕਟਕੀ ਕਟ ਲਾਗੀ ਆਏ, ਕਾਜੀ ਮੁੱਲਾਂ ਬਿਨਤੀ ਫਰਮਾਏ, ਬਖਸ਼ੀ ਹਿੰਦੂ ਮੈਂ ਤੇਰੀ ਗਾਏ, ਨਾਮਾ ਕਹੈ ਸੁਨੋ ਬਾਦਸ਼ਾਹ, ਇਹੋ ਕਿਛ ਪਤੀਆ ਮੁਜੈ ਦਿਖਾਏ, ਇਸ ਪਤੀਆ ਕਹਿ ਪ੍ਰਵਾਨ, ਸਾਚ ਸੀਲ ਚੱਲ ਸੁਲਤਾਨ, ਨਾਮ ਦੇਓ ਸਭ ਰਿਆ ਸਮਾਏ, ਮਿਲ ਹਿੰਦੂ ਸਭ ਨਾਮੇ ਪੈ ਜਾਏ, ਜੋ ਅਬ ਕੀ ਬਾਰ ਨਾ ਜੀਵੈ ਗਾਏ, ਤਾਂ ਨਾਮ ਦੇਵ ਕਾ ਪਤੀਆ ਜਾਏ, ਨਾਮੇ ਕੀ ਕੀਰਤ ਰਹੀ ਸੰਸਾਰ, ਭਗਤ ਜਨਾਲੇ

ਸਗਲ ਕਲੇਸ਼ ਨਿੰਦਕ ਭਇਆ ਖੇਦ, ਨਾਮੇ ਨਾਰਾਇਣ ਨਾਹੀ ਭੇਦ। ਘਰ ਦੂਜਾ ਜਉ ਗੁਰ ਦੇਉ ਤਾਂ ਮਿਲੈ ਮੁਰਾਰ, ਜਉ ਗੁਰ ਦੇਉ ਤਾਂ ਉਤਰੈ ਪਾਰ, ਜਉ ਗੁਰ ਦੇਉ ਤਾਂ ਬੈਕੁੰਠ ਤਰੈ, ਜਉ ਗੁਰ ਦੇਉ ਤਾਂ ਜੀਵਤ ਮਰੈ। ਸਤ ਸਤ ਸਤ ਸਤ ਸਤ ਗੁਰਦੇਵ, ਝੂਠ ਝੂਠ ਝੂਠ ਝੂਠ ਅਣ ਸਭ ਸੇਵ ਰਹਾਉ। ਜਉ ਗੁਰਦੇਉ ਤਾਂ ਨਾਮ ਦ੍ਰਿੜਾਵੈ, ਜਉ ਗੁਰਦੇਉ ਨਾ ਦੇ ਦਿਸਤਾਵੈ, ਜਉ ਗੁਰਦੇਉ

ਜੋ ਗੁਰ ਦੇਉ ਭਵਨ ਤਰੈ ਸੂਜੈ, ਜੋ ਗੁਰ ਦੇਉ ਊਚ ਪਦ ਬੂਜੈ, ਜੋ ਗੁਰ ਦੇਉ ਤਾਂ ਸੀਸਿਆ ਕਾਸ, ਜੋ ਗੁਰ ਦੇਉ ਸਦਾ ਸਾਬਾਸ, ਜੋ ਗੁਰ ਦੇਉ ਸਦਾ ਬੈਰਾਗੀ, ਜੋ ਗੁਰ ਦੇਉ ਪਰ ਨਿੰਦਾ ਤਿਆਗੀ, ਜੋ ਗੁਰ ਦੇਉ ਬੁਰਾ ਭਲਾ ਏਕ, ਜੋ ਗੁਰ ਦੇਉ ਲਿਲਾਟੈ ਲੇਖ, ਜੋ ਗੁਰ ਦੇਉ ਕੰਧ ਨਹੀਂ ਹਿਰੈ, ਜੋ ਗੁਰ ਦੇਉ ਦੇਹੁਰਾ ਫਿਰੈ, ਜੋ ਗੁਰ ਦੇਉ ਤਾਂ ਛਾਪਰ ਛਾਈ, ਜੋ ਗੁਰ ਦੇਉ ਸਹਿਜ ਨਿਕਸਾਈ, ਜੋ ਗੁਰ ਦੇਉ ਤਾਂ ਅੱਠ ਸੱਠ ਨਾਇਆ, ਜੋ ਗੁਰ ਦੇਉ ਤਨ ਚੱਕਰ ਲਗਾਇਆ, ਜੋ ਗੁਰ ਦੇਉ ਤਾਂ ਦਵਾ ਦਸ ਸੇਵਾ, ਜੋ ਗੁਰ ਦੇਉ ਸਭੈ ਬਿਖਮੇਵਾ, ਜੋ ਗੁਰ ਦੇਉ ਤਾਂ ਸੰਸਾਰ ਟੁੱਟੈ, ਜੋ ਗੁਰ ਦੇਉ ਤਾਂ ਜਮਤੇ ਛੂਟੈ, ਜੋ ਗੁਰ ਦੇਉ ਤਾਂ ਪਉ ਜਲ ਤਰੈ, ਜੋ ਗੁਰ ਦੇਉ ਤਾਂ ਜਨਮ ਨਾ ਮਰੈ, ਜੋ ਗੁਰ ਦੇਉ ਅੱਠ ਦਸ ਵਿਵਹਾਰ, ਜੋ ਗੁਰ ਦੇਉ ਅਠਾਰੈ ਭਾਰ, ਬਿਨ ਗੁਰ ਦੇਉ ਅਵਰ ਨਹੀਂ ਜਾਈ, ਨਾਮ ਦੇਉ ਗੁਰ ਕੀ ਸਰਨਾਈ, ਪੈਰੋ ਬਾਣੀ ਰਵਦਾਸ ਜੀਓ ਕੀ, ਘਰ ਦੂਜਾ ਏਕੋ ਅੰਕਾਰ, ਸਤਿਗੁਰ ਪ੍ਰਸਾਦ, ਬਿਨ ਦੇਖੇ ਉਪਜੈ ਨਹੀਂ ਆਸਾ, ਜੋ ਦਿਸੈ ਸੋ ਹੋਏ ਬਿਨਾਸਾ, ਵਰਨ ਸਹਿਤ ਜੋ ਜਾਪੈ ਨਾਮ, ਸੋ ਜੋਗੀ ਕੇਵਲ ਨੇ ਕਾਮ, ਪਰਚੈ ਰਾਮ ਰਵੈ ਜੋ ਕੋਈ, ਪਾਰਸ ਪਰਸੈ ਦੁਬਦਾ ਨਾ ਹੋਈ ਰਹਾਓ, ਸੋ ਮੁਨ ਮਨ ਕੀ ਦੁਬਦਾ ਖਾਏ, ਬਿਨ ਦੁਆਰੇ ਤ੍ਰੈ ਲੋਕ ਸਮਾਏ, ਮਨ ਕਾ ਸੁਭਾਉ ਸਭ ਕੋਈ ਕਰੈ, ਕਰਤਾ ਹੋਏ ਸੋ ਅਨ ਪੈ ਰਹੈ, ਫਲ ਕਾਰਨ ਫੁੱਲੀ ਬਨ ਰਾਏ, ਫਲ ਲਾਗਾ ਤਾ ਫੁੱਲ ਬਿਲਾਏ, ਗਿਆਨੈ ਕਾਰਨ ਕਰਮ ਅਭਿਆਸ, ਗਿਆਨ ਭਇਆ ਤੈ ਕਰਮੈ ਨਾਸ, ਕ੍ਰਿਤ ਕਾਰਨ ਦਦ ਮਥੈ ਸਿਆਨ, ਜੀਵਤ ਮੁਕਤ ਸਦਾ ਨਿਰਵਾਨ, ਕਹਿ ਰਵਿਦਾਸ ਪਰਮ ਬੈਰਾਗ, ਹਿਰਦੈ ਰਾਮ ਕੀ ਨਾ ਜਪਸਿਆ ਭਾਗ, ਨਾਮ ਦੇਵ ਆਓ ਕਲੰਦਰ ਕੇਸਵਾ, ਕਰ ਅਬਦਾਲੀ ਭੇਸਵਾ ਰਹਾਓ, ਜਿਨ ਆਕਾਸ਼ ਕੁਲੈ ਸਿਰ ਕੀਨੀ, ਕੌਸੈ ਸਪਤ ਪਿਆਲਾ, ਚਮਰ ਪੋਸਕਾ ਮੰਦਰ ਤੇਰਾ, ਇਹ ਵਿਦ ਬਨੇ ਗੋਪਾਲਾ, ਛਪਨ ਕੋਟਕਾ ਪਿਹਨ ਤੇਰਾ, ਸੋਲੈ ਸਹਿ ਸੇਜਾਰਾ, ਭਾਰ ਅਠਾਰੈ ਮੁਦਗਰ ਤੇਰਾ, ਸਹਿਨਕ ਸਭ ਸੰਸਾਰਾ, ਦੇਹੀ ਮਹਿਜਦ ਮਨ ਮੌਲਾਨਾ, ਸਹਿ ਜਿਵਨ ਨਿਵਾਜ ਗੁਜਾਰੈ, ਬੀਬੀ ਕੌਲਾ ਸੋ ਕਾਇਨ ਤੇਰਾ, ਨਿਰੰਕਾਰ ਆਕਾਰੈ, ਭਗਤ ਕਰਤ ਮੇਰੇ ਤਾਲ ਸ਼ਨਾਏ, ਕਿਹ ਪੈ ਕਰੋ ਪੁਕਾਰਾ, ਨਾਮੇ ਕਾ ਸਵਾਮੀ ਅੰਤਰ ਜਾਮੀ, ਫਿਰੇ ਸਗਲ ਬੇਦੇ ਸਵਾ। ਰਾਗ ਬਸੰਤ ਮਹੱਲਾ ਪਹਿਲਾ, ਕਰ ਪਹਿਲਾ ਚੌਪਦੇ ਦੋ ਤੁਕੇ, ਇੱਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ, ਮਹਾ ਮਹਾ ਮੁਮਾਰਖੀ, ਚੜਿਆ ਸਦਾ ਬਸੰਤ, ਪਰ ਫੜ ਚਿਤ ਸਮਾਲ ਸੋਏ, ਸਦਾ ਸਦਾ ਗੋਬਿੰਦ ਬੋਲਿਆ, ਹਉ ਮੈਂ ਸੁਰਤ ਵਿਸਾਰ, ਹਉ ਮੈਂ ਮਾਰ ਵਿਚਾਰ ਮਨ, ਗੁਣ ਵਿੱਚ ਗੁਣ ਲੈ ਸਾਰ ਰਹਾਉ, ਕਰਮ ਪੇੜ ਸਾਖਾ ਹਰੀ, ਧਰਮ ਫੁੱਲ ਫਲ ਗਿਆਨ, ਪਤ ਪ੍ਰਾਪਤ ਸ਼ਬ

ਮਹਾਰੁਤੀ ਆਵਣਾ ਵੇਖੋ ਕਰਮ ਕਮਾਏ, ਨਾਨਕ ਹਰੇ ਨਾ ਸੁ ਕਹੀ ਜੇ ਗੁਰਮੁਖ ਰਹੇ ਸਮਾਏ। ਮਹੱਲਾ ਪਹਿਲਾ ਬਸੰਤ ਰੁੱਤ ਆਈ ਲੇ ਸਰਸ ਬਸੰਤ ਮਾਹੇ, ਰੰਗ ਰਾਤੇ ਰਵੈ ਸੇ ਤੇਰੇ ਚਾਏ। ਕਿਸ ਪੂ ਚੜਾਵੋ ਲੱਗੋ ਪਾਏ, ਤੇਰਾ ਦਾਸਨ ਦਾਸਾ ਕਹੋ ਰਾਏ। ਜਗ ਜੀਵਨ ਜੁਗਤ ਨਾ ਮਿਲੈ ਕਾਏ, ਰਹਾਓ ਤੇਰੀ ਮੂਰਤਿ ਏਕਾ ਬਹੁਤ ਰੂਪ। ਕਿਸ ਪੂ ਚੜਾਓ ਦਿਓ ਧੂਪ, ਤੇਰਾ ਅੰਤ ਨਾ ਪਾਇਆ ਕਹਾਂ ਪਾਏ, ਤੇਰਾ ਦਾਸਨ ਦਾਸਾ ਕਹੋ ਰਾਏ। ਤੇਰੇ ਸੱਠ ਸੰਬਤ ਸਭ ਤੀਰਥਾ, ਤੇਰਾ ਸੱਚ ਨਾਮ ਪਰਮੇਸਰਾ। ਤੇਰੀ ਗਤ ਅਵਗਤ ਨਹੀਂ ਜਾਣੀ ਹੈ, ਅਣਜਾਣਤ ਨਾਮ ਵਖਾਣੀ ਹੈ। ਨਾਨਕ ਵਿਚਾਰਾ ਕਿਆ ਕਹੈ, ਸਭ ਲੋਕ ਸਲਾਹੇ ਏਕ ਸਹਿ। ਸਿਰ ਨਾਨਕ ਲੋਕਾਂ ਪਾਵ ਹੈ, ਬਲਿਹਾਰੀ ਜਾਉ ਜੇਤੇ ਤੇਰੇ ਨਾਮ ਹੈ। ਬਸੰਤ ਮਹੱਲਾ ਪਹਿਲਾ, ਸੋਨੇ ਕਾ ਚੌਕਾ ਕੰਚਨ ਕੁਵਾਰ, ਰੁਪੇ ਕੀ ਆਕਾਰਾ ਬਹੁਤ ਵਿਸਥਾਰ। ਗੰਗਾ ਕਾ ਉਦਕ ਕਰੰਤੇ ਕੀ ਆਗ, ਗਰੜਾ ਖਾਣਾ ਦੁੱਧ ਸਿਉ ਗਾੜ। ਹਰੇ ਮਨ ਲੇਖੈ ਕਬਹੂ ਨਾ ਪਾਏ, ਜਾਮ ਨਾ ਪੀਜੈ ਸਾਚ ਨਾ ਏ ਰਹਾਓ। ਦਸ ਅੱਠ ਲਿਖੇ ਹੋਵੇ ਪਾਸ, ਚਾਰੇ ਬੇਦ ਮੁਖਾਗਰ ਪਾਠ। ਪੁਰਬੀ ਨਾਵੈ ਵਰਨਾ ਕੀ ਦਾਤ, ਵਰਤ ਨੇਮ ਕਰੇ ਦਿਨ ਰਾਤ। ਕਾਜੀ ਮੁੱਲਾ ਹੋਵੇ ਸੇਖ, ਜੋਗੀ ਜੰਗਮ ਭਗਵੇ ਭੇਖ। ਕੋ ਗ੍ਰਹੀ ਕਰਮਾ ਕੀ ਸੰਦ, ਬਿਨ ਬੂਝੇ ਸਭ ਖੜੀ ਸਬੰਦ। ਜੇਤੇ ਜੀ ਲਿਖੀ ਸਰਕਾਰ, ਕਰਨੀ ਉੱਪਰ ਹੋ ਵਗਸਾਰ। ਹੁਕਮ ਕਰੈ ਮੂਰਖ ਦਾ ਵਾਰ, ਨਾਨਕ ਸਾਚੇ ਕੇ ਸਿਫਤ ਭੰਡਾਰ। ਬਸੰਤ ਮਹੱਲਾ ਤੀਜਾ, ਤੀਜਾ ਬਸਤਰ ਉਤਾਰ ਦਿਗੰਬਰ ਹੋਗ, ਜਟਾ ਧਾਰ ਕਿਆ ਕਮਾਵੈ ਜੋਗ। ਮਨ ਨਿਰਮਲ ਨਹੀਂ ਦਸਵੈ ਦੁਆਰ, ਭਰਮ ਭਰਮ ਆਵੈ ਮੂੜਾ ਵਾਰੋ ਵਾਰ। ਏਕ ਧਿਆਵੋ ਮੂਡ ਮਨਾ, ਪਾਰ ਉੱਤਰ ਜਾਏ ਇੱਕ ਖਿਨਾ ਰਹਾਓ। ਸਿਮਰਤ ਸ਼ਾਸਤਰ ਕਰੈ ਵਖਿਆਣ, ਨਾਦੀ ਬੇਦੀ ਪੜੈ ਪੁਰਾਣ। ਪਾਖੰਡ ਦ੍ਰਿਸ਼ਟ ਮਨ ਕਪਟ ਕਮਾਹੇ, ਤਿਨ ਕਹਿ ਰਮਈਆ ਨੇੜ ਨਾਹੇ। ਜੇ ਕੋ ਐਸਾ ਸੰਜਮੀ ਹੋਏ, ਕਿਰਿਆ ਵਸੇਖ ਪੂਜਾ ਕਰੇ। ਅੰਤਰ ਲੋਭ ਮਨ ਵਿਖਿਆ ਮਾਹੇ, ਓਏ ਨਿਰੰਜਨ ਕੈਸੇ ਪਾਹੇ। ਕੀਤਾ ਹੋਵਾ ਕਰੇ ਕਿਆ ਹੋਏ, ਜਿਸਨੋ ਵਾਪ ਚਲਾਏ ਸੋਏ। ਨਦਰ ਕਰੇ ਤਾਂ ਪਰਮ ਚੁਕਾਏ, ਹੁਕਮੈ ਬੂਜੈ ਤਾਂ ਸਾਚਾ ਪਾਏ। ਜਿਸ ਜੀਉ ਅੰਤਰ ਮੈਲਾ ਹੋਏ, ਤੀਰਥ ਪਵੈ ਦਸੰਤਰ ਲੋਏ। ਨਾਨਕ ਮਿਲੀਐ ਸਤਿਗੁਰ ਸੰਗ, ਤਉ ਪਵਜਲ ਕੇ ਤੂਟ ਸਬੰਧ। ਬਸੰਤ ਮਹੱਲਾ ਪਹਿਲਾ। ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰਨਾ ਦੀਸੈ ਸਰਬ ਤੋਹ। ਤੂੰ ਸੁਰਨਾਥਾ ਦੇਵਾ ਦੇਵ, ਹਰ ਨਾਮ ਮਿਲੈ ਗੁਰਚਰਨ ਸੇਵ। ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਗੁਰਮੁਖ ਰਾਮ ਨਾਮ ਗੁਣ ਗਾਏ। ਤੂੰ ਅਪਰੰਪਰ ਸਰਬ ਪਾਲ, ਰਹਾਓ ਬਿਨ ਸਾਧਨਾ ਪਾਈਐ ਹਰ ਕਾ ਸੰਗ। ਬਿਨ ਗੁਰ ਮੈਲ ਮਲੀਨ ਅੰਗ, ਬਿਨ ਹਰ ਨਾਮ ਨਾ ਸੁਧ ਹੋਏ। ਗੁਰਸ਼ਬਦ ਸਲਾਹੇ ਸਾਚ ਸੋਏ, ਜਾਂ ਕਹੋ ਤੂੰ ਰਾਖੈ ਰੱਖਣ ਹਾਰ। ਸਤਿਗੁਰੂ ਮਿਲਾਵੈ ਕਰੈ ਸਾਰ, ਬਿਖ ਹਮੈ ਮਮਤਾ ਪਰ ਹਰਾਏ। ਸਭ ਦੁਖ ਬਿਨਾਸੇ ਰਾਮ ਰਾਏ, ਊਤਮ ਗਤਮਿਤ ਹਰ ਗੁਣ ਸਰੀਰ। ਗੁਰਮਤ ਪ੍ਰਗਟੇ ਰਾਮ ਨਾਮ ਹੀਰ, ਲਿਵ ਲਾਗੀ ਨਾਮ ਤਾਇ ਦੂਜਾ ਭਾਉ। ਜਨ ਨਾਨਕ ਹਰ ਗੁਰ ਗੁਰ ਮਿਲਾਓ। ਬਸੰਤ ਮਹੱਲਾ ਪਹਿਲਾ। ਮੇਰੀ ਸਖੀ ਸਹੇਲੀ ਸੁਨਹੋ ਭਾਏ, ਮੇਰਾ ਪਿਰਰੀ ਸਾਲੂ ਸੰਗ ਸਾਏ। ਉਹ ਅਲਖ ਨਾ ਲਖੀਐ ਕਹੋ ਕਾਏ, ਗੁਰਸੰਗ ਦਿਖਾਇਓ ਰਾਮ ਰਾਏ। ਮਿਲ ਸਖੀ ਸਹੇਲੀ ਹਰ ਗੁਣ ਬਨੇ, ਹਰ ਪ੍ਰਭ ਸੰਗ ਖੇਲੈ ਵਰ ਕਾਮਨ। ਗੁਰਮੁਖ ਖੋਜਤ ਮਨ ਮਨੇ ਰਹਾਓ, ਮਨਮੁਖੀ ਦੁਹਾਗਣ ਨਾਹੇ ਭੇਓ। ਉਹ ਘਟ ਘਟ ਰਾਵੈ ਸਰਬ ਪ੍ਰੇਓ, ਗੁਰਮੁਖ ਥਿਰ ਚੀਨੈ ਸੰਗ ਦੇਓ। ਗੁਰਨਾਮ ਦ੍ਰਿੜਾਇਆ ਜਪ ਜਪੇਓ, ਬਿਨ ਗੁਰ ਭਗਤ ਨਾ ਪਾਓ ਹੋਏ। ਬਿਨ ਗੁਰ ਸੰਤ ਨਾ ਸੰਗ ਦੇ,
ਬਿਨ ਗੁਰ ਅੰਧਲੇ ਤੰਦ ਰੋਏ, ਮਨ ਗੁਰਮੁਖ ਨਿਰਮਲ ਮਲ ਸ਼ਬਦ ਖੋਏ। ਗੁਰ ਮਨ ਮਾਰਿਓ ਕਰ ਸੰਜੋਗ, ਅਹਿੰਸ ਰਾਵੈ ਭਗਤ ਜੋਗ। ਗੁਰਸੰਤ ਸਭਾ ਦੁਖ ਮਿਟੈ ਰੋਗ, ਜਨ ਨਾਨਕ ਹਰ ਵਾਰ ਸਹਿਜ ਜੋਗ। ਬਸੰਤ ਮਹੱਲਾ ਪਹਿਲਾ, ਆਪੇ ਕੁਦਰਤ ਕਰੇ ਸਾਜ, ਸੱਚ ਆਪ ਨਿਬੇੜੇ ਰਾਜ ਰਾਜ। ਗੁਰਮਤਿ ਉਤਮ ਸੰਗ ਸਾਥ, ਹਰ ਨਾਮ ਰਸਾਇਣ ਸਹਿਜ ਆਥ। ਮਤ ਬਿਸਰ ਸਿਰੇ ਮਨ ਰਾਮ ਬੋਲ, ਅਪਰੰਪਰ ਅਗਮਾ ਗੋਚਰ ਗੁਰਮੁਖ। ਹਰ ਆਪ ਤੁਲਾਏ ਤੁਲ ਤੋਲ ਰਹਾਓ, ਗੁਰਚਰਨ ਸਿਰੇ ਵੈ ਗੁਰਸਿੱਖ ਤੋਰ। ਗੁਰਸੇਵ ਤਰੇ ਤਜ ਮੇਰ ਤੋਰ, ਨਰ ਨਿੰਦਕ ਲੋਭੀ ਮਨ ਕਠੋਰ। ਗੁਰਸੇਵ ਨਾ ਭਾਈ ਸੇ ਚੋਰ ਚੋਰ, ਗੁਰ ਤੁੱਠਾ ਬਖਸੇ ਭਗਤ ਭਾਓ। ਗੁਰ ਤੁੱਠੈ ਪਾਈਐ ਹਰ ਮਹਿਲ ਠਾਓ, ਪਰ ਹਰ ਨਿੰਦਾ ਹਰ ਭਗਤ ਜਾਗ। ਹਰ ਭਗਤ ਸੁਹਾਵੀ ਕਰਮ ਭਾਗ, ਗੁਰਮੇਲ ਮਿਲਾਵੈ ਕਰੇ ਦਾਤ। ਗੁਰਸਿੱਖ ਪਿਆਰੇ ਦਿਨਸ ਰਾਤ, ਫਲ ਨਾਮ ਪ੍ਰਾਪਤ ਗੁਰ ਤੁਸ ਦੇ। ਕਹੋ ਨਾਨਕ ਪਾਵੈ ਵਿਰਲੇ ਕੇ। ਬਸੰਤ ਮਹੱਲਾ ਤੀਜਾ ਇੱਕ ਤੁਕਾ, ਸਾਹਿਬ ਭਾਵੈ ਸੇਵਕ ਸੇਵਾ ਕਰੈ। ਜੀਵਤ ਮਰੈ ਸਭ ਕੁਲ ਉਧਰੈ, ਤੇਰੀ ਭਗਤ ਨਾ ਛੋਡਾਓ ਕਿਆ ਕੋ ਹਸੈ। ਸਾਚ ਨਾਮ ਮੇਰੇ ਹਿਰਦੈ ਵਸੈ ਰਹਾਓ, ਜੈਸੇ ਮਾਇਆ ਮੋਹੇ ਪ੍ਰਾਣੀ ਗਲਤ ਰਹੈ। ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ। ਮੈਂ ਮੂਰਖ ਮੁਗਧ ਉਪਰ ਕਰੋ ਦਇਆ, ਤਉ ਸਰਨਾਂਗਤ ਰਹੋ ਪਿਆ। ਕਹਿਤ ਨਾਨਕ ਸੰਸਾਰ ਕੇ ਨੇਫਲ ਕਾਮਾ, ਗੁਰਪ੍ਰਸਾਦ ਕੋ ਪਾਵੈ ਅੰਮ੍ਰਿਤ ਨਾਮਾ। ਮਹੱਲਾ ਪਹਿਲਾ, ਬਸੰਤ ਹਿੰਡੋਲ ਕਰ ਦੂਜਾ, ਏਕੋ ਓੰਕਾਰ ਸਤਿਗੁਰ ਪ੍ਰਸਾਦ। ਸਾਲ ਗ੍ਰਾਮ ਬਿਪ ਪੂਜ ਮਨਾਵੋ, ਸੁਕਿਰਤ ਤੁਲਸੀ ਮਾਲਾ। ਰਾਮ ਨਾਮ ਜਬ ਜੇ ਰਾਮ ਨਾਮ ਜਬ ਬੇੜਾ ਬੰਧੋ, ਦਇਆ ਕਰੋ ਦਿਆਲਾ। ਕਾਹੇ ਕਲਰਾ ਸਿੰਚੋ ਜਨਮ ਗਵਾਵੋ, ਕਾਚੀ ਟਹਿਗ ਦੇਵਾਲ ਕਾਹੇ ਗਚ ਲਾਵੋ ਰਹਾਓ। ਕਰ ਹਰ ਹਟ ਮਾਲ ਟਿੰਡ ਪਰੋਵੋ, ਤਿਸ ਭੀਤਰ ਮਨ ਜੋਵੋ। ਅੰਮ੍ਰਿਤ ਸਿੰਚੋ ਪਰੋ ਕਿਆਰੇ, ਤਉ ਮਾਲੀ ਕੇ ਹੋਵੋ। ਕਾਮ ਕ੍ਰੋਧ ਦੁਇ ਕਰੋ ਬਸੋਲੇ, ਗੋਡੋ ਧਰਤੀ ਭਾਈ। ਜੋ ਗੋਡੋ ਤਿਉ ਤੁਮ ਸੁਖ ਪਾਵੋ, ਕਿਰਤਨਾ ਮੇਟਿਆ ਜਾਈ। ਬਗਲੇ ਤੇ ਫੁਨਹੰਸਲਾ ਹੋਵੈ, ਜੇ ਤੂੰ ਕਰੈ ਦਿਆਲਾ। ਪ੍ਰਣਵਤ ਨਾਨਕ ਦਾਸਨ ਦਾਸਾ, ਦਇਆ ਕਰੋ ਦਿਆਲਾ। ਬਸੰਤ ਮਹੱਲਾ ਪਹਿਲਾ ਹਿੰਡੋਲ, ਸਾਹੁਰੜੀ ਵੱਧ ਸਭ ਕੇ ਸਾਂਝੀ। ਪੇਵਕੜੈ ਤਨ ਵਖੇ, ਆਪ ਕੁਚੱਜੀ ਦੋਸ ਨਾ ਦੇਊ, ਜਾਣਾ ਨਾਹੀ ਰੱਖੇ। ਮੇਰੇ ਸਾਹਿਬਾ ਹਉ ਆਪੇ ਪਰਮ ਭੁਲਾਣੀ, ਅੱਖਰ ਲਿਖੇ ਸੇਈ ਗਾਵਾਂ, ਅਵਰ ਨਾ ਜਾਣਾ ਬਾਣੀ ਰਹਾਓ। ਕੜਕ ਸੀਧਾ ਪਹਿਰੈ ਚੋਲੀ, ਤਾਂ ਤੁਮ ਜਾਣੋ ਨਾਰੀ। ਜੇਕਰ ਰਾਖੈ ਬੁਰਾ ਨਾ ਚਾਖੈ, ਹੋਵੈ ਕੰਤ ਪਿਆਰੀ। ਜੇ ਤੂੰ ਪੜਿਆ ਪੰਡਿਤ ਬੀਨਾ, ਦੋਏ ਅੱਖਰ ਦੋਏ ਨਾਵਾਂ। ਪ੍ਰਣਵਤ ਨਾਨਕ ਏਕ ਲੰਘਾਏ, ਜੇਕਰ ਸੱਚ ਸਮਾਵਾਂ। ਬਸੰਤ ਹਿੰਡੋਲ ਮਹੱਲਾ ਪਹਿਲਾ, ਰਾਜਾ ਬਾਲਕ ਨਗਰੀ ਕਾਚੀ। ਦੁਸ਼ਟਾਂ ਨਾਲ ਪਿਆਰੋ, ਦੋਏ ਮਾਈ ਦੋਏ ਬਾਪਾ ਪੜੀਐ। ਪੰਡਿਤ ਕਰੋ ਵਿਚਾਰੋ, ਸਵਾਮੀ ਪੰਡਤਾਂ ਤੁਮ ਦੇਹੋ ਮਤੀ। ਕਿਨ ਵਿਦ ਪਾਵੋ ਪ੍ਰਾਨਪਤੀ ਰਹਾਓ। ਭੀਤਰ ਅਗਨ ਬਨਾਸਪਤ ਮੌਲੀ, ਸਾਗਰ ਪੰਡੈ ਪਾਇਆ। ਚੰਦ ਸੂਰਜ ਦੋਏ ਘਰ ਹੀ ਭੀਤਰ, ਵੈਸਾ ਗਿਆਨ ਨਾ ਪਾਇਆ। ਰਾਮ ਰਵੰਤਾ ਜਾਣੀਐ ਕਮਾਈ ਭੋਗ ਕਰੇ, ਤਾਂ ਕੇ ਲੱਖਣ ਜਾਣੀਐ ਖਿਮਾ ਤਨ ਸੰਗ੍ਰਹਿ। ਕਹਿਆ ਸੁਣੈ ਨਾ ਖਾਇਆ ਮਾਨੈ, ਤਿੰਨਾ ਹੀ ਸੇਤੀ ਵਾਸਾ। ਪ੍ਰਣਵਤ ਨਾਨਕ ਦਾਸਨ ਦਾਸਾ, ਖਿਨ ਤੋਲਾ ਖਿਨ ਮਾਸਾ। ਬਸੰਤ ਹਿੰਡੋਲ ਮਹੱਲਾ ਪਹਿਲਾ, ਸਾਚਾ ਸਾਹੋ ਗੁਰੂ ਸੁਖਦਾਤਾ। ਹਰ ਮਿਲੇ ਭੁੱਖ ਗਵਾਏ, ਕਰ ਕਿਰਪਾ ਹਰ ਭਗਤ ਦ੍ਰਿੜਾਏ। ਅੰਦਨ ਹਰ ਗੁਣ ਗਾਏ, ਮਤ ਭੂਲੈ ਰੇ ਮਨ ਚੇਤ ਹਰੀ।
ਬਿਨ ਗੁਰ ਮੁਕਤ ਨਾਹੀ ਤ੍ਰੈ ਲੋਈ, ਗੁਰਮੁਖ ਪਾਈਐ ਨਾਮ ਹਰੀ ਰਹਾਉ। ਬਿਨ ਭਗਤੀ ਨਹੀਂ ਸਤਿਗੁਰ ਪਾਈਐ, ਬਿਨ ਭਾਗਾਂ ਨਹੀਂ ਭਗਤ ਹਰੀ, ਬਿਨ ਭਾਗਾਂ ਸਤਸੰਗ ਨਾ ਪਾਈਐ, ਕਰਮ ਮਿਲੈ ਹਰ ਨਾਮ ਹਰੀ। ਘਟ ਘਟ ਗੁਪਤੋ ਪਾਏ ਵੇਖੈ, ਪ੍ਰਗਟ ਗੁਰਮੁਖ ਸੰਤ ਜਨਾ, ਹਰ ਹਰ ਕਰੈ ਸੋ ਹਰ ਰੰਗ ਪੀਨੇ, ਹਰ ਜਲ ਅੰਮ੍ਰਿਤ ਨਾਮ ਮਨਾ, ਜਿਨ ਕਉ ਤਖਤ ਮਿਲੈ ਵਡਿਆਈ, ਗੁਰਮੁਖ ਸੇ ਪ੍ਰਧਾਨ ਕੀਏ, ਪਾਰਸ ਭੇਟ ਪਏ ਸੇ ਪਾਰਸ, ਨਾਨਕ ਹਰ ਗੁਰਸੰਗ ਥੀਏ। ਬਸੰਤ ਮਹੱਲਾ ਤੀਜਾ, ਕਰ ਪਹਿਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ। ਮਹਾਰੁਤੀ ਮੈਂ ਸਦ ਬਸੰਤ, ਜਿਤ ਹਰਿਆ ਸਭ ਜੀ ਜੰਤ, ਕਿਆ ਹੋ ਆਖਾ ਕਰਮ ਜੰਤ, ਤੇਰਾ ਕਿਨੈ ਨਾ ਪਾਇਆ ਆਦਿ ਅੰਤ। ਤੈ ਸਾਹਿਬ ਕੀ ਕਰੈ ਸੇਵ, ਪਰਮ ਸੁਖ ਪਾਵੈ ਆਤਮ ਦੇਵ, ਰਹਾਉ ਕਰਮ ਹੋਵੈ ਤਾਂ ਸੇਵਾ ਕਰੈ, ਗੁਰਪ੍ਰਸਾਦੀ ਜੀਵਤ ਮਰੈ, ਅੰਦਿਨ ਸਾਚ ਨਾਮ ਉਚਰੈ, ਇਨ ਵਿਦ ਪ੍ਰਾਣੀ ਦੁੱਤਰ ਤਰੈ, ਵਿਖੇ ਅੰਮ੍ਰਿਤ ਕਰ ਤਾਰਿਓ ਪਾਏ, ਸੰਸਾਰ ਬਿਰਖ ਕਉ ਦੋਇ ਫਲ ਲਾਏ, ਆਪੇ ਕਰਤਾ ਕਰੇ ਕਰਾਏ, ਜੋ ਤਿਸ ਭਾਵੈ ਤਿਸੈ ਖਵਾਏ, ਨਾਨਕ ਜਿਸਨੋ ਨਦਰ ਕਰੇ ਅੰਮ੍ਰਿਤ ਨਾਮ ਆਪੇ ਦੇ, ਵਿਖਿਆ ਕੀ ਬਾਸਨਾ ਮਨੈ ਕਰੇ, ਆਪਣਾ ਭਾਣਾ ਆਪ ਕਰੇ। ਬਸੰਤ ਮਹੱਲਾ ਤੀਜਾ, ਰਾਤੇ ਸਾਚ ਹਰ ਨਾਮ ਨਿਹਾਲਾ, ਦਇਆ ਕਰੋ ਪ੍ਰਭ ਦੀਨ ਦਿਆਲਾ, ਤਿਸ ਬਿਨ ਅਵਰ ਨਹੀਂ ਮੈਂ ਕੋਏ, ਜੋ ਭਾਵੈ ਤੋਂ ਰਾਖੈ ਸੋਏ। ਗੁਰ ਗੋਪਾਲ ਮੇਰੇ ਮਨ ਭਾਏ, ਰਹਿ ਨਾ ਸਕੋ ਦਰਸ਼ਨ ਦੇਖੇ ਬਿਨ, ਸਹਿਜ ਮਿਲਾਓ ਗੁਰਮੇਲ ਮਿਲਾਏ, ਰਹਾਉ ਇਹੋ ਮਨ ਲੋਭੀ ਲੋਭ ਰਬਾਨਾ, ਆਰਾਮ ਵਿਸਾਰ ਬੋਰ ਪਛਤਾਨਾ, ਬਿਸ਼ਰਤ ਮਿਲਾਏ ਗੁਰਸੇਵ ਰਾਂਗੇ, ਹਰ ਨਾਮ ਦਿਓ ਮਸਤਕ ਵਟਭਾਗੇ, ਪਾਉਣ ਪਾਣੀ ਕੀ ਹੈ ਦੇ ਸਰੀਰਾ, ਹਮੈ ਰੋ ਕਠਨ ਤਨ ਪੀਰਾ, ਗੁਰਮੁਖ ਰਾਮ ਨਾਮ ਦਾਰੂ ਗੁਣ ਗਾਇਆ, ਕਰ ਕਿਰਪਾ ਗੁਰ ਰੋਗ ਗਵਾਇਆ, ਚਾਰ ਨਦੀਆ ਅਗਨੀ ਤਨ ਚਾਰੇ, ਤ੍ਰਿਸ਼ਨਾ ਜਲਤ ਜਲੇ ਹੰਕਾਰੇ, ਗੁਰ ਰਾਖੇ ਵਡਭਾਗੀ ਤਾਰੇ, ਜਨ ਨਾਨਕ ਉਰ ਹਰ ਅੰਮ੍ਰਿਤ ਧਾਰੇ। ਬਸੰਤ ਮਹੱਲਾ ਤੀਜਾ, ਹਰ ਸੇਵੇ ਸੇ ਹਰ ਕਾ ਲੋਗ, ਸਾਚ ਸਹਿਜ ਕਦੇ ਨਾ ਹੋਵੇ ਸੋਗ, ਮਨ ਮੁਖ ਮੋਏ ਨਾਹੀ ਹਰ ਮਨ ਮਾਹੇ, ਮਰ ਮਰ ਜੰਮੈ ਭੀ ਮਰ ਜਾਹੇ, ਸੇ ਜਨ ਜੀਵੇ ਜਿਨ ਹਰ ਮਨ ਮਾਹੇ, ਸਾਜ ਸਮਾਲੈ ਸਾਜ ਸਮਾਹੇ, ਰਹਾਉ ਹਰ ਨਾ ਸੇਵੈ ਤੇ ਹਰ ਤੇ ਦੂਰ, ਦਿਸੰਤਰ ਭਵੈ ਸਿਰ ਪਾਵੈ ਧੂਰ, ਹਰ ਆਪੇ ਜਨ ਲੀਏ ਲਾਏ, ਤਿਨ ਸਦਾ ਸੁਖ ਹੈ ਤਿਲ ਨਾ ਤਮਾਏ, ਨਦਰ ਕਰੇ ਚੁੱਕੈ ਅਭਿਮਾਨ, ਸਾਚੀ ਦਰਗਹਿ ਪਾਵੈ ਮਾਨ, ਹਰ ਜੀਉ ਵੇਖੈ ਸਦ ਹਜੂਰ, ਗੁਰ ਕੈ ਸਬਦ ਰਹਿਆ ਭਰਪੂਰ, ਜੀ ਜੰਤ ਕੀ ਕਰੇ ਪ੍ਰਤਪਾਲ, ਗੁਰਪ੍ਰਸਾਦੀ ਸਦ ਸੰਭਾਲ, ਦਰ ਸਾਚੈ ਪਤ ਸਿਉ ਘਰ ਜਾਏ, ਨਾਨਕ ਨਾਮ ਵਡਾਈ ਪਾਏ। ਬਸੰਤ ਮਹੱਲਾ ਤੀਜਾ, ਅੰਤਰ ਪੂਜਾ ਮੰਤੇ ਹੋਏ, ਏਕੋ ਵੇਖੋ ਅਵਰ ਨਾ ਕੋਏ, ਦੂਜੇ ਲੋਕੀ ਬਹੁਤ ਦੁੱਖ ਪਾਇਆ, ਸਤਿਗੁਰ ਮੈਨੂੰ ਏਕ ਦਿਖਾਇਆ, ਮੇਰਾ ਪ੍ਰਭ ਮੌਲਿਆ ਸਦ ਬਸੰਤ, ਇਹੋ ਮਨ ਮੌਲਿਆ ਗਾਏ ਗੁਣ ਗੋਬਿੰਦ, ਰਹਾਉ ਗੁਰ ਪੁੱਛੋ ਤੁਮ ਕਰੋ ਵਿਚਾਰ, ਤਾਂ ਪ੍ਰਭ ਸਾਚੇ ਲੱਗੈ ਪਿਆਰ, ਆਪ ਛੋੜ ਹੋਏ ਦਾਸਤ ਪਾਏ, ਤਉ ਜਗ ਜੀਵਨ ਵਸੈ ਮਨ ਆਏ, ਭਗਤ ਕਰੇ ਸਦ ਵੇਖੈ ਹਜੂਰ, ਮੇਰਾ ਪ੍ਰਭ ਸਦ ਰਹਿਆ ਭਰਪੂਰ, ਇਸ ਭਗਤੀ ਕਾ ਕੋਈ ਜਾਣੈ ਪਿਓ, ਸਭ ਮੇਰਾ ਪ੍ਰਭ ਆਤਮ ਦੇਓ, ਆਪੇ ਸਤਿਗੁਰ ਮੇਰ ਮਿਲਾਏ, ਜਗ ਜੀਵਨ ਸਿਉ ਆਪ ਚਿਤ ਲਾਏ, ਮਨ ਤਨ ਹਰਿਆ ਸਹਿ ਸੁਭਾਏ, ਨਾਨਕ ਨਾਮ ਰਹੇ ਲਿਵ ਲਾਏ। ਬਸੰਤ ਮਹੱਲਾ ਤੀਜਾ, ਭਗਤ ਵਛਲ ਹਰ ਵਸੈ ਮਨ ਆਏ, ਗੁਰ ਕਿਰਪਾ ਤੇ ਸਹਿ ਸੁਭਾਏ, ਭਗਤ ਕਰੇ ਵਿੱਚੋਂ ਆਪ ਖੋਏ, ਤਦੀ ਸੱਚ ਮਿਲਾਵਾ ਹੋਏ,
ਭਗਤ ਸੋਹੈ ਸਦਾ ਹਰ ਪ੍ਰਭ ਦੁਆਰ, ਗੁਰ ਕੈ ਹਿਤ ਸਾਚੈ ਪ੍ਰੇਮ ਪਿਆਰ। ਰਹਾਉ ਭਗਤ ਕਰੇ ਸੋ ਜਨ ਨਿਰਮਲ ਹੋਏ, ਗੁਰ ਸ਼ਬਦੀ ਵਿੱਚੋਂ ਹਮੈ ਖੋਏ। ਹਰ ਜਿਉ ਆਪ ਵਸੈ ਮਨ ਆਏ, ਸਦਾ ਸ਼ਾਂਤ ਸੁਖ ਸਹਿ ਸੁਮਾਏ। ਸਾਚ ਰਤੇ ਤਿਨ ਸਦ ਬਸੰਤ, ਮੰਤਨ ਹਰਿਆ ਰਵ ਗੁਣ ਗੋਬਿੰਦ। ਬਿਨ ਨਾਵੈ ਸੂਕਾ ਸੰਸਾਰ, ਅਗਨ ਤ੍ਰਿਸ਼ਨਾ ਜਲੈ ਵਾਰੋ ਵਾਰ। ਸੋਈ ਕਰੇ ਜੇ ਹਰ ਜਿਉ ਭਾਵੈ, ਸਦਾ ਸੁਖ ਸਰੀਰ ਪਾਣੈ ਚਿਤ ਲਾਵੈ। ਆਪਣਾ ਪ੍ਰਭ ਸੇਵੇ ਸਹਿ ਸੁਭਾਏ, ਨਾਨਕ ਨਾਮ ਵਸੈ ਮਨ ਆਏ। ਬਸੰਤ ਮਹੱਲਾ ਤੀਜਾ। ਮਾਇਆ ਮੋਹ ਸਭ ਜਲਾਏ, ਮੰਤਨ ਹਰਿਆ ਸਤਿਗੁਰ ਭਾਏ। ਸਫਲਿਓ ਬਿਰਖ ਹਰ ਕੈ ਦੁਆਰ, ਸਾਚੀ ਬਾਣੀ ਨਾਮ ਪਿਆਰ। ਇਹ ਮਨ ਹਰਿਆ ਸਹਿ ਸੁਭਾਏ, ਸੱਚ ਫਲ ਲਾਗੈ ਸਤਿਗੁਰ ਭਾਏ। ਰਹਾਉ ਆਪੇ ਨੇੜੇ ਆਪੇ ਦੂਰ, ਗੁਰ ਕੈ ਸ਼ਬਦ ਵੇਖੈ ਸਦ ਹਜੂਰ। ਛਾਵ ਘਣੀ ਫੂਲੀ ਬਣ ਰਾਏ, ਗੁਰਮੁਖ ਵਿਕਸੈ ਸਹਿ ਸੁਭਾਏ। ਅਨ ਦਿਨ ਕੀਰਤਨ ਕਰੈ ਦਿਨ ਰਾਤ, ਸਤਿਗੁਰ ਗਵਾਈ ਵਿੱਚੋਂ ਜੂਠ ਭਰਾਂਤ। ਪਰਪੰਚ ਵੇਖ ਰਿਹਾ ਵਿਸਮਾਦ, ਗੁਰਮੁਖ ਪਾਈਐ ਨਾਮ ਪ੍ਰਸਾਦ। ਆਪੇ ਕਰਤਾ ਸਭ ਰਸ ਭੋਗ, ਜੋ ਕਿਛ ਕਰੈ ਸੋਈ ਪਰਹੋਗ। ਵੱਡਾ ਦਾਤਾ ਤਿਲ ਨਾ ਤੁਮਾਏ, ਨਾਨਕ ਮਿਲੀਐ ਸ਼ਬਦ ਕਮਾਏ। ਬਸੰਤ ਮਹੱਲਾ ਤੀਜਾ। ਪੂਰੇ ਭਾਗ ਸਤਿਕਾਰ ਕਮਾਵੈ, ਏਕੋ ਚੇਤੈ ਫਿਰ ਜੋਨ ਨਾ ਆਵੈ। ਸਫਲ ਜਨਮ ਇਸ ਜਗ ਮੈਂ ਆਇਆ, ਸਾਚ ਨਾਮ ਸਹਿ ਸਮਾਇਆ। ਗੁਰਮੁਖ ਕਾਰ ਕਰੋ ਲਿਵ ਲਾਏ, ਹਰ ਨਾਮ ਸੇਵੋ ਵਿੱਚੋਂ ਆਪ ਗਵਾਏ। ਰਹਾਉ ਤਿਸ ਜਨ ਕੀ ਹੈ ਸਾਚੀ ਬਾਣੀ, ਗੁਰ ਕੈ ਸ਼ਬਦ ਜਗ ਮਾਹੇ ਸਮਾਣੀ। ਚਾਹੋ ਜੁਗ ਪਸਰੀ ਸਾਚੀ ਸੋਏ, ਨਾਮ ਰਤਾ ਜਨ ਪ੍ਰਗਟ ਹੋਏ। ਇਕ ਸਾਚੈ ਸ਼ਬਦ ਰਹੇ ਲਿਵ ਲਾਏ, ਸੇ ਜਨ ਸਾਚੇ ਸਾਚੈ ਭਾਏ। ਸਾਚ ਧਿਆਇਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ। ਏਕੋ ਕਰਤਾ ਅਵਰ ਨਾ ਕੋਏ, ਗੁਰ ਸ਼ਬਦੀ ਮੇਲਾ ਵਾ ਹੋਏ। ਜਿਨ ਸੱਚ ਸੇਵਿਆ ਤਿਨ ਰਸ ਪਾਇਆ, ਨਾਨਕ ਸਹਿਜੇ ਨਾਮ ਸਮਾਇਆ। ਬਸੰਤ ਮਹੱਲਾ ਤੀਜਾ। ਭਗਤ ਕਰੈ ਜਨ ਦੇਖ ਹਜੂਰ, ਸੰਤ ਜਨਾ ਕੀ ਪਗ ਪੰਕਜ ਧੂਰ। ਹਰ ਸੇਤੀ ਸਦ ਰਹਿ ਲਿਵ ਲਾਏ, ਪੂਰੇ ਗੁਰ ਕੈ ਪੂਰੇ ਸਤਿਗੁਰ ਦੀਆ ਬੁਝਾਏ। ਦਾਸਾਂ ਕਾ ਦਾਸ ਵਿਰਲਾ ਕੋਈ ਹੋਏ, ਉਤਮ ਪਦਵੀ ਪਾਵੈ ਸੋਏ। ਰਹਾਉ ਏਕੋ ਸੇਵੋ ਅਵਰ ਨਾ ਕੋਏ, ਜਿਤ ਸੇਵਿਆ ਸਦਾ ਸੁਖ ਹੋਏ। ਨਾ ਇਹ ਮਰੈ ਨਾ ਆਵੈ ਜਾਏ, ਤਿਸ ਬਿਨ ਅਵਰ ਸੇਵੀ ਕਿਉ ਮਾਏ। ਸੇ ਜਨ ਸਾਚੇ ਜਿਨੀ ਸਾਚ ਪਛਾਣਿਆ, ਆਪ ਮਾਰ ਸਹਿ ਜੇ ਨਾਮ ਸਮਾਣਿਆ। ਗੁਰਮੁਖ ਨਾਮ ਪ੍ਰਾਪਤ ਹੋਏ, ਮਨ ਨਿਰਮਲ ਨਿਰਮਲ ਸੱਚ ਸੋਏ। ਜਿਨ ਗਿਆਨ ਕੀਆ ਤਿਸ ਹਰ ਤੂੰ ਜਾਣ, ਸਾਚ ਸ਼ਬਦ ਪ੍ਰਭ ਏਕ ਸਿਜਾਣ। ਹਰ ਰਸ ਚਾਖੈ ਤਾਂ ਸੁਧ ਹੋਏ, ਨਾਨਕ ਨਾਮ ਰਤੇ ਸੱਚ ਸੋਏ। ਬਸੰਤ ਮਹੱਲਾ ਤੀਜਾ। ਨਾਮ ਰਤੇ ਕੁਲਾਂ ਕਾ ਕਰੈ ਉਧਾਰ, ਸਾਚੀ ਬਾਣੀ ਨਾਮ ਪਿਆਰ। ਮਨਮੁਖ ਭੂਲੇ ਕਾਹੇ ਆਏ, ਨਾਮੋ ਭੁੱਲੇ ਜਨਮ ਗਵਾਏ। ਜੀਵਤ ਮਰੈ ਮਰ ਮਰਨ ਸਵਾਰੈ, ਗੁਰ ਕੈ ਸ਼ਬਦ ਸਾਚ ਉਰ ਧਾਰੈ। ਰਹਾਉ ਗੁਰਮੁਖ ਸੱਚ ਭੋਜਨ ਪਵਿੱਤ ਸਰੀਰਾ, ਮਨ ਨਿਰਮਲ ਸਦਗੁਣੀ ਗਹੀਰਾ। ਜੰਮੈ ਮਰੈ ਨਾ ਆਵੈ ਜਾਏ, ਗੁਰ ਪ੍ਰਸਾਦੀ ਸਾਚ ਸਮਾਏ। ਸਾਚਾ ਸੇਵੋ ਸਾਚ ਪਛਾਣੈ, ਗੁਰ ਕੈ ਸ਼ਬਦ ਹਰ ਦਰ ਨਿਸਾਣੈ। ਦਰ ਸਾਚੈ ਸੱਚ ਸੋਭਾ ਹੋਏ, ਨਿਜ ਕਰ ਵਾਸਾ ਪਾਵੈ ਸੋਏ। ਆਪ ਭੁੱਲ ਸੱਚਾ ਸੱਚ ਸੋਏ, ਹੋਰ ਸਭ ਭੁੱਲੈ ਦੂਜੇ ਪਤ ਖੋਏ। ਸਾਚਾ ਸੇਵੋ ਸਾਚੀ ਬਾਣੀ, ਨਾਨਕ ਨਾਮੇ ਸਾਚ ਸੁਮਾਣੀ। ਬਸੰਤ ਮਹੱਲਾ ਤੀਜਾ। ਬਿਨ ਕਰਮਾ ਸਭ ਪਰਮ ਭੁਲਾਈ, ਮਾਇਆ ਮੋਹੇ ਬਹੁਤ ਦੁੱਖ ਪਾਈ। ਮਨ ਮੁਖ ਅੰਦੇ ਠੌਰ ਨਾ ਪਾਈ, ਬਿਸ਼ਟਾ ਕਾ ਕੀੜਾ ਬਿਸ਼ਟਾ ਮਾਹੀ ਸਮਾਈ। ਹੁਕਮ ਮੰਨੇ ਸੋ ਜਨ ਪ੍ਰਵਾਨ, ਗੁਰ ਕੈ ਸ਼ਬਦ ਨਾਮ ਨਿਸਾਨ। ਰਹਾਉ
ਸਾਚ ਰਤੇ ਜਿਨ੍ਹਾਂ ਤੁਰ ਲਿਖ ਪਾਇਆ, ਹਰ ਕਾ ਨਾਮ ਸਦਾ ਮਨ ਪਾਇਆ, ਸਤਿਗੁਰ ਕੀ ਬਾਣੀ ਸਦਾ ਸੁਖ ਹੋਏ, ਜੋਤੀ ਜੋਤ ਮੈਂ ਲਾਏ ਸੋਏ, ਏਕ ਨਾਮ ਤਾਰੇ ਸੰਸਾਰ, ਗੁਰ ਪ੍ਰਸਾਦੀ ਨਾਮ ਪਿਆਰ, ਬਿਨ ਨਾਮੈ ਮੁਕਤ ਕਿਨੈ ਨਾ ਪਾਈ, ਪੂਰੇ ਗੁਰ ਤੇ ਨਾਮ ਪੱਲੇ ਪਾਈ, ਸੋ ਬੁਝੇ ਜਿਸਿਆ ਬੁਝਾਏ, ਸਤਿਗੁਰ ਸੇਵਾ ਨਾਮ ਦਰੜਾਏ, ਜਿਨ ਇਕ ਜਾਤਾ ਸੇ ਜਨ ਪ੍ਰਵਾਨ, ਨਾਨਕ ਨਾਮ ਰਤੇ ਦਰ ਨਿਸ਼ਾਨ, ਬਸੰਤ ਮਹੱਲਾ ਤੀਜਾ, ਕਿਰਪਾ ਕਰੇ ਸਤਿਗੁਰੂ ਮਿਲਾਏ, ਆਪੇ ਆ ਵਸੈ ਮਨ ਆਏ, ਨਿਹਚਲ ਮਾਤੋ ਸਦਾ ਮਨ ਧੀਰ, ਹਰ ਗੁਣ ਗਾਵੈ ਗੁਣੀ ਗਹੀਰ, ਨਾਮੋ ਭੂਲੇ ਮਰੈ ਬਿਖ ਖਾਏ, ਬਿਰਥਾ ਜਨ ਫਿਰ ਆਵੈ ਜਾਏ, ਰਹਾਉ ਬਹੁ ਭੇਖ ਕਰੈ ਮਨ ਸਾਂਤ ਨਾ ਹੋਏ, ਬਹੁ ਅਭਿਮਾਨ ਆਪਣੀ ਪਤ ਖੋਏ, ਸੇਵਟ ਭਾਗੀ ਜਿਨ ਸ਼ਬਦ ਪਛਾਣਿਆ, ਬਾਹਰ ਜਾਂਦਾ ਘਰ ਮੈਂ ਆਣਿਆ, ਘਰ ਮੈਂ ਵਸਦਾ ਗਮਿਆ ਪਾਰਾ, ਗੁਰਮਤਿ ਖੋਜੈ ਸ਼ਬਦ ਵਿਚਾਰਾ, ਨਾਮ ਨਵਨਿਤ ਪਾਈ ਘਰ ਹੀ ਮਾਹੇ, ਸਦਾ ਰੰਗ ਰਾਤੇ ਸਚ ਸਮਾਹੇ, ਆਪ ਕਰੇ ਕਿਛ ਕਰਨ ਨਾ ਜਾਏ, ਆਪੇ ਭਾਵੈ ਲੈ ਮਿਲਾਏ, ਤਿਸ ਤੇ ਨੇੜੇ ਨਾਹੀ ਕੋ ਦੂਰ, ਨਾਨਕ ਨਾਮ ਰਿਹਾ ਭਰਪੂਰ, ਬਸੰਤ ਮਹੱਲਾ ਤੀਜਾ, ਗੁਰ ਸ਼ਬਦੀ ਹਰ ਚੇ ਸੁਭਾਏ, ਰਾਮ ਨਾਮ ਰਸ ਰਹਿ ਅਗਾਏ, ਕੋਟ ਕੁਟੰਤਰ ਕੇ ਪਾਪ ਜਲ ਜਾਹੇ, ਜੀਵਤ ਮਰੇ ਹਰ ਨਾਮ ਸਮਾਹੇ, ਹਰ ਕੀ ਦਾਤ ਹਰ ਜੀਉ ਜਾਣੈ, ਗੁਰ ਕੈ ਸ਼ਬਦ ਇਹੋ ਮਨ ਮੌਲਿਆ, ਹਰ ਗੁਣ ਦਾਤਾ ਨਾਮ ਵਖਾਣੈ, ਰਹਾਉ ਭਗਵੈ ਵੇਸ ਪ੍ਰਭ ਮੁਕਤ ਨਾ ਹੋਏ, ਬਹੁ ਸੰਜਮ ਸਾਂਤ ਨਾ ਪਾਵੈ ਕੋਏ, ਗੁਰਮਤ ਨਾਮ ਪ੍ਰਾਪਤ ਹੋਏ, ਵਡਭਾਗੀ ਹਰ ਪਾਵੈ ਸੋਏ, ਕਲ ਮਹਿ ਰਾਮ ਨਾਮ ਵਡਿਆਈ, ਗੁਰਪੂਰੇ ਤੇ ਪਾਇਆ ਜਾਈ, ਨਾਮ ਰਤੇ ਸਦਾ ਸੁਖ ਪਾਈ, ਬਿਨ ਨਾਮੈ ਹਉਮੈ ਜਲ ਜਾਈ, ਵਡਭਾਗੀ ਹਰ ਨਾਮ ਵਿਚਾਰਾ, ਛੂਟੈ ਰਾਮ ਨਾਮ ਦੁਖ ਸਾਰਾ, ਹਿਰਦੈ ਵਸਿਆ ਸੋ ਬਾਹਰ ਪਸਾਰਾ, ਨਾਨਕ ਜਾਣੈ ਸਭ ਉਹ ਭਾਵਨਹਾਰਾ, ਬਸੰਤ ਮਹੱਲਾ ਤੀਜਾ, ਇੱਕ ਤੁਕੇ ਤੇਰਾ ਕੀਆ ਕਰਮ ਜੰਤ, ਦੇਹ ਤਾਂ ਜਾਪੀ ਆਦਿ ਮੰਤ, ਗੁਣ ਆਖ ਵਿਚਾਰੀ ਮੇਰੀ ਮਾਏ, ਹਰ ਜਪ ਹਰ ਕਹਿ ਲੱਗੋ ਪਾਏ, ਰਹਾਓ ਗੁਰਪ੍ਰਸਾਦ ਲਾਗੇ ਨਾਮ ਸਵਾਦ, ਕਾਹੇ ਜਨਮ ਗਵਾਵੋ ਵੈਰਵਾਦ, ਗੁਰ ਕਿਰਪਾ ਕੀਨੀ ਚੁੱਕਾ ਅਭਿਮਾਨ, ਸਹਿਜ ਭਾਏ ਪਾਇਆ ਹਰ ਨਾਮ, ਉਤਮ ਉੱਚਾ ਸ਼ਬਦ ਕਾਮ, ਨਾਨਕ ਵਖਾਣੈ ਸਾਚ ਨਾਮ, ਬਸੰਤ ਮਹੱਲਾ ਤੀਜਾ, ਬਨਸਪਤ ਮੌਲੀ ਚੜਿਆ ਬਸੰਤ, ਇਹੋ ਮਨ ਮੌਲਿਆ ਸਤਿਗੁਰ ਸੰਗ, ਤੁਮ ਸਾਚ ਧਿਆਵੋ ਮੁਗਦ ਮਨਾ, ਤਾਂ ਸੁਖ ਪਾਵੋ ਮੇਰੇ ਮਨਾ, ਰਹਾਓ ਇਤ ਮਨ ਮੌਲਿਆ ਪਿਆ ਆਨੰਦ, ਅੰਮ੍ਰਿਤ ਫਲ ਪਾਇਆ ਨਾਮ ਗੋਬਿੰਦ, ਏਕੋ ਏਕ ਸਭ ਆਖ ਵਖਾਣੈ, ਹੁਕਮ ਬੁਝੈ ਤਾਂ ਏਕੋ ਜਾਣੈ, ਕਹਿਤ ਨਾਨਕ ਹਉਮੈ ਕਹਿ ਨਾ ਕੋਏ, ਆਖਣ ਵੇਖਣ ਸਭ ਸਾਹਿਬ ਤੇ ਹੋਏ, ਬਸੰਤ ਮਹੱਲਾ ਤੀਜਾ, ਸਭ ਜੁਗ ਤੇਰੇ ਕੀਤੇ ਹੋਏ, ਸਤਿਗੁਰ ਭੇਟੈ ਮਤ ਬੁੱਧ ਹੋਏ, ਹਰ ਜਿਉ ਆਪੇ ਲਹਿ ਮਿਲਾਏ, ਗੁਰ ਕੈ ਸ਼ਬਦ ਸਚ ਨਾਮ ਸਮਾਏ, ਰਹਾਓ ਮਨ ਬਸੰਤ ਹਰੇ ਸਭ ਲੋਏ, ਫਲੀਐ ਫੁਲੀਐ ਰਾਮ ਨਾਮ ਸੁਖ ਹੋਏ, ਸਦਾ ਬਸੰਤ ਗੁਰ ਸ਼ਬਦ ਵਿਚਾਰੇ, ਰਾਮ ਨਾਮ ਰਾਖੈ ਉਰ ਧਾਰੇ, ਮਨ ਬਸੰਤ ਤਨ ਮਨ ਹਰਿਆ ਹੋਏ, ਨਾਨਕ ਇਹੋ ਤਨ ਬਿਰਖ ਰਾਮ ਨਾਮ ਫਲ ਪਾਏ ਸੋਏ, ਬਸੰਤ ਮਹੱਲਾ ਤੀਜਾ, ਤਿੰਨ ਬਸੰਤ ਜੋ ਹਰ ਗੁਣ ਗਾਏ, ਪੂਰੇ ਪਾਗ ਹਰ ਭਗਤ ਕਰਾਏ, ਇਸ ਮਨ ਕਉ ਬਸੰਤ ਕੀ ਲੱਗੈ ਨਾ ਸੋਏ, ਇਹੋ ਮਨ ਜਲਿਆ ਦੂਜੈ ਦੋਏ, ਰਹਾਓ ਇਹੋ ਮਨ ਧੰਦੈ ਬਾਂਧਾ ਕਰਮ ਕਮਾਏ, ਮਾਇਆ ਮੂਠਾ ਸਦਾ ਬਿਲਲਾਏ, ਇਹੋ ਮਨ ਛੂਟੈ ਜਾਂ ਸਤਿਗੁਰ ਭੇਟੈ, ਜਮਕਾਲ ਕੀ ਫਿਰ ਆਵੈ ਨਾ ਫੇਟੈ, ਇਹੋ ਮਨ ਛੂਟਾ ਗੁਰ ਲਿਆ ਛਡਾਏ, ਨਾਨਕ ਮਾਇਆ ਮੋਹ ਸ਼ਬਦ ਜਲਾਏ, ਬਸੰਤ ਮਹੱਲਾ ਤੀਜਾ, ਬਸੰਤ ਚੜਿਆ ਫੁੱਲੀ ਬਨਰਾਏ, ਇਹ ਜੀ ਜੰਤ ਫੁੱਲੇ ਹਰ ਚਿੱਤ ਲਾਏ,
ਇਨ ਬਦ ਇਹੋ ਮਨ ਹਰਿਆ ਹੋਏ, ਹਰ ਹਰ ਨਾਮ ਜਪੈ ਦਿਨ ਰਾਤੀ, ਗੁਰਮੁਖ ਹਉਮੈ ਕੱਢੈ ਧੋਏ ਰਹਾਉ। ਸਤਿਗੁਰ ਬਾਣੀ ਸ਼ਬਦ ਸੁਣਾਏ, ਇਹੋ ਜਗ ਹਰਿਆ ਸਤਿਗੁਰ ਪਾਏ, ਫਲ ਫੂਲ ਲਾਗੇ ਜਾਂ ਆਪੇ ਲਾਏ, ਮੂਲ ਲੱਗੈ ਤਾਂ ਸਤਿਗੁਰ ਪਾਏ, ਆਪ ਬਸੰਤ ਜਗਤ ਸਭ ਵਾੜੀ, ਨਾਨਕ ਪੂਰੈ ਭਾਗ ਭਗਤ ਨਿਰਾਲੀ। ਬਸੰਤ ਹਿੰਡੋਲ ਮਹੱਲਾ ਤੀਜਾ ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ, ਗੁਰ ਕੀ ਬਾਣੀ ਵਿੱਟੋਂ ਵਾਰਿਆ ਭਾਈ, ਗੁਰ ਸ਼ਬਦ ਵਿੱਟੋਂ ਬਲ ਜਾਈ, ਗੁਰਸਾ ਲਾਹੀ ਸਦ ਆਪਣਾ ਭਾਈ, ਗੁਰ ਚਰਨੀ ਚਿਤ ਲਾਈ, ਮੇਰੇ ਮਨ ਰਾਮ ਨਾਮ ਚਿਤ ਲਾਏ, ਮਨ ਤਨ ਤੇਰਾ ਹਰਿਆ ਹੋਵੇ, ਇੱਕ ਹਰਨਾਮਾ ਫਲ ਪਾਏ ਰਹਾਓ। ਗੁਰ ਰਾਖੇ ਸੇ ਉਭਰੇ ਭਾਈ, ਹਰ ਰਸ ਅੰਮ੍ਰਿਤ ਪੀ ਆਏ, ਵਿੱਚੋਂ ਹਮੈ ਦੁੱਖ ਉੱਠ ਗਿਆ ਭਾਈ, ਸੁਖ ਵੁੱਠਾ ਮਨ ਆਏ, ਤੁਰੇ ਆਪੇ ਜਿਨ੍ਹਾਂ ਨੂੰ ਬਖਸ਼ਿਓਨ ਭਾਈ, ਸਬਦੇ ਲੈਨ ਮਿਲਾਏ, ਧੂੜ ਤਿੰਨਾ ਕੀਆ ਕੁੱਲੀਐ ਭਾਈ, ਸਤਸੰਗਤ ਮੇਲ ਮਿਲਾਏ, ਆਪ ਕਰਾਏ ਕਰਿਆ ਭਾਈ, ਜਿਨ ਹਰਿਆ ਕੀਆ ਸਭ ਕੋਏ, ਨਾਨਕ ਮਨ ਤਨ ਸੁਖ ਸਦ ਵਸੈ ਭਾਈ, ਸ਼ਬਦ ਮਿਲਾਵਾ ਹੋਏ। ਰਾਗ ਬਸੰਤ ਮਹੱਲਾ ਚੌਥਾ, ਘਰ ਪਹਿਲਾ ਇੱਕ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ, ਜਿਉਂ ਪਸਰੀ ਸੂਰਜ ਕਰਨ ਜੋਤ, ਤਿਉਂ ਘਟ ਘਟ ਰਮਈਆ ਓਤ ਪੋਤ, ਏਕੋ ਹਰ ਰਵਿਆ ਸਰਬ ਥਾਏ, ਗੁਰਸਬਦੀ ਮਿਲੀਐ ਮੇਰੀ ਮਾਏ ਰਹਾਉ। ਘਟ ਘਟ ਅੰਤਰ ਏਕੋ ਹਰ ਸੋਏ, ਗੁਰ ਮਿਲਿਆ ਇੱਕ ਪ੍ਰਗਟ ਹੋਏ, ਏਕੋ ਏਕ ਰਿਆ ਭਰਪੂਰ, ਸਾਗਤ ਨਾਲ ਲੋਭੀ ਜਾਣੈ ਦੂਰ, ਏਕੋ ਏਕ ਵਰਤੈ ਹਰ ਲੋਏ, ਨਾਨਕ ਹਰ ਏਕੋ ਕਰੇ ਸੋ ਹੋਏ। ਬਸੰਤ ਮਹੱਲਾ ਚੌਥਾ, ਰੈਣ ਦਿਨਸ ਦੋਏ ਸੱਦੇ ਪਏ, ਮਨ ਹਰ ਸਿਮਰੋ ਅੰਤ ਸਦਾ ਰੱਖ ਲਏ, ਹਰ ਹਰ ਚੇਤ ਸਦਾ ਮਨ ਮੇਰੇ, ਸਭ ਆਲਸ ਦੁਖ ਪੰਜ ਪ੍ਰਭ ਪਾਇਆ, ਗੁਰਮਤ ਗਾਵਹੁ ਗੁਣ ਪ੍ਰਭ ਕੇਰੇ ਰਹਾਉ। ਮਨਮੁਖ ਫਿਰ ਫਿਰ ਹਉਮੈ ਮੋਏ, ਕਾਲ ਦੈਤ ਸੰਘਾਰੇ ਜੰਪੁਰ ਗਏ, ਗੁਰਮੁਖ ਹਰ ਹਰ ਹਰ ਲਿਵ ਲਾਗੇ, ਜਨਮ ਮਰਨ ਦੋ ਦੁਖ ਭਾਗੇ, ਭਗਤ ਜਨਾ ਕਉ ਹਰ ਕਿਰਪਾ ਧਾਰੀ, ਗੁਰੂ ਨਾਨਕ ਤੁੱਠਾ ਮਿਲਿਆ ਬਨਵਾਰੀ। ਬਸੰਤ ਹਿੰਡੋਲ ਮਹੱਲਾ ਚੌਥਾ, ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਰਾਮ ਨਾਮ ਰਤਨ ਕੋਠੜੀ, ਗੜ ਮੰਦਰ ਇੱਕ ਲੁਕਾਨੀ, ਸਤਿਗੁਰ ਮਿਲੈ ਤਾਂ ਖੋਜੀਐ, ਮਿਲ ਜੋਤੀ ਜੋ ਸਮਾਨੀ, ਮਾਧੋ ਸਾਧੂ ਜਨ ਦੇਹੋ ਮਿਲਾਏ, ਦੇਖਤ ਦਰਸ ਪਾਪ ਸਭ ਨਾਸੈ, ਪਵਿੱਤਰ ਪਰਮ ਪਦ ਪਾਏ ਰਹਾਉ। ਪੰਚ ਚੋਰ ਮਿਲ ਲਾਗੇ ਨਗਰੀਆ, ਰਾਮ ਨਾਮ ਧਨ ਹਿਰਿਆ, ਗੁਰਮਤ ਖੋਜ ਪਰੇ ਤਬ ਪਕਰੇ, ਧਨ ਸਾਬਤ ਰਾਸ ਉਭਰਿਆ, ਪਾਖੰਡ ਪਰਮ ਉਹ ਪਾਪ ਕਰ ਥਾਕੇ, ਨਿਰੰਤਰ ਮਾਇਆ ਮਾਇਆ, ਸਾਧੂ ਪੁਰਖ ਪੁਰਖ ਪਤ ਪਾਇਆ, ਗਿਆਨ ਅੰਧੇਰ ਗਵਾਇਆ, ਜਗਨਨਾਥ ਜਗਦੀਸ਼ ਗੁਸਾਈ, ਕਰ ਕਿਰਪਾ ਸਾਧ ਮਿਲਾਵੈ, ਨਾਨਕ ਸੰਤ ਹੋਵੈ ਮਨ ਅੰਤਰ, ਨਿਤ ਹਿਰਦੈ ਹਰ ਗੁਣ ਗਾਵੈ। ਬਸੰਤ ਮਹੱਲਾ ਚੌਥਾ ਹਿੰਡੋਲ, ਤੁਮ ਵਡ ਪੁਰਖ ਵਡ ਅਗਮ ਗੁਸਾਈ, ਹਮ ਕੀਰੇ ਕਿਰਮ ਤੁਮ ਨਿਸ਼ੇ, ਹਰ ਦੀਨ ਦਿਆਲ ਕਰੋ ਪ੍ਰਭ ਕਿਰਪਾ, ਗੁਰ ਸਤਿਗੁਰ ਚਰਨ ਹਮ ਬਨਸ਼ੇ, ਗੋਬਿੰਦ ਜੀਓ ਸਤਸੰਗਤ ਮੇਲ ਕਰ ਕਿਰਪਸ਼ੇ, ਜਨਮ ਜਨਮ ਕੇ ਕਿਲਵਖ ਮਲ ਭਰਿਆ, ਮਿਲ ਸੰਗਤ ਕਰ ਪ੍ਰਭਨ ਛੇ ਰਹਾਉ। ਤੁਮਰਾ ਜਨ ਜਾਤ ਅਵਜਾਤਾ, ਹਰ ਜਪਿਓ ਪਤਿਤ ਪਵੀਛੇ, ਹਰ ਕੀਓ ਸਗਲ ਭਵਨ ਤੇ ਉਪਰ, ਹਰ ਸੋਭਾ ਹਰ ਪ੍ਰਭ ਦਿਨਸ਼ੇ, ਜਾਤ ਆ ਜਾਤ ਕੋਈ ਪ੍ਰਭ ਧਿਆਵੈ, ਸਭ ਪੂਰੇ ਮਾਨਸ ਤਿਨਸ਼ੇ, ਸੇ ਧਨ ਵੱਡੇ ਵੱਡ ਪੂਰੇ ਹਰ ਜਨ, ਜਿਨ ਹਰ ਧਾਰਿਓ ਹਰ ਉਰਛੇ, ਹਮ ਢੀਂਡੇ ਢੀਮ ਬਹੁਤ ਅਤ ਭਾਰੀ, ਹਰ ਧਾਰ ਕਿਰਪਾ ਪ੍ਰਭ ਮਿਲਸ਼ੇ, ਜਨ ਨਾਨਕ ਗੁਰ ਪਾਇਆ ਹਰ ਤੂਠੇ, ਹਮ ਕੀਏ ਪਤਤ ਪਵੀਛੇ। ਬਸੰਤ ਹਿੰਡੋਲ ਮਹੱਲਾ ਚੌਥਾ, ਮੇਰਾ ਇਖਿਨ ਮਨੁਆ ਰਹਿ ਨਾ ਸਕੈ, ਨਿਤ ਹਰ ਹਰ ਨਾਮ ਰਸ ਗੀਦੇ,
ਜਿਉ ਬਾਰਕ ਰਸਕ ਪਰਿਉ ਥਨ ਮਾਤਾ ਥਨ ਕਾਢੇ ਬਿਲਲ ਬਿੱਲੀ ਦੇ ਗੋਬਿੰਦ ਜੀਓ ਮੇਰੇ ਮਨ ਤਨ ਨਾਮ ਹਰਬੀ ਦੇ ਵੱਡੇ ਭਾਗ ਗੁਰ ਸਤਿਗੁਰ ਪਾਇਆ ਵਿੱਚ ਕਾਇਆ ਨਗਰ ਹਰਸੀ ਦੇ ਰਹਾਓ ਜਨ ਕੇ ਸਾਹ ਸਾਸ ਹੈ ਜੇਤੇ ਹਰ ਬਿਰਹਿ ਪ੍ਰਭੂ ਹਰਬੀ ਦੇ ਜਿਉ ਜਲ ਕਮਲ ਪ੍ਰੀਤ ਅਤ ਭਾਰੀ ਬਿਨ ਜਲ ਦੇਖੇ ਸੁਖਲੀ ਦੇ ਜਨ ਜਪਿਓ ਨਾਮ ਨਿਰੰਜਨ ਨਰ ਹਰ ਉਪਦੇਸ਼ ਗੁਰੂ ਹਰਪ੍ਰੀਤ ਦੇ ਜਨਮ ਜਨਮ ਕੀ ਹਉਮੈ ਮਲ ਮਿਕਸੀ ਹਰ ਅੰਮ੍ਰਿਤ ਹਰ ਜਲਨੀ ਦੇ ਹਮਰੇ ਕਰਮਨਾ ਵਿਚਰੋ ਠਾਕਰ ਤੁਮ ਪੈਜ ਰੱਖੋ ਆਪਣੀ ਦੇ ਹਰ ਭਾਵੈ ਸੁਣ ਬਿਨੋ ਬੇਨਤੀ ਜਨ ਨਾਨਕ ਸਰਨ ਪਵੀ ਦੇ ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿਨ ਖਿਨ ਭਰਮ ਭਰਮ ਬਹੁ ਧਾਵੈ ਤਿਲ ਘਰ ਨਹੀਂ ਵਾਸਾ ਪਾਈ ਐ ਗੁਰਅੰਕਸ ਸ਼ਬਦ ਦਾਰੂ ਸਿਰ ਧਾਰਿਓ ਘਰ ਮੰਦਰ ਆਣ ਵਸਾਈ ਐ ਗੋਬਿੰਦ ਜੀਓ ਸਤਸੰਗਤ ਮੇਲ ਹਰ ਧਿਆਈ ਐ ਹਉ ਮੈਂ ਰੋਗ ਗਿਆ ਸੁਖ ਪਾਇਆ ਹਰ ਸਹਿ ਸਮਾਦ ਲਗਾਈ ਐ ਰਹਾਓ ਘਰ ਰਤਨ ਲਾਲ ਬਹੁ ਮਾਣਕ ਲਾਦੇ ਮਨ ਭਰਮਿਆ ਲਹਿ ਨਾ ਸਕਾਈ ਐ ਜਿਉ ਓਡਾ ਕੂਪ ਗੋਜ ਖਿਨ ਕਾਢੈ ਤਿਉ ਸਤਿਗੁਰ ਵਸਤ ਲਹਾਈ ਐ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਤ੍ਰਿਗ ਤ੍ਰਿਗ ਨਰ ਜੀਵਾਈ ਐ ਜਨਮ ਪਦਾਰਥ ਪੁੰਨ ਫਲ ਪਾਇਆ ਕੌਡੀ ਬਦਲੈ ਜਾਈ ਐ ਮਦ ਸੂਦਨ ਹਰ ਧਾਰ ਪ੍ਰਭ ਕਿਰਪਾ ਕਰ ਕਿਰਪਾ ਗੁਰੂ ਮਿਲਾਈ ਐ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈ ਐ ਬਸੰਤ ਹਿੰਡੋਲ ਮਹੱਲਾ ਚੌਥਾ ਆਵਣ ਜਾਣ ਭਇਆ ਦੁਖ ਵਿਖਿਆ ਦੇ ਮਨਮੁਖ ਸੁਣੀ ਸੁਣ ਰਾਮ ਨਾਮ ਖਿਨ ਪਲ ਨਹੀਂ ਚੇਤਿਆ ਜਮ ਪਕਰੇ ਕਾਲ ਸਲੁਨ ਗੋਬਿੰਦ ਜੀਓ ਵਿਖਾਉ ਮੈਂ ਮਮਤਾ ਮੁਨ ਸਤ ਸੰਗਤ ਗੁਰ ਕੀ ਹਰ ਪਿਆਰੀ ਮਿਲ ਸੰਗਤ ਹਰ ਰਸ ਭੁਨ ਰਹਾਓ ਸਤ ਸੰਗਤ ਸਾਧ ਦਇਆ ਕਰ ਮੇਲੋ ਸਰਨਾਗਤ ਸਾਧੂ ਪੰਜ ਹਮ ਡੁੱਬਦੇ ਪਾਥਰ ਕਾਢ ਲਿਹੋ ਪ੍ਰਭ ਤੁਮ ਦੀਨ ਦਿਆਲ ਦੁਖ ਭੰਜ ਹਰ ਉਸਤਤ ਧਾਰੋ ਹਿਰਦੇ ਅੰਤਰ ਸਵਾਮੀ ਸਤ ਸੰਗਤ ਮਿਲ ਬੁੱਧ ਲਾਂਝ ਹਰ ਨਾਮੈ ਹਮ ਪ੍ਰੀਤ ਲਗਾਨੀ ਹਮ ਹਾਰ ਵਿਟੋ ਘੁੰਮ ਵੰਜ ਜਨ ਕੇ ਪੂਰ ਮਨੋਰਥ ਹਰ ਪ੍ਰਭ ਹਰ ਨਾਮ ਦੇਵੋ ਹਰ ਲਾਂਝ ਜਨ ਨਾਨਕ ਮੰਤਨ ਅੰਧ ਭਇਆ ਹੈ ਗੁਰਮੰਤਰ ਦਿਓ ਹਰ ਭੰਜ ਬਸੰਤ ਮਹੱਲਾ ਪੰਜਵਾਂ ਕਰ ਪੈ ਲਾ ਦੋ ਤੁਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰ ਸੇਵੋ ਕਰ ਨਮਸਕਾਰ ਅੱਜ ਹਮਾਰੇ ਮੰਗਲ ਚਾਰ ਅੱਜ ਹਮਾਰੇ ਬਨੇ ਆਨੰਦ ਅੱਜ ਹਮਾਰੇ ਮਹਾ ਆਨੰਦ ਚਿੰਤ ਲੱਥੀ ਪੇਟੇ ਗੋਬਿੰਦ ਅੱਜ ਹਮਾਰੇ ਗ੍ਰਹਿ ਬਸੰਤ ਗੁਣ ਗਾਏ ਪ੍ਰਭ ਤੁਮ ਬੇਅੰਤ ਰਹਾਓ ਅੱਜ ਹਮਾਰੇ ਬਨੇ ਫਾਗ ਪ੍ਰਭ ਸੰਗੀ ਮਿਲ ਖੇਲਣ ਲਾਗ ਹੋਲੀ ਕੀਨੀ ਸੰਤ ਸੇਵ ਰੰਗ ਲਾ ਗਾਇਤ ਲਾਲ ਦੇਵ ਮਨ ਤਨ ਮੌਲਿਓ ਆਤਾਨੂਪ ਸੁਕੈ ਨਾਹੀ ਸ਼ਾਵ ਧੂਪ ਸਗਲੀ ਰੂਤੀ ਹਰਿਆ ਹੋਏ ਸਦ ਬਸੰਤ ਗੁਰ ਮਿਲੇ ਦੇਵ ਬਿਰਖ ਜਮਿਓ ਹੈ ਪਾਰ ਜਾਤ ਫੂਲ ਲੱਗੇ ਫਲ ਰਤਨ ਭਾਂਤ ਤ੍ਰਿਪਤਿਆ ਗਾਨੇ ਹਰ ਗੁਣ ਹੈ ਗਾਏ ਜਨ ਨਾਨਕ ਹਰ ਹਰ ਹਰ ਧਿਆਏ ਬਸੰਤ ਮਹੱਲਾ ਪੰਜਵਾਂ ਹਟ ਵਾਣੀ ਧਨ ਮਾਲ ਹਟ ਕੀਤ ਜੁਵਾਰੀ ਜੂਏ ਮਾਹੇ ਚੀਤ ਅਮਲੀ ਜੀਵੈ ਅਮਲ ਖਾਏ ਤਿਉ ਹਰ ਜਨ ਜੀਵੈ ਹਰ ਧਿਆਏ ਆਪਣੇ ਰੰਗ ਸਭ ਕੋ ਰਚੈ ਜਿਤ ਪ੍ਰਭ ਲਾਇਆ ਤਿਤ ਤਿਤ ਲੱਗੈ ਰਹਾਓ ਮੇਘ ਸਮੈ ਮੋਰ ਨਿਰਤਕਾਰ ਚੰਦ ਦੇਖ ਬਿਕਸੈ ਕੌਲਾਰ ਮਾਤਾ ਬਾਰਕ ਦੇਖਿਆ ਆਨੰਦ ਤਿਉ ਹਰ ਜਨ ਜੀਵੈ ਜਪ ਗੋਬਿੰਦ ਸਿੰਘ ਰੁਚੈ ਸਦ ਭੋਜਨ ਮਾਸ ਰਣ ਦੇਖ ਸੂਰੇ ਚਿਤ ਉਲਾਸ ਕਿਰਪਨ ਕਉ ਅਤਨ ਪਿਆਰ ਹਰ ਜਨ ਕਉ ਹਰ ਹਰ ਆਧਾਰ ਸਰਬ ਰੰਗ ਇਕ ਰੰਗ ਮਾਹੇ ਸਰਬ ਸੁਖਾ ਸੁਖਾਰ ਕੈ ਨਾਹੇ ਤਿਸੈ ਪ੍ਰਾਪਤ ਹੋ ਨਿਧਾਨ ਨਾਨਕ ਗੁਰਜਸ ਕਰੇ ਦਾਨ ਬਸੰਤ ਮਹੱਲਾ ਪੰਜਵਾਂ ਤਿਸ ਬਸੰਤ ਜਿਸ ਪ੍ਰਭ ਕਿਰਪਾਲ ਤਿਸ ਬਸੰਤ ਜਿਸ ਗੁਰਦਿਆਲ ਮੰਗਲ ਤਿਸ ਕੈ ਜਿਸ ਏਕ ਕਾਮ ਤਿਸ ਸਦ ਬਸੰਤ ਜਿਸ ਹਿਰਦੈ ਨਾਮ
ਗ੍ਰਹਿ ਤਾਂ ਕੇ ਬਸੰਤ ਗਨੀ ਜਾ ਕਹਿ ਕੀਰਤਨ ਹਰ ਤੁਨੀ ਰਹਾਓ। ਪ੍ਰੀਤ ਪਾਰ ਬ੍ਰਹਮ ਮੋਲ ਮਨਾ ਗਿਆਨ ਕਮਾਈਐ ਪੂਜਨਾ ਸੋ ਤਪਸੀ ਜੇ ਸਾਧ ਸੰਗ ਸਾ ਧਿਆਨੀ ਜਸ ਗੁਰੈ ਰੰਗ ਸੇ ਨਿਰਭਉ ਜਿਨ ਭਉ ਪਿਆ ਸੋ ਸੁਖੀਆ ਜਿਸ ਕੰਮ ਗਿਆ ਸੋ ਏਕਾਂਤੀ ਜਿਸ ਰਦਾ ਥਾਏ ਸੋਈ ਨਿਹਚਲ ਸਾਚ ਠਾਏ ਏਕਾ ਖੋਜੈ ਏਕ ਪ੍ਰੀਤ ਦਰਸ਼ਨ ਪਰਸਨ ਹੀਤ ਚੀਤ ਹਰ ਰੰਗ ਰੰਗਾ ਸਹਿਜਮਾਨ ਨਾਨਕ ਦਾਸ ਤਿਸ ਜਨ ਕੁਰਬਾਨ। ਬਸੰਤ ਮਹੱਲਾ ਪੰਜਵਾਂ ਜੀ ਪ੍ਰਾਣ ਤੁਮ ਪਿੰਡ ਦੀਨ ਮੁਗਧ ਸੁੰਦਰ ਧਾਰ ਜੋਤ ਕੀਨ ਸਭ ਜਾਚਕ ਪ੍ਰਭ ਤੁਮ ਦਿਆਲ ਨਾਮ ਜਪਤ ਹੋਵਤ ਨਿਹਾਲ। ਮੇਰੇ ਪ੍ਰੀਤਮ ਕਾਰਨ ਕਰਨ ਯੋਗ ਹਾਂ ਪਾਵਾਂ ਤੁਮ ਤੇ ਸਗਲ ਥੋਕ ਰਹਾਓ ਨਾਮ ਜਪਤ ਹੋਵਤ ਉਧਾਰ ਨਾਮ ਜਪਤ ਸੁਖ ਸਹਿਜ ਸਾਰ ਨਾਮ ਜਪਤ ਪਪ ਸੋਭਾ ਹੋਏ ਨਾਮ ਜਪਤ ਬਿਘਨ ਨਾਹੀ ਕੋਏ ਜਾਂ ਕਾਰਨ ਇਹ ਦੁਰਲੱਭ ਦੇਹੇ ਸੋ ਬੋਲ ਮੇਰੇ ਪ੍ਰਭੂ ਦੇਹੇ ਸਾਧ ਸੰਗਤ ਮੈਂ ਉਹ ਬਿਸਰਾਮ ਸਦਾ ਹਿਰਦਾ ਜਪੀ ਪ੍ਰਭ ਤੇਰੋ ਨਾਮ ਤੁਝਬੇ ਦੂਜਾ ਕੋਏ ਨਾਹੇ ਸਭ ਤੇਰੋ ਖੇਲ ਤੁਝ ਮੈਂ ਸਮਾਹੇ ਜਿਉ ਭਾਵੈ ਤਿਉ ਰਾਖ ਲੇ ਸੁਖ ਨਾਨਕ ਪੂਰਾ ਗੁਰ ਮਿਲੇ। ਬਸੰਤ ਮਹੱਲਾ ਪੰਜਵਾਂ ਪ੍ਰਭ ਪ੍ਰੀਤਮ ਮੇਰਾ ਸੰਗ ਰਾਏ ਜਿਸੈ ਦੇਖਾਉ ਜੀਵਾਂ ਮਾਏ ਜਾਂ ਕਹਿ ਸਿਮਰਨ ਦੁੱਖ ਨਾ ਹੋਏ ਕਰ ਦਇਆ ਮਿਲਾਵੋ ਤਿਸੈ ਮੋਹੇ। ਮੇਰੇ ਪ੍ਰੀਤਮ ਪ੍ਰਾਣ ਆਧਾਰ ਮਨ ਜੀਉ ਪ੍ਰਾਣ ਸਭ ਤੇਰੋ ਧਨੁ ਰਹਾਉ ਜਾਂ ਕਉ ਖੋਜੈ ਸੁਰ ਨਰ ਦੇਵ ਮੁਨਜਨ ਸੇਖ ਨਾ ਲਹਿ ਭੇਵ ਜਾਂ ਕੀ ਗਤ ਮਿਤ ਕਹੀ ਨਾ ਜਾਏ ਘਟ ਘਟ ਘਟ ਘਟ ਰਹਿਆ ਸਮਾਏ ਜਾਂ ਕੇ ਭਗਤ ਆਨੰਦ ਮੈਂ ਜਾਂ ਕੇ ਭਗਤ ਕਹੋ ਨਾਹੀ ਖੈ ਜਾਂ ਕੇ ਭਗਤ ਕਹੋ ਨਾਹੀ ਪੈ ਜਾਂ ਕੇ ਭਗਤ ਕਹੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਭ ਰਹੋ ਸਮਾਏ ਨਾਨਕ ਜਾਚੈ ਇਕ ਦਾਨ ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜੋ ਹਰੇ ਬੂਟ ਸਭ ਕਹੀ ਨਾ ਜਾਏ ਘਟ ਘਟ ਘਟ ਘਟ ਰਹਿਆ ਸਮਾਏ ਜਾਂ ਕੇ ਭਗਤ ਆਨੰਦ ਮੈਂ ਜਾਂ ਕੇ ਭਗਤ ਕਹੋ ਨਾਹੀ ਖੈ ਜਾਂ ਕੇ ਭਗਤ ਕਹੋ ਨਾਹੀ ਪੈ ਜਾਂ ਕੇ ਭਗਤ ਕਹੋ ਸਦਾ ਜੈ ਕੌਣ ਉਪਮਾ ਤੇਰੀ ਕਹੀ ਜਾਏ ਸੁਖਦਾਤਾ ਪ੍ਰਭ ਰਹੋ ਸਮਾਏ ਨਾਨਕ ਜਾਚੈ ਇਕ ਦਾਨ ਕਰ ਕਿਰਪਾ ਮੋਹਿ ਦੇਹੋ ਨਾਮ। ਬਸੰਤ ਮਹੱਲਾ ਪੰਜਵਾਂ ਮਿਲ ਪਾਣੀ ਜੋ ਹਰੇ ਬੂਟ ਸਾਧ ਸੰਗਤ ਤਿਉਹ ਮੈਂ ਛੂਟ ਜੈਸੀ ਦਾਸੇ ਧੀਰ ਮੀਰ ਤੈਸੇ ਉਦਾਹਰਣ ਗੁਰਹਿ ਪੀਰ ਤੁਮ ਦਾਤੇ ਪ੍ਰਭ ਦੇਨ ਹਾਰ ਨਿਮਖ ਨਿਮਖ ਤਿਸ ਨਮਸਕਾਰ ਰਹਾਓ ਜਿਸੈ ਪ੍ਰਾਪਤ ਸਾਧ ਸੰਗ ਤਿਸ ਜਨ ਲਾਗਾ ਪਾਰ ਬ੍ਰਹਮ ਰੰਗ ਤੇ ਬੰਧਨ ਤੇ ਪਏ ਮੁਕਤ ਭਗਤਾ ਰਾਧੈ ਜੁਗ ਜੁਗਤ ਨੇਤਰ ਸੰਤੋਖੇ ਦਰਸ ਪੇਖ ਰਸਨਾ ਗਾਏ ਗੁਣ ਅਨੇਕ ਤ੍ਰਿਸ਼ਨਾ ਬੂਜੀ ਗੁਰਪ੍ਰਸਾਦ ਮਨ ਅਗਾਨਾ ਹਰ ਰਸੈ ਸੁਆਦ ਸੇਵਕ ਲਾਗੋ ਚਰਨ ਸੇਵ ਆਦਿ ਪੁਰਖ ਭ੍ਰਮ ਪ੍ਰਦੇਵ ਸਗਲ ਉਧਾਰਨ ਤੇਰੋ ਨਾਮ ਨਾਨਕ ਪਾਇਓ ਇਹੋ ਨਿਦਾਨ। ਬਸੰਤ ਮਹੱਲਾ ਪੰਜਵਾਂ ਤੁਮ ਬੜਦਾ ਤੇ ਦੇ ਰਹੇ ਜੀ ਪ੍ਰਾਣ ਮੈਂ ਰਵ ਰਹੇ ਦੀਨੇ ਸਗਲੇ ਭੋਜਨ ਖਾਨ ਮੋਹੇ ਨਿਰਗੁਣ ਇਕ ਗੁਣ ਨਾ ਜਾਨ ਹਾਂ ਕਛੂ ਨਾ ਜਾਨਾ ਤੇਰੀ ਸਾਰ ਤੂੰ ਕਰ ਗਤ ਮੇਰੀ ਪ੍ਰਭ ਦਿਆਰ ਰਹਾਓ ਜਾਪ ਨਾ ਤਾਪ ਨਾ ਕਰਮ ਕੀਤ ਆਵੈ ਨਾਹੀ ਕਛੂ ਰੀਤ ਮਨ ਮੈਂ ਰਾਖੋ ਆਸੇਕ ਨਾਮ ਤੇਰੇ ਕੀ ਤਰੋਂ ਟੇਕ ਸਰਬ ਕਲਾ ਪ੍ਰਭ ਤੁਮ ਪ੍ਰਬੀਨ ਅੰਤ ਨਾ ਭਾਵੈ ਜਲੈ ਮੀਨ ਅਗਮ ਅਗਮ ਉੱਚੈ ਤੇ ਊਚ ਹਮ ਥੋਰੇ ਤੋਂ ਬਹੁਤ ਮੂਚ ਜਿਨ ਤੂੰ ਧਿਆਇਆ ਸੇ ਗਨੀ ਜਿਨ ਤੂੰ ਪਾਇਆ ਸੇ ਤਨੀ ਜਿਨ ਤੂੰ ਸੇਵਿਆ ਸੁਖੀ ਸੇ ਸੰਤ ਸਰਨ ਨਾਨਕ ਪਰੇ। ਬਸੰਤ ਮਹੱਲਾ ਪੰਜਵਾਂ ਤਿਸ ਤੂੰ ਸੇਵ ਜਿਨ ਤੂੰ ਕੀਆ ਤਿਸ ਅਰਾਧ ਜਿਨ ਜੀਉ ਦੀਆ ਤਿਸ ਕਾ ਚਾਕਰ ਹੋਹੇ ਫਿਰ ਡਾਨ ਨਾ ਲਾਗੈ ਤਿਸ ਕੀ ਕਰ ਪੋਤਦਾਰੀ ਫਿਰ ਦੁਖ ਨਾ ਲਾਗੈ
ਏਵਡ ਭਾਗ ਹੋਏ ਜਿਸ ਪ੍ਰਾਣੀ, ਸੋ ਪਾਏ ਉਹ ਪਰ ਨਿਰਬਾਣੀ ਰਹਾਉ। ਦੂਜੀ ਸੇਵਾ ਜੀਵਨ ਬਿਰਥਾ, ਕਛੂਨਾ ਹੋਈ ਹੈ ਪੂਰਨ ਅਰਥਾ। ਮਾਨਸ ਸੇਵਾ ਖਰੀ ਦੁਹੇਲੀ, ਸਾਧਕੀ ਸੇਵਾ ਸਦਾ ਸੁਹੇਲੀ। ਜੇ ਲੋੜੈ ਸਦਾ ਸੁਖ ਪਾਈ, ਸਾਧੂ ਸੰਗਤ ਗੁਰੈ ਬਤਾਈ। ਊਹਾਂ ਜਪੀਐ ਕੇਵਲ ਨਾਮ, ਸਾਧੂ ਸੰਗਤ ਪਾਰ ਗਰਾਮ। ਸਗਲ ਤਤ ਮੈਂ ਤਤ ਗਿਆਨ, ਸਰਬ ਧਿਆਨ ਮੈਂ ਏਕ ਧਿਆਨ। ਹਰ ਕੀਰਤਨ ਮੈਂ ਉਤਮ ਧੁਨਾ, ਨਾਨਕ ਗੁਰਮਿਲ ਗਾਏ ਗੁਨਾ। ਬਸੰਤ ਮਹੱਲਾ ਪੰਜਵਾਂ। ਜਿਸ ਬੋਲਤ ਮੁਖ ਪਵਿੱਤ ਹੋਏ, ਜਿਸ ਸਿਮਰਤ ਨਿਰਮਲ ਹੈ ਸੋਏ। ਜਿਸ ਆਰਾਧੇ ਜਮ ਕਿਛ ਨਾ ਕਹੈ, ਜਿਸ ਕੀ ਸੇਵਾ ਸਭ ਕਿਛ ਲਹੈ। ਰਾਮ ਰਾਮ ਬੋਲ ਰਾਮ ਰਾਮ, ਤਿਆਗੋ ਮਨ ਕੇ ਸਗਲ ਕਾਮ ਰਹਾਓ। ਜਿਸ ਕੇ ਤਾਰੇ ਤਰਨ ਆਕਾਸ, ਘਟ ਘਟ ਜਿਸ ਕਾ ਹੈ ਪ੍ਰਗਾਸ। ਜਿਸ ਸਿਮਰਤ ਪਤਿਤ ਪੁਨੀਤ ਹੋਏ, ਅੰਤਕਾਰ ਫਿਰ ਫਿਰ ਨਾ ਰੋਏ। ਸਗਲ ਧਰਮ ਹੈ ਉਤਮ ਧਰਮ, ਕਰਮ ਕਰਤੂਤ ਕੈ ਉਪਰ ਕਰਮ। ਜਿਸ ਕਉ ਚਾਹੈ ਸੁਰ ਨਰ ਦੇਵ, ਸੰਤ ਸਭਾ ਕੀ ਲਗੋ ਸੇਵ। ਆਦਿ ਪੁਰਖ ਜਿਸ ਕੀ ਯਾਦਾਨ, ਤਿਸ ਕਉ ਮਿਲਿਆ ਹਰ ਨਿਧਾਨ। ਤਿਸ ਕੀ ਗਤਮਿਤ ਕਹੀ ਨਾ ਜਾਏ, ਨਾਨਕ ਜਨ ਹਰ ਹਰ ਧਿਆਏ। ਬਸੰਤ ਮਹੱਲਾ ਪੰਜਵਾਂ। ਮਨ ਤਨ ਭੀਤਰ ਲਾਗੀ ਪਿਆਸ, ਗੁਰਦਿਆਲ ਪੂਰੀ ਮੇਰੀ ਆਸ। ਕਿਲੇ ਵਿਖ ਕਾਟੇ ਸਾਧ ਸੰਗ, ਨਾਮ ਜਪਿਓ ਹਰ ਨਾਮ ਰੰਗ। ਗੁਰਪ੍ਰਸਾਦ ਬਸੰਤ ਬਨਾ, ਚਰਨ ਕਮਲ ਹਿਰਦੈ ਉਰਧਾਰੇ। ਸਦਾ ਸਦਾ ਹਰ ਜਸ ਸੁਣਾ ਰਹਾਓ। ਸਮਰੱਥ ਸਵਾਮੀ

ਜਾਣਾ ਬਸੰਤ ਹਿੰਡੋਲ ਮਹੱਲਾ ਪੰਜਵਾਂ ਮੂਲ ਨਾ ਬੁੱਝੈ ਆਪਣਾ ਸੂਝੈ ਭਰਮ ਵਿਆਪੀ ਅਹੰ ਮਨੀ ਪਿਤਾ ਪਾਰ ਬ੍ਰਹਮ ਪ੍ਰਭ ਧਨੀ ਮੋਹੇ ਨਿਸਤਾਰੋ ਨਿਰਗੁਣੀ ਰਹਾਓ ਉਪਤ ਪਰਲੋ ਪ੍ਰਭਤੇ ਹੋਵੇ ਇਹ ਵਿਚਾਰੀ ਹਰ ਜਨੀ ਨਾਮ ਪ੍ਰਭੂ ਕੇ ਜੋ ਰੰਗ ਰਾਤੇ ਕਲ ਮੈਂ ਸੁਖੀਏ ਸੇ ਗਨੀ ਆਵਰਿਓ ਪਾਓ ਨਾ ਕੋ ਸੂਝੈ ਨਾਨਕ ਤਰੀਏ ਗੁਰਬਚਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਬਸੰਤ ਹਿੰਡੋਲ ਮਹੱਲਾ ਨਾਵਾਂ ਸਾਧੋ ਇਹੋ ਤਨ ਮਿਥਿਆ ਜਾਨੋ ਜਾਂ ਭੀਤਰ ਜੋ ਰਾਮ ਬਸਤ ਹੈ ਸਾਚੋ ਤਾਹੇ ਪਛਾਨੋ ਰਹਾਓ ਇਹੋ ਜੱਗ ਹੈ ਸੰਪਤ ਸੁਪਨੇ ਕੀ ਦੇਹ ਕਾ ਐਡਾਨੋ ਸੰਗ ਤਿਉਹਾਰ ਹੈ ਕਛੂ ਨਾ ਚੱਲ ਹੈ ਤਾਹੇ ਕਹਾਂ ਲਪਟਾਨੋ ਉਸਤਤ ਨਿੰਦਾ ਦੋ ਪਰ ਹਰ ਹਰ ਕੀਰਤ ਉਰ ਆਨੋ ਜਨ ਨਾਨਕ ਸਭ ਹੀ ਮੈਂ ਪੂਰਨੋ ਇੱਕ ਪੁਰਖ ਭਗਵਾਨੋ ਬਸੰਤ ਮਹੱਲਾ

ਕਿਰਪਾ ਧਾਰ। ਬਸੰਤ ਮਹੱਲਾ ਪਹਿਲਾ, ਮਨ ਭੁੱਲੋ ਪਰਮਸ ਆਏ ਜਾਏ, ਅਤ ਲੁਬਧ ਲੁਬਾਨੋ ਬਿਖੁਮਾਏ, ਨਏ ਅਸਰ ਦੀ ਸਹਿਕ ਪਾਏ, ਜੋ ਮੀਨ ਕੁੰਡਲੀਆ ਕੰਠ ਪਾਏ, ਮਨ ਭੁੱਲੋ ਸਮਝਸੋ ਸਾਚ ਨਾਏ, ਗੁਰਸ਼ਬਦ ਵਿਚਾਰੇ ਸਹਿਜ ਪਾਏ। ਰਹਾਓ ਮਨ ਭੁੱਲੋ ਪਰਮਸ ਭਵਰ ਤਾਰ, ਬਿਲ ਬਿਰਥੇ ਚਾਹੈ ਬਹੁ ਬਿਕਾਰ, ਮੈਂਗਲ ਜਿਉ ਫਾਸਸ ਕਾਮ ਹਾਰ, ਕਡਬੰਧਨ ਬਾਂਧਿਓ ਸੀਸ ਮਾਰ, ਮਨ ਮੁਗਧੋ ਦਾਦਰ ਭਗਤਹੀਨ, ਦਰ ਪ੍ਰਹਟ ਸਰਾਪੀ ਨਾਮ ਬੀਨ, ਤਾਂ ਕਹਿ ਜਾਤ ਨਾ ਪਾਤੀ ਨਾਮ ਲੀਨ, ਸਭ ਦੁਖ ਸਖਾਈ ਗੁਣਹਿ ਬੀਨ, ਮਨ ਚਲੈ ਨਾ ਜਾਈ ਠਾਕ ਰਾਖ, ਬਿਨ ਹਰ ਰਸ ਰਾਤੇ ਪਤ ਨਾ ਸਾਖ, ਤੂੰ ਆਪੇ ਸੁਰਤਾ ਆਪ ਰਾਖ, ਧਰ ਧਾਰਨ ਦੇਖੈ ਜਾਣੈ ਆਪ, ਆਪ ਭੁਲਾਏ ਕਿਸ ਕਹੋ ਜਾਏ, ਗੁਰਮੇਲੇ ਬਿਰਥਾ ਕਹੋ ਮਾਏ, ਅਵਗਣ ਛੋਡੋ ਗੁਣ ਕਮਾਏ, ਗੁਰਸ਼ਬਦੀ ਰਾਤਾ ਸੱਚ ਸਮਾਏ, ਸਤਿਗੁਰ ਮਿਲਿਆ ਮਤ ਉਤਮ ਹੋਏ, ਮਨ ਨਿਰਮਲ ਹਉਮੈ ਕੱਢੈ ਧੋਏ, ਸਦਾ ਮੁਕਤ ਬੰਧ ਨਾ ਸਕੈ ਕੋਏ।

ਸਭ ਹੁਕਮੋ ਵਰਤੈ ਹੁਕਮ ਸਮਾਏ, ਦੁੱਖ ਸੁਖ ਸਭ ਤੇ ਸਿਰ ਜਾਏ। ਤੂੰ ਅਭੁੱਲ ਨਾ ਭੁੱਲੋ ਕਦੇ ਨਾਹੇ, ਗੁਰ ਸ਼ਬਦ ਸੁਣਾਏ ਮਾਤਾ ਗਾਹੇ। ਤੂੰ ਮੋਟੋ ਠਾਕਰ ਸ਼ਬਦ ਮਾਹੇ, ਮਨ ਨਾਨਕ ਮਾਨਿਆ ਸੱਚ ਸਲਾਹੇ। ਬਸੰਤ ਮਹੱਲਾ ਪਹਿਲਾ, ਦਰਸ਼ਨ ਕੀ ਪਿਆਸ ਜਿਸ ਨਰ ਹੋਏ, ਇਕ ਤਰ੍ਹਾਂ ਚੈ ਪਰ ਹਰ ਦੋਏ। ਦੂਰ ਦਰਦ ਮਾਥੇ ਅੰਮ੍ਰਿਤ ਖਾਏ, ਗੁਰਮੁਖ ਬੂਝੈ ਏਕ ਸਮਾਏ। ਤੇਰੇ ਦਰਸ਼ਨ ਕੋ ਕੇਤੀ ਬਿਲਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਹਾਉ ਬੇਦ ਵਖਾਣ ਕਹੈ ਇਕ ਕਹੀਐ, ਉਹ ਬੇਅੰਤ ਅੰਤ ਕਿਨ ਲਹੀਐ। ਏਕੋ ਕਰਤਾ ਜਿਨ ਜਾ ਕੀਆ, ਬਾਜ ਕਲਾ ਧਰ ਗਗਨ ਧਰੀਆ। ਏਕੋ ਗਿਆਨ ਧਿਆਨ ਤੁਨ ਬਾਣੀ, ਏਕ ਨਿਰਾਲ ਮਵਾ ਕਥ ਕਹਾਣੀ। ਏਕੋ ਸ਼ਬਦ ਸੱਚਾ ਨਿਸ਼ਾਨ, ਪੂਰੇ ਗੁਰ ਤੇ ਜਾਣੈ ਜਾਣ। ਏਕੋ ਧਰਮ ਦ੍ਰਿੜੈ ਸੱਚ ਕੋਈ, ਗੁਰਮਤ ਪੂਰਾ ਜੁਜੁਗ ਸੋਈ। ਅਨਹਦ ਰਾਤਾ ਏਕ ਲਿਵਤਾਰ, ਉਹ ਗੁਰਮੁਖ ਪਾਵੈ ਲਖ ਅਪਾਰ।

ਏਕਾ ਮੂਰਤ ਸਾਚਾ ਨਾਉ ਤਿਥੈ ਨਿਬੜੈ ਸਚ ਨਿਆਉ ਸਾਚੀ ਕਰਨੀ ਪਤ ਪ੍ਰਮਾਣ ਸਾਚੀ ਦਰਗਹਿ ਪਾਵੈ ਮਾਣ। ਏਕਾ ਭਗਤ ਏਕੋ ਹੈ ਭਾਉ ਬਿਨਪੈ ਭਗਤੀ ਆਵੋ ਜਾਓ ਗੁਰ ਤੇ ਸਮਝ ਰਹਿ ਮਹਿਮਾਨ ਹਰ ਰਸ ਰਾਤਾ ਜਨ ਪ੍ਰਮਾਣ। ਏਤੇ ਉਤ ਦੇਖੋ ਸਹਿਜੇ ਰਾਵੋ ਤੁਝ ਬਿਨ ਠਾਕਰ ਕਿਸੈ ਨਾ ਭਾਵੋ ਨਾਨਕ ਹੋ ਮੈਂ ਸ਼ਬਦ ਜਲਾਇਆ ਸਤਿਗੁਰ ਸਾਚਾ ਦਰਸ ਦਿਖਾਇਆ। ਬਸੰਤ ਮਹੱਲਾ ਪਹਿਲਾ ਚੰਚਲ ਚੀਤ ਨਾ ਪਾਵੈ ਪਾਰਾ ਆਵਤ ਜਾਤ ਨਾ ਲਾਗੈ ਬਾਰਾ ਦੂਹ ਘਣੋ ਮਰੀਐ ਕਰਤਾਰਾ ਬਿਨ ਪ੍ਰੀਤਮ ਕੋ ਕਰੈ ਨਾ ਸਾਰਾ ਸਭ ਉਤਮ ਕਿਸ ਆਖੋ ਹੀਨਾ ਹਰ ਭਗਤੀ ਸਚ ਨਾਮ ਪਤੀਨਾ ਰਹਾਉ। ਔਖਦ ਕਰ ਥਾਕੀ ਬਹੁ ਤੇਰੇ ਕਿਉ ਦੁਖ ਚੁਕੈ ਬਿਨ ਗੁਰ ਮੇਰੇ ਬਿਨ ਹਰ ਭਗਤੀ ਦੂਖ ਘਣੇਰੇ ਦੁਖ ਸੁਖ ਦਾਤੇ ਠਾਕੁਰ ਮੇਰੇ। ਰੋਗ ਵੱਡੋ ਕਿਉ ਬੰਧੋ ਤੀਰਾ ਰੋਗ ਬੁਝੈ ਸੋ ਕਾਟੈ ਪੀਰਾ ਮੈਂ ਅਵਗਣ ਮਨਮਾਹੇ ਸਰੀਰਾ ਢੂੰਡਤ ਖੋਜਤ ਗੁਰ ਮੇਲੇ ਬੀਰਾ। ਗੁਰ ਕਾ ਸ਼ਬਦ ਦਾਰੂ ਹਰਨਾਉ ਜਿਉ ਤੂੰ ਰਾਖੈ ਤਵੈ ਰਹਾਉ ਜਗ ਰੋਗੀ ਕੈ ਦੇਖ ਦਿਖਾਉ ਹਰ ਨਿਰਮਾਇਲ ਨਿਰਮਲ ਨਾਉ ਘਰ ਮੈਂ ਘਰ ਜੋ ਦੇਖ ਦਿਖਾਵੈ ਗੁਰ ਮੈਲੀ ਸੋ ਮਹਿਲ ਬੁਲਾਵੈ ਮਨ ਮੈਂ ਮਨੁਆ ਚਿਤ ਮੈਂ ਚੀਤਾ ਐਸੇ ਹਰ ਕੇ ਲੋਗਾ ਤੀਤਾ। ਹਰ ਸੋਗ ਤੇ ਰਹਿ ਨਿਰਾਸਾ ਅੰਮ੍ਰਿਤ ਚਾਖ ਹਰ ਨਾਮ ਨਿਵਾਸਾ ਆ ਪਛਾਣ ਰਹਿ ਲਿਵਲਾਗਾ ਜਨਮ ਜੀਤ ਗੁਰਮਤ ਦੁਖ ਭਾਗਾ ਗੁਰ ਦੀਆ ਸੱਚ ਅੰਮ੍ਰਿਤ ਪੀਵੋ ਸਹਿਜ ਮਰੋ ਜੀਵਤ ਹੀ ਜੀਵੋ ਆਪਣੋ ਕਰ ਰਾਖੋ ਗੁਰ ਭਾਵੈ ਤੁਮਰੋ ਹੋਏ ਸੋ ਤੁਝੈ ਸਮਾਵੈ ਭੋਗੀ ਕਉ ਦੁਖ ਰੋਗ ਵਿਆਪੇ ਘਟ ਘਟ ਰਵ ਰਹਿਆ ਪ੍ਰਭ ਜਾਪੈ ਸੁਖ ਦੁਖ ਹੀ ਤੇ ਗੁਰ ਸ਼ਬਦਾ ਤੀਤਾ ਨਾਨਕ ਰਾਮ ਰਵੈ ਹਿਤ ਚੀਤਾ। ਬਸੰਤ ਮਹੱਲਾ ਪਹਿਲਾ ਇਕ ਤੁਕੀਆ ਮਤ ਪਸਮਾ ਦੂਲੇ ਗਰਭ ਜਾਹੇ ਇਨ ਬਿਦ ਨਾਂਗੇ ਜੋਗ ਨਾਹੇ ਮੂੜੇ ਕਾਹੇ ਵਿਸਾਰਿਓ ਤੈ ਰਾਮ ਨਾਮ ਅੰਤ ਕਾਲ ਤੇਰਾ ਆਵੈ ਕਾਮ ਰਹਾਓ। ਗੁਰ ਪੂਛ ਤੁਮ ਕਰੋ ਵਿਚਾਰ ਜੈ ਦੇਖੋ ਤੈ ਸਰਗ ਪਾਣ ਕਿਆ ਹੋ ਆਖਾਂ ਜਾਂ ਕਛੂ ਨਾਹੇ ਜਾਤ ਪਤ ਸਭ ਤੇਰੇ ਨਾਹੇ ਕਾਹੇ ਮਾਲ ਦਰਬ ਦੇਖ ਗਰਭ ਜਾਹੇ ਚਲਤੀ ਬਾਰ ਤੇਰੋ ਕਛੂ ਨਾਹੇ ਪੰਚਮਾਰ ਚਿਤ ਰੱਖੋ ਥਾਏ ਜੋਗ ਜੂਤ ਕੀ ਅਹਿ ਪਾਏ ਹਉ ਮੈਂ ਪੈਖੜ ਤੇਰੇ ਮਨੈ ਮਾਹੇ ਹਰ ਨਾ ਚੇਤੈ ਮੂੜੇ ਮੁਕਤ ਜਾਹੇ ਮਤ ਹਰ ਵਿਸਰਿਆ ਜਮ ਵਸ ਪਾਹੇ ਅੰਤ ਕਾਲ ਮੂੜੇ ਚੋਟ ਖਾਏ। ਗੁਰ ਸ਼ਬਦ ਵਿਚਾਰੈ ਆਪ ਜਾਏ ਸਾਚ ਜੋਗ ਮਨ ਵਸੈ ਆਏ ਜਿਨ ਜੀਓ ਪਿੰਡ ਦਿੱਤਾ ਤਿਸ ਚੇਤੈ ਨਾਹੇ ਮੜੀ ਮਸਾਣੀ ਮੂੜੇ ਜੋਗ ਨਾਹੇ ਗੁਰ ਨਾਨਕ ਬੋਲੇ ਭਲੀ ਬਾਣ ਤੁਮ ਹੋ ਸੁਜਾਕੇ ਲਿਓ ਪਛਾਣ। ਬਸੰਤ ਮਹੱਲਾ ਪਹਿਲਾ ਦੁਬਦਾ ਦੁਰਮਤ ਅਦਲੀ ਕਾਰ ਮਨਮੁਖ ਪਰਮੈ ਮੰਝ ਗੁਬਾਰ ਮਨ ਅੰਦਲਾ ਅੰਦਲੀ ਮਤ ਲਾਗੈ ਗੁਰ ਕਰਨੀ ਬਿਨ ਭਰਮ ਨਾ ਭਾਗੈ ਰਹਾਓ। ਮਨਮੁਖ ਅੰਦਲੇ ਗੁਰਮਤ ਨਾ ਭਾਈ ਪਸ਼ੂ ਭਏ ਅਮਾਨ ਨਾ ਜਾਈ ਲੱਖ ਚੌਰਾਸੀ ਜਨ ਤੋ ਪਾਏ ਮੇਰੇ ਠਾਕਰ ਭਾਣੇ ਸਿਰਜ ਸਮਾਏ ਸਗਲੀ ਭੂਲੈ ਨਹੀਂ ਸਬਦਾ ਚਾਰ ਸੋ ਸਮਝੈ ਜਸ ਗੁਰ ਕਰਤਾਰ ਗੁਰ ਕੇ ਚਾਕਰ ਠਾਕਰ ਭਾਣੇ ਬਖਸ਼ ਲੀਏ ਨਾਹੀਂ ਜਮਕਾਣੇ ਜਿਨ ਕੈ ਹਿਰਦੈ ਏਕੋ ਪਾਇਆ ਆਪੇ ਮੇਲੇ ਭਰਮ ਚੁਕਾਇਆ ਬੇਮੁਹਤਾਜ ਬੇਅੰਤ ਅਪਾਰਾ ਸੱਚ ਭਤੀਜੈ ਕਰਨੈ ਹਾਰਾ ਨਾਨਕ ਭੂਲੇ ਗੁਰ ਸਮਝਾਵੈ ਏਕ ਦਿਖਾਵੈ ਸਾਹਿ ਟਿਕਾਵੈ। ਬਸੰਤ ਮਹੱਲਾ ਪਹਿਲਾ ਆਪੇ ਭਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਭਵਰਾ ਬਾਸਲੇ ਤਰਵਰ ਫੂਲੈ ਬਨ ਹਰੇ ਰਹਾਓ ਆਪੇ ਕਵਲਾ ਕੰਤ ਆਪ ਆਪੇ ਰਾਵੇ ਸ਼ਬਦ ਥਾਪ ਆਪੇ ਬਛਰੂ ਗਊ ਖੀਰ ਆਪੇ ਮੰਦਰ ਥੰਮ

पीठ, मत लकड़ी सोटा तेरी परै पीठ। कह कबीर भोग भले कीन, मत को मारै ईट टेम। राग सारंग चौब दे महला पहला, कर पहला एक ओंकार। सतनाम करता पुरख निरभउ निरवैर, अकाल मूर्ता जूनी सह भंगुर प्रसाद। अपने ठाकर की हम चेरी, चरण गहे जग जीवन प्रभ के, हम मैं मारन बेरी रहाओ। पूरन परम ज्योत परमेश्वर, प्रीतम प्राण हमारे। मोहन मोहे लिया मन मेरा, समझ सो शब्द विचारे। मन मुख हीन होछी मत झूठी, मन तन पीर शरीरे। जबकि राम रंगी लहराती, राम जपत मन तीरे। हाँ मैं छोड़ पई बैरागन, तब साची सुरत समानी। अकोल निरंजन स्यो मन मानिया, बिसरी लाज लुकानी। पूर्व वेख नाही तुम जैसे, मेरे प्रीतम प्राण आधारा। हर कै नाम रती सुहागन, नानक राम पतारा। सारंग महला पहला, हर बिन क्यों रही है दुख व्यापै। जेहवा साधना फिकी रस बिन, बिन प्रभ काल संतापै रहाओ। जब लग दर्शना परसै प्रीतम, तब लग भूख प्यासी। दर्शन देखते ही मन मानिया, जल रस कमल बेगासी। ऊनव कनहर गरजै बरसै, कोकल मोर बैरागै। तरवर बिरख बिहंग भयंगम, कर पिर तन सोहागै। कुचर करूप कुनार को लखनी, तिरका सहज न जानिया। हर रस रंग रसन नहीं तृप्ति, दुर्मत दुख समानिया। आए न जावे ना दुख पावे, ना दुख दर्द शरीरे। नानक प्रभ ते सह सुहेली, प्रभ देखत ही मन तीरे। सारंग महला पहला, दूर नाही मेरो प्रभ प्यारा। सतगुर बचन मेरो मन मानिया, हर पाए प्राण आधारा रहाओ। इन बिद हर मिलिया वर कामन, तन सुहाग प्यारी। जात वर्ण कुल सह साचूका, गुरमत शब्द बिचारी। जिस मन मान अभमान ना तांकाओ, हिंसा लोभ विसारे। सहज रवै वर कामन पिर की, गुरमुख रंग सुवारे। जारो वैसी प्रीत कुटुंब संबंधी, माया मोह पसारी। जिस अंतर प्रीत राम रस नाही, दुबदा करम बिकारी। अंतर रतन पदार्थ हित कौ, दुरैना लाल प्यारी। नानक गुरमुख नाम अमोलक, जुग जुग अंतर तारी। सारंग महला चौथा, कर पहला एक ओंकार। सतगुर प्रसाद, हर के संत जना की हम तूर। मिल सत संगत परम पद पाया, आत्म राम रया भरपूर रहाओ। सतगुर संत मिले शांत पाई है, किल विख दुख काटे सब दूर। आत्म ज्योत पई प्रफुलत, पुरख निरंजन देखिया हजूर। वड़े भाग सतसंगत पाई, हर हर नाम रहा भरपूर। अठ सठ तीर्थ मज्जन किया, सतसंगत पग नाए तूर। दुरमत बिकार मलीन मत होछी, हिरदा कसुद लागा मोहकूर। बिन कर्मा क्यों संगत पाई है, हम मैं ब्याप रहा मन चूर। हो दयाल कृपा कर हर जी, मांगो सतसंगत पग तूर। नानक संत मिलै हर पाई है, जन हर भेटिया राम हजूर। सारंग महला चौथा, गोविंद चरणन कौ बलिहारी। भव जल जगत न जाई तरना, जप हर हर पार उतारी रहाओ। हृदय प्रतीत बनी प्रभ केरी, सेवा सुरत विचारी। अन दिन राम नाम जप हृदय, सर्व कला गुणकारी। प्रभ अगम अगोचर रविया सर्व ठाई, मन तन अलख्या पारी। गुर कृपाल पए तब पाया, हृदय लख लखारी। अंतर हर नाम सर्व धरणी तार, साकत कौ दूर पया हंकारी। तृष्णा जलत न कब हूं बूझै, जुए बाजी हारी। उठत बैठत हर गुण गावै, गुर किंचित कृपा तारी। नानक जिन कौ नदर पई है, तिनकी पै सवारी। सारंग महला चौथा,
ਹਰ ਹਰ ਅੰਮ੍ਰਿਤ ਨਾਮ ਦੇਹੋ ਪਿਆਰੇ, ਜਿਨੀ ਉੱਪਰ ਗੁਰਮੁਖ ਮਨ ਮਾਨਿਆ ਤਿਨਕੇ ਕਾਜ ਸਵਾਰੇ ਰਹਾਓ। ਜੋ ਜਨ ਦੀਨ ਭਏ ਗੁਰ ਆਗੈ ਤਿਨਕੇ ਦੁਖ ਨਿਵਾਰੇ, ਅੰਦਰ ਭਗਤ ਕਰੈ ਗੁਰ ਆਗੈ ਗੁਰ ਕੈ ਸ਼ਬਦ ਸਵਾਰੇ। ਹਿਰਦੈ ਨਾਮ ਅੰਮ੍ਰਿਤ ਰਸ ਰਸਨਾ, ਰਸ ਗਾਵੈ ਰਸ ਵਿਚਾਰੇ, ਗੁਰਪ੍ਰਸਾਦ ਅੰਮ੍ਰਿਤ ਰਸ ਚੀਨਿਆ ਓਏ ਪਾਵੈ ਮੁਖ ਦੁਆਰੇ। ਸਤਿਗੁਰ ਪੁਰਖ ਅਚਲ ਅਚੱਲਾ ਮਤ, ਜਿਸ ਦ੍ਰਿੜਤਾ ਨਾਮ ਆਧਾਰੇ, ਤਿਸ ਆਗੈ ਜੀਉ ਦੇਵੋ ਆਪਣਾ ਹੋ ਸਤਿਗੁਰ ਕੈ ਬਲਿਹਾਰੇ। ਮਨਮੁਖ ਭ੍ਰਮ ਦੂਜੈ ਪਾਏ ਲਾਗੇ, ਅੰਤਰ ਅਗਿਆਨ ਗੁਬਾਰੇ, ਸਤਿਗੁਰ ਦਾਤਾ ਨਜ਼ਰ ਨਾ ਆਵੈ ਨਾ ਉਰਵਾਰ ਨਾ ਪਾਰੇ। ਸਰਬੇ ਘਟ ਘਟ ਰਵਿਆ ਸੁਆਮੀ, ਸਰਬ ਕਲਾ ਕਲ ਧਾਰੇ, ਨਾਨਕ ਦਾਸਨ ਦਾਸ ਕਹਿਤ ਹੈ ਕਰ ਕਿਰਪਾ ਲਿਹੋ ਬਾਰੇ। ਸਾਰੰਗ ਮਹੱਲਾ ਚੌਥਾ, ਗੋਬਿੰਦ ਕੀ ਐਸੀ ਕਾਰ ਕਮਾਏ, ਜੋ ਕਿਛ ਕਰੇ ਸੋ ਸਤਿਕਾਰ ਮਾਨੋ, ਗੁਰਮੁਖ ਨਾਮ ਰਹੋ ਲਿਵਲਾਏ ਰਹਾਓ। ਗੋਬਿੰਦ ਪ੍ਰੀਤ ਲੱਗੀ ਅਤ ਮਿੱਠੀ, ਅਵਰ ਵਿਸਰ ਸਭ ਜਾਏ, ਅਣ ਦਿਨ ਰਹਿਸ ਭਇਆ ਮਨ ਮਾਨਿਆ, ਜੋਤੀ ਜੋਤ ਮਿਲਾਏ। ਜਪ ਗੁਣ ਗਾਏ ਤਬ ਹੀ ਮਨ ਤ੍ਰਿਪਤੈ, ਸਾਂਤ ਵਸੈ ਮਨ ਆਏ, ਗੁਰ ਕਿਰਪਾਲ ਭਏ ਤਾ ਪਾਇਆ ਹਰ ਚਰਨੀ ਚਿਤ ਲਾਏ। ਮਤ ਪ੍ਰਗਾਸ ਪਈ ਹਰ ਧਿਆਇਆ, ਗਿਆਨ ਤਤ ਲਿਵ ਲਾਏ, ਅੰਤਰ ਜੋਤ ਪ੍ਰਗਟੀ ਮਨ ਮਾਨਿਆ, ਹਰ ਸਹਿ ਸਮਾਧ ਲਗਾਏ। ਹਿਰਦੈ ਕਪਟ ਨਿਤ ਕਪਟ ਕਮਾਵੈ, ਮੁਖੋਂ ਹਰ ਹਰ ਸੁਣਾਏ, ਅੰਤਰ ਲੋਭ ਮਹਾਂ ਗੁਬਾਰਾ, ਤੁਹ ਕੂਟੈ ਦੁਖ ਖਾਏ। ਜਬ ਸੋ ਪ੍ਰਸੰਨ ਭਏ ਭਰਮ ਮੇਰੇ, ਗੁਰਮੁਖ ਪਰਚਾ ਲਾਏ, ਨਾਨਕ ਨਾਮ ਨਿਰੰਜਨ ਪਾਇਆ, ਨਾਮ ਜਪਤ ਸੁਖ ਪਾਏ। ਸਾਰੰਗ ਮਹੱਲਾ ਚੌਥਾ, ਮੇਰਾ ਮਨ ਰਾਮ ਨਾਮ ਮਨ ਮਾਨੀ, ਮੇਰਾ ਹੀ ਅਰੈ ਸਤਿਗੁਰ ਪ੍ਰੀਤ ਲਗਾਈ, ਮਨ ਹਰ ਹਰ ਕਥਾ ਸੁਖਾਨੀ ਰਹਾਓ। ਦੀਨ ਦਿਆਲ ਹੋ ਜਨ ਉੱਪਰ, ਜਨ ਦੇਵੋ ਕਥ ਕਹਾਨੀ, ਸੰਤ ਜਨਾ ਮਿਲ ਹਰ ਰਸ ਪਾਇਆ, ਹਰ ਮੰਤਨ ਮੀਠ ਲਗਾਨੀ। ਹਰ ਕੈ ਰੰਗ ਰਤੇ ਬੈਰਾਗੀ, ਜਿਨ ਗੁਰਮਤ ਨਾਮ ਪਛਾਨੀ, ਪੁਰਖੈ ਪੁਰਖ ਮਿਲਿਆ ਸੁਖ ਪਾਇਆ, ਸਭ ਚੂਕੀ ਆਵਣ ਜਾਨੀ। ਨੈਣੀ ਬਿਰਹ ਦੇਖਾ ਪ੍ਰਭ ਸੁਆਮੀ, ਰਸਨਾ ਨਾਮ ਵਖਾਨੀ, ਸ਼੍ਰਵਣੀ ਕੀਰਤਨ ਸੁਣੋ ਦਿਨ ਰਾਤੀ, ਹਿਰਦੈ ਹਰ ਹਰ ਭਾਨੀ। ਪੰਚ ਜਨਾ ਗੁਰ ਵਸਗਤ ਆਣੇ, ਤਾਂ ਉਨ ਮਨ ਨਾਮ ਲਗਾਨੀ, ਜਨ ਨਾਨਕ ਹਰ ਕਿਰਪਾ ਧਾਰੀ, ਹਰ ਰਾਮੈ ਨਾਮ ਸਮਾਨੀ। ਸਾਰੰਗ ਮਹੱਲਾ ਚੌਥਾ, ਜਪ ਮਨ ਰਾਮ ਨਾਮ ਪੜ ਸਾਰ, ਰਾਮ ਨਾਮ ਬਿਨ ਥਿਰ ਨਹੀਂ ਕੋਈ, ਹੋਰ ਨਿਫਲ ਸਭ ਵਿਸਥਾਰ ਰਹਾਓ। ਕਿਆ ਲੀਜੈ ਕਿਆ ਤਜੀਐ ਬਉਰੇ, ਜੋ ਦਿਸੈ ਸੋ ਸ਼ਾਰ, ਜਿਸ ਵਿਖਿਆ ਕਹੋ ਤੁਮ ਆਪਣੀ ਕਰ ਜਾਨੋ, ਸਾ ਛੱਡ ਜਾਹੋ ਸਿਰ ਭਾਰ। ਤਿਲ ਤਿਲ ਪਲ ਪਲ ਔਧ ਫੁਨ ਘਟੈ, ਬੂਝ ਨਾ ਸਕੈ ਗਵਾਰ, ਸੋ ਕਿਛ ਕਰੈ ਜੇ ਸਾਥ ਨਾ ਚੱਲੈ, ਇਹੋ ਸੰਗਤ ਕਾ ਆਚਾਰ। ਸੰਤ ਜਨਾ ਕੈ ਸੰਗ ਮਿਲ ਬਉਰੇ, ਤੋ ਪਾਵੈ ਮੋਖ ਦੁਆਰ, ਬਿਨ ਸਤ ਸੰਗ ਸੁਖ ਕਿਨੈ ਨਾ ਪਾਇਆ, ਜਾਏ ਪੁੱਛੋ ਬੇਦ ਵਿਚਾਰ। ਰਾਣਾ ਰਾਓ ਸਵੈ ਕੋ ਲਾਗੈ, ਝੂਠ ਛੋੜ ਜਾਏ ਪਾਸਾਰ, ਨਾਨਕ ਸੰਤ ਸਦਾ ਥਿਰ ਨਿਹਚਲ, ਜਿਨ ਰਾਮ ਨਾਮ ਆਧਾਰ। ਸਾਰੰਗ ਮਹੱਲਾ ਚੌਥਾ, ਘਰ ਤੀਜਾ ਦੁਪਦਾ ਇੱਕ ਓੰਕਾਰ, ਸਤਿਗੁਰ ਪ੍ਰਸਾਦ ਕਾਹੇ ਪੂਤ, ਝਗਰਤ ਹੋ ਸੰਗ ਬਾਪ, ਜਿਨਕੇ ਜਣੇ ਬਡੀਰੇ ਤੁਮ ਹੋ, ਤਿਨ ਸਿਉ ਝਗਰਤ ਪਾਪ ਰਹਾਓ। ਜਿਸ ਧਨ ਕਾ ਤੁਮ ਗਰਬ ਕਰਤ ਹੋ, ਸੋ ਧਨ ਕਿਸੈ ਨਾ ਆਪ, ਖਿਨਮੈ ਛੋੜ ਜਾਏ ਵਿਖਿਆ ਰਸ, ਤੋ ਲਾਗੈ ਪਛਤਾਪ। ਜੋ ਤੁਮਰੇ ਪ੍ਰਭੋਤੇ ਸੁਆਮੀ, ਹਰ ਤਿਨਕੇ ਜਾਪੋ ਜਾਪ, ਉਪਦੇਸ਼ ਕਰਤ ਨਾਨਕ ਜਨ ਤੁਮ ਕਹੋ, ਜੋ ਸੁਨਹੋ ਤੋ ਜਾਏ ਸੰਤਾਪ। ਸਾਰੰਗ ਮਹੱਲਾ ਚੌਥਾ, ਘਰ ਪੰਜਵਾਂ ਦੁਪਦੇ ਪੜਤਾਲ, ਇੱਕ ਓੰਕਾਰ, ਸਤਿਗੁਰ ਪ੍ਰਸਾਦ ਜਪ ਮਨ ਜਗਨਨਾਥ ਜਗਦੀਸ਼ਰੋ, ਜਗ ਜੀਵਨੋ ਮਨ ਮੋਹਨ ਸਿਉ ਪ੍ਰੀਤ ਲਾਗੀ, ਮੈਂ ਹਰ ਹਰ ਹਰ ਟੇਕ, ਸਭ ਦਿਨ ਸੋ ਸਭ ਰਾਤ ਰਹਾਓ।
ਹਰ ਕੀ ਉਪਮਾ ਅਨਕ ਅਨਕ ਅਨਕ ਗੁਣ ਗਾਵਤ ਸੁਖ ਨਾਰਦ ਬ੍ਰਹਮਾਦਿਕ ਤਵ ਗੁਣ ਸਵਾਮੀ ਗਣਨ ਨਾ ਜਾਤ ਤੂੰ ਹਰ ਬੇਅੰਤ ਤੂੰ ਹਰ ਬੇਅੰਤ ਤੂੰ ਹਰ ਸਵਾਮੀ ਤੂੰ ਆਪੇ ਹੀ ਜਨ ਹੈ ਆਪਣੀ ਭਾਂਤ ਹਰ ਕੈ ਨਿਕਟ ਨਿਕਟ ਹਰ ਨਿਕਟ ਹੀ ਬਸਤੇ ਤੇ ਹਰ ਕੇ ਜਨ ਸਾਧੂ ਹਰ ਪਗਾਤ ਤੇ ਹਰ ਕੇ ਜਨ ਹਰ ਸਿਉਂ ਰਲ ਮਿਲੇ ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ ਸਾਰੰਗ ਮਹੱਲਾ ਚੌਥਾ ਜਪ ਮਨ ਨਰ ਹਰੇ ਨਰ ਹਰ ਸਵਾਮੀ ਹਰ ਸਗਲ ਦੇਵ ਦੇਵਾ ਸ੍ਰੀ ਰਾਮ ਰਾਮ ਨਾਮਾ ਹਰ ਪ੍ਰੀਤਮ ਮੋਰਾ ਰਹਾਓ ਜਿਤ ਗ੍ਰਹਿ ਗੁਣ ਗਾਵਤੇ ਹਰ ਕੇ ਗੁਣ ਗਾਵਤੇ ਰਾਮ ਗੁਣ ਗਾਵਤੇ ਤਿਤ ਗ੍ਰਹਿ ਵਾਜੇ ਪੰਚ ਸ਼ਬਦ ਵਡਭਾਗ ਮਥੋਰਾ ਤਿੰਨ ਜਨ ਕੇ ਸਭ ਪਾਪ ਗਏ ਸਭ ਦੋਖ ਗਏ ਸਭ ਰੋਗ ਗਏ ਕਾਮ ਕ੍ਰੋਧ ਲੋਭ ਮੋਹ ਅਭਮਾਨ ਗਏ ਤਿੰਨ ਜਨ ਕੇ ਹਰ ਮਾਰ ਕੱਢੇ ਪੰਚ ਚੋਰਾ ਹਰ ਰਾਮ ਬੋਲੋ ਹਰ ਸਾਧੂ ਹਰ ਕੇ ਜਨ ਸਾਧੂ ਜਗਦੀਸ਼ ਜਪੋ ਮਨ ਬਚਨ ਕਰਮ ਹਰ ਹਰ ਆਰਾਧੂ ਹਰ ਕੇ ਜਨ ਸਾਧੂ ਹਰ ਰਾਮ ਬੋਲ ਸਭ ਪਾਪ ਗਵਾਧੂ ਨਿਤ ਨਿਤ ਜਾਗਰਣ ਕਰੋ ਸਦਾ ਸਦਾ ਆਨੰਦ ਜਪ ਜਗਦੀਸ਼ ਸੋਰਾ ਮਨ ਇੱਛੇ ਫਲ ਪਾਵੋ ਸਭੈ ਫਲ ਪਾਵੋ ਧਰਮ ਅਰਥ ਕਾਮ ਮੋਖ ਜਨ ਨਾਨਕ ਹਰ ਸਿਉ ਮਿਲੇ ਹਰ ਭਗਤ ਤੋਰਾ ਸਾਰੰਗ ਮਹੱਲਾ ਚੌਥਾ ਜਪ ਮਨ ਮਾਧੋ ਮਧਸੂਦਨੋ ਹਰ ਸ੍ਰੀ ਰੰਗੋ ਪਰਮੇਸ਼ਰੋ ਸਤ ਪਰਮੇਸ਼ਰੋ ਪ੍ਰਭ ਅੰਤਰਜਾਮੀ ਸਭ ਦੁਖਨ ਕੋ ਹੰਤਾ ਸਭ ਸੁਖਨ ਕੋ ਦਾਤਾ ਹਰ ਪ੍ਰੀਤਮ ਗੁਣ ਗਾਓ ਰਹਾਓ ਹਰ ਘਟ ਘਟੇ ਘਟ ਬਸਤਾ ਹਰ ਜਲ ਥਲੇ ਹਰ ਬਸਤਾ ਹੱਥ ਹੰਥ ਨੰਤਰ ਬਸਤਾ ਮੈਂ ਹਰ ਦੇਖਣ ਕੋ ਚਾਓ ਕੋਈ ਆਵੈ ਸੰਤੋ ਹਰ ਕਾ ਜਨ ਸੰਤੋ ਮੇਰਾ ਪ੍ਰੀਤਮ ਜਨ ਸੰਤੋ ਮੋਹੇ ਮਾਰਗ ਦਿਖਲਾਵੈ ਤੇ ਜਨ ਕੇ ਹਉ ਮਲ ਮਲ ਧੋਵਾਂ ਪਾਓ ਹਰ ਜਨ ਕੋ ਹਰ ਮਿਲਿਆ ਹਰ ਸਰਦਾਤੇ ਮਿਲਿਆ ਗੁਰਮੁਖ ਹਰ ਮਿਲਿਆ ਮੇਰਾ ਮਨ ਤਨ ਆਨੰਦ ਭਏ ਮੈਂ ਦੇਖਿਆ ਹਰ ਰਾਓ ਜਨ ਨਾਨਕ ਕਹੋ ਕਿਰਪਾ ਪਈ ਹਰ ਕੀ ਕਿਰਪਾ ਪਈ ਜਗਦੀਸ਼ਰ ਕਿਰਪਾ ਪਈ ਮੈਂ ਅਨ ਦਿਨੋਂ ਸਦ ਸਦ ਸਦਾ ਹਰ ਜਪਿਆ ਹਰ ਨਾਓ ਸਾਰੰਗ ਮਹੱਲਾ ਚੌਥਾ ਜਪ ਮਨ ਨਿਰਭਉ ਸਤ ਸਤ ਸਦਾ ਸਤ ਨਿਰਵੈਰਿ ਅਕਾਲ ਮੂਰਤਿ ਅਜੂਨੀ ਸੰਭਉ ਮੇਰੇ ਮਨ ਅਨ ਦਿਨੋਂ ਧਿਆਏ ਨਿਰੰਕਾਰ ਨਿਰਾਹਾਰੀ ਰਹਾਓ ਹਰ ਦਰਸ਼ਨ ਕਹੋ ਹਰ ਦਰਸ਼ਨ ਕਹੋ ਕੋਟ ਕੋਟ ਤਤੀ ਸਿੱਧ ਜਤੀ ਜੋਗੀ ਤੜ ਤੀਰਥ ਪਰ ਭਵਨ ਕਰਤ ਰਹਿਤ ਨਿਰਾਹਾਰੀ ਤਿੰਨ ਜਨ ਕੀ ਸੇਵਾ ਥਾਏ ਪਈ ਜਿਨ ਕਉ ਕਿਰਪਾਲ ਹੋਵਤ ਬਨਵਾਰੀ ਹਰ ਕੇ ਹੋ ਸੰਤ ਭਲੇ ਤੇ ਉਤਮ ਭਗਤ ਭਲੇ ਜੋ ਭਾਵਤ ਹਰ ਰਾਮ ਮੁਰਾਰੀ ਜਿਨ ਕਾ ਅੰਗ ਕਰੈ ਮੇਰਾ ਸਵਾਮੀ ਤਿਨ ਕੀ ਨਾਨਕ ਹਰ ਪੈ ਸਵਾਰੀ ਸਾਰੰਗ ਮਹੱਲਾ ਚੌਥਾ ਪੜਤਾਲ ਜਪ ਮਨ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਸਭ ਸ੍ਰਿਸ਼ਟ ਕਾ ਪ੍ਰਭੋ ਮੇਰੇ ਮਨ ਹਰ ਬੋਲ ਹਰ ਪੁਰਖ ਅਬਨਾਸੀ ਰਹਾਓ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰ ਕਾ ਨਾਮ ਅੰਮ੍ਰਿਤ ਹਰ ਹਰ ਹਰੇ ਸੋ ਪੀਵੈ ਜਿਸ ਰਾਮ ਪਿਆਸੀ ਹਰ ਆਪ ਦਿਆਲ ਦਇਆ ਕਰ ਮਿਲੈ ਜੇ ਸਤਿਗੁਰੂ ਸੋ ਜਨ ਹਰ ਹਰ ਅੰਮ੍ਰਿਤ ਨਾਮ ਚਖਾਸੀ ਜੋ ਜਨ ਸੇਵੈ ਸਦ ਸਦਾ ਮੇਰਾ ਹਰ ਹਰੇ ਤਿਨਕਾ ਸਭ ਦੁਖ ਭਰਮ ਪਉ ਜਾਸੀ ਜਨ ਨਾਨਕ ਨਾਮ ਲਏ ਤਾਂ ਜੀਵੈ ਜਿਉ ਚਾਤ੍ਰਿਕ ਜਲ ਪੀਐ ਤ੍ਰਿਪਤਾਸੀ ਸਾਰੰਗ ਮਹੱਲਾ ਚੌਥਾ ਜਪ ਮਨ ਸ੍ਰੀ ਰਾਮ ਰਾਮ ਰਮਤ ਰਾਮ ਸਤ ਸਤ ਰਾਮ ਬੋਲੋ ਪਈਆ ਸਦ ਰਾਮ ਰਾਮ ਰਾਮ ਰਵ ਰਹਿਆ ਸਰਬੱਗੇ ਰਹਾਓ ਰਾਮ ਆਪੇ ਆਪ ਆਪੇ ਸਭ ਕਰਤਾ ਰਾਮ ਆਪੇ ਆਪ ਆਪ ਸਪਤ ਜੱਗੇ ਜਿਸ ਆਪ ਕਿਰਪਾ ਕਰੇ ਮੇਰਾ ਰਾਮ ਰਾਮ ਰਾਏ ਸੋ ਜਨ ਰਾਮ ਨਾਮ ਲਿਵ ਲਾਗੇ ਰਾਮ ਨਾਮ ਕੀ ਉਪਮਾ ਦੇਖੋ ਹਰ ਸੰਤੋ ਜੋ ਭਗਤ ਜਨਾ ਕੀ ਪਤ ਰਾਖੈ ਵਿੱਚ ਕਲ ਯੁਗ ਅੱਗੇ ਜਨ ਨਾਨਕ ਕਾ ਅੰਗ ਕੀਆ ਮੇਰਾ ਰਾਮ ਰਾਏ ਦੁਸ਼ਮਣ ਦੁਖ ਗਏ ਸਭ ਭਗੇ
ਸਾਰੰਗ ਮਹੱਲਾ ਪੰਜਵਾਂ ਚੌਪਦੇ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਤਿਗੁਰ ਮੂਰਤ ਕਹੋ ਬਲ ਜਾਓ ਅੰਤਰ ਪਿਆਸ ਚਾਤਰਕ ਜਿਉ ਜਲ ਕੀ ਸਫਲ ਦਰਸ਼ਨ ਕਦ ਪਾਉ ਰਹਾਉ ਅਨਾਥਾ ਕੋ ਨਾਥ ਸਰਬ ਪ੍ਰਤਪਾਲਕ ਭਗਤ ਵਛਲ ਹਰ ਨਾਉ ਜਾਂ ਕਹੋ ਕੋਈ ਨਾ ਰੱਖੈ ਪ੍ਰਾਣੀ ਤਿਸ ਤੂੰ ਦੇਹ ਅਸਰਾਓ ਨਿਧਰਿਆਂ ਧਰ ਨਿਗਤਿਆਂ ਗਤ ਨਿਥਾਵਿਆਂ ਤੂੰ ਥਾਓ ਦਹਿ ਦਿਸ ਜਾਓ ਤਾਂ ਤੂੰ ਸੰਗੇ ਤੇਰੀ ਕੀਰਤ ਕਰਮ ਕਮਾਓ ਏਕਸ ਤੇ ਲਾਖ ਲਾਖ ਤੇ ਕਾ ਤੇਰੀ ਗਤ ਮਿਤ ਕਹਿ ਨਾ ਸਕਾਓ ਤੂੰ ਬੇਅੰਤ ਤੇਰੀ ਮਿਤ ਨਹੀਂ ਪਾਈ ਹੈ ਸਭ ਤੇਰੋ ਖੇਲ ਦਿਖਾਓ ਸਾਧਨ ਕਾ ਸੰਗ ਸਾਧ ਸਿਉ ਗੋਸ਼ਟ ਹਰ ਸਾਧਨ ਸਿਉ ਲਿਵਲਾਓ ਜਨ ਨਾਨਕ ਪਾਇਆ ਹੈ ਗੁਰਮਤ ਹਰ ਦੇਹੋ ਦਰਸ਼ਮਨ ਚਾਓ ਸਾਰੰਗ ਮਹੱਲਾ ਪੰਜਵਾਂ ਹਰ ਜੀਓ ਅੰਤਰ ਜਾਮੀ ਜਾਨ ਕਰਤ ਬੁਰਾਈ ਮਾਨਖ ਤੇ ਛਪਾਈ ਸਾਖੀ ਭੂਤ ਪਵਾਨ ਰਹਾਓ ਬੈਸਨੋ ਨਾਮ ਕਰਤ ਖਟਕਰਮਾ ਅੰਤਰ ਲੋਭ ਜੂਠਾਨ ਸੰਤ ਸਭਾ ਕੀ ਨਿੰਦਾ ਕਰਤੇ ਡੂਬੇ ਸਭ ਅਗਿਆਨ ਕਰਹਿ ਸੋਮ ਪਾਕ ਹਿਰੈ ਪਰਦਰਬਾ ਅੰਤਰ ਝੂਠ ਗੁਮਾਨ ਸਾਸਤਰ ਵੇਦ ਕੀ ਬਿਧ ਨਹੀਂ ਜਾਣੈ ਵਿਆਪੇ ਮਨ ਕੈ ਮਾਨ ਸੰਧਿਆ ਕਾਲ ਕਰੈ ਸਭ ਵਰਤਾ ਜਿਉ ਸਫਰੀ ਦਮਫਾਨ ਪ੍ਰਭੂ ਭੁਲਾਏ ਉੱਜੜ ਪਾਏ ਨਿਹਫਲ ਸਭ ਕਰਮਾਨ ਸੋ ਗਿਆਨੀ ਸੋ ਬੈਸਨੋ ਪੜਿਆ ਜਿਸ ਕਰੀ ਕਿਰਪਾ ਭਗਵਾਨ ਹੁਣ ਸਤਿਗੁਰ ਸੇਵ ਪਰਮ ਪਤ ਪਾਇਆ ਉਧਰਿਆ ਸਗਲ ਵਿਸਵਾਨ ਕਿਆ ਹਮ ਕਥੈ ਕਿਛ ਕਥ ਨਹੀਂ ਜਾਣੈ ਪ੍ਰਭ ਭਾਵੈ ਤਵੈ ਬੁਲਾਨ ਸਾਧ ਸੰਗਤ ਕੀ ਧੂਰ ਇਕ ਮੰਗੋ ਜਨ ਨਾਨਕ ਪਇਓ ਸਰਾਨ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਨੱਚਨੋ ਰਹੋ ਲਾਲ ਰੰਗੀਲਾ ਸਹਿਜੇ ਪਾਇਓ ਸਤਿਗੁਰ ਬਚਨ ਲਹੋ ਰਹਾਓ ਕੁਵਾਰ ਕੰਨਿਆ ਜੈਸੇ ਸੰਗ ਸਹੇਰੀ ਪ੍ਰਿਆ ਬਚਨ ਉਪਹਾਸ ਕਹੋ ਜੋ ਸੁਰਜਨ ਗ੍ਰਹਿ ਭੀਤਰ ਆਇਓ ਤਬ ਮੁਖ ਕਾਜ ਲੱਜੋ ਜਿਉਂ ਕੰਨ ਕੋ ਕੋਠਾਰੀ ਚੜਿਓ ਕਬਰੋ ਹੋਤ ਫਿਰੋ ਜਬ ਤੇ ਸੁਧ ਭਏ ਹੈ ਬਾਰਹਿ ਤਬ ਤੇ ਥਾਨ ਥਿਰੋ ਜੋ ਦਿਨ ਰਹਿਣ ਤਉ ਲਓ ਬਜਿਓ ਮੂਰਤ ਘਰੀ ਪੱਲੋ ਬਜਾਮਨ ਹਾਰੋ ਊਠ ਸੁਧਾਰਿਓ ਤਬ ਫਿਰ ਬਾਜ ਨਾ ਭਇਓ ਜੈਸੇ ਕੁੰਭ ਉਦਕ ਪੂਰ ਆਨਿਓ ਤਬ ਉਹ ਭਿੰਨ ਦ੍ਰਿਸ਼ਟੋ ਕਹੋ ਨਾਨਕ ਕੁੰਭ ਜਲੈ ਮੈਂ ਡਾਰਿਓ ਅੰਬੈ ਅੰਬ ਮਿਲੋ ਸਾਰੰਗ ਮਹੱਲਾ ਪੰਜਵਾਂ ਅਬ ਪੁੱਛੇ ਕਿਆ ਕਹਾ ਲੈਨੋ ਨਾਮ ਅੰਮ੍ਰਿਤ ਰਸ ਨੀਕੋ ਬਾਵਰ ਬਿਕਸਿਓ ਗੈ ਰਹਾ ਰਹਾਓ ਦੁਲਭ ਜਨਮ ਚਿਰੰਕਾਲ ਪਾਇਓ ਜਾਂ ਤੋ ਕੌਡੀ ਬਦਲਹਾ ਬਦਲਹਾ ਕਾਥੂਰੀ ਕੋ ਗਾਹ ਕੇ ਆਇਓ ਲਾਦਿਓ ਕਾਲਰ ਬਿਰਖ ਜਿਵਹਾ ਆਇਓ ਲਾਭ ਲਾਭਨ ਕੈ ਤਾਈ ਮੋਹਨ ਠਗ ਔਰੀ ਸਿਉ ਉਲਝ ਪਹਾ ਕਾਜ ਬਾਦਰੈ ਲਾਲ ਖੋਈ ਹੈ ਫਿਰ ਉਹ ਅਵਸਰ ਕਦ ਲਹਾ ਸਗਲ ਪਰਾਧ ਏਕ ਗੁਣ ਨਾਹੀ ਠਾਕਰ ਛੋਡੈ ਦਾਸ ਭਜਹਾ ਆਈ ਮਸਟ ਜੜਵਤ ਕੀ ਨਿਆਈ ਜਿਉ ਤਸਕਰ ਦਰਸਾਨ ਹਾ ਆਨਿਓ ਪਾਵਨਾ ਕੋ ਸੂਜੈ ਹਰ ਦਾਸਾ ਸਰਣੀ ਪਰ ਰਹਾ ਕਹੋ ਨਾਨਕ ਤਬ ਹੀ ਮਨ ਛੁੱਟੀ ਹੈ ਜੋ ਸਗਲੇ ਔਗਨ ਮੇਟ ਧਰਹਾ ਸਾਰੰਗ ਮਹੱਲਾ ਪੰਜਵਾਂ ਮਾਈ ਤੀਰ ਰਹੀ ਪ੍ਰੇ ਬਹੁਤ ਬੈਰਾਗਿਓ ਅਨਕ ਭਾਂਤ ਅਨੂਪ ਰੰਗ ਰੇ ਤਿੰਨ ਸਿਉ ਰੁਚੈ ਨਾ ਲਾਗਿਓ ਰਹਾਓ ਨਿਸ ਬਾਸਰ ਪ੍ਰੇ ਪ੍ਰੇ ਮੁਖਟੇ ਰਹੋ ਨੀਂਦ ਪਲਕ ਨਹੀਂ ਜਾਗਿਓ ਹਾਰ ਕੱਜਰ ਬਸਤਰ ਅਨਕ ਸਿੰਗਾਰ ਰੇ ਬਿਨ ਪਿਰ ਸਭੈ ਬਿਖ ਲਾਗਿਓ ਪੁੱਛੋ ਪੁੱਛੋ ਦੀਨ ਭਾਂਤ ਕਰ ਕਉ ਕਹਿ ਪ੍ਰੇ ਦੇ ਸੰਗਿਓ ਹੀਓ ਦਿਓ ਸਭ ਮਨ ਤਨ ਅਰ ਪਉ ਸੀਸ ਚਰਨ ਪਰ ਰਾਖਿਓ ਚਰਨ ਬੰਦਨਾ ਮੋਲ ਦਾਸਰੋ ਦਿਉ ਸਾਧ ਸੰਗਤ ਅਰ ਦਾਗਿਓ ਕਰਹੋ ਕਿਰਪਾ ਮੋਹੇ ਪ੍ਰਭੂ ਮਿਲਾਵੋ ਨਿਮਖ ਦਰਸ ਪੇ ਖਾਗਿਓ ਦ੍ਰਿਸ਼ਟ ਭਈ ਤਵ ਭੀਤਰ ਆਇਓ ਮੇਰਾ ਮਨ ਅੰਦਰ ਸੀਤ ਲਾਗਿਓ ਕਹੋ ਨਾਨਕ ਰਸ ਮੰਗਲ ਗਾਏ ਸ਼ਬਦਾ ਨਾਹਦ ਬਾਜਿਓ ਸਾਰੰਗ ਮਹੱਲਾ ਪੰਜਵਾਂ ਮਾਈ ਸਤ ਸਤ ਸਤ ਹਰ ਸਤ ਸਤ ਸਤ ਸਾਧਾ
ਬਚਨ ਗੁਰੂ ਜੋ ਪੂਰੇ ਕਹਿਓ ਮੈਂ ਸ਼ੀਕ ਗਾਂਠੜੀ ਬਾਂਧਾ ਰਹਾਓ ਨਿਸਬਾਸਰ ਨਖਿਅਤਰ ਬਿਨਾਸੀ ਰਵ ਸਸੀਅਰ ਬੇਨਾਦਾ ਗਿਰ ਬਸਦਾ ਜਲ ਪਵਨ ਜਾਏਗੋ ਇੱਕ ਸਾਧ ਬਚਨ ਅਟਲਾਦਾ ਅੰਡ ਬਿਨਾਸੀ ਜੇਰ ਬਿਨਾਸੀ ਉਤ ਪੁਜ ਸੇਤ ਬਿਨਾਦਾ ਚਾਰ ਬਿਨਾਸੀ ਖਟੈ ਬਿਨਾਸੀ ਇੱਕ ਸਾਧ ਬਚਨ ਨਹੀਂ ਚਲਾਦਾ ਹਰਾਜ ਬਿਨਾਸੀ ਤਾਂ ਬਿਨਾਸੀ ਸਾਤਕ ਪੀਬੇ ਨਾਦਾ ਦ੍ਰਿਸ਼ਟਮਾਨ ਹੈ ਸਗਲ ਬਿਨਾਸੀ ਇੱਕ ਸਾਧ ਬਚਨ ਆਗਾਦਾ ਆਪੇ ਆਪ ਆਪ ਹੀ ਆਪੇ ਸਭ ਆਪਣ ਖੇਲ ਦਿਖਾਦਾ ਪਾਇਓ ਨਾ ਜਾਈ ਕਹੀਂ ਭਾਂਤ ਰੇ ਪ੍ਰਭ ਨਾਨਕ ਗੁਰਮਿਲ ਲਾਦਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਬਾਸਬੋ ਗੁਰ ਗੋਬਿੰਦ ਜਹਾਂ ਸਿਮਰਨ ਭਇਓ ਹੈ ਠਾਕਰ ਤਹਾਂ ਨਗਰ ਸੁਖ ਆਨੰਦ ਰਹਾਓ ਜਹਾਂ ਬਿਸਰੈ ਠਾਕਰ ਪਿਆਰੋ ਤਹਾਂ ਦੁਖ ਸਭ ਆਪਦ ਜਹੈ ਗੁਣ ਗਾਏ ਆਨੰਦ ਮੰਗਲ ਰੂਪ ਤਹਾਂ ਸਦਾ ਸੁਖ ਸੰਪਦ ਜਹਾਂ ਸ਼ਰਵਣ ਹਰ ਕਥਾ ਨਾ ਸੁਣੀਐ ਤੈ ਮਹਾ ਭਿਆਨ ਉਦਿਆਨਦ ਜਹਾਂ ਕੀਰਤਨ ਸਾਧ ਸੰਗਤ ਰਸ ਤਹ ਸਗਨ ਬਾਸ ਫਲਾਨਦ ਬਿਨ ਸਿਮਰਨ ਕੋਟ ਬਰਖ ਜੀਵੈ ਸਗਲੀ ਔਧ ਬਿਰਥਾਨਦ ਏਕ ਨਿਮਖ ਗੋਬਿੰਦ ਭਜਨ ਕਰ ਤਉ ਸਦਾ ਸਦਾ ਜੀਵਾਨੰਦ ਸਰਨ ਸਰਨ ਸਰਨ ਪ੍ਰਭ ਪਾਵੋ ਦੀਜੈ ਸਾਧ ਸੰਗਤ ਕਿਰਪਾਨੰਦ ਨਾਨਕ ਪੂਰ ਰਹੋ ਹੈ ਸਰਵ ਮੈਂ ਸਗਲ ਗੁਣਾ ਬਿਦ ਜਾਨਦ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਰਾਮ ਭਰੋਸੋ ਪਾਏ ਜੋ ਜੋ ਸਰਨ ਪਰਿਓ ਕਰਨਾ ਨਿਦ ਤੇ ਤੇ ਭਵੈ ਤਰਾਏ ਰਹਾਓ ਸੁਖ ਸੋਇਓ ਅਰ ਸਹਿ ਸਮਾਇਓ ਸਹਿਸਾ ਗੁਰੈ ਗਵਾਏ ਜੋ ਚਾਹਤ ਸੋਈ ਹਰ ਕੀਓ ਮਨ ਬਾਂਛਤ ਫਲ ਪਾਏ ਹਿਰਦੈ ਜਪੋ ਨੇਤਰ ਧਿਆਨ ਲਾਵੋ ਸ਼੍ਰਵਣੀ ਕਥਾ ਸੁਣਾਏ ਚਰਨੀ ਚਲੋ ਮਾਰਗ ਠਾਕਰ ਕੈ ਰਸਨਾ ਹਰ ਗੁਣ ਗਾਏ ਦੇਖਿਓ ਦ੍ਰਿਸ਼ਟ ਸਰਬ ਮੰਗਲ ਰੂਪ ਉਲਟੀ ਸੰਤ ਕਰਾਏ ਪਾਇਓ ਲਾਲ ਅਮੋਲ ਨਾਮ ਹਰ ਛੋੜ ਨਾ ਕਥੂ ਜਾਏ ਕਵਨ ਉਪਮਾ ਕੌਣ ਵਡਾਈ ਕਿਆ ਗੁਣ ਕਹੋ ਰੀ ਜਾਏ ਹੋਤ ਕਿਰਪਾਲ ਦੀਨ ਦਇਆ ਪ੍ਰਭ ਜਨ ਨਾਨਕ ਦਾਸ ਦਸਾਏ ਸਾਰੰਗ ਮਹੱਲਾ ਪੰਜਵਾਂ ਓਏ ਸੁਖ ਕਾਸਿਓ ਵਰਨ ਸੁਨਾਵਤ ਅੰਧ ਬਿਨੋਦ ਪੇਖ ਪ੍ਰਭ ਦਰਸਨ ਮਨ ਮੰਗਲ ਗੁਣ ਗਾਵਤ ਰਹਾਓ ਬਿਸਮ ਭਈ ਪੇਖ ਬਿਸਮਾਦੀ ਪੂਰ ਰਹੇ ਕਿਰਪਾਵਤ ਪੀਓ ਅੰਮ੍ਰਿਤ ਨਾਮ ਅਮੋਲਕ ਜਿਉਂ ਚਾਖ ਗੂੰਗਾ ਮੁਸਕਾਵਤ ਜੈਸੇ ਪਵਨ ਬੰਦ ਕਰ ਰਾਖਿਓ ਬੂਝ ਨਾ ਆਵਤ ਜਾਵਤ ਜਾਂ ਕਉ ਹਿਰਦੈ ਪ੍ਰਗਾਸ ਭਇਓ ਹਰ ਉਵਾ ਕੀ ਕਹੀ ਨਾ ਜਾਏ ਕਹਾਵਤ ਆਨਿਓ ਭਾਵ ਜੇਤੇ ਕਿਛ ਕਹੀਐ ਤੇ ਸਿੱਖੇ ਪਾਵਤ ਅਚਿੰਤ ਲਾਲ ਗ੍ਰਹਿ ਭੀਤਰ ਪ੍ਰਗਟਿਓ ਅਗਮ ਜੈਸੇ ਪ੍ਰਖਾਵਤ ਨਿਰਗੁਣ ਨਿਰੰਕਾਰ ਅਵਨਾਸੀ ਤੁਲੋ ਤੁਲਿਓ ਨਾ ਜਾਵਤ ਕਹੋ ਨਾਨਕ ਅਜਰ ਜਿਨ ਜਰਿਆ ਤਿਸ ਹੀ ਕਹੋ ਬਨਿਆਵਤ ਸਾਰੰਗ ਮਹੱਲਾ ਪੰਜਵਾਂ ਬਿਖਈ ਦਿਨ ਰਹਿਣ ਇਵਹੀ ਗੁਦਾਰੈ ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ ਜਨਮ ਜੂਐ ਜਿਉ ਹਾਰੈ ਰਹਾਓ ਨਾਮ ਅਮੋਲਾ ਪ੍ਰੀਤ ਨਾ ਤੇਸਿਓ ਪਰ ਨਿੰਦਾ ਹਿਤਕਾਰੈ ਛਾਪਰ ਬਾਂਧ ਸਵਾਰੈ ਤਰਨ ਕੋ ਦੁਆਰੈ ਭਾਵ ਗਜਾਰੈ ਕਾਲ ਰਿਪੋਰਟ ਉਠਾਵੈ ਮੁੰਡੈ ਅੰਮ੍ਰਿਤ ਮੰਨ ਤੇ ਡਾਰੈ ਓਡੈ ਬਸਤਰ ਕਾਜਰ ਮੈਂ ਪਰਿਆ ਬਹੁਰ ਬਹੁਰ ਫਿਰ ਚਾਰੈ ਕਾਟੈ ਪੇੜ ਡਾਲ ਪਰ ਠੰਡ ਖਾਏ ਖਾਏ ਮੁਸਕਾਰੈ ਗਿਰਿਓ ਜਾਏ ਰਸਾਤਲ ਪਰਿਓ ਛਿਟੀ ਛਿਟੀ ਸਿਰ ਪਾਰੈ ਨਿਰਵੈਰੈ ਸੰਗ ਵੈਰ ਰਚਾਏ ਪਹੁੰਚ ਨਾ ਸਕੈ ਗਵਾਰੈ ਕਹੋ ਨਾਨਕ ਸੰਤਨ ਕਾ ਰਾਖਾ ਪਾਰ ਬ੍ਰਹਮ ਨਿਰੰਕਾਰ ਹੈ ਸਾਰੰਗ ਮਹੱਲਾ ਪੰਜਵਾਂ ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ ਏਕ ਸੁਧਾਖਰ ਜਾ ਕੈ ਹਿਰਦੈ ਵਸਿਆ ਤਿਨ ਬੇਦੈ ਤਤ ਪਛਾਨਿਆ ਰਹਾਓ ਪਰਵਿਰਤ ਮਾਰਗ ਜੇਤਾ ਕਿਛ ਹੋਈ ਹੈ ਤੇਤਾ ਲੋਕ ਪਿਚਾਰਾ ਜਉ ਲਉ ਹਿਰਦੈ ਨਹੀਂ ਪ੍ਰਗਾਸਾ ਤਉ ਲੋ ਵੰਦ ਅੰਧਾਰਾ ਜੈਸੇ ਧਰਤੀ ਸਾਧੈ ਬਹੁ ਬਿਦ ਬਿਨ ਬੀਜੈ ਨਹੀਂ ਜਾਮੈ ਰਾਮ ਨਾਮ ਬਿਨ ਮੁਕਤ ਨਾ ਹੋਈ ਹੈ ਟੁੱਟੈ ਨਾਹੀ ਅਭਿਮਾਨੈ ਨੀਰ ਬਿਲੋਵੈ ਅਤ ਸ੍ਰਮ ਪਾਵੈ ਨੈਨੂ ਕੈਸੇ ਰੀਸੈ ਬਿਨ ਗੁਰ ਭੇਟੇ ਮੁਕਤ ਨਾ ਕਾਹੂ ਮਿਲਤ ਨਹੀਂ ਜਗਦੀਸੈ ਖੋਜਤ ਖੋਜਤ ਹੈ ਵਿਚਾਰਿਓ ਸਰਬ ਸੁਖਾ ਹਰ ਨਾਮਾ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਾਂ ਕੈ ਲੇਖ ਮਥਾਮਾ ਸਾਰੰਗ ਮਹੱਲਾ ਪੰਜਵਾਂ।
अनदिन राम के गुण कहिए, सगल पदार्थ सर्व सुख सिद्ध, मन बांछत फल लहिए रहाओ। आवो संत प्राण सुखदाते, सिमरै प्रभ अबनासी, अनाथ नाथ दीन दुख पंजन, पूर रहो कटवासी। गावत सुनत सुनावत सरदा, हर रस पी वड भागे, कल कलेश मिटे सब तंते, राम नाम लिव जागे। काम क्रोध झूठ तज निंदा, हर सिमरन बंधन टूटे, मोह मगन अहं अंध ममता, गुर कृपा ते छूटे। तू समरथ पार ब्रह्म स्वामी, कर कृपा जन तेरा, पूर रहो सर्व मैं ठाकर, नानक सो प्रभ नेरा। सारंग महला पंजवा। बलिहारी गुरदेव चरण, जा कै संग पार ब्रह्म त्याई है, उपदेश हमारी गत करन रहाओ। दुख रोग पै सगल बिनासे, जो आवै हर संत सरन, आप जपै अवरै नाम जपावै, वड़ समरथ तारन तरन। जा को मंत्र उतारै सहसा, ऊने को सुभर भरन, हर दासन की आग्या मानत ते, नाही फुन गर्भ परन। भगतन की टहल कमावत गावत, दुख काटे ता के जन्म वरन, जा को भयो कृपाल बीठला, तिन हर हर अजर जरन। हर रसै अगाने सह समाने, मुक्ते नाही जात बरन, गुर प्रसाद नानक संतोखे, नाम प्रभु जप जप उदरन। सारंग महला पंजवा। गायो री मैं गुणित मंगल गायो, भले संजोग भले दिन अवसर, जो गोपाल रिजायो रहाओ। संतै चरण मोर लो माथा, हमरे मस्तक संत तरे हाथा, साधै मंत्र मोर लो मनुआ, ताते गत होए त्रै गुनिया। भगतै दर्श देख नैन रंगा, लोभ मोह टूटे परम संगा, कहो नानक सुख सहज आनंदा, खोल पीत मिले परमानंदा। सारंग महला पंजवा। कर दूजा एक ओंकार सतगुर प्रसाद, कैसे कहो मोहे जी बेदनाई, दर्शन प्यास प्रे प्रीत मनोहर, मन ना रह बहुबिद उमकाई रहाओ। चितवन चितवो प्रे प्रीत बैरागी, कद पावो हर दरसाई, जतन करो इह मन नहीं तीर, कु हैरे संत मिलाई। जप तप संजम पुन सब होमो, ते सरपो सब सुख जाई, एक निमख प्रे दर्श दिखावै, ते संतन कै बल जाई। करो निहोरा बहुत बेनती, से बोधन रहनाई, मान अवमान हो सगल त्यागो, जो प्रे बात सुनाई। देख चरित्र पई हो बिस्मन, गुर सतगुर पुरख मिलाई, प्रभ रंग दयाल मोहे गृह मैं पाया, जन नानक तप्त बुझाई। सारंग महला पंजवा। रे मूड़े तू क्यों सिमरत अब नाही, नरक कोर मैं उर्द तप करता, निमख निमख गुण गाही रहाओ। अनक जन्म प्रम तो ही आयो, मानस जन्म दुलबाही, गर्भ जोन छोड़ जो निकस्यो, तौ लागो अंठाही। करै बुराई ठगाई दिन रहन, नेफल कर्म कमाही, कण नाही तोह गाहन लागे, ताए ताए दुख पाही। मिथ्या संग कूड़ लपटायो, उर्ज पर्यो कुस माही, धर्म राय जब पगरस बवरे, तो काल मुखा

ਜਾਈ ਜਿਹ ਪ੍ਰਸਾਦ ਮਿਲਿਆ ਪ੍ਰਭ ਨਾਨਕ ਬਲਬਲਤਾ ਕਹਿ ਹੋ ਜਾਈ ਸਾਰੰਗ ਮਹੱਲਾ ਪੰਜਵਾਂ ਓਆ ਉਸਰ ਕਹਿ ਹੋ ਬਲ ਜਾਈ ਆਠ ਪਹਿਰ ਆਪਣਾ ਪ੍ਰਭ ਸਿਮਰਨ ਵਡਭਾਗੀ ਹਰ ਪਾਈ ਰਹਾਓ ਭਲੋ ਕਬੀਰ ਦਾਸ ਦਾਸਨ ਕੋ ਊਤਮ ਸੈਨ ਜਨ ਨਾਈ ਊਚ ਤੇ ਊਚ ਨਾਮ ਦਿਓ ਸਮਦਰਸੀ ਰਵਿਦਾਸ ਠਾਕਰ ਬਣਿਆਈ ਜੀਓ ਪਿੰਡ ਤਨ ਧਨ ਸਾਧਨ ਕਾ ਇਹੋ ਮਨ ਸੰਤਰ ਏ ਨਾਈ ਸੰਤ ਪ੍ਰਤਾਪ ਭਰਮ ਸਭ ਨਾਸੇ ਨਾਨਕ ਮਿਲੇ ਗੁਸਾਈ ਸਾਰੰਗ ਮਹੱਲਾ ਪੰਜਵਾਂ ਮਨੋਰਥ ਪੂਰੇ ਸਤਿਗੁਰੇ ਆਪ ਸਗਲ ਪਦਾਰਥ ਸਿਮਰਨ ਜਾਂ ਕੈ ਆਠ ਪਹਿਰ ਮੇਰੇ ਮਨ ਜਾਪ ਰਹਾਓ ਅੰਮ੍ਰਿਤ ਨਾਮ ਸੁਆਮੀ ਤੇਰਾ ਜੋ ਪੀਵੈ ਤਿਸ ਹੀ ਤ੍ਰਿਪਤਾਸ ਜਨਮ ਜਨਮ ਕੇ ਕਿਲ ਬਿਖ ਨਾਸੈ ਆਗੈ ਦਰਗੈ ਹੋਏ ਖਲਾਸ ਸਰਨ ਤੁਮਾਰੀ ਆਇਓ ਕਰਤੇ ਪਾਰ ਬ੍ਰਹਮ ਪੂਰਨ ਬਨਾਸ ਕਰ ਕਿਰਪਾ ਤੇਰੇ ਚਰਨ ਤੇ ਆਵੋ ਨਾਨਕ ਮਨ ਤਨ ਦਰਸ ਪਿਆਸ ਸਾਰੰਗ ਮਹੱਲਾ ਪੰਜਵਾਂ ਕਰਤੀ ਜਾਏ ਕੋ ਓੰਕਾਰ ਸਤਿਗੁਰ ਪ੍ਰਸਾਦ ਮਨ ਕਹਾਂ ਲੁਭਾਈਐ ਆਨ ਕਉ ਈਤ ਯੂਤ ਪ੍ਰਭ ਸਾਦਾ ਸਹਾਈ ਜੀ ਸੰਗ ਤੇਰੇ ਕਾਮ ਕਉ ਰਹਾਓ ਅੰਮ੍ਰਿਤ ਨਾਮ ਪ੍ਰੇ ਪ੍ਰੀਤ ਮਨੋਹਰ ਇਹ ਗਾਵਨ ਪਾਨ ਕਉ ਅਕਾਲ ਮੂਰਤ ਹੈ ਸਾਧ ਸੰਤਨ ਕੀ ਠਾਹਰ ਨੀ ਕੀ ਧਿਆਨ ਕਉ ਬਾਣੀ ਮੰਤਰ ਮਹਾਂਪੁਰਖਨ ਕੀ ਮਨੈ ਉਤਾਰਨ ਮਾਨ ਕਉ ਖੋਜ ਲਹਿਓ ਨਾਨਕ ਸੁਖ ਥਾਨਾ ਹਰ ਨਾਮਾ ਬਿਸਰਾਮ ਕਉ ਸਾਰੰਗ ਮਹੱਲਾ ਪੰਜਵਾਂ ਮਨ ਸਦਾ ਮੰਗਲ ਗੋਬਿੰਦ ਗਾਏ ਰੋਗ ਸੋਗ ਤੇਰੇ ਮਿਟੈ ਸਗਲ ਅਗ ਨਿਮਖ ਹੀ ਐ ਹਰ ਨਾਮ ਤੇ ਆਏ ਰਹਾਉ ਛੋੜ ਸਿਆਣਪ ਬਹੁ ਚਤਰਾਈ ਸਾਧੂ ਸਰਨੀ ਜਾਏ ਪਾਏ ਜੋ ਹੋਏ ਕਿਰਪਾਲ ਦੀਨ ਦੁਖ ਪੰਜਨ ਜਬ ਤੇ ਹੋਵੈ ਧਰਮ ਰਾਏ ਏਕ ਸਬਿਨ ਨਾਹੀ ਕੋ ਦੂਜਾ ਅੰਨ ਬਿਓ ਲਵੈ ਲਾਏ ਮਾਤ ਪਿਤਾ ਭਾਈ ਨਾਨਕ ਕੋ ਸੁਖਦਾਤਾ ਹਰ ਪ੍ਰਾਣ ਸਾਏ ਸਾਰੰਗ ਮਹੱਲਾ ਪੰਜਵਾਂ ਹਰ ਜਨ ਸਗਲੋ ਧਾਰੇ ਸੰਗ ਕੇ ਭਏ ਪੁਨੀਤ ਪਵਿੱਤਰ ਮਨ ਜਨਮ ਜਨਮ ਕੇ ਦੁੱਖ ਹਰੇ ਰਹਾਓ ਮਾਰਗ ਚੱਲੇ ਤਿਨੀ ਸੁਖ ਪਾਇਆ ਜਿਨ ਸਿਉ ਗੋਸ਼ਟ ਸੇ ਤਰੇ ਬੂੜਤ ਘੋਰ ਅੰਧ ਕੂਪ ਮੈਂ ਤੇ ਸਾਧੂ ਸੰਗ ਪਾਰ ਪਰੇ ਜਿਨ ਕੇ ਭਾਗ ਵੱਡੇ ਹੈ ਭਾਈ ਤਿਨ ਸਾਧੂ ਸੰਗ ਮੁਖ ਜੁਰੇ ਤਿਨ ਕੀ ਧੂਰ ਬਾਂਛੈ ਨਿਤ ਨਾਨਕ ਪ੍ਰਭ ਮੇਰਾ ਕਿਰਪਾ ਕਰੇ ਸਾਰੰਗ ਮਹੱਲਾ ਪੰਜਵਾਂ ਹਰ ਜਨ ਰਾਮ ਰਾਮ ਰਾਮ ਧਿਆਏ ਏਕ ਪਲਕ ਸੁਖ ਸਾਧ ਸਮਾਗਮ ਕੋਠ ਬੈਕੁੰਠੈ ਪਾਏ ਰਹਾਓ ਦੁਲਭ ਦੇਹ ਜਪ ਹੋਤ ਪੁਨੀਤਾ ਜਮਕੀ ਤਰਾਸ ਨਿਵਾਰੈ ਮਹਾਪਤਤ ਕੇ ਪਾਤ ਕੇ ਉਤਰਾਏ ਹਰ ਨਾਮਾ ਉਰ ਧਾਰੈ ਜੋ ਜੋ ਸੁਣੈ ਰਾਮ ਜਸ ਨਿਰਮਲ ਤਾਂ ਕਾ ਜਨਮ ਮਰਨ ਦੁਖ ਨਾਸਾ ਕਹੋ ਨਾਨਕ ਪਾਈਐ ਵਡਭਾਗੀ ਮੰਤਨ ਹੋਏ ਬਿਗਾਸਾ ਸਾਰੰਗ ਮਹੱਲਾ ਪੰਜਵਾਂ ਦੁਪਦੇ ਘਰ ਚੌਥਾ ਏਕ ਓੰਕਾਰ ਸਤਿਗੁਰ ਪ੍ਰਸਾਦ ਮੋਹਨ ਕਰ ਆਵੋ ਕਰੋ ਜਦੋਰੀਆ ਮਾਨ ਕਰੋ ਅਭਿਮਾਨੈ ਬੋਲੋ ਭੂਲ ਚੂਕ ਤੇਰੀ ਪ੍ਰੇ ਚਰੀਆ ਰਹਾਓ ਨਿਕਟ ਸੁਣੋ ਅਰ ਪੇਖੋ ਨਾਹੀ ਭਰਮ ਭਰਮ ਦੁਖ ਭਰੀਆ ਹੋਏ ਕਿਰਪਾਲ ਗੁਰਲਾਹੇ ਪਾਰ ਦਓ ਮਿਲੋ ਲਾਲ ਮਨ ਹਰੀਆ ਏਕ ਨਿਮਖ ਜੇ ਬਿਸਰੈ ਸੁਆਮੀ ਜਾਨੋ ਕੋੜ ਦਿਨਸ ਲਖ ਬਰੀਆ ਸਾਧ ਸੰਗਤ ਕੀ ਭੀਰ ਜਾਓ ਪਾਈ ਤਉ ਨਾਨਕ ਹਰ ਸੰਗ ਮਿਰੀਆ ਸਾਰੰਗ ਮਹੱਲਾ ਪੰਜਵਾਂ ਅਬ ਕਿਆ ਸੋਚਾਓ ਸੋਚ ਬਿਸਾਰੀ ਕਰਨਾ ਸਾ ਸੋਈ ਕਰ ਰਹਿਆ ਦੇਹ ਨਾਉ ਬਲਿਹਾਰੀ ਰਹਾਓ ਚਾਹੋ ਦਿਸ ਫੂਲ ਰਹੀ ਬਿਖਿਆ ਬਿਖ ਗੁਰਮੰਤਰ ਮੂਖ ਗਰੜਾਰੀ ਹਾਥ ਦੇ ਰਾਖਿਓ ਕਰ ਆਪਣਾ ਜਿਉ ਜਲ ਕਮਲਾ ਅਲਪਾਰੀ ਹਾਉ ਨਾਹੀ ਕਿਛ ਮੈਂ ਕਿਆ ਹੋਸਾ ਸਭ ਤੁਮਹੀ ਕਲ ਧਾਰੀ ਨਾਨਕ ਭਾਗ ਪਰਿਓ ਹਰ ਪਾਛੈ ਰਾਗ ਸੰਤ ਸਦਕਾਰੀ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਸਰਬੋ ਭਾਵ ਬਿਰਕਾਤੇ ਕਰਨ ਕਾਰਨ ਸਮਰਸ ਸੁਆਮੀ ਹਰ ਏਕ ਸਤੇ ਮੇਰੀ ਗਾਤੇ ਰਹਾਓ ਦੇਖੇ ਨਾਨਾ ਰੂਪ ਬਹੁ ਰੰਗਾ ਅੰਨਾ ਹੀ ਤੁਮ ਭਾਂਤੇ ਦੇਹ ਆਧਾਰ ਸਰਬ ਕੋ ਠਾਕਰੋ ਜੀ ਪ੍ਰਾਣ ਸੁਖਦਾਤੇ ਭ੍ਰਮਤੋ ਭ੍ਰਮਤੋ ਹਾਰ ਜਾਓ ਪਰਿਓ ਤਉ ਗੁਰ ਮਿਲੋ ਚਰਨ ਪਰਾਤੇ ਕਹੋ ਨਾਨਕ ਮੈਂ ਸਰਬ ਸੁਖ ਪਾਇਆ ਇਹ ਸੁਖ ਬਿਹਾਨੀ ਰਾਤੇ ਸਾਰੰਗ ਮਹੱਲਾ ਪੰਜਵਾਂ ਆਪ ਮੋਹੇ ਲਭਦਿਓ ਹੈ ਹਰ ਟੇਕਾ ਗੁਰਦਿਆਲ ਭਏ ਸੁਖਦਾਈ ਅੰਦਲੈ ਮਾਣਕ ਦੇਖਾ ਰਹਾਓ
ਕਾਟੇ ਅਗਿਆਨ ਤਿਮਰ ਨਿਰਮਲੀਆ ਬੁੱਧ ਵਿਗਾਸ ਬਿਬਵੇ।

ਜਿਉਂ ਜਲ ਤਰੰਗ ਫੇਨ ਜਲ ਹੋਈ ਹੈ ਸੇਵਕ ਠਾਕਰ ਪਏ ਏਕਾ ਜਹ ਤੇ ਉੱਠਿਓ ਤਹ ਹੀ ਆਇਓ ਸਭ ਹੀ ਇੱਕ ਹੈ ਏਕਾ ਨਾਨਕ ਦ੍ਰਿਸ਼ਟ ਆਇਓ ਸਭ ਠਾਈ ਪ੍ਰਾਣਪਤੀ ਹਰ ਸਮਕਾ ਸਾਰੰਗ ਮਹੱਲਾ ਪੰਜਵਾਂ ਮੇਰਾ ਮਨ ਇੱਕ ਹੀ ਪ੍ਰੇ ਮੰਗ ਪੇਖ ਆਇਓ ਸਰਬ ਥਾਨ ਦੇਸ ਪ੍ਰੇ ਰੋਮਨਾ ਸੰਸਰ ਲਾਗੈ ਰਹਾਓ ਮੈਂ ਨੀਰੇ ਅਨਕ ਭੋਜਨ ਬਹੁ ਬਿੰਜਨ ਤਿੰਨ ਸਿਉ ਦ੍ਰਿਸ਼ਟ ਨਾ ਕਰੈ ਰਚੰਗ ਹਰ ਰਸ ਚਾਹੈ ਪ੍ਰੇ ਪ੍ਰੇ ਮੁਖ ਟੇਰੈ ਜਿਉ ਅਲ ਕਮਲਾ ਲੋਭ ਹੰਗੈ ਗੁਣ ਨਿਧਾਨ ਮਨ ਮੋਹਨ ਲਾਲਨ ਸੁਖਦਾਈ ਸਰਬੰਗ ਗੁਰੂ ਨਾਨਕ ਪ੍ਰਭ ਪਾਹੇ ਪਠਾਇਓ ਮਿਲੋ ਸਖਾ ਗੱਲ ਲਾਗੈ ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਠਾਕਰ ਸਿਉ ਮਨ ਮਾਨਾ ਸਾਧ ਕਿਰਪਾਲ ਦਿਆਲ ਪਏ ਹੈ ਇਹੋ ਛੇਦਿਓ ਦੁਸ਼ਟ ਬੇਗਾਨਾ ਰਹਾਓ ਤੁਮ ਹੀ ਸੁੰਦਰ ਤੁਮੈ ਸਿਆਨੇ ਤੁਮ ਹੀ ਸੁਗਰ ਸੁਜਾਨਾ ਸਗਲ ਯੋਗ ਯਾਰ ਗਿਆਨ ਧਿਆਨ ਇੱਕ ਨਿਮਖ ਨਾ ਕੀਮਤ ਜਾਨਾ ਤੁਮ ਹੀ ਨਾਇਕ ਤੁਮੈ ਛਤਰਪਤ ਤੁਮ ਪੂਰ ਰਹੇ ਭਗਵਾਨਾ ਪਾਵੋ ਦਾਨ ਸੰਤ ਸੇਵਾ ਹਰ ਨਾਨਕ ਸਦ ਕੁਰਬਾਨਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ ਚੀਤ ਆਏ ਪ੍ਰੇ ਰੰਗਾ ਬਿਸਰਿਓ ਤੰਦ ਬੰਦ ਮਾਇਆ ਕੋ ਰਜਨ ਸਭਾਈ ਜੰਗਾ ਰਹਾਓ ਹਰ ਸੇਵਾਓ ਹਰ ਦੈ ਬਸਾਵੋ ਹਰ ਪਾਇਆ ਸਤਸੰਗਾ ਐਸੋ ਮਿਲਿਓ ਮਨੋਹਰ ਪ੍ਰੀਤਮ ਸੁਖ ਪਾਏ ਮੁਖ ਮੰਗਾ ਪਰਿਉ ਆਪਣਾ ਗੁਰ ਬਸ ਕਰ ਦੀਨਾ ਭੋਗਉ ਭੋਗ ਨਿਸੰਗਾ ਨਿਰਭਉ ਭਏ ਨਾਨਕ ਭਉ ਮਿਟਿਆ ਹਰ ਪਾਇਓ ਪਾਠੰਗਾ ਸਾਰੰਗ ਮਹੱਲਾ ਪੰਜਵਾਂ ਹਰ ਜੀਉ ਕੇ ਦਰਸ਼ਨ ਕਉ ਕੁਰਬਾਨੀ ਬਚਨ ਨਾਦ ਮੇਰੇ ਸ੍ਰਵਨੋ ਪੂਰੇ ਦੇਹਾ ਪ੍ਰਿਅੰਕ ਸਮਾਨੀ ਰਹਾਓ ਛੁੱਟਰ ਤੇ ਗੁਰ ਕੀ ਸੁਹਾਗਨ ਹਰ ਪਾਇਓ ਸੁੜ ਸੁਜਾਨੀ ਜੇ ਘਰ ਮੈਂ ਬੈਸ ਨਹੀਂ ਪਾਵਤ ਸੋ ਥਾਨ ਮਿਲਿਓ ਬਾਸਾਨੀ ਉਨ ਕਹਿ ਬਸ ਆਇਓ ਭਗਤ ਵਛਲ ਜਿਨ ਰਾਖੀ ਆਨ ਸੰਤਾਨੀ ਕਹੋ ਨਾਨਕ ਹਰ ਸੰਗ ਮਨ ਮਾਨਿਆ ਸਭ ਚੁੱਕੀ ਕਾਣ ਲੁਕਾਨੀ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਪੰਚਾ ਤੇ ਸੰਗ ਟੂਟਾ ਦਰਸ਼ਨ ਦੇਖ ਪਏ ਮਨ ਆਨੰਦ ਗੁਰ ਕਿਰਪਾ ਤੇ ਛੂਟਾ ਰਹਾਓ ਬਿਖਮ ਥਾਨ ਬਹੁਤ ਬਹੁਤ ਧਰੀਆ ਅਨਕ ਰਾਖ ਸੂ ਰੂਟਾ ਬਿਖਮਗਾਰ ਕਰ ਪਹੁੰਚੈ ਨਾਹੀ ਸੰਤ ਸਾਂਥ ਪਏ ਲੂਟਾ ਬਹੁਤ ਖਜ਼ਾਨਾ ਮੇਰੇ ਭਾਲੈ ਪਰਿਆ ਅਮੋਲ ਲਾ ਲਿਆ ਖੂਟਾ ਜਨ ਨਾਨਕ ਪ੍ਰਭ ਕਿਰਪਾ ਧਾਰੀ ਤੋ ਮਨ ਮੈਂ ਹਰ ਰਸ ਕੂਟਾ ਸਾਰੰਗ ਮਹੱਲਾ ਪੰਜਵਾਂ ਅਬ ਮੇਰੋ ਠਾਕਰ ਸਿਉ ਮਨ ਲੀਨਾ ਪ੍ਰਾਣ ਦਾਨ ਗੁਰ ਪੂਰੈ ਦੀਆ ਉਰਜਾਇਓ ਜਿਉ ਜਲ ਮੀਨਾ ਰਹਾਓ ਕਾਮ ਕ੍ਰੋਧ ਲੋਭ ਮਦ ਮਤਸਰ ਇਹ ਅਰਪ ਸਗਲ ਦਾਨ ਕੀਨਾ ਮੰਤਰ ਦ੍ਰਿੜਾਏ ਹਰ ਔਖਦ ਗੁਰ ਦੀਓ ਤੋ ਮਿਲਿਓ ਸਗਲ ਪ੍ਰਵੀਨਾ ਗ੍ਰਹਿ ਤੇਰਾ ਤੂੰ ਠਾਕਰ ਮੇਰਾ ਗੁਰ ਹਉ ਖੋਈ ਪ੍ਰਭ ਦੀਨਾ ਕਹੋ ਨਾਨਕ ਮੈਂ ਸਹਿਜ ਕਰ ਪਾਇਆ ਹਰ ਭਗਤ ਭੰਡਾਰ ਖਜ਼ੀਨਾ ਸਾਰੰਗ ਮਹੱਲਾ ਪੰਜਵਾਂ ਮੋਹਨ ਸਭ ਜੀ ਤੇਰੇ ਤੂੰ ਤਾਰ ਹੈ ਛੁੱਟੈ ਸੰਘਾਰ ਨਿਮਖ ਕਿਰਪਾ ਤੇ ਕੋਟ ਬ੍ਰਹਿਮੰਡ ਉਧਾਰ ਹੈ ਰਹਾਓ ਕਰੈ ਅਰਦਾਸ ਬਹੁਤ ਬੇਨੰਤੀ ਨਿਮਖ ਨਿਮਖ ਸਾ ਮਾਰੈ ਹੋ ਕਿਰਪਾਲ ਦੀਨ ਦੁਖ ਪੰਜਨੋ ਹਾਥ ਦੇ ਨਿਸਤਾਰੈ ਕਿਆ ਏ ਭੂਪਤ ਬੱਪਰੇ ਕਹੀਐ ਕਹੋ ਇਹ ਕਿਸਨੋ ਮਾਰੈ ਰਾਖ ਰਾਖ ਰਾਖ ਸੁਖਦਾਤੇ ਸਭ ਨਾਨਕ ਜਗਤ ਮਾਰੈ ਸਾਰੰਗ ਮਹੱਲਾ ਪੰਜਵਾਂ ਅਬ ਮੋਹੇ ਧਨ ਪਾਇਓ ਹਰ ਨਾਮਾ ਭਇਆ ਚਿੰਤ ਤ੍ਰਿਸ਼ਨ ਸਭ ਜੀ ਹੈ ਇਹ ਲਿਖਿਓ ਲੇਖ ਮਥਾਮਾ ਰਹਾਓ ਖੋਜਤ ਖੋਜਤ ਭਇਓ ਬੈਰਾਗੀ ਫਿਰ ਆਇਓ ਦੇਹ ਗਿਰਾਮਾ ਗੁਰ ਕਿਰਪਾਲ ਸੌਦਾ ਇਹੋ ਜੋਰਿਓ ਹੱਥ ਚਰਿਓ ਲਾ ਲਿਆ ਗਾਮਾ ਆਨ ਵਪਾਰ ਬਨਜ ਜੋ ਕਰੀਐ ਤੇ ਤੇ ਦੁਖ ਸਹਾਮਾ ਗੋਬਿੰਦ ਭਜਨ ਕੇ ਨਿਰਪੈ ਵਪਾਰੀ ਹਰ ਰਾਸ ਨਾਨਕ ਰਾਮ ਨਾਮਾ ਸਾਰੰਗ ਮਹੱਲਾ ਪੰਜਵਾਂ ਮੇਰੇ ਮਨ
मिस्टर लगे प्रे बोला, गुर बहां पकड़ प्रभ सेवा लाए, सद दयाल हर टोला रहाओ। प्रभ तू ठाकर सर्व प्रतपालक, मोह कलत्र सहित सब गोला, मान तान सब तू है एक नाम तेरा मैं ओला। जे तख्त बैसाले तो दास तुम्हारे, कास बढ़ावे केतक बोला, जन नानके प्रभ पुरख बिधाते, मेरे ठाकर अगहया तोला। सारंग महला पंजवा, रसना राम कहत गुण सोहंग, एक निमख उपाय समावे, देख चरत मन मोहंग रहाओ। जिस सुनया मन होए रहस अत, हृदय मान दुख जोहंग, सुख पायो दुख दूर पर आयो, बने आई प्रभ तोहंग। किले विख गए मन निर्मल होई है, गुर काढे माया द्रोहंग, कहो नानक मैं सो प्रभ पाया, करण कारण समर्थ होहं। सारंग महला पंजवा, नैनो देखो चलत तमाशा, सबहू दूर सबहू तेने रह, आगम अगम घट वासा रहाओ। अपूल ना पूले लिखियो ना चलावे, मता ना करे पचासा, खिन में साज सवार बिना है, भगत वछल गुणतासा। अंधकू मैं दीपक बलियो, गुरदे कियो प्रगासा, कहो नानक दर्श पेक सुख पाया, सब पूर्ण होई आसा। सारंग महला पंजवा, चरण गोविंद मार्ग सुहावा, आन मार्ग जेता किश ताई है, ते तो ही दुखावा रहाओ। नेत्र पुनीत पय दर्श पेखे, हस्त पुनीत टहलावा, हृदय पुनीत हृदय हर बसियो, मस्त पुनीत संत तूरावा। सर्व निदान नाम हर हर कै, जिस कर्म लिखिया तिन पावा, जन नानक कौ गुरपूरा भेटियो, सुख सहजे आनंद बिहावा। सारंग महला पंजवा, ते आयो अंत बार नाम सखा, जय मात पिता सुत भाई ना पहुंचे, तहां तहां तू रखा रहाओ। अंधकूप ग्रे मैं तिन सिमरियो, जिस मस्तक लेख लिखा, खूले बंधन मुक्त गुर कीनी, सब तू है तू ही दिखा। अमृत नाम पिया मंत्र बतिया, आगाए रसन चखा, कहो नानक सुख सहज मैं पाया, गुरलाही सगल तिखा। सारंग महला पंजवा, गुर मिले ऐसे प्रभु ते आया, पयो कृपाल दयाल दुख पंजन, लगे ना ताती बाया रहाओ। जेते सास सास हम लेते, तेते ही गुण गाया, निमख ना बिसरे करी ना बिसरे, सद संगे जत जाया। हाँ बल बल बल बल चरण कमल कहो, बल बल गुर दरसाया, कहो नानक काहू प्रवाह, जब सुख सागर में पाया। सारंग महला पंजवा, मेरे मन शब्द लगो गुर मीठा, खुल्यो कर्म पयो प्रगासा, कट कट हर हर डीठा। रहाओ पार ब्रह्मया योनी संपो, सर्वथान कट बीठा, पयो प्राप्त अमृत नामा, बल बल प्रभ चरनीठा। सत संगत की रेण मुख लागी, किए सगल तीर्थ मजनीठा, कहो नानक रंग चलूल पये है, हर रंग न लह मजीठा। सारंग महला पंजवा, हर हर नाम दियो गुर साथे, निमख बचन प्रभ हीर है बसियो, सगल भूख मेरी लाथे रहाओ। कृपा निधान गुण नायक ठाकर, सुख समूह सब नाथे, एक आस मोहे तेरी स्वामी, और द्वितीया आस बिराथे। नैन तृप्ता से देख दरसावा, गुर कर तारे मेरे माथे, कहो नानक मैं तुल सुख पाया, जन मरण पैलाथे। सारंग महला पंजवा, हरे मूड़े आन काहे कत जाही, संग मनोहर अमृत है रे, पूल पूल बिखखाई रहाओ। प्रभ सुंदर चतर अनूप विधाते, तिस स्यों रुच नहीं राई, मोहन स्यों बावर मन मोहयो, झूठ गौरी पाई। भयो दयाल कृपाल दुख हरता, संतन स्यों बने आई, सगल निदान करे मैं पाए, कहो नानक जो समाई। सारंग महला पंजवा,
ਓਵੰਗ ਪ੍ਰੇ ਪ੍ਰੀਤ ਚੀਤ ਪਹਿਲਰੀਆ ਜੋ ਤੋ ਬਚਨ ਦਿਓ ਮੇਰਾ ਸਤਿਗੁਰੂ ਤੋ ਮੈਂ ਸਾਜ ਸਿੰਗਰੀਆ ਰਹਾਓ। ਹਮ ਭੂਲੇ ਤੁਮ ਸਦਾ ਅਪੂਲਾ ਹਮ ਪਤਤ ਤੁਮ ਪਤਤ ਧਰੀਆ ਹਮ ਨੀਚ ਬਿਰਖ ਤੁਮ ਮੈ ਲਾਗਰ ਲਾਜ ਸੰਗ ਸੰਗ ਬਸਰੀਆ ਤੁਮ ਗੰਭੀਰ ਧੀਰ ਉਪਕਾਰੀ ਹਮ ਕਿਆ ਬਪਰੇ ਜੰਤਰੀਆ ਗੁਰ ਕਿਰਪਾਲ ਨਾਨਕ ਹਰ ਮੇਲਿਓ ਤੋ ਮੇਰੀ ਸੁਖ ਸੇਜਰੀਆ। ਸਾਰਿੰਗ ਮਹੱਲਾ ਪੰਜਵਾਂ ਮਨ ਓਏ ਦਿਨਸ ਧਨ ਪਰਵਾਨਾ ਸਫਲ ਤੇ ਕਰੀ ਸੰਯੋਗ ਸੁਹਾਵੇ ਸਤਿਗੁਰ ਸੰਗ ਗਿਆਨਾ ਰਹਾਓ। ਧਨ ਸੋ ਭਾਗ ਧਨ ਸੁਹਾਗਾ ਧਨ ਦੇਤ ਜਿਨ ਮਾਨਾ ਇਹੋ ਤਨ ਤੁਮਰਾ ਸਭ ਗ੍ਰਿਹੋ ਤਨ ਤੁਮਰਾ ਹਿਉ ਕਿਉ ਕੁਰਬਾਨਾ। ਕੋਟ ਲਾਖ ਰਾਜ ਸੁਖ ਪਾਏ ਇਕ ਨਿਮਖ ਪੇਖ ਦ੍ਰਿਸ਼ਟਾਨਾ ਜੋ ਕਹੋ ਮੁਖ ਹੋ ਸੇਵਕ ਇਹ ਬੈਸੀਐ ਸੁਖ ਨਾਨਕ ਅੰਤ ਨਾ ਜਾਨਾ। ਸਾਰੰਗ ਮਹੱਲਾ ਪੰਜਵਾਂ ਅਬ ਮੋਰੋ ਸਹਿਸਾ ਦੂਹ ਗਇਆ ਔਰਿਓ ਭਾਵ ਸਗਲ ਤਿਆਗ ਛੋਡੇ ਸਤਿਗੁਰ ਸਰਨ ਪਿਆ ਰਹਾਓ। ਸਰਬ ਸਿੱਧ ਕਾਰਜ ਸਭ ਸਵਰੇ ਅਹੰ ਰੋਗ ਸਗਲ ਹੀ ਖਇਆ ਕੋਟ ਪ੍ਰਾਧ ਖਿਨ ਮੈਂ ਖਉ ਪਈ ਹੈ ਗੁਰਮਿਲ ਹਰ ਹਰ ਕਹਿਆ। ਪੰਚ ਦਾਸ ਗੁਰ ਵਸਗਤ ਕੀਨੇ ਮਨ ਨਿਚਲ ਨਿਰਭਇਆ ਆਏ ਨਾ ਜਾਵੇ ਨਾ ਕਤ ਹੀ ਡੋਲੈ ਥਿਰ ਨਾਨਕ ਰਾਜ ਆਇਆ। ਸਾਰਿੰਗ ਮਹੱਲਾ ਪੰਜਵਾਂ ਪ੍ਰਭ ਮੇਰੋ ਇਤ ਉਤ ਸਦਾ ਸਹਾਈ ਮਨ ਮੋਹਨ ਮੇਰੇ ਜੀ ਕੋ ਪਿਆਰੋ ਕਵਨ ਕਹਾਂ ਗੁਣ ਗਾਈ। ਹਰਹਾਓ ਖੇਲ ਖਿਲਾਏ ਲਾਡ ਲਾਡਾਵੈ ਸਦਾ ਸਦਾ ਅਨਦਾਈ ਪ੍ਰਤਪਾਲੈ ਬਾਰਕੀ ਨਿਆਈ ਜੈਸੇ ਮਤ ਪਿਤਾਈ ਤਿਸ ਬਿਨ ਨਿਮਖ ਨਹੀਂ ਰਹਿ ਸਕੀਐ ਬਿਸਰ ਨਾ ਕਬਹੂ ਜਾਈ ਕਹੋ ਨਾਨਕ ਮਿਲ ਸੰਤ ਸੰਗਤ ਤੇ ਮਗਨ ਭਏ ਲਿਵਲਾਈ। ਸਾਰਿੰਗ ਮਹੱਲਾ ਪੰਜਵਾਂ ਆਪਣਾ ਮੀਤ ਸਵਾਮੀ ਗਾਈਐ ਆਸਨਾ ਅਵਰ ਕਾਹੂ ਕੀ ਕੀਜੈ ਸੁਖਦਾਤਾ ਪ੍ਰਭ ਧਿਆਈਐ ਰਹਾਓ। ਸੁਖ ਮੰਗਲ ਕਲਿਆਣ ਜਿਸੈ ਘਰ ਤਿਸ ਹੀ ਸਰਣੀ ਪਾਈਐ ਤਿਸੈ ਤਿਆਗ ਮਾਨੁਖ ਜੇ ਸੋਇ ਵਉ ਤਿਸੈ ਤਿਆਗ ਮਾਨੁਖ ਜੇ ਸੇਵਉ ਤਉ ਲਾਜ ਲੋਨ ਹੋਏ ਜਾਈਐ। ਏਕ ਓਟ ਪਕਰੀ ਠਾਕਰ ਕੀ ਗੁਰਮਿਲ ਮਤ ਬੁੱਧ ਪਾਈਐ ਗੁਣ ਨਿਧਾਨ ਨਾਨਕ ਪ੍ਰਭ ਮਿਲਿਆ ਸਗਲ ਚੁੱਕੀ ਮੋਹਤਾਈਐ। ਸਾਰਿੰਗ ਮਹੱਲਾ ਪੰਜਵਾਂ ਓਟ ਸਤਾਣੀ ਪ੍ਰਭ ਜੀਓ ਮੇਰੈ ਦ੍ਰਿਸ਼ਟ ਨਾ ਲਿਆਵੋ ਅਵਰ ਕਾਹੂ ਕਹੋ ਮਾਣ ਮਹੱਤ ਪ੍ਰਭ ਤੇਰਾ ਰਹਾਓ। ਅੰਗੀਕਾਰ ਕੀਓ ਪ੍ਰਭ ਆਪਣੇ ਕਾਲ ਲਿਆ ਬੇ ਘੇਰੈ ਅੰਮ੍ਰਿਤ ਨਾਮ ਔਖਦ ਮੁਖ ਦੀਨੋ ਜਾਏ ਪਿਆ ਗੁਰ ਪੈਰੈ। ਕਵਨ ਉਪਮਾ ਕਹੋ ਏਕ ਮੁਖ ਨਿਰਗੁਣ ਕੇ ਦਾ ਤੇਰੈ ਕਾਟ ਸਿਲਕ ਜੋ ਆਪਣਾ ਕੀਨੋ ਨਾਨਕ ਸੂਖ ਘਨੇਰੈ। ਸਾਰਿੰਗ ਮਹੱਲਾ ਪੰਜਵਾਂ ਪ੍ਰਭ ਸਿਮਰਤ ਦੁਖ ਬਿਨਾਸੀ ਭਇਓ ਕਿਰਪਾਲ ਜੀ ਸੁਖਦਾਤਾ ਹੋਈ ਸਗਲ ਖਲਾਸੀ ਰਹਾਓ। ਅਵਰ ਨਾ ਕੋ ਸੂਜੈ ਪ੍ਰਭ ਬਿਨ ਕਹੋ ਕੋ ਕਿਸ ਪੈ ਜਾਸੀ ਜਿਉ ਜਾਣੋ ਤਿਉ ਰਾਖੋ ਠਾਕਰੋ ਸਭ ਕੀ ਤੁਮ ਹੀ ਪਾਸੀ। ਹਾਥ ਦੇ ਰਾਖੇ ਪ੍ਰਭ ਆਪਣੇ ਸਦ ਜੀਵਨ ਅਬਨਾਸੀ ਕਹੋ ਨਾਨਕ ਮਨ ਅਨੰਦ ਭਇਆ ਹੈ ਕਾਟੀ ਜਮਕੀ ਫਾਸੀ। ਸਾਰਿੰਗ ਮਹੱਲਾ ਪੰਜਵਾਂ ਮੇਰੋ ਮਨ ਜਤ ਕਤ ਤੁਝੈ ਸਮਾਰੈ ਹਮ ਬਾਰਕ ਦੀਨ ਪਿਤਾ ਪ੍ਰਭ ਮੇਰੇ ਜਿਉ ਜਾਣੈ ਤਿਉ ਪਾਰੈ। ਹਰਹਾਓ ਜਾ ਭੁਖੋ ਤਉ ਭੋਜਨ ਮੰਗੈ ਅਗਾਏ ਸੁਖ ਸਗਾਰੈ ਤਬ ਅਰੋਗ ਜਬ ਤੁਮ ਸੰਗ ਬਸਤੋ ਛੁਟਕਤ ਹੋਏ ਰਵਾਰੈ। ਕਵਨ ਬਸੇਰੋ ਦਾਸ ਦਾਸਨ ਕੋ ਥਾਪੋ ਥਾਪਨਹਾਰੈ ਨਾਮ ਨ ਬਿਸਰੈ ਤਾ ਜੀਵਨ ਪਾਈਐ ਬਿਨਤੀ ਨਾਨਕੇ ਸਾਰੈ। ਸਾਰਿੰਗ ਮਹੱਲਾ ਪੰਜਵਾਂ ਮਨ ਤੇ ਭੈ ਪਉ ਦੂਰ ਪਰਾਇਓ ਲਾਲ ਦਿਆਲ ਗੁਲਾਲ ਲਾਡਲੇ ਸਹਿ ਸਹਿਜ ਗੁਣ ਗਾਇਓ ਰਹਾਓ। ਗੁਰਬਚਨਾਤ ਕਮਾਤ ਕਿਰਪਾ ਤੇ ਬਹੁਰ ਨਕਤ ਹੂੰ ਤਾਇਓ ਰਹਿਤੇ ਉਪਾਦ ਸਮਾਜ ਸੁਖਿਆਸਨ ਭਗਤ ਵਛਲ ਗ੍ਰਹਿ ਪਾਇਓ। ਨਾਦ ਬਿਨੋਦ ਕੋਡਿਆਨੰਦਾ ਸਹਿਜੇ ਸਹਿ ਸਮਾਇਓ ਕਰਨਾ ਆਪ ਕਰਾਵਨੇ ਆਪੇ ਕਹੋ ਨਾਨਕੇ ਆਪ ਆਪਾਇਓ। ਸਾਰਿੰਗ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਮਨੈ ਆਧਾਰੋ ਜਿਨ ਦੀਆ ਤਸਕੈ ਕੁਰਬਾਨੈ ਗੁਰਪੂਰੇ ਨਮਸਕਾਰੋ ਰਹਾਓ।
ਬੂਜੀ ਤ੍ਰਿਸ਼ਨਾ ਸਹਿ ਸੁਹੇਲਾ ਕਾਮ ਕ੍ਰੋਧ ਬਖਜਾਰੋ ਆਏ ਨਾ ਜਾਏ ਬਸੈ ਇਹ ਠਾਕਰੋ ਜਹ ਆਸਨ ਨਿਰੰਕਾਰੋ ਏਕੈ ਪ੍ਰਗਟ ਏਕੈ ਗੁਪਤਾ ਏਕੈ ਧੁੰਦੂਕਾਰੋ ਆਦ ਮਦ ਅੰਤ ਪ੍ਰਭ ਸੋਈ ਕਹੋ ਨਾਨਕ ਸੱਚ ਵਿਚਾਰੋ ਸਾਰੰਗ ਮਹੱਲਾ ਪੰਜਵਾਂ ਬਿਨ ਪ੍ਰਭ ਰਹਿਣ ਨਾ ਜਾਏ ਘਰੀ ਸਰਬ ਸੁਖ ਤਾਹੂ ਕੈ ਪੂਰਨ ਜਾਂ ਕੈ ਸੁਖ ਹੈ ਹਰੀ ਰਹਾਉ ਮੰਗਲ ਰੂਪ ਪ੍ਰਾਣ ਜੀਵਨ ਧਨ ਸਿਮਰਤ ਅਨੰਦ ਘਨਾ ਵੜ ਸਮਰੱਥ ਸਦਾ ਸਦ ਸੰਗੇ ਗੁਣ ਰਸਨਾ ਕਵਨਪਣਾ ਥਾਨ ਪਵਿੱਤਰਾ ਮਾਨ ਪਵਿੱਤਰਾ ਪਵਿੱਤਰ ਸੁਣਨ ਕਹਿਣ ਹਾਰੇ ਕਹੋ ਨਾਨਕ ਤੇ ਭਵਨ ਪਵਿੱਤਰਾ ਜਾਂ ਮੈਂ ਸੰਤ ਤੁਮਾਰੇ ਸਾਰੰਗ ਮਹੱਲਾ ਪੰਜਵਾਂ ਰਸਨਾ ਜਪਤੀ ਤੂੰ ਹੀ ਤੂੰ ਹੀ ਮਾਤ ਗਰਭ ਤੁਮਹੀ ਪ੍ਰਤਪਾਲਕ ਮ੍ਰਿਤ ਮੰਡਲ ਇੱਕ ਤੁਹੀ ਰਹਾਓ ਤੁਮ ਹੈ ਪਿਤਾ ਤੁਮ ਹੀ ਫੁਨ ਮਾਤਾ ਤੁਮ ਹੈ ਮੀਤ ਹਿਤ ਭਰਾਤਾ ਤੁਮ ਪਰਿਵਾਰ ਤੁਮੈ ਆਧਾਰਾ ਤੁਮੈ ਜੀ ਪ੍ਰਾਨਦਾਤਾ ਤੁਮੈ ਖਜ਼ੀਨਾ ਤੁਮੈ ਜਰੀਨਾ ਤੁਮ ਹੀ ਮਾਣਕ ਲਾਲਾ ਤੁਮ ਹੈ ਪਾਰ ਜਾਤ ਗੁਰ ਤੇ ਪਾਏ ਤਉ ਨਾਨਕ ਭਏ ਨਿਹਾਲਾ ਸਾਰਿੰਗ ਮਹੱਲਾ ਪੰਜਵਾਂ ਜਾਹੂ ਕਾਹੂ ਆਪਣੋ ਹੀ ਚਿਤ ਜਾਵੈ ਜੋ ਕਾਹੂ ਕੋ ਚੇਰੋ ਹੋਵਤੋ ਠਾਕਰ ਹੀ ਪੈ ਜਾਵੈ ਰਹਾਉ ਆਪਣੇ ਪਹਿ ਦੁਖ ਆਪਣੇ ਪਹਿ ਸੁਖਾ ਆਪਣੇ ਹੀ ਪਹਿ ਬਿਰਥਾ ਆਪਣੇ ਪਹਿ ਮਾਨ ਆਪਣੇ ਪਹਿ ਤਾਨਾ ਆਪਣੇ ਹੀ ਪਹਿ ਅਰਥਾ ਕਿਨ ਹੀ ਰਾਜ ਜੋਬਨ ਧਨ ਮਿਲਖਾ ਕਿਨ ਹੀ ਬਾਪ ਮਹਿਤਾਰੀ ਸਰਬ ਥੋਕ ਨਾਨਕ ਗੁਰ ਪਾਏ ਪੂਰਨ ਆਸ ਹਮਾਰੀ ਸਾਰੰਗ ਮਹੱਲਾ ਪੰਜਵਾਂ ਝੂਠੋ ਮਾਇਆ ਕੋ ਮਦਮਾਨ ਤ੍ਰੋਹ ਮੋਹ ਦੂਰ ਕਰ ਬਪਰੇ ਸੰਗ ਪਾਲੈ ਜਾਨ ਰਹਾਉ ਮਿਥਿਆ ਰਾਜੋਬਨ ਅਰ ਉਮਰੇ ਮੀਰ ਮਲਕ ਅਰ ਖਾਨ ਮਿਥਿਆ ਕਾਪਰ ਸੁਗੰਧ ਚਤਰਾਈ ਮਿਥਿਆ ਭੋਜਨ ਪਾਨ ਦੀਨ ਬੰਦਰੋ ਦਾਸ ਦਾਸਰੋ ਸੰਤੈ ਕੀ ਸਾਰਾਨ ਮੰਗਰ ਮੰਗੋ ਹੋਇਆ ਚਿੰਤਾ ਮਿਲ ਨਾਨਕ ਹਰ ਪ੍ਰਾਨ ਸਾਰੰਗ ਮਹੱਲਾ ਪੰਜਵਾਂ ਆਪਣੀ ਇਤਨੀ ਕਛੂ ਨਾ ਸਾਰੀ ਅਨਕ ਕਾਜ ਅਨਕ ਧਾ ਵਰਤਾ ਉਰਜੋ ਅਨ ਜੰਜਾਰੀ ਰਹਾਉ ਦੇਵ ਸਚਾਰ ਕੇ ਦੀਸੈ ਸੰਗੀ ਉਹਾਂ ਨਾਹੀ ਜੈ ਭਾਰੀ ਤਿੰਨ ਸਿਉ ਰਾਚ ਮਾਚ ਹਿਤ ਲਾਇਓ ਜੋ ਕਾਮ ਨਹੀਂ ਗਾਵਾਰੀ ਹਉ ਨਾਹੀ ਨਾਹੀ ਕਿਸ਼ ਮੇਰਾ ਨਾ ਹਮਰੋ ਬਸ ਚਾਰੀ ਕਰਨ ਕਰਾਵਣ ਨਾਨਕੇ ਪ੍ਰਭ ਸੰਤਨ ਸੰਗ ਉਧਾਰੀ ਸਾਰੰਗ ਮਹੱਲਾ ਪੰਜਵਾਂ ਮੋਹਨੀ ਮੋਹਤ ਰਹਿ ਨਾ ਹੋਰੀ ਸਾਧਕ ਸਿੱਧ ਸਗਲ ਕੀ ਪਿਆਰੀ ਟੁੱਟੈ ਨਾ ਕਾਹੂ ਤੋਰੀ ਰਹਾਉ ਖੜ ਸ਼ਾਸਤਰ ਉਚਰਤ ਰਸਨਾਗਰ ਤੀਰਥ ਗਮਨ ਨਾ ਥੋਰੀ ਪੂਜਾ ਚੱਕਰ ਵਰਤ ਨੇਮ ਤਪੀਆ ਉਹਾਂ ਗੈਲ ਨਾ ਸ਼ੋਰੀ ਅੰਧ ਕੂ ਮਹਿ ਪਤਤ ਹੋਤ ਜਗ ਸੰਤੋ ਕਰੋ ਪਰਮਗਤ ਮੋਰੀ ਸਾਧ ਸੰਗਤ ਨਾਨਕ ਭਇਓ ਮੁਕਤਾ ਦਰਸ਼ਨ ਭਿਖਤ ਭੋਰੀ ਸਾਰਿੰਗ ਮਹੱਲਾ ਪੰਜਵਾਂ ਕਹਾਂ ਕਰੈ ਰੇ ਖਾਟ ਖਾਟ ਲੀ ਪਵਨ ਅਫਾਰ ਤੋਰ ਚਾਂਬਰੋ ਅਤ ਜਜਰੀ ਤੇਰੀ ਰੇ ਮਾਟਲੀ ਰਹਾਓ ਉਹੀ ਤੇ ਹਰਿਓ ਉਹਾਂ ਲੈ ਧਰਿਓ ਜੈਸੇ ਬਾਸਾ ਮਾਸ ਦੇਤ ਝਾਟਲੀ ਦੇਵਨ ਹਾਰ ਵਿਸਾਰਿਓ ਅੰਦਲੇ ਜੋ ਸਫਰੀ ਉਧਰ ਭਰੈ ਬੈ ਹਟਲੀ ਸਾਧ ਬਿਕਾਰ ਬਿਕਾਰ ਝੂਠ ਰਸ ਜੈ ਜਾਨੋ ਤੈ ਭੀਰ ਬਾਟਲੀ ਕਹੋ ਨਾਨਕ ਸਮਝ ਰੇ ਇਆਨੇ ਆਜ ਕਾਲ ਖੁੱਲੈ ਤੇਰੀ ਗਾਂਠਲੀ ਸਾਰੰਗ ਮਹੱਲਾ ਪੰਜਵਾਂ ਗੁਰ ਜੀਓ ਸੰਗ ਤੁਹਾਰੈ ਜਾਣਿਓ ਕੋਟ ਜੋਦ ਉਹ ਕੀ ਬਾਤ ਨਾ ਪੁੱਛੀਐ ਤਾਂ ਦਰਗਹਿ ਪੀ ਮਾਨਿਓ ਰਹਾਓ ਕਵਨ ਮੂਲ ਪ੍ਰਾਣੀ ਕਾ ਕਹੀਐ ਕਵਨ ਰੂਪ ਦ੍ਰਿਸ਼ਟਾਨਿਓ ਜੋਤ ਪ੍ਰਕਾਸ਼ ਭਈ ਮਾਟੀ ਸੰਗ ਦੁਲਭ ਦੇਹ ਬਖਾਨਿਓ ਤੁਮ ਤੇ ਸੇਵ ਤੁਮ ਤੇ ਜਪ ਤਾਪਾ ਤੁਮ ਤੇ ਤਤ ਪਛਾਨਿਓ ਕਰ ਮਸਤਕ ਧਰ ਕੱਟੀ ਜੇਵਰੀ ਨਾਨਕ ਦਾਸ ਦਸਾਨਿਓ ਸਾਰੰਗ ਮਹੱਲਾ ਪੰਜਵਾਂ ਹਰ ਹਰ ਦਿਓ ਸੇਵਕ ਕੋ ਨਾਮ ਮਾਨਸਕਾ ਕੋ ਬਪਰੋ ਭਾਈ ਜਾਂ ਕੋ ਰਾਖਾ ਰਾਮ ਰਹਾਉ ਆਪ ਮਹਾਜਨ ਆਪੇ ਪੰਚਾ ਆਪ ਸੇਵਕੈ ਕਾਮ ਆਪੇ ਸਗਲੇ ਦੂਤ ਬਿਦਾਰੇ ਠਾਕਰੇ ਅੰਤਰ ਜਾਮ
ਆਪੇ ਪਤ ਰਾਖੀ ਸੇਵਕੀ ਆਪ ਕੀ ਉਹ ਬੰਧਾਨ ਆ ਜੁਗਾ ਦੋ ਸੇਵਕੀ ਰਾਖੈ ਨਾਨਕ ਕੋ ਪ੍ਰਭ ਜਾਨ ਸਾਰੰਗ ਮਹੱਲਾ ਪੰਜਵਾਂ ਤੂੰ ਮੇਰੋ ਮੀਤ ਸਖਾ ਹਰ ਪ੍ਰਾਨ ਮਨ ਤਨ ਜੀਉ ਪਿੰਡ ਸਭ ਤੁਮਰਾ ਇਹੋ ਤਨ ਸੀਤੋ ਤੁਮਰੈ ਧਨ ਰਹਾਓ ਤੁਮ ਹੀ ਦੀਏ ਅਨਕ ਪ੍ਰਕਾਰਾ ਤੁਮ ਹੀ ਦੀਏ ਮਾਨ ਸਦਾ ਸਦਾ ਤੁਮ ਹੀ ਪਤ ਰਾਖੋ ਅੰਤਰ ਜਾਮੀ ਜਾਨ ਜਿਨ ਸੰਤਨ ਜਾਣਿਆ ਤੂੰ ਠਾਕਰੋ ਤੇ ਆਏ ਪ੍ਰਵਾਨ ਜਨਕਾ ਸੰਗ ਪਾਈਐ ਵਡਭਾਗੀ ਨਾਨਕ ਸੰਤਨ ਕੈ ਕੁਰਬਾਨ ਸਾਰੰਗ ਮਹੱਲਾ ਪੰਜਵਾਂ ਕਰੋ ਗਤ ਦਿਆਲ ਸੰਤੋ ਮੋਰੀ ਤੁਮ ਸਮਰੱਥ ਕਾਰਨ ਕਰਨਾ ਤੂਟੀ ਤੁਮ ਹੀ ਜੋਰੀ ਰਹਾਓ ਜਨਮ ਜਨਮ ਕੇ ਬਖਈ ਤੁਮ ਤਾਰੇ ਸਮਤ ਸੰਗ ਤੁਮਾਰੈ ਪਾਈ ਅਨਕ ਜੋਨ ਭ੍ਰਮ ਤੇ ਪ੍ਰਭ ਬਿਸਰਤ ਸਾਸ ਸਾਸ ਹਰ ਗਾਈ ਜੋ ਜੋ ਸੰਗ ਮਿਲੈ ਸਾਧੂ ਕੈ ਤੇ ਤੇ ਪਤਿਤ ਪੁਨੀਤਾ ਕਹੋ ਨਾਨਕ ਜਾ ਕੇ ਵਡਭਾਗਾ ਤਿਨ ਜਨਮ ਪਦਾਰਥ ਜੀਤਾ ਸਾਰੰਗ ਮਹੱਲਾ ਪੰਜਵਾਂ ਠਾਕੁਰ ਬਿਨਤੀ ਕਰਨ ਜਨ ਆਇਓ ਸਰਬ ਸੁਖ ਆਨੰਦ ਸਹਿਜ ਰਸ ਸੁਨ ਤੁਹਾਰੋ ਨਾਇਓ ਰਹਾਓ ਕਿਰਪਾ ਨਿਧਾਨ ਸੂਖ ਕੇ ਸਾਗਰ ਜਾ ਸਭ ਮੈਂ ਜਾਂ ਕੋ ਛਾਇਓ ਸੰਤ ਸੰਗ ਰੰਗ ਤੁਮ ਕੀਏ ਆਪਣਾ ਆਪ ਦ੍ਰਿਸ਼ਟਾਇਓ ਨੈਨੋ ਸੰਗ ਸੰਤਨ ਕੀ ਸੇਵਾ ਚਰਨ ਝਾਰੀ ਕੇ ਸਾਇਓ ਆਠ ਪਹਿਰ ਦਰਸ਼ਨ ਸੰਤਨ ਕਾ ਸੁਖ ਨਾਨਕਿਹੋ ਪਾਇਓ ਸਾਰੰਗ ਮਹੱਲਾ ਪੰਜਵਾਂ ਜਾਂ ਕੀ ਰਾਮ ਨਾਮ ਲਿਵ ਲਾਗੀ ਸੱਜਣ ਸੁਰਦਾ ਸੁਹੇਲਾ ਸਹਿਜੇ ਸੋ ਕਹੀਐ ਵਡਭਾਗੀ ਰਹਾਓ ਰਹਿਤ ਬਿਕਾਰ ਅਲਪ ਮਾਇਆ ਤੇ ਅਹੰ ਬੁੱਧ ਬਿਖ ਤਿਆਗੀ ਦਰਸ ਪਿਆਸ ਆਸ ਟੇਕੈ ਕੀ ਦਰਸ ਪਿਆਸ ਆਸ ਏਕੈ ਕੀ ਟੇਕ ਹੀ ਐ ਪ੍ਰੇ ਪਾਗੀ ਅਚਿੰਤ ਸੋਏ ਜਾਗਨ ਉਠ ਬੈਸਨ ਅਚਿੰਤ ਹਸਤ ਬੈ ਰਾਗੀ ਕਹੋ ਨਾਨਕ ਜਨ ਜਗਤ ਠਗਾਨਾ ਸੋ ਮਾਇਆ ਹਰ ਜਨ ਠਾਗੀ ਸਾਰੰਗ ਮਹੱਲਾ ਪੰਜਵਾਂ ਆਪ ਜਨ ਉੱਪਰ ਕੋ ਨਾ ਪੁਕਾਰੈ ਪੂ ਕਾਰਨ ਕਹੋ ਜੋ ਉੱਦਮ ਕਰਤਾ ਗੁਰ ਪਰਮੇਸ਼ਰ ਤਾਂ ਕਹੋ ਮਾਰੈ ਰਹਾਉ ਨਿਰਵੈਰੈ ਸੰਗ ਵੈਰ ਰਚਾਵੈ ਹਰ ਦਰਗੈ ਉਹ ਹਾਰੈ ਅਜੁਗਾਦ ਪ੍ਰਭ ਕੀ ਵਡਿਆਈ ਜਨ ਕੀ ਪੈ ਸਵਾਰੈ ਨਿਰਭਉ ਭਏ ਸਗਲ ਭਉ ਮਿਟਿਆ ਚਰਨ ਕਮਲ ਆਧਾਰੈ ਗੁਰ ਕੈ ਬਚਨ ਜਪਿਓ ਨਾਉ ਨਾਨਕ ਪ੍ਰਗਟ ਭਇਓ ਸੰਸਾਰੈ ਸਾਰੰਗ ਮਹੱਲਾ ਪੰਜਵਾਂ ਹਰ ਜਨ ਛੋੜਿਆ ਸਗਲਾ ਆਪ ਜਿਉ ਜਾਨੋ ਤਿਉ ਰੱਖੋ ਗੁਸਾਈ ਪੇਖ ਜੀਵਾਂ ਪ੍ਰਤਾਪ ਰਹਾਉ ਗੁਰ ਉਪਦੇਸ਼ ਸਾਧ ਕੀ ਸੰਗਤ ਬਿਨਸਿਓ ਸਗਲ ਸੰਤਾਪ ਮਿੱਤਰ ਸਤਰ ਪੇਖ ਸੰਤ ਵਿਚਾਰਿਓ ਸਗਲ ਸੰਭਾਖਣ ਜਾਪ ਤਪਤ ਬੁੱਝੀ ਸੀਤਲਿਆ ਗਾਨੇ ਸੁਨ ਅਨਹਦ ਬਿਸਮ ਭਏ ਬਿਸਮਾਦ ਅਨੰਦ ਭਇਆ ਨਾਨਕ ਮਨਸਾਚਾ ਪੂਰਨ ਪੂਰੇ ਨਾਦ ਸਾਰੰਗ ਮਹੱਲਾ ਪੰਜਵਾਂ ਮੇਰੇ ਗੁਰਮੋਰੋ ਸਹਿਸਾ ਉਤਾਰਿਆ ਤਿਸ ਗੁਰ ਕੈ ਜਾਈਐ ਤਿਸ ਗੁਰ ਕੈ ਜਾਈਐ ਬਲਿਹਾਰੀ ਸਦਾ ਸਦਾ ਹੋ ਵਾਰਿਆ ਰਹਾਓ ਗੁਰ ਕਾ ਨਾਮ ਜਪਿਓ ਦਿਨ ਰਾਤੀ ਗੁਰ ਕੇ ਚਰਨ ਮਨ ਧਾਰਿਆ ਗੁਰ ਕੀ ਧੂਰ ਕਰੋ ਨਿਤ ਮੱਜਨ ਕਿਲ ਵਿਖ ਮਹਿਲ ਉਤਾਰਿਆ ਗੁਰ ਪੂਰੇ ਕੀ ਕਰੋ ਨਿਤ ਸੇਵਾ ਗੁਰ ਆਪਣਾ ਨਮਸਕਾਰਿਆ ਸਰਵ ਫਲਾ ਦੀਨੇ ਗੁਰ ਪੂਰੈ ਨਾਨਕ ਗੁਰ ਨਿਸਤਾਰਿਆ ਸਾਰੰਗ ਮਹੱਲਾ ਪੰਜਵਾਂ ਸਿਮਰਤ ਨਾਮ ਪ੍ਰਾਨਗਤ ਪਾਵੈ ਮਿਟੈ ਕਲੇਸ਼ ਤਰਾਸ ਸਭ ਨਾਸੈ ਸਾਧ ਸੰਗ ਹਿਤ ਲਾਵੈ ਰਹਾਓ ਹਰ ਹਰ ਹਰ ਹਰ ਮਨ ਆਰਾਧੇ ਰਸਨਾ ਹਰ ਜਸ ਗਾਵੈ ਤਜ ਅਭਿਮਾਨ ਕਾਮ ਕ੍ਰੋਧ ਨਿੰਦਾ ਬਾਸ ਦੇਵ ਰੰਗ ਲਾਵੈ ਦਾਮੋਦਰ ਦਯਾਲ ਆਰਾਧੋ ਗੋਬਿੰਦ ਕਰਤ ਸੁਹਾਵੈ ਕਹੋ ਨਾਨਕ ਸਭ ਕੀ ਹੋਏ ਰੇਨਾ ਹਰ ਹਰ ਦਰਸ ਸਮਾਵੈ ਸਾਰੰਗ ਮਹੱਲਾ ਪੰਜਵਾਂ ਆਪਣੇ ਗੁਰਪੂਰੇ ਬਲਿਹਾਰੈ ਪ੍ਰਗਟ ਪ੍ਰਤਾਪ ਕੀਓ ਨਾਮ ਕੋ ਰਾਖੇ ਰਖਨਹਾਰੈ ਰਹਾਓ ਨਿਰਭਉ ਕੀਏ ਸੇਵਕ ਦਾਸ ਆਪਣੇ ਸਗਲੇ ਦੁੱਖ ਵਿਦਾਰੈ ਆਨੋ ਪਾਵ ਤਿਆਗ ਜਨ ਸਗਲੇ ਚਰਨ ਕਮਲ ਰੇ ਧਾਰੈ ਪ੍ਰਾਣ ਆਧਾਰ ਮੀਤ ਸਾਜਨ ਪ੍ਰਭ ਏਕੈ ਏਕ ਓੰਕਾਰੈ ਸਭ ਤੇ ਊਚੋ ਠਾਕਰ ਨਾਨਕ ਕਾ ਬਾਰ ਬਾਰ ਨਮਸਕਾਰੈ ਸਾਰੰਗ ਮਹੱਲਾ ਪੰਜਵਾਂ
ਬਿਨ ਹਰ ਹੈ ਕੋ ਕਹਾਂ ਬਤਾਵੋ, ਸੁਖ ਸਮੂਹ ਕਰਨਾ ਮੈਂ ਕਰਤਾ, ਤਿਸ ਪ੍ਰਭਸਦਾ ਧਿਆਵੋ ਰਹਾਓ। ਜਾਂ ਕਹਿ ਸੂਤ ਪਰੋਏ ਜਨਤਾ, ਤਿਸ ਪ੍ਰਭ ਕਾ ਜਸ ਗਾਵੋ, ਸਿਮਰ ਠਾਕਰ ਜਿਨ ਸਭ ਕਿਛ ਦੀਨਾ, ਆਣ ਕਹਾਂ ਪੈ ਜਾਵੋ। ਸਫਲ ਸੇਵਾ ਸਵਾਮੀ ਮੇਰੇ ਕੀ, ਮਨ ਬਾਂਸ਼ਤ ਫਲ ਪਾਵੋ, ਕਹੋ ਨਾਨਕ ਲਾਭ ਲਾਹਾ ਲੈ ਚੱਲੋ, ਸੁਖ ਸੇਤੀ ਘਰ ਜਾਵੋ, ਸਾਰੰਗ ਮਹੱਲਾ ਪੰਜਵਾਂ। ਠਾਕੁਰ ਤੁਮ ਸਰਨ ਆਈ ਆਇਆ, ਉਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ ਰਹਾਓ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਦੁਖ ਨਾਠੇ ਸੁਖ ਸਹਿ ਸਮਾਏ, ਅਨੰਦ ਅਨੰਦ ਗੁਣ ਗਾਇਆ। ਬਾਹਾਂ ਪਕੜ ਕੱਢ ਲੀਨੇ ਆਪਣੇ, ਗ੍ਰਹਿ ਅੰਧ ਕੂਪ ਤੇ ਮਾਇਆ, ਕਹੋ ਨਾਨਕ ਗੁਰਬੰਧਨ ਕਾਟੇ, ਬਿਸ਼ਰ ਧਿਆਨ ਮਿਲਾਇਆ। ਸਾਰੰਗ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਗਤ ਠੰਡੀ, ਬੇਦ ਪ੍ਰਾਣ ਸਿਮਰਤ ਸਾਧੂ ਜਨ, ਖੋਜਤ ਖੋਜਤ ਕਾਂਡੀ ਰਹਾਓ। ਸਿਵ ਬਿਰੰਚ ਅਰ ਇੰਦਰ ਲੋਕ, ਤਾਂ ਮੈਂ ਜਲ ਤੋਂ ਫਿਰਿਆ, ਸਿਮਰ ਸਿਮਰ ਸਵਾਮੀ ਭਏ ਸੀਤਲ, ਦੁਖ ਦਰਦ ਪ੍ਰਮ ਹਿਰਿਆ। ਜੋ ਜੋ ਤਰਿਓ ਪੁਰਾਤਨ ਨਵ ਤਨ, ਭਗਤ ਪਾਏ ਹਰ ਦੇਵਾ, ਨਾਨਕੀ ਬੇਨੰਤੀ ਪ੍ਰਭ ਜੀਓ, ਮਿਲੈ ਸੰਤ ਜਨ ਸੇਵਾ। ਸਾਰੰਗ ਮਹੱਲਾ ਪੰਜਵਾਂ, ਜਿਹਵੇ ਅੰਮ੍ਰਿਤ ਗੁਣ ਹਰ ਗਾਓ, ਹਰ ਹਰ ਬੋਲ ਕਥਾ ਸੁਣ ਹਰ ਕੀ, ਉਚਰੋ ਪ੍ਰਭ ਕੋ ਨਾਉ ਰਹਾਓ। ਰਾਮ ਨਾਮ ਰਤਨ ਧਨ ਸੰਚੋ, ਮਨ ਤਨ ਲਾਵੋ ਭਾਓ, ਆਨ ਵਿਭੂਤ ਮਿਥਿਆ ਕਰ ਮਾਨੋ, ਸਾਚਾ ਹੈ ਸੁਭਾਓ। ਜੀ ਪ੍ਰਾਣ ਮੁਕਤ ਕੋ ਦਾਤਾ, ਇਕ ਸਿਉ ਲਿਵ ਲਾਓ, ਕਹੋ ਨਾਨਕ ਤਾਂ ਕੀ ਸਰਨਾਈ, ਦੇਤ ਸਗਲ ਅਪਿਆਓ। ਸਾਰੰਗ ਮਹੱਲਾ ਪੰਜਵਾਂ, ਹੋਤੀ ਨਹੀਂ ਕਵਨ ਕਸ਼ ਕਰਨੀ, ਇਹ ਓਟ ਪਾਈ ਮਿਲ ਸੰਤੈ, ਗੋਪਾਲੇ ਕੀ ਸਰਨੀ ਰਹਾਓ। ਪੰਚ ਦੋਖ ਛਿਦਰ ਆ ਤਨ ਮੈਂ, ਬਿਖੈ ਵਿਆਧ ਕੀ ਕਰਨੀ, ਆਸ ਅਪਾਰ ਦਿਨ ਸਗਣ ਰਾਖੇ, ਗ੍ਰਸਤ ਜਾਤ ਬਲ ਜਰਨੀ, ਅਨਾਥੈ ਨਾਥ ਦਇਆਲ ਸੁਖ ਸਾਗਰ, ਸਰਬ ਦੋਖ ਪੈ ਹਰਨੀ, ਮਨ ਬਾਹਿਤ ਚਿਤਵਤ ਨਾਨਕ ਦਾਸ, ਪੇਖ ਜੀਵਾਂ ਪ੍ਰਭ ਚਰਨੀ। ਸਾਰੰਗ ਮਹੱਲਾ ਪੰਜਵਾਂ, ਫੀਕੇ ਹਰ ਕੇ ਨਾਮ ਬਿਨਸਾਦ, ਅੰਮ੍ਰਿਤ ਰਸ ਕੀਰਤਨ ਹਰ ਗਾਈਐ, ਅਹਿਨਸ ਪੂਰਨ ਨਾਦ ਰਹਾਓ। ਸਿਮਰਤ ਸਾਂਤ ਮਹਾਂ ਸੁਖ ਪਾਈਐ, ਮਿਟ ਜਾਹੇ ਸਗਲ ਬੇਖਾਦ, ਹਰ ਹਰ ਲਾਭ ਸਾਧ ਸੰਗ ਪਾਈਐ, ਕਰ ਲੈ ਆਵੋ ਔਲਾਦ। ਸਭ ਤੇ ਊਚ ਊਚ ਤੇ ਊਚੋ, ਅੰਤ ਨਹੀਂ ਮਰ ਜਾਦ, ਵਰਨ ਨਾਸਾ ਕਉ ਨਾਨਕ ਮਹਿਮਾ, ਪੇਖ ਰਹੇ ਬਿਸਮਾਦ। ਸਾਰੰਗ ਮਹੱਲਾ ਪੰਜਵਾਂ, ਆਇਓ ਸੁਨਣ ਪੜ੍ਹਨ ਕਉ ਬਾਣੀ, ਨਾਮ ਵਿਸਾਰ ਲੱਗੈ ਅਨ ਲਾਲਚ, ਬਿਰਥਾ ਜਨਮ ਪੁਰਾਣੀ ਰਹਾਓ। ਸਮਝਿਆ ਚੇਤ ਚੇਤ ਮਨ ਮੇਰੇ, ਕਥੀ ਸੰਤਨ ਅਕਥ ਕਹਾਣੀ, ਲਾਭ ਲੈਹੋ ਹਰ ਹਿਰਦੈ ਅਰਾਧਾ ਹੋ, ਛੁਟਕੈ ਆਵਣ ਜਾਣੀ। ਉਦਮ ਸਕਤ ਸਿਆਣਪ ਤੁਮਰੀ, ਦੇਹੇ ਤਾਂ ਨਾਮ ਵਖਾਣੀ, ਸਹੀ ਭਗਤ ਭਗਤ ਸੇ ਲਾਗੇ, ਨਾਨਕ ਜੋ ਪ੍ਰਭਾਣੀ। ਸਾਰੰਗ ਮਹੱਲਾ ਪੰਜਵਾਂ, ਧਨਵੰਤ ਨਾਮ ਕੇ ਵਣਜਾਰੇ, ਸਾਂਝੀ ਕਰੋ ਨਾਮ ਤਨ ਖਾਟੋ, ਗੁਰ ਕਾ ਸ਼ਬਦ ਵਿਚਾਰੇ ਰਹਾਓ। ਛੋਡੋ ਕਪਟ ਹੋਏ ਨਿਰਵੈਰਾ, ਸੋ ਪ੍ਰਭ ਸੰਗ ਨਿਹਾਰੇ, ਸੱਚ ਧਨ ਵਣ ਜਾਓ ਸੱਚ ਧਨ ਸੰਚੋ, ਕਬੂ ਨਾ ਆਵੋ ਹਾਰੇ। ਖਾਤ ਖਰਚਤ ਕਿਛ ਨਿਖੁੱਟਤ ਨਾਹੀ, ਅਗੰਤ ਭਰੇ ਭੰਡਾਰੇ, ਕਹੋ ਨਾਨਕ ਸੋਭਾ ਸੰਗ ਜਾਵੋ, ਪਾਰ ਬ੍ਰਹਮ ਕੈ ਦੁਆਰੇ। ਸਾਰੰਗ ਮਹੱਲਾ ਪੰਜਵਾਂ, ਪ੍ਰਭ ਜੀ ਮੋਹੇ ਕਵਨਾ ਨਾਥ ਵਿਚਾਰਾ, ਕਵਨ ਮੂਲ ਤੇ ਮਾਨੁਖ ਕਰਿਆ, ਇਹੋ ਪ੍ਰਤਾਪ ਤੁਹਾਰਾ ਰਹਾਓ। ਜੀ ਪ੍ਰਾਣ ਸਭ ਕੇ ਦਾਤੇ, ਗੁਣ ਕਹੇ ਨਾ ਜਾਹੇ ਅਪਾਰਾ, ਸਭ ਕੇ ਪ੍ਰੀਤਮ ਸਰਬ ਪ੍ਰਤਪਾਲਕ, ਸਰਬ ਕਟਾਇਆ ਆਧਾਰਾ, ਕੋਈ ਨਾ ਜਾਣੈ ਤੁਮਰੀ ਗਤ ਮਿਤ, ਆਪੈ ਇਕ ਪਸਾਰਾ। ਸਾਧ ਨਾਮ ਬੈਠਾਵੋ ਨਾਨਕ, ਭਵ ਸਾਗਰ ਭਾਰ ਉਤਾਰਾ। ਸਾਰੰਗ ਮਹੱਲਾ ਪੰਜਵਾਂ,
ਆਵੈ ਰਾਮ ਸਰਨ ਵਡ ਭਾਗੀ, ਏਕ ਸਬਿਨ ਕਿਛ ਹੋਰ ਨਾ ਜਾਣੈ, ਅਵਰਿਓ ਪਾਪ ਤਿਆਗੀ ਰਹਾਉ। ਮਨ ਬਚ ਕਰਮ ਅਰਾਧੈ ਹਰ ਹਰ, ਸਾਧ ਸੰਗ ਸੁਖ ਪਾਇਆ, ਆਨੰਦ ਵਿਰੋਧ ਅਕਥ ਕਥਾ ਰਸ, ਸਾਚੈ ਸਹਿ ਸਮਾਇਆ। ਕਰ ਕਿਰਪਾ ਜੋ ਆਪਣਾ ਕੀਨੋ, ਤਾਂ ਕੀ ਉਤਮ ਬਾਣੀ, ਸਾਧ ਸੰਗ ਨਾਨਕ ਨਿਸਤਰੀ ਐ, ਜੋ ਰਾਤੇ ਪ੍ਰਭ ਨਿਰਬਾਣੀ। ਸਾਰੰਗ ਮਹੱਲਾ ਪੰਜਵਾਂ, ਜਾਂ ਤੇ ਸਾਧੂ ਸਰਨ ਗਹੀ, ਸਾਂਤ ਸਹਿਜ ਮਨ ਭਇਓ ਪ੍ਰਗਾਸਾ, ਬਿਰਥਾ ਕਛ ਨਾ ਰਹੀ ਰਹਾਉ। ਹੋ ਕਿਰਪਾਲ ਨਾਮ ਦੇਹੋ ਆਪਣਾ, ਬਿਨਤੀ ਇਹ ਕਹੀ, ਆਨ ਵਿਵਹਾਰ ਬਿਸਰੇ ਪ੍ਰਭ ਸਿਮਰਤ, ਪਾਇਓ ਲਾਭ ਸਹੀ। ਜਹਿ ਤੇ ਉਪਜਿਓ ਤਹੀ ਸਮਾਨੋ, ਸਾਈ ਬਸਤ ਅਹੀ, ਕਹੋ ਨਾਨਕ ਭਰਮ ਗੁਰ ਖੋਇਓ, ਜੋਤੀ ਜੋਤ ਸਮਹੀ। ਸਾਰੰਗ ਮਹੱਲਾ ਪੰਜਵਾਂ, ਰਸਨਾ ਰਾਮ ਕੋ ਜਸ ਗਾਓ, ਆਨ ਸਵਾਦ ਵਿਸਾਰ ਸਗਲੇ, ਭਲੋ ਨਾਮ ਸਵਾਓ ਰਹਾਓ। ਚਰਨ ਕਮਲ ਬਸਾਏ ਹਿਰਦੈ, ਏਕ ਸਿਉ ਲਿਵਲਾਓ, ਸਾਧ ਸੰਗਤ ਹੋਹੇ ਨਿਰਮਲ, ਬਹੁੜ ਜੋਣ ਨਾ ਆਓ। ਜਿਉ ਪ੍ਰਾਣ ਆਧਾਰ ਤੇਰਾ, ਤੂੰ ਨਿਥਾ ਵੇਥਾਓ, ਸਾਧ ਸਾਧ ਸਮਾਲ ਹਰ ਹਰ, ਨਾਨਕ ਸਦਬਲ ਜਾਓ। ਸਾਰੰਗ ਮਹੱਲਾ ਪੰਜਵਾਂ, ਬੈਕੁੰਠ ਗੋਬਿੰਦ ਚਰਨ ਨਿਤ ਧਿਆਓ, ਮੁਕਤ ਪਦਾਰਥ ਸਾਧੂ ਸੰਗਤ, ਅੰਮ੍ਰਿਤ ਹਰ ਕਾ ਨਾਉ ਰਹਾਉ। ਊਤਮ ਕਥਾ ਸੁਣੀ ਜੈ ਸ਼੍ਰਵਣੀ, ਮਾਇਆ ਕਰੋ ਭਗਵਾਨ, ਆਵਤ ਜਾਤ ਦੋਉ ਪਖ ਪੂਰਨ, ਪਾਈਐ ਸੁਖ ਵਿਸਰਾਮ। ਸੋਦਤ ਸੋਦਤ ਤਤ ਵਿਚਾਰਿਓ, ਭਗਤ ਸ੍ਰੇਸ਼ਟ ਪੂਰੀ, ਕਹੋ ਨਾਨਕ ਇਕ ਰਾਮ ਨਾਮ ਬਿਨ, ਅਵਰ ਸਗਲ ਬਿਦ ਊਰੀ। ਸਾਰੰਗ ਮਹੱਲਾ ਪੰਜਵਾਂ, ਸਾਚੇ ਸਤਿਗੁਰੂ ਦਾ ਤਾਰਾ, ਦਰਸ਼ਨ ਦੇਖ ਸਗਲ ਦੁੱਖ ਨਾਸੈ, ਚਰਨ ਕਮਲ ਬਲਿਹਾਰਾ ਰਹਾਉ। ਸਤ ਪਰਮੇਸ਼ਰ ਸਤ ਸਾਧ ਜਨ, ਨਿਹਚਲ ਹਰ ਕਾ ਨਾਉ, ਭਗਤ ਭਾਵਨੀ ਪਾਰ ਬ੍ਰਹਮ ਕੀ, ਅਵਨਾਸੀ ਗੁਣ ਗਾਓ। ਅਗਮੈ ਗੋਚਰ ਮਿਤ ਨਹੀਂ ਪਾਈ ਐ, ਸਗਲ ਕਟਾਇਆ ਧਾਰ, ਨਾਨਕ ਵਾਹ ਵਾਹ ਕਹੋ ਤਾਂ ਕਹੋ, ਜਾਂ ਕਾਂਤ ਨਾ ਪਾਰ। ਸਾਰੰਗ ਮਹੱਲਾ ਪੰਜਵਾਂ, ਗੁਰ ਕੇ ਚਰਨ ਬਸੇ ਮਨ ਮੇਰਾ, ਪੂਰ ਰਹਿਓ ਠਾਕਰ ਸਭ ਥਾਈ, ਨਿਗਟ ਬਸੈ ਸਭ ਨੇਰੈ ਰਹਾਉ। ਬੰਧਨ ਤੋਰ ਰਾਮ ਲਿਵਲਾਈ, ਸੰਤ ਸੰਗ ਬਨਿਆਈ, ਜਨਮ ਪਦਾਰਥ ਭਇਓ ਪੁਨੀਤਾ, ਇੱਛਾ ਸਗਲ ਪੁਜਾਈ, ਜਾਂ ਕਹੋ ਕਿਰਪਾ ਕਰੋ ਪ੍ਰਭ ਮੇਰੇ। ਸੋ ਹਰ ਕਾ ਜਸ ਗਾਵੈ, ਆਠ ਪਹਿਰ ਗੋਬਿੰਦ ਗੁਣ ਗਾਵੈ, ਜਨ ਨਾਨਕ ਸਤਬਲ ਜਾਵੈ। ਸਾਰੰਗ ਮਹੱਲਾ ਪੰਜਵਾਂ, ਜੀਵਨ ਤਉ ਗਨੀਐ ਹਰ ਪੇਖਾ, ਕਰੋ ਕਿਰਪਾ ਪ੍ਰੀਤਮ ਮਨ ਮੋਹਨ, ਫੋਰ ਭਰਮ ਕੀ ਰੇਖਾ ਰਹਾਉ। ਕਹਿਤ ਸੁਣਤ ਕਿਛ ਸਾਂਤ ਨਾ ਉਪਜਤ, ਬਿਨ ਵਿਸਾਸ ਕਿਆ ਸੇਖਾ, ਪ੍ਰਭੂ ਤਿਆਗ ਆਨ ਜੋ ਚਾਹਤ, ਤਾਂ ਕਹਿ ਮੁਖ ਲਾਗੈ ਕਾ ਲੇਖਾ। ਜਾਂ ਕਹਿ ਰਾਸ ਸਰਬ ਸੁਖ ਸਵਾਮੀ, ਆਨਾ ਮੰਤ ਭੇਖਾ, ਨਾਨਕ ਦਰਸ ਮਗਨ ਮਨ ਮੋਹਿਓ, ਪੂਰਨ ਅਰਥ ਬਸੇਖਾ। ਸਾਰੰਗ ਮਹੱਲਾ ਪੰਜਵਾਂ, ਸਿਮਰਨ ਰਾਮ ਕੋ ਇਕ ਨਾਮ, ਗਲ ਕਲ ਮਲ ਦਗਧ ਹੋਏ ਖਿਨੇ ਅੰਤਰ, ਕੋੜਦਾਨ ਇਸ਼ਨਾਨ ਰਹਾਉ। ਆਨ ਜੰਜਾਰ ਬਿਰਥਾ ਸ਼ਰਮ ਕਾਲਤ, ਬਿਨ ਹਰ ਫੋਕਟ ਗਿਆਨ, ਜਨ ਮਰਨ ਸੰਕਟ ਤੇ ਛੂਟੈ, ਜਗਦੀਸ਼ ਭਜਨ ਸੁਖ ਧਿਆਨ। ਤੇਰੀ ਸਰਨ ਪੂਰਨ ਸੁਖ ਸਾਗਰ, ਕਰ ਕਿਰਪਾ ਦੇਵੋ ਦਾਨ, ਸਿਮਰ ਸਿਮਰ ਨਾਨਕ ਪ੍ਰਭ ਜੀਵੈ, ਬਿਨਸ ਜਾਏ ਅਭਮਾਨ। ਸਾਰੰਗ ਮਹੱਲਾ ਪੰਜਵਾਂ, ਤੂਰਤ ਸੋਈ ਜੇ ਤੁਰ ਕਉ ਲਾਗੈ, ਸੋਈ ਤੁਰੰਤਰ ਸੋਈ ਬਸੁੰਦਰ, ਹਰ ਏਕ ਪ੍ਰੇਮ ਰਸ ਪਾਗੈ ਰਹਾਉ। ਬਲ ਬੰਚ ਕਰੈ ਨਾ ਜਾਣੈ ਲਾਭੈ, ਸੋ ਧੂਰਤ ਨਹੀਂ ਮੂੜਾ, ਸਵਾਰਥ ਤਿਆਗ ਸਾਰਥ ਰਚਿਓ, ਨੈ ਸਿਮਰੈ ਪ੍ਰਭ ਰੂੜਾ। ਸੋਈ ਚਤਰ ਸਿਆਣਾ ਪੰਡਿਤ, ਸੋ ਸੂਰਾ ਸੋ ਦਾਨਾ, ਸਾਧ ਸੰਗ ਜਨ ਹਰ ਹਰ ਜਪਿਓ, ਨਾਨਕ ਸੋ ਪ੍ਰਵਾਨਾ। ਸਾਰੰਗ ਮਹੱਲਾ ਪੰਜਵਾਂ, ਹਰ ਹਰ ਸੰਤ ਜਨਾ ਕੀ ਜੀਵਨ, ਬਿਖੈ ਰਸ ਭੋਗ ਅੰਮ੍ਰਿਤ ਸੁਖ ਸਾਗਰ, ਰਾਮ ਨਾਮ ਰਸ ਪੀਵਨ ਰਹਾਉ।
ਸੰਚਨ ਰਾਮ ਨਾਮ ਧਨ ਰਤਨਾ ਮਨ ਤਨ ਭੀਤਰ ਸੀਵਨ ਹਰ ਰੰਗ ਰਾਂਗ ਭਏ ਮਨ ਲਾਲਾ ਰਾਮ ਨਾਮ ਰਸ ਖੀਵਨ ਜਿਉ ਮੀਨਾ ਜਲ ਸਿਉ ਉਰਜਾਨੋ ਰਾਮ ਨਾਮ ਸੰਗ ਲੀਵਨ ਨਾਨਕ ਸੰਤ ਚਾਤਰ ਕੀ ਨਿਆਈ ਹਰ ਬੂੰਦ ਪਾਨ ਸੁਖ ਥੀਵਨ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮਹੀਨ ਬੇਤਾਲ ਜੇਤਾ ਕਰਨ ਕਰਾਵਣ ਤੇਤਾ ਸਭ ਬੰਧਨ ਜੰਜਾਲ ਰਹਾਉ ਬਿਨ ਪ੍ਰਭ ਸੇਵ ਕਰਤਿਆਨ ਸੇਵਾ ਬਿਰਥਾ ਕਟੈ ਕਾਲ ਜਬ ਜਮ ਆਏ ਸੰਘਾਰੈ ਪ੍ਰਾਨੀ ਤਬ ਤੁਮਰੋ ਕੌਣ ਹਵਾਲ ਰਾਖ ਲੇਹੋ ਦਾਸ ਆਪਣੇ ਕਹੋ ਸਦਾ ਸਦਾ ਕਿਰਪਾਲ ਸੁਖ ਨਿਧਾਨ ਨਾਨਕ ਪ੍ਰਭ ਮੇਰਾ ਸਾ ਸੰਗ ਧਨ ਮਾਲ ਸਾਰੰਗ ਮਹੱਲਾ ਪੰਜਵਾਂ ਮਨ ਤਨ ਰਾਮ ਕੋ ਵਿਵਹਾਰ ਪ੍ਰੇਮ ਭਗਤ ਗੁਣ ਗਾਵਨ ਗੀਦੇ ਪੋਹਤ ਨੇ ਸੰਸਾਰ ਰਹਾਉ ਸ਼੍ਰਵਣੀ ਕੀਰਤਨ ਸਿਮਰਨ ਸੁਆਮੀ ਇਹੋ ਸਾਧ ਕੋ ਆਚਾਰ ਚਰਨ ਕਮਲ ਅਸਥਿਤ ਹਿਰਦੇ ਅੰਤਰ ਪੂਜਾ ਪ੍ਰਾਣ ਕੋ ਆਧਾਰ ਪ੍ਰਭ ਦੀਨ ਦਇਆਲ ਸੁਨੋਹ ਬੇਨੰਤੀ ਕਿਰਪਾ ਆਪਣੀ ਧਾਰ ਨਾਮ ਨਿਧਾਨ ਉਚਰਾਓ ਨਿਤ ਰਸਨਾ ਨਾਨਕ ਸਤਿਬਰਿਹਾਰ ਸਾਰੰਗ ਮਹੱਲਾ ਪੰਜਵਾਂ ਹਰ ਕੇ ਨਾਮਹੀਨ ਮਤ ਥੋਰੀ ਸਿਮਰਤ ਨਾਹੇ ਸ੍ਰੀ ਧਰ ਠਾਕਰ ਮਿਲਤ ਅੰਧ ਦੁਖ ਘੋਰੀ ਰਹਾਉ ਹਰ ਕੇ ਨਾਮ ਸਿਉ ਪ੍ਰੀਤ ਨਾ ਲਾਗੀ ਅਨਕ ਭੇਖ ਬਹੁ ਜੋਰੀ ਤੂਟ ਤਬਾਰ ਨਾ ਲਾਗੈ ਤਾਂ ਕਹੋ ਜਿਉ ਗਾਗਰ ਜਲ ਫੋਰੀ ਕਰ ਕਿਰਪਾ ਭਗਤ ਰਸ ਦੀਜੈ ਮਨ ਖਚਤ ਪ੍ਰੇਮ ਰਸ ਖੋਰੀ ਨਾਨਕ ਦਾਸ ਤੇਰੀ ਸਰਨਾਈ ਪ੍ਰਭ ਬਿਆਨ ਨਾ ਹੋਰੀ ਸਾਰੰਗ ਮਹੱਲਾ ਪੰਜਵਾਂ ਚਿਤਵਾਉ ਵਾਹਿ ਅਵਸਰ ਮਨ ਮਾਹੇ ਹੋਏ ਇਕੱਤਰ ਮਿਲੋ ਸੰਤ ਸਾਜਨ ਗੁਣ ਗੋਬਿੰਦ ਨਿਤ ਗਾਹੇ ਰਹਾਉ ਬਿਨ ਹਰ ਭਜਨ ਜੇਤੇ ਕਾਮ ਕਰੀਐ ਤੇਤੇ ਬਿਰਥੇ ਜਾਹੇ ਪੂਰਨ ਪਰਮਾਨੰਦ ਮਨ ਮੀਠੋ ਤਿਸ ਬਿਨ ਦੂਸਰ ਨਾਹੇ ਜਪ ਤਪ ਸੰਜਮ ਕਰਮ ਸੁਖ ਸਾਧਨ ਤੋਲਨਾ ਕਛੂਐ ਲਾਹੇ ਚਰਨ ਕਮਲ ਨਾਨਕ ਮਨ ਬੇਦਿਓ ਚਰਨੈ ਸੰਗ ਸਮਾਹੇ ਸਾਰੰਗ ਮਹੱਲਾ ਪੰਜਵਾਂ ਮੇਰਾ ਪ੍ਰਭ ਸੰਗੇ ਅੰਤਰਜਾਮੀ ਆਗੈ ਕੁਸਲ ਪਾਛੈ ਖੇਮ ਸੁਖਾ ਸਿਮਰਤ ਨਾਮ ਸੁਆਮੀ ਰਹਾਉ ਸਾਜਨ ਮੀਤ ਸਖਾ ਹਰ ਮੇਰਾ ਗੁਣ ਗੋਪਾਲ ਹਰ ਰਾਇਆ ਬਿਸਰਨਾ ਜਾਈ ਨਿਮਖ ਹਿਰਦੈ ਤੇ ਪੂਰੇ ਗੁਰੂ ਮਿਲਾਇਆ ਕਰ ਕਿਰਪਾ ਰਾਖੇ ਦਾਸ ਆਪਣੇ ਜੀ ਜੰਤ ਵਸ ਜਾ ਕੈ ਏਕਾਲੇ ਪੂਰਨ ਪਰਮੇਸ਼ਰ ਪਾਉ ਨਹੀਂ ਨਾਨਕ ਤਾਂ ਕੈ ਸਾਰੰਗ ਮਹੱਲਾ ਪੰਜਵਾਂ ਜਾ ਕੈ ਰਾਮ ਕੋ ਬਲ ਹੋਏ ਸਗਲ ਮਨੋਰਥ ਪੂਰਨ ਤਾਹੂ ਕੇ ਦੁਖ ਨਾ ਵਿਆਪੈ ਕੋਏ ਰਹਾਉ ਜੋ ਜੋ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾਂ ਤਿਸ ਸੋਏ ਉਦਮ ਕਰੋ ਦਰਸ਼ਨ ਪੇਖਣ ਕਹੋ ਕਰਮ ਪ੍ਰਾਪਤ ਹੋਏ ਗੁਰਪ੍ਰਸਾਦੀ ਦ੍ਰਿਸ਼ਟ ਨਿਹਾਰਾਓ ਦੂਸਰ ਨਾਹੀ ਕੋਏ ਦਾਨ ਦੇਹ ਨਾਨਕ ਆਪਣੇ ਕਹੋ ਚਰਨ ਜੀਵਾਂ ਸੰਤ ਧੋਏ ਸਾਰੰਗ ਮਹੱਲਾ ਪੰਜਵਾਂ ਜੀਵਤ ਰਾਮ ਕੇ ਗੁਣ ਗਾਏ ਕਰੋ ਕਿਰਪਾ ਗੋਪਾਲ ਬੀਠਲੇ ਬਿਸਰਨਾ ਕਭੀ ਜਾਏ ਰਹਾਉ ਮਨ ਤਨ ਧਨ ਸਭ ਤੁਮਰਾ ਸੁਆਮੀ ਆਨ ਦੂਜੀ ਜਾਏ ਜਿਉ ਤੂੰ ਰਾਖੈ ਤਵੀ ਰਹਿਣਾ ਤੁਮਰਾ ਪਹਿਨੈ ਖਾਏ ਸਾਧ ਸੰਗਤ ਕੈ ਬਲ ਬਲ ਜਾਈ ਬਹੁਣ ਨਾ ਜਨਮਾ ਤਾਏ ਨਾਨਕ ਦਾਸ ਤੇਰੀ ਸਰਨਾਈ ਜਿਉ ਭਾਵੈ ਤਵੈ ਚਲਾਏ ਸਾਰੰਗ ਮਹੱਲਾ ਪੰਜਵਾਂ ਮਨ ਰੇ ਨਾਮ ਕੋ ਸੁਖਸਾਰ ਆਨ ਕਾਮ ਬੇਕਾਰ ਮਾਇਆ ਸਗਲ ਦੀ ਸਹਿਸ਼ਾਰ ਰਹਾਉ ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੋਰ ਗੁਬਾਰ ਅਨਕ ਜੋਨੀ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਵਛਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਧ ਸੰਗ ਉਧਾਰ ਸਾਰੰਗ ਮਹੱਲਾ ਪੰਜਵਾਂ ਬਿਰਾਜਤ ਰਾਮ ਕੋ ਪ੍ਰਤਾਪ ਆਦ ਬਿਆਦ ਪਾਦ ਸਭ ਨਾਸੀ ਬਿਨਸੇ ਤੀਨੈ ਤਾਪ ਰਹਾਉ ਤ੍ਰਿਸ਼ਨਾ ਬੁਜੀ ਪੂਰਨ ਸਭ ਆਸਾ ਚੁਕੇ ਸੋਖ ਸੰਤਾਪ ਗੁਣ ਗਾਵਤਿਆ ਚੁਤਵ ਨਾਸੀ ਮੰਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਦ ਮਤ ਸਰ ਸਾਧੂ ਕੈ ਸੰਖਾਪ
ਭਗਤ ਵਛਰ ਭੈ ਕੱਟ ਨਹਾਰੇ, ਨਾਨਕੇ ਮਾਈ ਬਾਪ ਸਾਰੰਗ ਮਹੱਲਾ ਪੰਜਵਾਂ। ਆਤਰ ਨਾ ਬਿਨ ਸੰਸਾਰ, ਤ੍ਰਿਪਤ ਨਾ ਹੋਵਤ ਕੂਕਰੀ ਆਸਾ, ਇਤ ਲਾਗੋ ਬਿਖਿਆ ਸ਼ਾਰ ਰਹਾਓ, ਪਾਏ ਠਗੌਰੀ ਆਪ ਲਾਇਓ, ਜਨਮਤ ਬਾਰੋ ਬਾਰ, ਹਰ ਕਾ ਸਿਮਰਨ ਨਿਮਖ ਨਾ ਸਿਮਰਿਓ, ਜਮ ਕੰਕਰ ਕਰ ਖੁਆਰ। ਹੋ ਹੋ ਕਿਰਪਾਲ ਦੀਨ ਦੁਖ ਭੰਜਨ, ਤੇਰਿਆ ਸੰਤੈ ਕੀ ਰਾਵਾਰ, ਨਾਨਕ ਦਾਸ ਦਰਸ ਪ੍ਰਭ ਜਾਚੈ ਮਨ ਤਨ ਕੋ ਆਧਾਰ। ਸਾਰੰਗ ਮਹੱਲਾ ਪੰਜਵਾਂ, ਮੈਲਾ ਹਰ ਕੇ ਨਾਮ ਬਿਨ ਜੀਓ, ਤਿਨ ਪ੍ਰਭ ਸਾਚਾ ਆਪ ਭੁਲਾਇਆ, ਬਿਖੈ ਠਗੌਰੀ ਪੀਓ ਰਹਾਓ, ਕੋਟ ਜਨਮ ਭ੍ਰਮ ਤੋਂ ਬਹੁ ਭਾਂਤੀ, ਥਿਤ ਨਹੀਂ ਕਥੂ ਪਾਈ, ਪੂਰਾ ਸਤਿਗੁਰ ਸਹਿਜ ਨਾ ਪੇਟਿਆ, ਸਖਤ ਆਵੈ ਜਾਈ। ਰਾਖ ਲਿਹੋ ਪ੍ਰਭ ਸਮਰੱਥ ਦਾਤੇ, ਤੁਮ ਪ੍ਰਭ ਅਗਮਿਆ ਪਾਰ, ਨਾਨਕ ਦਾਸ ਤੇਰੀ ਸਰਨਾਈ, ਭਵਜਲ ਉਤਰਿਓ ਪਾਰ। ਸਾਰੰਗ ਮਹੱਲਾ ਪੰਜਵਾਂ, ਰਮਣ ਕਉ ਰਾਮ ਕੇ ਗੁਣਬਾਦ, ਸਾਧ ਸੰਗ ਧਿਆਈਐ ਪਰਮੇਸ਼ਰ, ਅੰਮ੍ਰਿਤ ਜਾਂ ਕੇ ਸਵਾਦ ਰਹਾਓ, ਸਿਮਰਤ ਏਕ ਅਚੁਤ ਅਬਨਾਸੀ, ਬਿਨਸੇ ਮਾਇਆ ਮਾਦ, ਸਹਿਜ ਅਨੰਦ ਅਨਹਦ ਧੁਨ ਬਾਣੀ, ਬਹੁਰ ਨਾ ਭਏ ਬਿਖਾਦ। ਸਨਕਾਦਕ ਬ੍ਰਹਮਾਦਕ ਗਾਵਤ, ਗਾਵਤ ਸੁਖ ਪ੍ਰਹਿਲਾਦ, ਪੀਵਤ ਅਮਿਓ ਮਨੋਹਰ ਹਰ ਰਸ, ਜਪ ਨਾਨਕ ਹਰ ਬਿਸਮਾਦ। ਸਾਰੰਗ ਮਹੱਲਾ ਪੰਜਵਾਂ, ਕੀਨੇ ਪਾਪ ਕੇ ਬਹੁ ਕੋਟ, ਦਿਨ ਸਰੈਨੀ ਥਕਤ ਨਾਹੀ, ਕਤੈ ਨਾਹੀ ਛੋਟ ਰਹਾਓ, ਮਹਾਬਜਰ ਬਿਖ ਬਿਆਦੀ, ਸਿਰ ਉਠਾਈ ਪੋਟ, ਉਗਰ ਗਈਆਂ ਖਿਨਹਿ ਪੀਤਰ, ਜਮੈ ਗ੍ਰਾਸੇ ਝੋਟ, ਪਸ ਪ੍ਰੇਤ ਉਸ਼ਟ ਗਰਦਵ, ਅਨਕ ਜੋਨੀ ਲੇਟ, ਭਜ ਸਾਧ ਸੰਗ ਗੋਬਿੰਦ ਨਾਨਕ, ਕਛ ਨਾ ਲਾਗੈ ਫੇਟ। ਸਾਰੰਗ ਮਹੱਲਾ ਪੰਜਵਾਂ, ਅੰਧੇ ਖਾਵੈ ਬਿਸੂ ਕੇ ਗਟਾਕ, ਨੈਣ ਸਰਵਣ ਸਰੀਰ ਸਭ ਹੁਟਿਓ, ਸਾਸ ਗਇਓ ਤਤ ਘਾਟ ਰਹਾਓ, ਅਨਾਥ ਰਿਆਣ ਉਧਰਲੇ ਪੋਖੈ, ਮਾਇਆ ਗਈਆ ਹਾਟ, ਕਿਲ ਬਿਖ ਕਰਤ ਕਰਤ ਪਛਤਾਵੈ, ਕਬ ਨਾ ਸਕੈ ਸ਼ਾਂਟ, ਨਿੰਦਕ ਜਮਦੂਤੀ ਆਏ ਸੰਘਾਰਿਓ, ਦੇਵੈ ਮੂੰਡ ਉੱਪਰ ਮਟਾਕ, ਨਾਨਕ ਆਪਣ ਕਟਾਰੀ ਆਪਸ ਕਉ ਲਾਈ, ਮਨ ਆਪਣਾ ਕੀਨੋ ਫਾਟ। ਸਾਰੰਗ ਮਹੱਲਾ ਪੰਜਵਾਂ, ਟੂਟੀ ਨਿੰਦਕ ਕੀ ਅਦ ਬੀਚ, ਜਨਕਾ ਰਾਖਾ ਆਪ ਸੁਆਮੀ, ਬੇਮੁਖ ਕਉ ਆਏ ਪਹੁੰਚੀ ਮੀਚ ਰਹਾਓ, ਉਸ ਕਾ ਕਹਿਆ ਕੋਈ ਨਾ ਸੁਣੀ, ਕਹੀ ਨਾ ਬੈਸਣ ਪਾਵੈ, ਈਹਾਂ ਦੁਖ ਆਗੈ ਨਰਕ ਪੁੰਚੈ, ਬਹੁ ਜੋਨੀ ਭਰਮਾਵੈ, ਪ੍ਰਗਟ ਭਇਆ ਖੰਡੀ ਬ੍ਰਹਮੰਡੀ, ਕੀਤਾ ਆਪਣਾ ਪਾਇਆ, ਨਾਨਕ ਸਰਨ ਨਿਰਭਉ ਕਰਤੇ ਕੀ ਅਨੰਦ ਮੰਗਲ ਗੁਣ ਗਾਇਆ। ਸਾਰੰਗ ਮਹੱਲਾ ਪੰਜਵਾਂ, ਤ੍ਰਿਸ਼ਨਾ ਚਲਤ ਬਹੁ ਪ੍ਰਕਾਰ, ਪੂਰਨ ਹੋਤ ਨਾ ਕਥੋ ਬਾਤੈ, ਅੰਤ ਪਰਤੀ ਹਾਰ ਰਹਾਓ, ਸਾਂਤ ਸੁਖ ਨਾ ਸਹਿਜ ਉਪਜੈ, ਇਹ ਇਸ ਵਿਵਹਾਰ, ਆਪ ਪਰਕਾ ਕਛ ਨਾ ਜਾਣੈ, ਕਾਮ ਕ੍ਰੋਧੈ ਯਾਰ, ਸੰਸਾਰ ਸਾਗਰ ਦੁਖ ਵਿਆਪਿਓ, ਦਾਸ ਲੇਵੋ ਤਾਰ, ਚਰਨ ਕਮਲ ਸਰਨਾਏ ਨਾਨਕ, ਸਹਿ ਸਦਾ ਬਲਿਹਾਰ। ਸਾਰੰਗ ਮਹੱਲਾ ਪੰਜਵਾਂ, ਰੇ ਪਾਪੀ ਤੈ ਕਮਨ ਕੀ ਮਤ ਲੀਨ, ਨਿਮਖ ਕਰੀ ਨਾ ਸਿਮਰ ਸਵਾਮੀ, ਜਿਉ ਪਿੰਡ ਜੰਦੀਨ ਰਹਾਓ, ਖਾਤ ਪੀਵਤ ਸਵੰਤ ਸੁਖੀਆ, ਨਾਮ ਸਿਮਰਤ ਖੀਨ, ਗਰਭ ਉਦਰ ਬਿਲਾਟ ਕਰਤਾ ਤਹਾਂ ਹੋਵਤ ਦੀਨ, ਮਹਾਮਾਦ ਬਿਕਾਰ ਬਾਧਾ, ਅਨਕ ਜੋਨ ਪਰਮੀਨ, ਗੋਬਿੰਦ ਬਿਸਰੇ ਕਵਨ ਦੁਖ ਗਨੀਐ, ਸੁਖ ਨਾਨਕ ਹਰ ਪਦ ਚੀਨ। ਸਾਰੰਗ ਮਹੱਲਾ ਪੰਜਵਾਂ, ਮਾਇਰੀ ਚਰਨਾ ਉਟ ਗਹੀ, ਦਰਸ਼ਨ ਪੇਖ ਮੇਰਾ ਮਨ ਮੋਹਿਓ, ਦੁਰਮਤ ਜਾਤ ਬਹੀ ਰਹਾਓ, ਅਗਹ ਅਗਾਧ ਊਚ ਅਬਨਾਸੀ, ਕੀਮਤ ਜਾਤ ਨਾ ਕਹੀ, ਜਲ ਥਲ ਪੇਖ ਪੇਖ ਮਨ ਬਿਕਸਿਓ, ਪੂਰਿਓ ਸਰਮਹੀ, ਦੀਨ ਦਿਆਲ ਪ੍ਰੀਤਮ ਮਨ ਮੋਹਨ, ਮਿਲ ਸਾਧੈ ਕੀਨੋ ਸਹੀ, ਸਿਮਰ ਸਿਮਰ ਜੀਵਤ ਹਰ ਨਾਨਕ, ਜਮ ਕੀ ਭੀਰ ਨਾ ਫਹੀ। ਸਾਰੰਗ ਮਹੱਲਾ ਪੰਜਵਾਂ, ਮਾਇਰੀ ਮਨ ਮੇਰੋ ਮਤ ਵਾਰੋ, ਪੇਖ ਦਿਆਲ ਅਨੰਦ ਸੁਖ ਪੂਰਨ, ਹਰ ਰਸ ਰਪਿਓ ਖੁਮਾਰੋ ਰਹਾਓ, ਨਿਰਮਲ ਭਏ ਉਜਲ ਜਸ ਗਾਵਤ, ਬਹੁਰ ਨਾ ਹੋਵਤ ਕਾਰੋ, ਚਰਨ ਕਮਲ ਸਿਉ ਡੋਰੀ ਰਾਚੀ, ਭੇਟਿਓ ਪੁਰਖਿਆ ਪਾਰੋ, ਕਰ ਗਹਿ ਲੀਨੇ ਸਰਬਸ ਦੀਨੇ, ਦੀਪਕ ਭਇਓ ਉਜਾਰੋ, ਨਾਨਕ ਨਾਮ ਰਸਕ ਬੈ ਰਾਗੀ, ਕੁਲੈ ਸਮੂਹਾਂ ਤਾਰੋ। ਸਾਰੰਗ ਮਹੱਲਾ ਪੰਜਵਾਂ, ਮਾਇਰੀ ਆਣ ਸਿਮਰ ਮਰ ਜਾ, ਹੇ
त्याग गोबिंद जियन को दाता माया संग लपटा हे रहाओ। नाम विसार चले अनमार्गो नर घोर मै पाहे अनक सजाई गणतना आवै गर्भ गर्भ परमाहे। से तनवंते से पतवंते हर की शरण समाहे गुरप्रसाद नानक जग जीत्यो बहुर न आवै जाहे। सारंग महला पंजवां हर काटी कुटलता कुठार भ्रम बन दहन भय खिन पीतर राम नाम परहार। रहाओ काम क्रोध निंदा पर हरिया काढे साधु कै संगमार। जन्म पदार्थ गुरमुख जीत्या बहुर न जुवै हार। आठ पहर प्रभ के गुण गावै पूर्ण शब्द विचार। नानक दासन दास जन तेरा पुनः पुनः नमस्कार। सारंग महला पंजवां पोथी परमेश्वर का थान साध संग गावै गुण गोबिंद पूर्ण ब्रह्म ज्ञान। रहाओ साधक सिद्ध सगल मुन लोचै बिरले लागै ध्यान। जिसै कृपाल होए मेरा स्वामी पूर्णता को काम। जा कर दै वसै पै पंजन तिह जानै सगल जहान। खिन पल बिसर नहीं मेरे करते एहो नानक मांगै दान। सारंग महला पंजवां वूठा सर्व थाई में हो आनंद मंगल गाओ हर जस पूर्ण प्रगट्यो ने हो। रहाओ चार कुंट दह दिस जल निध ऊन थाओ ना के हो कृपा निध गोबिंद पूर्ण जी दान सब दे हो। सत सत हर सत स्वामी सत साध संगे हो। सत ते जन जिन प्रतीत उपजी नानक ने परमे हो। सारंग महला पंजवां गोविंद जियो तू मेरे प्राण आधार साजन मीत सहाई तुम ही तू मेरो परवार। रहाओ कर मस्तक धारियो मेरे माथे साध संग गुण गाए तुमरी कृपा ते सफल पाए रसक राम नाम ते आए। आब चल नीम तराई सतगुर कभू डोलत नाही गुर नानक जप पै दयारा सर्व सुखा निध पाही। सारंग महला पंजवां निभ ही नाम की सच खेप लाभ हर गुण गाए निध तन बिखै माहे अलेप। रहाओ जी जंत सगल संतोखे अपना प्रभ त्याए रत्न जन्म अपार जीत्यो बहुड़ जोन ना पाए। पहे कृपाल दयाल गोबिंद पाया साधु संग हर चरण रास नानक पाई लगा प्रभ स्यो रंग। सारंग महला पंजवां मायरी पेख रही बिस्माद अनहद तुनी मेरा मन मोहयो अचरज ताके स्वाद। रहाओ मात पिता बंद पह सोई मन हर को वह लाद साध संग गाए गुण गोबिंद बिनस्यो सब परमाद। डोरी लपट रही चरण संग भ्रम पै सगले खाद एक आधार नानक जन किया बहुर ना जोन परमाद। सारंग महला पंजवां मायरी माती चरण समूह एक बिन हों आन न जानो दुतिया पाओ सब लूह। रहाओ त्याग गोपाल अवर जो करना ते बिख्या के खूह दर्स प्यास मेरा मन मोहयो काडी नरक ते तूह। संत प्रसाद मिलो सुखदाता बिनसी हों मैं हूह राम रंग राते दास नानक मौल्यो मंतन जूह। सारंग महला पंजवां बिनसे काच के व्यवहार राम भज मिल साध संगत है जग मैं सार। रहाओ ईत उतना डोल कतहू नाम हृदय तार गुर चरण बोयथ मिलियो भागी उतरियो संसार। जल थल महियल पूर रहयो सर्वनाथ अपार हर नाम अमृत पियो नानक आन रस सब खार। सारंग महला पंजवां ता ते करण पलाह करे महा विकार मोह मद माताओ सिमरत नाय हरे। रहाओ साध संग जपते नारायण तिनके दुख जरे सफल देहे धन ओए जन्मे प्रभ कै संग रले। चार पदार्थ अहट दशा सिद्ध सब ऊपर साध पले नानक दास धूर जन बंश उदरै लाग पले। सारंग महला पंजवां हर के नाम के जनकांखी मन तन बचन एही सुख चाहत
ਪ੍ਰਭ ਦਰਸ ਦੇਖੈ ਕਬ ਆਖੀ ਰਹਾਓ। ਤੂੰ ਬੇਅੰਤ ਪਾਰ ਬ੍ਰਹਮ ਸੁਆਮੀ, ਗਦ ਤੇਰੀ ਜਾਏ ਨਾ ਲਾਖੀ। ਚਰਨ ਕਮਲ ਪ੍ਰੀਤ ਮਨ ਬੇਦਿਆ, ਕਰ ਸਰਬਸ ਅੰਤਰ ਰਾਖੀ। ਵੇਦ ਪੁਰਾਣ ਸਿਮਰਤ ਸਾਧੂ ਜਨ, ਇਹ ਬਾਣੀ ਰਸਨਾ ਭਾਖੀ। ਜਪ ਰਾਮ ਨਾਮ ਨਾਨਕ ਨਿਸਤਰੀ ਹੈ, ਹੋਰ ਦੁਤੀਆ ਬਿਰਥੀ ਸਾਖੀ। ਸਾਰੰਗ ਮਹੱਲਾ ਪੰਜਵਾਂ, ਮਾਖੀ ਰਾਮ ਕੀ ਤੂੰ ਮਾਖੀ, ਜਹ ਦੁਰਗੰਧ ਤਹਾਂ ਤੂੰ ਬੈਸੈ। ਮਹਾਂ ਵਿਖਿਆ ਮਧ ਚਾਖੀ ਰਹਾਓ, ਕਿਤੇ ਆਸਾਨ ਤੂੰ ਟਿਕਣ ਨਾ ਪਾਵੈ। ਇਹ ਬੇ ਦੇਖੀ ਆਖੀ, ਸੰਤਾ ਬਿੰਤੈ ਕੋਈ ਨਾ ਛੱਡਿਆ। ਸੰਤ ਪਰੇ ਗੋਬਿੰਦ ਕੀ ਪਾਖੀ, ਜੀ ਜੰਤ ਸਗਲੇ ਤੈ ਮੋਹੇ, ਬਿਨ ਸੰਤਾ ਕਿਨੈ ਨਾ ਲਾਖੀ। ਨਾਨਕ ਦਾਸ ਹਰ ਕੀਰਤਨ ਦਾਤਾ, ਸ਼ਬਦ ਸੁਰਤ ਸੱਚ ਸਾਖੀ। ਸਾਰੰਗ ਮਹੱਲਾ ਪੰਜਵਾਂ, ਮਾਈ ਰੀ ਕਾਟੀ ਜਮਕੀ ਫਾਸ, ਹਰ ਹਰ ਜਪਤ ਸਰਬ ਸੁਖ ਪਾਏ। ਬੀਚੇ ਗ੍ਰਸਤ ਉਦਾਸ ਰਹਾਓ, ਕਰ ਕਿਰਪਾ ਲੀਨੇ ਕਰ ਆਪਣੇ, ਉਪਜੀ ਦਰਸ ਪਿਆਸ। ਸੰਤ ਸੰਗ ਮਿਲ ਹਰ ਗੁਣ ਗਾਏ, ਬਿਨਸੀ ਦੁਤੀਆ ਆਸ। ਮਹਾ ਉਦਿਆਨ ਅਟਵੀ ਤੇ ਕਾਢੇ, ਮਾਰਗ ਸੰਤ ਕਯੋ। ਦੇਖ ਦਰਸ ਪਾਪ ਸਭ ਨਾਸੇ, ਹਰ ਨਾਨਕ ਰਤਨ ਲਯੋ। ਸਾਰੰਗ ਮਹੱਲਾ ਪੰਜਵਾਂ, ਮਾਈ ਰੀ ਅਰਿਓ ਪ੍ਰੇਮ ਕੀ ਖੋਰ, ਦਰਸ਼ਨ ਰੁਚਿਤ ਪਿਆਸ ਮਨ ਸੁੰਦਰ। ਸਖਤ ਨਾ ਕੋਈ ਤੋਰ ਰਹਾਓ, ਪ੍ਰਾਨ ਮਾਨ ਪਤ ਪਿਤ ਸੁਤ ਸੰਬੰਧਪ, ਹਰ ਸਰਬਸ ਧਨ ਮੋਰ। ਤ੍ਰਿਗ ਸਰੀਰ ਅਸ਼ਟ ਬਿਸ਼ਟਾ ਕ੍ਰਿਮ, ਬਿਨ ਹਰ ਜਾਨਤ ਹੋਰ। ਭਇਓ ਕਿਰਪਾਲ ਦੀਨ ਦੁਖ ਭੰਜਨ, ਪਰਾ ਪ੍ਰੂਬ ਲਾਜੋਰ। ਨਾਨਕ ਸਰਨ ਕਿਰਪਾ ਨਿਧ ਸਾਗਰ, ਬਿਰਸਿਓ ਆਨ ਨਿਹੋਰ। ਸਾਰੰਗ ਮਹੱਲਾ ਪੰਜਵਾਂ, ਨੀਕੀ ਰਾਮ ਕੀ ਧੁਨ ਸੋਏ, ਚਰਨ ਕਮਲ ਅਨੂਪ ਸੁਆਮੀ। ਜਪਤ ਸਾਧੂ ਹੋਏ ਰਹਾਓ, ਚਿਤਵਤਾ ਗੋਪਾਲ ਦਰਸਨ, ਕਲਮਲਾ ਕੜ ਧੋਏ। ਜਨਮ ਮਰਨ ਬੇਕਾਰ ਅੰਕਰ, ਹਰ ਕਾਟ ਛਾਡੇ ਖੋਏ। ਪਰਾ ਪੂਰਬ ਜਿਸੈ ਲਿਖਿਆ, ਬਿਰਲਾ ਪਾਏ ਕੋਏ। ਰਮਣ ਗੁਣ ਗੋਪਾਲ ਕਰਤੇ, ਨਾਨਕਾ ਸੱਚ ਜੋਏ। ਸਾਰੰਗ ਮਹੱਲਾ ਪੰਜਵਾਂ, ਹਰ ਕੇ ਨਾਮ ਕੀ ਮਤ ਸਾਰ, ਹਰ ਵਿਸਾਰ ਜੋ ਆਨ ਰਾਚੈ, ਮਿਥਨ ਸਭ ਵਿਸਥਾਰ ਰਹਾਓ। ਸਾਧ ਸੰਗਮ ਭਜ ਸੁਆਮੀ, ਪਾਵ ਹੋਵਤ ਖਾਰ। ਚਰਨਾਰ ਬਿੰਦ ਬਸਾਏ ਹਿਰਦੈ, ਬਹੁਰ ਜਨਮ ਨਾ ਮਾਰ। ਕਾਰਾ ਨੁਗ੍ਰਹੋ ਰਾਖ ਲੀਨੇ, ਏਕ ਨਾਮ ਆਧਾਰ। ਦਿਨ ਰਹਿਣ ਸਿਮਰਤ ਸਦਾ ਨਾਨਕ, ਮੁਖ ਉਜਲ ਦਰਬਾਰ। ਸਾਰੰਗ ਮਹੱਲਾ ਪੰਜਵਾਂ, ਮਾਨੀ ਤੂੰ ਰਾਮ ਕੈ ਦਰਮਾਨੀ, ਸਾਧ ਸੰਗ ਮਿਲ ਹਰ ਗੁਣ ਗਾਏ। ਬਿਨਸੀ ਸਭ ਅਵਮਾਨੀ ਰਹਾਓ, ਧਾਰ ਅਨੁਗ੍ਰਹੋ ਆਪਣੀ ਕਰ ਲੀਨੀ। ਗੁਰਮੁਖ ਪੂਰ ਗਿਆਨੀ, ਸਰਬ ਸੁਖ ਆਨੰਦ ਘਨੇਰੇ। ਠਾਕਰ ਦਰਸ ਧਿਆਨੀ, ਨਿਕਟ ਵਰਤਨ ਸਾਸ ਦਾ ਸੁਹਾਗਨ। ਦਹਿ ਦੇ ਸਾਈ ਜਾਨੀ, ਪ੍ਰੇ ਰੰਗ ਰੰਗ ਰਤੀ ਨਾਰਾਇਣ। ਨਾਨਕ ਤਿਸ ਕੁਰਬਾਨੀ, ਸਾਰੰਗ ਮਹੱਲਾ ਪੰਜਵਾਂ। ਤੋ ਚਰਨ ਆਸਰੋ ਈਸ, ਤੁਮੈ ਪਛਾਨੂ ਸਾਗ ਤੁਮੈ ਸੰਗ, ਰਾਖਨ ਹਰ ਤੁਮੈ ਜਗਦੀਸ ਰਹਾਓ। ਤੂੰ ਹਮਰੋ ਹਮ ਤੁਮਰੇ ਕਹੀਐ, ਏਤੇ ਉਤ ਤੁਮ ਹੀ ਰਾਖੇ। ਤੂੰ ਬੇਅੰਤ ਅਪਰੰਪਰ ਸਵਾਮੀ, ਗੁਰ ਕਿਰਪਾ ਕੋਈ ਲਖੈ। ਬਿਨ ਬਕਨੇ ਬਿਨ ਕਹਿਣ ਕਹਾਵਨੋ, ਅੰਤਰ ਜਾਮੀ ਜਾਨੈ। ਜਾਂ ਕੋ ਮੇਲ ਲਏ ਪ੍ਰਭ ਨਾਨਕ, ਸੇਜ ਅੰਦਰ ਗੈ ਮਾਨੇ। ਸਾਰੰਗ ਮਹੱਲਾ ਪੰਜਵਾਂ, ਚੌਪਦੇ ਘਰ ਪੰਜਵਾਂ, ਇੱਕ ਓੰਕਾਰ। ਸਤਿਗੁਰ ਪ੍ਰਸਾਦ ਹਰ ਭਜਿਆਨ ਕਰਮ ਬੇਕਾਰ, ਮਾਨ ਮੋਹ ਨਾ ਬੁਝ ਤ੍ਰਿਸ਼ਨਾ, ਕਾਲ ਗ੍ਰਹਿ ਸੰਸਾਰ ਰਹਾਓ। ਖਾਤ ਪੀਵਤ ਹਸਤ ਸੋਭਤ, ਔਧ ਬਿਤੀਆ ਸਾਰ। ਨਰਕ ਉਦਰ ਪ੍ਰਮੰਤ ਜਲ ਤੋਂ ਜਮੈ ਕਿੰਨੀ ਸਾਰ। ਪਰ ਦਰੋਹ ਕਰਤ ਬੇਕਾਰ ਨਿੰਦਾ, ਪਾਪ ਰਤ ਕਰ ਝਾਰ। ਬਿਨਾ ਸਤਿਗੁਰ ਬੂਝ ਨਾਹੀ ਤਾਂ ਮੋਹ ਮਹਾ ਅੰਧਾਰ। ਬੇਖਠ ਗੌਰੀ ਖਾਏ ਮੂਠੋ, ਚਿਤਨਾ ਸਿਰਜਨਹਾਰ। ਗੋਬਿੰਦ ਗੁਪਤ ਹੋਏ ਰਹੇ ਓ ਨਿਆਰੋ, ਮਾਤੰਗ ਮਤ ਅਹੰਕਾਰ। ਕਰ ਕਿਰਪਾ ਪ੍ਰਭ ਸੰਤ ਰਾਖੇ, ਚਰਨ ਕਮਲ ਆਧਾਰ। ਕਰ ਜੋਰ ਨਾਨਕ ਸਰਨ ਆਇਓ, ਗੋਪਾਲ ਪੁਰਖ ਅਪਾਰ। ਸਾਰੰਗ ਮਹੱਲਾ ਪੰਜਵਾਂ, ਕਰ ਛੇਵਾਂ ਪੜਤਾਲ। ਇੱਕ ਓੰਕਾਰ ਸਤਿਗੁਰ ਪ੍ਰਸਾਦ,
ਸੁਭ ਬਚਨ ਬੋਲ ਗੁਣ ਅਮੋਲ ਕਿੰਕਰੀ ਬੇਕਾਰ ਦੇਖਰੀ ਵਿਚਾਰ ਗੁਰਸਬ ਧਿਆਏ ਮਹਿਲ ਪਾਏ ਹਰ ਸੰਗ ਰੰਗ ਕਰਤੀ ਮਹਾਕੇਲ ਰਹਾਓ ਸੁਪਨਰੀ ਸੰਸਾਰ ਮਿਥਨੀ ਵਿਸਤਾਰ ਸਖੀ ਕਾਏ ਮੋਹੇ ਮੋਹਲੀ ਪ੍ਰੇ ਪ੍ਰੀਤ ਹਿਰਦੈ ਮੇਲ ਰਹਾਓ।

ਲਾਗੇ ਵਰਤ ਸੰਧ ਸੋਚ ਚਾਰ ਕਿਰਿਆ ਕੁੰਟ ਨਿਰਾਹਾਰ ਅਪਰਸ ਕਰਤ ਪਾਕਸਾਰ ਨਿਵਲੀ ਕਰਮ ਬਹੁ ਵਿਸਥਾਰ ਧੂਪ ਦੀਪ ਕਰਤੇ ਹਰ ਨਾਮ ਤੁਲ ਨਾ ਲਾਗੇ ਹਰਾਮ ਦਯਾਰ ਸੁਨ ਦੀਨ ਬੇਨਤੀ ਦੇਹੋ ਦਰਸ ਨੈਣ ਪੇਖੋ ਜਨ ਨਾਨਕ ਨਾਮ ਮਿਸ਼ਟ ਲਾਗੇ ਸਾਰੰਗ ਮਹੱਲਾ ਪੰਜਵਾਂ ਰਾਮ ਰਾਮ ਰਾਮ ਜਾਪ ਰਮਤ ਰਾਮ ਸਹਾਈ ਰਹਾਓ ਸੰਤਨ ਕੈ ਚਰਨ ਲਾਗੇ ਕਾਮ ਕ੍ਰੋਧ ਲੋਭ ਤਿਆਗੇ ਗੁਰ ਗੋਪਾਲ ਭਏ ਕਿਰਪਾਲ ਲਭਦੇ ਆਪਣੀ ਪਾਈ ਬਿਨਸੇ ਭ੍ਰਮ ਉਹ ਅੰਧ ਟੂਟੇ ਮਾਇਆ ਕੇ ਬੰਦ ਪੂਰਨ ਸਰਬੱਤਰ ਠਾਕਰ ਨਹਿ ਕੋ ਬੈਰਾਈ ਸਵਾਮੀ ਸੋ ਪ੍ਰਸੰਨ ਪਏ ਜਨਮ ਜਨਮ ਜਨਮ ਮਰਨ ਦੋਹ ਗਏ ਸੰਤਨ ਕੈ ਚਰਨ ਲਾਗ ਨਾਨਕ ਗੁਣ ਗਾਈ ਸਾਰੰਗ ਮਹੱਲਾ ਪੰਜਵਾਂ ਹਰ ਹਰੇ ਹਰ ਮੁਖੋਂ ਬੋਲ ਹਰ ਹਰੇ ਮਨ ਧਾਰੇ ਰਹਾਓ ਸ਼ਰਵਨ ਸੁਨਨ ਭਗਤ ਕਰਨ ਅਣਕ ਪਾਤਕ ਪੁਨੈ ਚਰਨ ਸਰਨ ਪਰਨ ਸਾਧੂ ਆਨ ਬਾਨ ਵਿਸਾਰੇ ਹਰ ਚਰਨ ਪ੍ਰੀਤ ਨੀਤ ਨੀਤ ਪਾਵਨਾ ਮੈਂ ਮਾ ਪੁਨੀਤ ਸੇਵਕ ਪੈ ਦੂਰ ਕਰਨ ਕਲਮਲ ਦੁਖ ਜਾਰੇ ਕਹਿਤ ਮੁਕਤ ਸੁਨਤ ਮੁਕਤ ਰਹਿਤ ਜਨਮ ਰਹਿਤੇ ਰਾਮ ਰਾਮ ਸਾਰ ਭੂਤ ਨਾਨਕ ਤਤ ਵਿਚਾਰੇ ਸਾਰੰਗ ਮਹੱਲਾ ਪੰਜਵਾਂ ਨਾਮ ਭਗਤ ਮਾਂਗ ਸੰਤ ਤਿਆਗ ਸਗਲ ਕਾਮੀ ਰਹਾਓ ਪ੍ਰੀਤ ਲਾਏ ਹਰ ਧਿਆਏ ਗੁਣ ਗੋਬਿੰਦ ਸਦਾ ਗਾਏ ਹਰ ਜਨ ਕੀ ਰੇਣ ਬਾਂਸ਼ ਦੈਨ ਹਰ ਸੁਆਮੀ ਸਰਬ ਕੁਸਲ ਸੁਖ ਬਿਸਰਾਮ ਆਨੰਦਾ ਆਨੰਦ ਨਾਮ ਜਮ ਕੀ ਕਛ ਨਾਹੇ ਤਰਾਸ ਸਿਮਰ ਅੰਤਰ ਜਾਮੀ ਏਕ ਸਰਨ ਗੋਬਿੰਦ ਚਰਨ ਸੰਸਾਰ ਸਗਲ ਤਾਪ ਹਰਨ ਨਾਮ ਰੂਪ ਸਾਧ ਸੰਗ ਨਾਨਕ ਪਾਰ ਗਰਾਮੀ ਸਾਰੰਗ ਮਹੱਲਾ ਪੰਜਵਾਂ ਗੁਣ ਲਾਲ ਗੁਣ ਲਾਲ ਲਾਵੋ ਗੁਰ ਦੇਖੇ ਗੁਣ ਲਾਲ ਗਾਵੋ ਗੁਰ ਦੇਖੇ ਪੰਚਾ ਤੇ ਇਕ ਛੂਟਾ ਜੋ ਸਾਧ ਸੰਗ ਪੱਗ ਰਹੋ ਰਹਾਓ ਦ੍ਰਿਸ਼ਟੋ ਕਛ ਸੰਗ ਨਾ ਜਾਏ ਮਾਨ ਤਿਆਗ ਮੋਹਾ ਏਕੈ ਹਰਪ੍ਰੀਤ ਲਾਏ ਮਿਲ ਸੰਗ ਮਿਲ ਸਾਧ ਸੰਗ ਸੋਹਾ ਪਾਇਓ ਹੈ ਗੁਣ ਨਿਧਾਨ ਸਗਲ ਆਸ ਪੂਰੀ ਨਾਨਕ ਮਨ ਆਨੰਦ ਭਏ ਗੁਰ ਬਿਖਮ ਗਾਰ ਤੋਰੀ ਸਾਰੰਗ ਮਹੱਲਾ ਪੰਜਵਾਂ ਮਨ ਬਿਰਾਗੈ ਗੀ ਖੋਜ ਤੀ ਦਰਸਾਰ ਰਹਾਓ ਸਾਧੂ ਸੰਤਨ ਸੇਵਕੈ ਪ੍ਰਿਉ ਹੀਰੈ ਧਿਆਇਓ ਆਨੰਦ ਰੂਪੀ ਪੇਖ ਕੈ ਹਉ ਮਹਿਲ ਪਾਵਾਂਗੀ ਕਾਮ ਕਰੀ ਸਭ ਤਿਆਗ ਕੈ ਹਉ ਸਰਨ ਪਰਾਂਗੀ ਨਾਨਕ ਸਵਾਮੀ ਗਰ ਮਿਲੇ ਹਉ ਗੁਰਮ ਨਾਵਾਂਗੀ ਸਾਰੰਗ ਮਹੱਲਾ ਪੰਜਵਾਂ ਐਸੀ ਹੋਏ ਪਰੀ ਜਾਣਤੇ ਦਿਆਰ ਰਹਾਓ ਮਾਤਰ ਪਿਤਰ ਤਿਆਗ ਕੈ ਮਨ ਸੰਤਨ ਪਾਹੇ ਬੇਚਾਇਓ ਜਾਤ ਜਨਮ ਕੁਲ ਖੋਈਐ ਹਉ ਗਾਵਾਂ ਹਰ ਹਰੀ ਲੋਗ ਕੁਟੰਬ ਤੇ ਟੂਟੀਐ ਪ੍ਰਭ ਕਿਰਤ ਕਿਰਤ ਕਰੀ ਗੁਰਮੁਖ ਉਪਦੇਸਿਆ ਨਾਨਕ ਸੇਵ ਏਕ ਹਰੀ ਸਾਰੰਗ ਮਹੱਲਾ ਪੰਜਵਾਂ ਲਾਲ ਲਾਲ ਮੋਹਨ ਗੋਪਾਲ ਤੂੰ ਕੀਟ ਹਸਤ ਪਾਖਾਣ ਜੰਤ ਸਰਵ ਮੈਂ ਪ੍ਰਤਪਾਲ ਤੂੰ ਰਹਾਓ ਨਹਿ ਦੂਰ ਪੂਰ ਹਜੂਰ ਸੰਗੇ ਸੁੰਦਰ ਰਸਾਲ ਤੂੰ ਨੈ ਬਰਨ ਬਰਨ ਨੈ ਕੁਲੈ ਕੁਲ ਨਾਨਕ ਪ੍ਰਭ ਕਿਰਪਾਲ ਤੂੰ ਸਾਰੰਗ ਮਹੱਲਾ ਪੰਜਵਾਂ ਕਰਤ ਕੇਲ ਬਿਖੈ ਮੇਲ ਚੰਦਰ ਸੂਰ ਮੋਹੇ ਉਪਜਦਾ ਬਿਕਾਰ ਦੁੰਦਰ ਨੌਪਰੀ ਚੁਨੰਤਕਾਰ ਸੁੰਦਰ ਅਨਿਗ ਭਾਉ ਕਰਤ ਫਿਰਤ ਬਿਨ ਗੋਪਾਲ ਧੋਹੇ ਰਹਾਓ ਤੀਨ ਭਾਉਨੇ ਲਪਟਾਏ ਰਹੀ ਕਾਚ ਕਰਮ ਨਾ ਜਾਤ ਸਹੀ ਉਨ ਮਤ ਅੰਧ ਧੰਧ ਰਚਤ ਜੈਸੇ ਮਹਾਸਾਗਰ ਹੋਹੇ ਉਦਰੇ ਹਰ ਸੰਤ ਦਾਸ ਕਾੜ ਦੀ ਨੀਜਮ ਕੀ ਫਾਸ ਪਤਤ ਪਾਵਨ ਨਾਮ ਜਾਂ ਕੋ ਸਿਮਰ ਨਾਨਕੇ ਓਹੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਰਾਗ ਸਾਰੰਗ ਮਹੱਲਾ ਨਾਵਾਂ ਹਰ ਬਿਨ ਤੇਰੋ ਕੋ ਨਾ ਸਹਾਈ ਕਾਂਕੀ ਮਾਤ ਪਿਤਾ ਸੁਤ ਬੰਤਾ ਕੋ ਕਾਹੂ ਕੋ ਭਾਈ ਰਹਾਓ ਤਨ ਧਰਨੀ ਅਰ ਸੰਪਤ ਸਗਰੀ ਜੋ ਮਨ ਅਪਨਾਈ ਤਨ ਛੂਟੈ ਕਾ ਸੰਗ ਨਾ ਚਾਲੈ ਕਹਾਂ ਤਾਹੇ ਲਪਟਾਈ ਦੀਨ ਦਿਆਲ ਸਦਾ ਦੁਖ ਭੰਜਨ ਤਾਂ ਸਿਉ ਰੁਚ ਨਾ ਬੜਾਈ ਨਾਨਕ

ਕਹਿਤ ਜਗਤ ਸਭ ਮਿਥਿਆ ਜਿਉਂ ਸੁਪਨਾ ਰਹਿ ਨਾਈ ਸਾਰੰਗ ਮਹੱਲਾ ਨਾਵਾਂ ਕਹਾ ਮਨ ਵਿਖਿਆ ਸਿਉ ਲਪਟਾਹੀ ਜਾਂ ਜਗ ਮੈਂ ਕੋ ਰਹਿਣ ਨਾ ਪਾਵੈ ਇਕ ਆਵੈ ਕਿ ਜਾਹੀ ਰਹਾਉ ਕਾਂ ਕੋ ਧਨ ਤਨ ਸੰਪਤ ਕਾਂ ਕੀ ਕਾਂ ਸਿਉ ਨਿਹੁ ਲਗਾਹੀ ਜੋ ਦਿਸੈ ਸੋ ਸਗਲ ਬਿਨਾਸੈ ਜੋ ਬਾਦਰ ਕੀ ਸ਼ਾਹੀ ਤਜ ਅਭਮਾਨ ਸਰਣ ਸੰਤਨ ਗਹੋ ਮੁਕਤ ਹੋਹੇ ਸ਼ਨਮਾਹੀ ਜਨ ਨਾਨਕ ਭਗਵੰਤ ਭਜਨ ਬਿਨ ਸੁਖ ਸੁਪਨੇ ਪੀ ਨਾਹੀ ਸਾਰਗ ਮਹੱਲਾ ਨਾਵਾ ਕਹਾ ਨਰ ਆਪਣੋ ਜਨਮ ਗਵਾਵੈ ਮਾਇਆ ਮਦ ਵਿਖਿਆ ਰਸ ਰਚਿਓ ਰਾਮ ਸਰਣ ਨਹੀਂ ਆਵੈ ਰਹਾਉ ਇਹੋ ਸੰਸਾਰ ਸਗਲ ਹੈ ਸੁਪਨੋ ਦੇਹ ਕਹਾ ਲੋਭਾਵੈ ਜੋ ਉਪਜੈ ਸੋ ਸਗਲ ਬਿਨਾਸੈ ਰਹਿਣ ਨਾ ਕੋ ਉਪਾਵੈ ਮਿਥਿਆ ਤਨ ਸਾਚੋ ਕਰ ਮਾਨਿਓ ਇਹ ਵਿਦਿਆ ਬੰਧਾਵੈ ਜਨ ਨਾਨਕ ਸੋ ਜਨ ਮੁਕਤਾ ਰਾਮ ਭਜਨ ਚਿਤ ਲਾਵੈ ਸਾਰੰਗ ਮਹੱਲਾ ਨਾਵਾਂ ਮਨ ਕਰ ਕਬੂ ਨਾ ਹਰ ਗੁਣ ਗਾਇਓ ਵਿਖਿਆ ਸਖਤ ਰਹਿਓ ਨਿਸਬਾਸਰ ਕੀਨੋ ਆਪਣੋ ਪਾਇਓ ਰਹਾਓ ਗੁਰ ਉਪਦੇਸ਼ ਸੁਨਿਓ ਨੈ ਕਾਨਨ ਪਰਦਾਰਾ ਲਪਟਾਇਓ ਪਰ ਨਿੰਦਾ ਕਾਰਨ ਬਹੁਤਾਵਤ ਸਮਝਿਓ ਨੈ ਸਮਝਾਇਓ ਕਹਾਂ ਕਹੋ ਮੈਂ ਆਪਣੀ ਕਰਨੀ ਜਿਹ ਵਿਦ ਜਨਮ ਗਵਾਇਓ ਕਹਿ ਨਾਨਕ ਸਭ ਔਗਣ ਮੋ ਮੈਂ ਰਾਖ ਲਿਓ ਸਰਨਾਇਓ ਰਾਗ ਸਾਰੰਗ ਅਸ਼ਟਪਦੀਆਂ ਮਹੱਲਾ ਪਹਿਲਾ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਹਰ ਬਿਨ ਕਿਉਂ ਜੀਵਾਂ ਮੇਰੀ ਮਾਈ ਜੈ ਜਗਦੀਸ਼ ਤੇਰਾ ਜਸ ਜਾਚਾਓ ਮੈਂ ਹਰ ਬਿਨ ਰਹਿਣ ਨਾ ਜਾਈ ਰਹਾਓ ਹਰ ਕੀ ਪਿਆਸ ਪਿਆਸੀ ਕਾਮਨ ਦੇਖੋ ਰਹਿਣ ਸਬਾਈ ਸ੍ਰੀ ਧਰਨਾਥ ਮੇਰਾ ਮਨ ਲੀਨਾ ਪ੍ਰਭ ਜਾਨੈ ਪੀਰ ਪਰਾਈ ਗਣਤ ਸਰੀਰ ਪੀਰ ਹੈ ਹਰ ਬਿਨ ਗੁਰਸਬਦੀ ਹਰ ਪਾਈ ਹੋ ਦਿਆਲ ਕਿਰਪਾ ਕਰ ਹਰ ਜੀਓ ਹਰ ਸਿਉ ਰਹਾ ਸਮਾਈ ਐਸੀ ਰਵਤ ਰਹੋ ਮਨ ਮੇਰੇ ਹਰ ਚਰਨੀ ਚਿਤ ਲਾਈ ਬਿਸਮ ਭਏ ਗੁਣ ਗਾਏ ਮਨੋਹਰ ਨਿਰਭਉ ਸਹਿ ਸਮਾਈ ਹਿਰਦੈ ਨਾਮ ਸਦਾ ਧੁਨ ਨਿਚਲ ਘਟੈ ਨਾ ਕੀਮਤ ਪਾਈ ਬਿਨ ਨਾਮ ਹੈ ਸਭ ਕੋਈ ਨਿਰਤਨ ਸਤਿਗੁਰੂ ਬੂਝ ਬੁਝਾਈ ਪ੍ਰੀਤਮ ਪ੍ਰਾਨ ਭਏ ਸੁਨ ਸੱਜਣੀ ਦੂਤ ਮੋਏ ਬਿਖਾਈ ਜਬ ਕੀ ਉਪਜੀ ਤਬ ਕੀ ਤੈਸੀ ਰੰਗਲ ਭਈ ਮਨ ਭਾਈ ਸਹਿ ਸਮਾਧ ਸਦਾ ਲਿਵ ਹਰ ਸਿਉ ਜੀਵਾਂ ਹਰ ਗੁਣ ਗਾਈ ਗੁਰ ਕਹਿ ਸ਼ਬਦ ਰਤਾ ਬੈਰਾਗੀ ਨਿਜ ਕਰ ਤਾੜੀ ਲਾਈ ਸੁਧ ਰਸ ਨਾਮ ਮਹਾਰਸ ਮੀਠਾ ਨਿਜ ਕਰ ਤਤ ਗੁਸਾਈ ਤਹਿ ਮੈਂ ਜਹੀ ਤੈ ਰਾਖਿਆ ਐਸੀ ਗੁਰਮਤ ਪਾਈ ਸਨਕ ਸਨਾਦ ਬ੍ਰਹਮਾਦ ਇੰਦਰਾਦਕ ਭਗਤ ਰਤੇ ਬਨਿਆਈ ਨਾਨਕ ਹਰ ਬਿਨ ਘਰੀ ਨਾ ਜੀਵਾਂ ਹਰ ਕਾ ਨਾਮ ਵਡਾਈ ਸਾਰੰਗ ਮਹੱਲਾ ਪਹਿਲਾ ਹਰ ਬਿਨ ਕਿਉਂ ਧੀਰੈ ਮਨ ਮੇਰਾ ਕੋਟ ਕਲਪ ਕੇ ਦੁਖ ਬਿਨਾਸਨ ਸਾਜ ਦਰੜਾਇ ਨਵੇਰਾ ਰਹਾਓ ਕ੍ਰੋਧ ਨਿਵਾਰ ਜਲੇ ਹੋ ਮਮਤਾ ਪ੍ਰੇਮ ਸਦਾ ਨਵਰੰਗੀ ਅਨਭਉ ਬਿਸਰ ਗਏ ਪ੍ਰਭ ਜਾਚਿਆ ਹਰ ਨਿਰਮਾਇਲ ਸੰਗੀ ਚੰਚਲ ਮਤ ਤਿਆਗ ਭਉ ਪੰਜਨ ਪਾਇਆ ਏਕ ਸ਼ਬਦ ਲਿਵ ਲਾਗੀ ਹਰ ਰਸ ਚਾਖ ਤ੍ਰਿਖਾ ਨਿਵਾਰੀ ਹਰ ਮੇਲ ਲਏ ਵਡਭਾਗੀ ਅਪਰਤ ਸਿੰਚ ਭਏ ਸੁਭਰ ਸਾਰ ਗੁਰਮੁਖ ਸਾਚ ਨਿਹਾਲਾ ਮਨ ਰਤ ਨਾਮ ਰਤੇ ਨਿਹ ਕੇਵਲ ਆਜੁਗਾ ਦਯਾਲਾ ਮੋਹਿਨ ਮੋਹਿ ਲਿਆ ਮਨ ਮੋਰਾ ਵੱਡੇ ਭਾਗ ਲਿਵ ਲਾਗੀ ਸਾਚ ਵਿਚਾਰ ਕਿਲੇ ਵਿਖ ਦੋ ਕਾਟੇ ਮਨ ਨਿਰਮਲ ਅਨੁਰਾਗੀ ਗਹਿਰ ਗੰਭੀਰ ਸਾਗਰ ਰਤਨਾਗਰ ਅਵਰ ਨਹੀਂ ਅਨ ਪੂਜਾ ਸ਼ਬਦ ਵਿਚਾਰ ਭਰਮ ਪਉ ਪੰਜਨ ਅਵਰ ਨਾ ਜਾਣਿਆ ਦੂਜਾ ਮਨੁਆ ਮਾਰ ਨਿਰਮਲ ਪਦ ਚੀਨਿਆ ਹਰ ਰਸ ਰਤੇ ਅਧਕਾਈ ਏਕ ਸਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਬੂਝ ਬੁਝਾਈ ਆਗਮਾ ਗੋਚਰ ਨਾਥਾ ਜੋਨੀ ਗੁਰਮਤ ਏਕੋ ਜਾਣਿਆ ਸੁਭਰ ਭਰੇ ਨਾਹੀ ਚਿੱਤ ਟੋਲੈ ਮਨਹੀ ਤੇ ਮਨ ਮਾਨਿਆ ਗੁਰਪ੍ਰਸਾਦੀ ਕਥੋ ਕਥੀਐ ਕਹੋ ਕਹਾ ਵੈਸੋਈ ਨਾਨਕ ਦੀਨ ਦਇਆਲ ਹਮਾਰੇ ਅਵਰ ਨਾ ਜਾਣਿਆ ਕੋਈ ਸਾਰੰਗ ਮਹੱਲਾ ਤੀਜਾ ਅਸ਼ਟਪਦੀਆਂ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਮੇਰੇ ਹਰ ਕੈ ਨਾਮ ਵਡਾਈ ਹਰ ਬਿਨ ਅਵਰ ਨਾ ਜਾਣਾ ਕੋਈ ਹਰ ਕੈ ਨਾਮ ਮੁਦਗਤ ਪਾਈ ਰਹਾਓ ਸ਼ਬਦ ਭਾਉ ਪੰਜਨ ਜਮਕਾਲ ਲਿਖਣ ਜਨੋ ਹਰ ਸੇਤੀ ਲਿਵ ਲਾਈ
ਹਰ ਸੁਖ ਦਾਤਾ ਗੁਰਮੁਖ ਜਾਤਾ ਸਹਿਜੇ ਰਿਆ ਸਮਾਈ। ਭਗਤਾਂ ਕਾ ਭੋਜਨ ਹਰ ਨਾਮ ਨਿਰੰਜਨ ਪਹਿਨਣ ਭਗਤ ਬੜਾਈ। ਨਿਜ ਘਰ ਵਾਸਾ ਸਦਾ ਹਰ ਸੋਇਮਨ ਹਰ ਦਰਸੋ ਬਾਪਾਈ। ਮਨਮੁਖ ਬੁੱਧ ਕਾਚੀ ਮਨਮਾਨ ਡੋਲੈ ਅਕਥ ਨ ਕਥੈ ਕਹਾਨੀ। ਗੁਰਮਤ ਨਿਹਚਲ ਹਰ ਮਨ ਵਸਿਆ ਅੰਮ੍ਰਿਤ ਸਾਚੀ ਬਾਨੀ। ਮਨ ਕੇ ਤਰੰਗ ਸ਼ਬਦ ਨਿਵਾਰੇ ਰਸਨਾ ਸਹਿ ਸੁਭਾਈ। ਸਤਿਗੁਰ ਮਿਲ ਰਹੀ ਹੈ ਸਦ ਆਪਣੇ ਜਿਨ ਹਰ ਸੇ ਤੀਲੇ ਵਲਾਈ। ਮਨ ਸ਼ਬਦ ਮਰੈ ਤਾਂ ਮੁਕਤੋ ਹੋਵੈ ਹਰ ਚਰਨੀ ਚਿਤ ਲਾਈ। ਹਰ ਸਰ ਸਾਗਰ ਸਦਾ ਜਲ ਨਿਰਮਲ ਨਾਵੈ ਸਹਿ ਸੁਭਾਈ। ਸ਼ਬਦ ਵਿਚਾਰ ਸਦਾ ਰੰਗ ਰਾਤੇ ਹਉਮੈ ਤ੍ਰਿਸ਼ਨਾ ਮਾਰੀ। ਅੰਤਰ ਨਿਹ ਕੇਵਲ ਹਰ ਰਵਿਆ ਸਭ ਆਤਮ ਰਾਮ ਮੁਰਾਰੀ। ਸੇਵਕ ਸੇਵ ਰਹੇ ਸੱਚ ਰਾਤੇ ਜੋ ਤੇਰਾ ਮਨ ਭਾਣੇ। ਦੁਬਦਾ ਮਹਿਲ ਨਾ ਪਾਵੇ ਜਗ ਝੂਠੀ ਗੁਣ ਅਵਗਣ ਨਾ ਪਛਾਣੇ। ਆਪੇ ਮੇਲ ਲਿਆ ਕਥ ਕਥੀਐ ਸੱਚ ਸ਼ਬਦ ਸੱਚ ਬਾਣੀ। ਨਾਨਕ ਸਾਚੇ ਸੱਚ ਸਮਾਣੇ ਹਰ ਕਾ ਨਾਮ ਵਖਾਣੀ। ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕਾ ਨਾਮ ਅਤ ਮੀਠਾ। ਜਨਮ ਜਨਮ ਕੇ ਕਿਲਵਖ ਭਉ ਪੰਜਨ ਗੁਰਮੁਖੇ ਕੋ ਡੀਠਾ ਰਹਾਓ। ਕੋਟ ਕੁਟੰਤਰ ਕੇ ਪਾਪ ਬਿਨਾਸਨ ਹਰ ਸਾਚਾ ਮਨ ਪਾਇਆ। ਹਰ ਬਿਨੇ ਅਵਰ ਨਾ ਸੂਜੈ ਦੂਜਾ ਸਤਿਗੁਰ ਏਕ ਬੁਝਾਇਆ। ਪ੍ਰੇਮ ਪਦਾਰਥ ਜਿਨ ਘਟ ਵਸਿਆ ਸਹਿਜੇ ਰਹੇ ਸਮਾਈ। ਸ਼ਬਦ ਰਤੇ ਸੇ ਰੰਗ ਚਲੂਲੇ ਰਾਤੇ ਸਹਿ ਸੁਭਾਈ। ਰਸਨਾ ਸ਼ਬਦ ਵਿਚਾਰ ਰਸ ਰਾਤੀ ਲਾਲ ਭਈ ਰੰਗ ਲਾਈ। ਰਾਮ ਨਾਮ ਨਿਹ ਕੇਵਲ ਜਾਣਿਆ ਮਨ ਤ੍ਰਿਪਤਿਆ ਸਾਂਤ ਆਈ। ਪੰਡਿਤ ਪੜ ਪੜ ਮੋਨੀ ਸਭ ਥਾਕੇ ਭ੍ਰਮ ਭੇਖ ਥੱਖੇ ਭੇਖ ਤਾਰੀ। ਗੁਰਪ੍ਰਸਾਦ ਨਿਰੰਜਨ ਪਾਇਆ ਸਾਚਾ ਸ਼ਬਦ ਵਿਚਾਰੀ। ਆਵਾ ਗਾਉਣ ਨਿਵਾਰ ਸੱਚ ਰਾਤੇ ਸਾਚ ਸ਼ਬਦ ਮਨ ਪਾਇਆ। ਸਤਿਗੁਰ ਸੇਵ ਸਦਾ ਸੁਖ ਪਾਈ ਹੈ ਜਿਨ ਵਿੱਚੋਂ ਆਪ ਗਵਾਇਆ। ਸਾਚੈ ਸ਼ਬਦ ਸਹਿਜ ਧੁਨਿ ਉਪਜੈ ਮਨ ਸਾਚੈ ਲਿਵਲਾਈ। ਅਗਮਾ ਗੋਚਰ ਨਾਮ ਨਿਰੰਜਨ ਗੁਰਮੁਖ ਮਨ ਵਸਾਈ। ਏਕ ਸਮੈ ਸਭ ਜਗਤੋ ਵਰਤੈ ਵਿਰਲਾ ਏਕ ਪਛਾਣੈ। ਸ਼ਬਦ ਮਰੈ ਤਾਂ ਸਭ ਕੇ ਸੂਜੈ ਅੰਦਨ ਏਕੋ ਜਾਣੈ। ਜਿਸਨੋ ਨਦਰ ਕਰੇ ਸੋਈ ਜਨ ਬੂਜੈ ਹੋਰ ਕਹਿਣਾ ਕਥਨ ਨਾ ਜਾਈ। ਨਾਨਕ ਨਾਮ ਰਤੇ ਸਦਾ ਬੈਰਾਗੀ ਏਕ ਸ਼ਬਦ ਲਿਵਲਾਈ। ਸਾਰੰਗ ਮਹੱਲਾ ਤੀਜਾ ਮਨ ਮੇਰੇ ਹਰ ਕੀ ਕਥ ਕਹਾਣੀ ਹਰ ਨਦਰ ਕਰੇ ਸੋਈ ਜਨ ਪਾਏ ਗੁਰਮੁਖ ਵਰ ਲੈ ਜਾਣੀ ਰਹਾਓ। ਹਰ ਗਹਿਰ ਗੰਭੀਰ ਗੁਣੀ ਗਹੀਰ ਗੁਰ ਕੈ ਸ਼ਬਦ ਪਛਾਨਿਆ। ਬਹੁਵਿਦ ਕਰਮ ਕਰੈ ਭਾਏ ਦੂਜੈ ਬਿਨ ਸ਼ਬਦ ਹੈ ਬਉਰਾਨਿਆ। ਹਰ ਨਾਮ ਨਾਵੈ ਸੋਈ ਜਨ ਨਿਰਮਲ ਫਿਰ ਮੈਲਾ ਮੂਲ ਨਾ ਹੋਈ। ਨਾਮ ਬਿਨਾ ਸਭ ਜਗ ਹੈ ਮੈਲਾ ਦੂਜੈ ਭਰਮ ਪਤ ਖੋਈ। ਕਿਆ ਦਿਰੜਾ ਕਿਆ

ਸੱਚਾ ਸੱਚ ਦਾਤਾ ਕਰਮ ਵਿਧਾਤਾ ਜਿਸ ਭਾਵੈ ਤਿਸ ਨਾਏ ਲਾਏ ਗੁਰਦੁਆਰਾ ਸੋਈ ਬੂਝੈ ਜਿਸਨ ਵਾ ਬੁਝਾਏ ਦੇਖ ਬਿਸਮਾਦ ਇਹ ਮਨ ਨਹੀਂ ਚੇਤੇ ਆਵਾਗਮਨ ਸੰਸਾਰਾ ਸਤਿਗੁਰ ਸੇਵੇ ਸੋਈ ਬੂਝੈ ਪਾਏ ਮੁਖ ਦੁਆਰਾ ਜਿੰਦਰ ਸੂਝੈ ਸੇ ਕਦੇ ਨਾ ਵਿਗਾੜੈ ਸਤਿਗੁਰ ਬੂਝ ਬੁਝਾਈ ਸੱਚ ਸੰਜਮ ਕਰਨੀ ਕਿਰਤ ਕਮਾਵੈ ਆਵਣ ਜਾਣ ਰਹਾਈ ਸੇਦਰ ਸੱਚੈ ਸੱਚ ਕਮਾਵੈ ਜਿਨ ਗੁਰਮੁਖ ਸਾਚ ਅਧਾਰਾ ਮਨਮੁਖ ਦੂਜੈ ਪਰਮ ਭੁਲਾਏ ਨਾ ਬੂਝੈ ਵਿਚਾਰਾ ਆਪੇ ਗੁਰਮੁਖ ਆਪੇ ਦੇਵੈ ਆਪੇ ਕਰ ਕਰ ਵੇਖੈ ਨਾਨਕ ਸੇ ਜਨ ਪਾ ਨਾਨਕ ਸੇ ਜਨ ਥਾਏ ਪਏ ਹੈ ਜਿਨ ਕੀ ਪਤ ਪਾਵੈ ਲੇਖੈ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀਆਂ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਗੁਸਾਈ ਪ੍ਰਤਾਪ ਤੁਹਾਰੋ ਡੀਠਾ ਕਰਨ ਕਰਾਵਨ ਪਾਏ ਸਮਾਵਨ ਸਗਲ ਛਤਰ ਪਤ ਬੀਠਾ ਰਹਾਓ ਰਾਣਾ ਰਾਓ ਰਾਜ ਭੈ ਰੰਕਾ ਉਨ ਝੂਠੇ ਕਹਿਣ ਕਹਾਇਓ ਹਮਰਾ ਰਾਜਨ ਸਦਾ ਸਲਾਮਤ ਤਾਂ ਕੋ ਸਗਲ ਘਟਾ ਜਸ ਗਾਇਓ ਉਪਮਾ ਸੁਨਹੋ ਰਾਜਨ ਕੀ ਸੰਤੋ ਕਹਿਤ ਜੇਤ ਪਾਹੂਚਾ ਬੇਸਮਾਰ ਵੜਸਾਹ ਦਾਤਾਰਾ ਉੱਚੀ ਉੱਚੇ ਹੀ ਤੇ ਉੱਚਾ ਪਵਨ ਪਰੋਇਓ ਸਗਲ ਅਕਾਰਾ ਪਾਵਕ ਕਾਹਠ ਸੰਗੇ ਨੀਰ ਧਰਨ ਕਰ ਰਾਖੇ ਏਕਤ ਕੋਈ ਨਾ ਕਿਸੇ ਹੀ ਸੰਗੇ ਘਟ ਘਟ ਕਥਾ ਰਾਜਨ ਕੀ ਚੱਲ ਘਰ ਘਰ ਤੁਜੈ ਉਮਾਹਾ ਜੀ ਜੰਤ ਸਭ ਪਾਛੈ ਕਰਿਆ ਪ੍ਰਥਮੇ ਰਿਜਕ ਸਮਾਹਾ ਜੋ ਕਿਛ ਕਰਨਾ ਸੋ ਆਪੇ ਕਰਨਾ ਮਸਲਤ ਕਾਹੂ ਦੀਨੀ ਅਨਕ ਜਤਨ ਕਰ ਕਰੈ ਦਿਖਾਏ ਸਾਚੀ ਸਾਖੀ ਚੀਨੀ ਹਰ ਭਗਤਾਂ ਕਰ ਰਾਖੇ ਆਪਣੇ ਦੀਨੀ ਨਾਮ ਵਡਾਈ ਜਿਨ ਜਿਨ ਕਰੀਆ ਵਗਿਆ ਜਨਕੀ ਤੇ ਤੈ ਦੀਏ ਰੁੜਾਈ ਮੁਕਤ ਪਏ ਸਾਧ ਸੰਗਤ ਕਰ ਤਿਨਕੇ ਅਵਗਣ ਸਭ ਪਰ ਹਰਿਆ ਤਿਨ ਕਉ ਦੇਖ ਪਏ ਕਿਰਪਾਲਾ ਤਿਨ ਪਵ ਸਾਗਰ ਤਰਿਆ ਹਮ ਨਾਨੇ ਨੀਚ ਤੁਮੇ ਵੜ ਸਾਹਿਬ ਕੁਦਰਤ ਕੌਣ ਵਿਚਾਰਾ ਮਨ ਤਨ ਸੀਤਲ ਗੁਰ ਦਰਸ ਦੇਖੇ ਨਾਨਕ ਨਾਮ ਆਧਾਰਾ ਸਾਰੰਗ ਮਹੱਲਾ ਪੰਜਵਾਂ ਅਸ਼ਟਪਦੀ ਕਰ ਛੇਵਾਂ ਏਕ ਓੰਕਾਰ ਸਤਿਗੁਰ ਪ੍ਰਸਾਦ ਅਗਮ ਅਗਾਧ ਸੁਣੋ ਜਨ ਕਥਾ ਪਾਰ ਬ੍ਰਹਮ ਕੀ ਅਚਰਜ ਸਭਾ ਰਹਾਓ ਸਦਾ ਸਦਾ ਸਤਿਗੁਰ ਨਮਸਕਾਰ ਗੁਰ ਕਿਰਪਾ ਤੇ ਗੁਣ ਗਾਏ ਅਪਾਰ ਮਨ ਪੀਤਰ ਹੋਵੇ ਪ੍ਰਗਾਸ ਗਿਆਨ ਅੰਜਨ ਅਗਿਆਨ ਬਿਨਾਸ ਮਿਤ ਨਾਹੀ ਜਾਂ ਕਾ ਵਿਸਥਾਰ ਸੋਭਾ ਤਾਂ ਕੀ ਅਪਰਿਆ ਪਾਰ ਅਨਕ ਰੰਗ ਜਾ ਕੇ ਗਨੇ ਨਾ ਜਾਹੇ ਸੋ ਘਰਖਮ ਦੁਹੂ ਮੈਂ ਨਾਹੇ ਅਨਕ ਬ੍ਰਹਮੇ ਜਾ ਕੇ ਬੇਧੁਨ ਕਰੈ ਅਨਕ ਮਹੇਸ਼ ਬੈਸ ਧਿਆਨ ਧਰੈ ਅਨਕ ਪੁਰਖਾ ਅੰਸਾ ਅਵਤਾਰ ਅਨਕ ਇੰਦਰ ਉਬੇ ਦਰਬਾਰ ਅਨਕ ਪਵਨ ਪਾਵ ਕਿਆਰ ਨੀਰ ਅਨਕ ਰਤਨ ਸਾਗਰ ਦਦ ਖੀਰ ਅਨਕ ਸੂਰ ਸਸਿਅਰ ਨਖਿਆਤ ਅਨਕ ਦੇਵੀ ਦੇਵਾ ਬਹੁ ਭਾਂਤ ਅਨਕ ਬਸਦਾ ਅਨਕ ਕਾਮ ਧੇਨ ਅਨਕ ਪਾਰ ਜਾਤ ਅਨਕ ਸੁਖ ਮੁਖ ਬੈਨ ਅਨਕ ਆਕਾਸ ਅਨਕ ਪਾਤਾਲ ਅਨਕ ਮੁਖੀ ਜਪੀਐ ਗੋਪਾਲ ਅਨਕ ਸ਼ਾਸਤਰ ਸਿਮਰਤ ਪੁਰਾਨ ਅਨਕ ਜੁਗਤ ਹੋਵਤ ਬਖਿਆਨ ਅਨਕ ਸਰੋਤੇ ਸੁਨੈ ਨਿਧਾਨ ਸਰਬ ਜੀ ਪੂਰਨ ਭਗਵਾਨ ਅਨਕ ਧਰਮ ਅਨਕ ਕੁਮੇਰ ਅਨਕ ਬਰਨ ਅਨਕ ਕਨਕ ਸੁਮੇਰ ਅਨਕ ਸੇਖ ਨਵਤਨ ਨਾਮ ਲੇਹ ਪਾਰ ਬ੍ਰਹਮ ਕਾ ਅੰਤ ਨਾ ਤੇਹੇ ਅਨਕ ਪੁਰੀਆ ਅਨਕ ਤੈ ਖੰਡ ਅਨਕ ਰੂਪ ਰੰਗ ਬ੍ਰਹਿਮੰਡ ਅਨਕ ਬਨਾ ਅਨਕ ਫਲ ਮੂਲ ਆਪੈ ਸੂਖਮ ਆਪੈ ਅਸਥੂਲ ਅਨਕ ਜੁਗਾਦ ਦਿਨ ਸਿਰ ਰਾਤ ਅਨਕ ਪਰਲੋ ਅਨਕ ਉਤਪਾਤ ਅਨਕ ਜੀ ਜਾ ਕੇ ਗ੍ਰਹਿ ਮਾਹੇ ਰਮਤ ਰਾਮ ਪੂਰਨ ਸਭ ਠਾਏ ਅਨਕ ਮਾਇਆ ਜਾ ਕੀ ਲਖੀ ਨਾ ਜਾਏ ਅਨਕ ਕਲਾ ਖੇਲੈ ਹਰ ਰਾਏ ਅਨਕ ਧੁਨਤ ਲਲਤ ਸੰਗੀਤ ਅਨਕ ਗੁਪਤ ਪ੍ਰਗਟੇ ਤਹਿ ਚੀਤ ਸਭ ਤੇ ਊਚ ਭਗਤ ਜਾਂ ਕੈ ਸੰਗ ਆਠ ਪਹਿਰ ਗੁਣ ਗਾਵੈ ਰੰਗ
ਅਨਕ ਅਨਾਹਦ ਆਨੰਦ ਚੁਨਕਾਰ ਓਆ ਰਸ ਕਾ ਕਸ਼ੰਤ ਨਾ ਪਾਰ ਸਤਪੁਰਖ ਸਤ ਅਸਥਾਨ ਊਚ ਤੇ ਊਚ ਨਿਰਮਲ ਨਿਰਬਾਨ ਆਪਣਾ ਕੀਆ ਜਾਣੈ ਆਪ ਆਪੇ ਘੜ ਘੜ ਰਹੋ ਬਿਆਪ ਕਿਰਪਾ ਨਿਧਾਨ ਨਾਨਕ ਦਿਆਲ ਜਿਨ ਜਪਿਆ ਨਾਨਕ ਤੇ ਭਏ ਨਿਹਾਲ ਸਾਰ ਵਿਸ਼ੰਤ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਦੇਖੀਐ ਅਨਪੈ ਕਾ ਦਾਤਾ ਘੜ ਘੜ ਪੂਰਨ ਹੈ ਅਲਪਾਤਾ ਘੜ ਘੜ ਪੂਰਨ ਕਰ ਬਿਸਥੀਰਨ ਜਲ ਤਰੰਗ ਜਿਉ ਰਚਨ ਕੀਆ ਹਬ ਰਸ ਮਾਣੇ ਪੋ ਘਟਾਣੇ ਆਨਾ ਵੀ ਆ ਕੋਥੀਆ ਹਰ ਰੰਗੀ ਇਕ ਰੰਗੀ ਠਾਕਰ ਸੰਤ ਸੰਗ ਪ੍ਰਭ ਜਾਤਾ ਨਾਨਕ ਦਰਸ ਲੀਨਾ ਜਿਉ ਜਲ ਮੀਨਾ ਸਭ ਦੇਖੀਐ ਅਨਪੈ ਕਾ ਦਾਤਾ ਕੌਣ ਉਪਮਾ ਦਿਓ ਕਮਨ ਵਡਾਈ ਪੂਰਨ ਪੂਰ ਰਹੋ ਸਰਬਠਾਈ ਪੂਰਨ ਮਨ ਮੋਹਨ ਘੜ ਘੜ ਸੋਹਨ ਜਬ ਖਿੰਚੈ ਤਬ ਸ਼ਾਈ ਕਿਉ ਨਾ ਅਰਾਧੋ ਮਿਲ ਕਰ ਸਾਧੋ ਕਰੀ ਮੋਹਤਕ ਬੇਲਾ ਆਈ ਅਰਥ ਦਰਬ ਸਭ ਜੋ ਕਿਛ ਦਿਸੈ ਸੰਗਨ ਕਛ ਹੂ ਜਾਈ ਕਹੋ ਨਾਨਕ ਹਰ ਹਰ ਆਰਾਧੋ ਕਵਨ ਉਪਮਾ ਦਿਓ ਕਵਨ ਵਡਾਈ ਪੁੱਛੋ ਸੰਤ ਮੇਰੋ ਠਾਕਰੋ ਕੈਸਾ ਹਿਓ ਅਰਾਪੋ ਦਿਓ ਸੰਦੇਸਾ ਦੇਹੋ ਸੰਦੇਸਾ ਪ੍ਰਭ ਜੀਓ ਕੈਸਾ ਕਹਿ ਮੋਹਨ ਪਰਵੇਸਾ ਅੰਗ ਅੰਗ ਸੁਖਦਾਈ ਪੂਰਨ ਬ੍ਰਹਮਾਈ ਥਾਨ ਥਨੰਤਰ ਦੇਸਾ ਬੰਧਨ ਤੇ ਮੁਕਤਾ ਘੜ ਘੜ ਜੁਗਤਾ ਕਹਿ ਨਾ ਸਕਾਉ ਹਰ ਜੈਸਾ ਦੇਖ ਚਰਤ ਨਾਨਕ ਮਨ ਮੋਹਿਓ ਪੁੱਛੈ ਦੀਨ ਮੇਰੋ ਠਾਕੁਰ ਕੈਸਾ ਕਰ ਕਿਰਪਾ ਆਪਣੇ ਪਹਿਆਇਆ ਧਨ ਸੋਹਰੇ ਦਾ ਜਿਹੇ ਚਰਨ ਬਸਾਇਆ ਚਰਨ ਬਸਾਇਆ ਸੰਤ ਸੰਗਾਇਆ ਅਗਿਆਨਾ ਦੇਰ ਗਵਾਇਆ ਭਇਆ ਪ੍ਰਗਾਸ ਹਿਰਦੈ ਉਲਾਸ ਪ੍ਰਭ ਲੋੜੀਂਦਾ ਪਾਇਆ ਦੁਖ ਨਾਠਾ ਸੁ ਕਰ ਮੈਂ ਗੂਠਾ ਮਹਾ ਆਨੰਦ ਸਹਿਜਾਇਆ ਕਹੋ ਨਾਨਕ ਮੈਂ ਪੂਰਾ ਪਾਇਆ ਕਰ ਕਿਰਪਾ ਆਪਣੇ ਪਹਿਆਇਆ ਸਾਰੰਗ ਕੀ ਵਾਰ ਮਹੱਲਾ ਚੌਥਾ ਰਾਏ ਮਹਿਮੇ ਹਸਨੇ ਕੀ ਤੁਹਨ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਦੂਜਾ ਗੁਰ ਕੁੰਜੀ ਪਾਹੂ ਨਿਵਲ ਮਨ ਕੋਠਾ ਤਨ ਛੱਤ ਨਾਨਕ ਗੁਰਬਿਨ ਮਨ ਕਾ ਤਾਕ ਨਾ ਉਗੜੈ ਅਵਰਨਾ ਕੁੰਜੀ ਹੱਥ ਮਹੱਲਾ ਪਹਿਲਾ ਨਾ ਪੀਜੈ ਰਾਗੀ ਨਾ ਦੀ ਭੇਦ ਨਾ ਪੀਜੈ ਸੁਰਤੀ ਗਿਆਨੀ ਯੋਗ ਨਾ ਪੀਜੈ ਸੋਗੀ ਕੀਤੈ ਰੋਜ ਨਾ ਪੀਜੈ ਰੂਪੀ ਮਾਲੀ ਰੰਗ ਨਾ ਪੀਜੈ ਤੀਰਥ ਭਵਿਆ ਨੰਗ ਨਾ ਪੀਜੈ ਦਾਤੀ ਕੀਤੈ ਪੁੰਨ ਨਾ ਪੀਜੈ ਬਾਹਰ ਬੈਠਿਆ ਸੁਨ ਨਾ ਪੀਜੈ ਭੇੜ ਮਰੈ ਭੇੜ ਸੂਰ ਨਾ ਪੀਜੈ ਕੇਤੇ ਹੋਵੈ ਧੂੜ ਲੇਖਾ ਲਿਖੀਐ ਮਨ ਕਹਿ ਭਾਏ ਨਾਨਕ ਪੀਜੈ ਸਾਚੈ ਨਾਏ ਮਹੱਲਾ ਪਹਿਲਾ ਨਾਮ ਛੇ ਖਟਕਾ ਕਰੇ ਵਿਚਾਰ ਨਿਸ ਦਿਨ ਉਚਰੈ ਪਾਰ ਅਠਾਰ ਤਿੰਨ ਪਿਅੰਤ ਨਾ ਪਾਇਆ ਤੋਹੇ ਨਾ ਬਿਹੂਣ ਮੁਕਤ ਕਿਉਂ ਹੋਏ ਨਾਭ ਵਸਤ ਬ੍ਰਹਮ ਅੰਤ ਨ ਜਾਣਿਆ ਗੁਰਮੁਖ ਨਾਨਕ ਨਾਮ ਪਛਾਣਿਆ ਪੌੜੀ ਆਪੇ ਆਪ ਨਿਰੰਜਨਾ ਜਿਨ ਆਪ ਪਾਇਆ ਆਪੇ ਖਿਲ ਰਚਾਇਓ ਨ ਸਭ ਜਗਤ ਸਵਾਇਆ ਤ੍ਰੈ ਗੁਣ ਆਪ ਸਿਰਜਨ ਮਾਇਆ ਮੋਹ ਵਧਾਇਆ ਗੁਰਪ੍ਰਸਾਦੀ ਉਬਰੇ ਜਿਨ ਭਾਣਾ ਪਾਇਆ ਨਾਨਕ ਸੱਚ ਵਰਤਦਾ ਸਭ ਸੱਚ ਸਮਾਇਆ ਸਲੋਕ ਮਹੱਲਾ ਦੂਜਾ ਆਪੋ ਪਾਏ ਨਾਨਕਾ ਆਪੇ ਰੱਖੈ ਵੇਕ ਮੰਦਾ ਕਿਸਨੋ ਆਖੀਐ ਜਾਂ ਸਭਨਾ ਸਾਹਿਬ ਏਕ ਸਭਨਾ ਸਾਹਿਬ ਏਕ ਹੈ ਵੇਖੈ ਤੰਦੈ ਲਾਏ ਕਿਸੈ ਥੋੜਾ ਕਿਸੈ ਅਗਲਾ ਖਾਲੀ ਕੋਈ ਨਾਹੇ ਆਵੈ ਨੰਗੇ ਜਾਹੇ ਨੰਗੇ ਵਿਚੇ ਕਰੈ ਵਿਥਾਰ ਨਾਨਕ ਹੁਕਮ ਨਾ ਜਾਣੀਐ ਅੱਗੇ ਕਾਈ ਕਾਰ ਮਹੱਲਾ ਪਹਿਲਾ ਜਿਨਸ ਥਾਪ ਜੀਆਂ ਕਉ ਭੇਜੈ ਜਿਨਸ ਥਾਪ ਲੈ ਜਾਵੈ ਆਪੇ ਥਾਪੋ ਥਾਪੈ ਆਪੇ ਏਤੇ ਵਿਸਕਰਾਵੈ ਜੇਤੇ ਜੀ ਫਿਰੈ ਔਦੂਤੀ ਆਪੇ ਭਿਖਿਆ ਪਾਵੈ ਲੇਖੈ ਬੋਲਣ ਲੇਖੈ ਚੱਲਣ ਕਾਇਤ ਕੀਚੈ ਦਾਵੇ ਮੂਲ ਮਤ ਪ੍ਰਵਾਣਾ ਇਹੋ ਨਾਨਕ ਆਖ ਸੁਣਾਏ ਕਰਨੀ ਉੱਪਰ ਹੋਏ ਤਪਾਵਸ ਜੇ ਕੋ ਕਹੈ ਕਹਾਏ ਪੌੜੀ
ਗੁਰਮੁਖ ਚਲਤਰ ਚਾਹਿਓਨ ਗੁਣ ਪ੍ਰਗਟੀ ਆਇਆ, ਗੁਰਬਾਣੀ ਸਦ ਉਚਰੈ ਹਰ ਮਨ ਵਸਾਇਆ, ਸਖਤ ਗਈ ਭ੍ਰਮ ਕਟਿਆ ਸਿਵ ਜੋ ਜਗਾਇਆ, ਜਿਨ ਕਹਿ ਪੋਤੈ ਪੁੰਨ ਹੈ ਗੁਰਪੁਰਖ ਮਿਲਾਇਆ, ਨਾਨਕ ਸਹਿਜੇ ਮਿਲ ਰਹੇ ਹਰ ਨਾਮ ਸਮਾਇਆ। ਸਲੋਕ ਮਹੱਲਾ ਦੂਜਾ। ਸਾਹ ਚੱਲੇ ਵਣ ਜਾ ਰਿਹਾ ਲਿਖਿਆ ਦੇਵੈ ਨਾਲ, ਲਿਖੇ ਉੱਪਰ ਹੁਕਮ ਹੋਏ ਲਈਐ ਵਸ ਸਮਾਲ, ਵਸ ਲਈ ਵਣ ਜਾ ਰਹੀ ਵੱਖਰ ਬੱਦਾ ਪਾਏ, ਕਈ ਲਾਹ ਲੈ ਚੱਲੇ ਚੱਲੇ ਮੂਲ ਗਵਾਏ, ਥੋੜਾ ਕਿਨੈ ਨਾ ਮੰਗਿਓ ਕਿਸ ਕਹੀ ਐਸਾ ਬਾਸ, ਨਦਰ ਤਿਨਾ ਕਹੋ ਨਾਨਕਾ ਜੇ ਸਾਬਤ ਲਾਏ ਰਾਸ। ਮਹੱਲਾ ਪਹਿਲਾ। ਜੁੜ ਜੁੜ ਵਿਛੜੇ ਵਿਛੜੇ

ਇਹ ਸਭ ਕਰਨਾ ਕਿਰਤ ਕਰ ਲਿਖੀ ਹੈ। ਕਰ ਕਰ ਕਰਤਾ ਕਰੇ ਕਰੇ, ਮਨਮੁਖ ਮਰੀਐ ਗੁਰਮੁਖ ਤਰੀਐ, ਨਾਨਕ ਨਦਰੀ ਨਦਰ ਕਰੇ ਪੌੜੀ। ਮਨਮੁਖ ਦੂਜਾ ਭਰਮ ਹੈ ਦੂਜੈ ਲੁਭਾਇਆ, ਕੂੜ ਕਪਟ ਕਮਾਵਦੇ ਕੂੜੋਆ ਲਾਇਆ, ਪੁੱਤਰ ਕਲੱਤਰ ਮੋਹੇਤ ਹੈ ਸਭ ਦੁੱਖ ਸਬਾਇਆ, ਜਮਦਰ ਬੱਦੇ ਮਾਰੀਐ ਪਰਮੈ ਪਰਮਾਇਆ, ਮਨਮੁਖ ਜਨਮ ਗਵਾਇਆ ਨਾਨਕ ਹਰ ਪਾਇਆ। ਸਲੋਕ ਮਹੱਲਾ ਦੂਜਾ। ਜਿਨ ਵਡਿਆਈ ਤੇਰੇ ਨਾਮ ਕੀ, ਤੇਰੇ ਤੇ ਮਨ ਮਾਹੇ, ਨਾਨਕ ਅੰਮ੍ਰਿਤ ਏਕ ਹੈ ਦੂਜਾ ਅੰਮ੍ਰਿਤ ਨਾਹੇ। ਨਾਨਕ ਅੰਮ੍ਰਿਤ ਮਨੈ ਮਾਹੇ, ਪਾਈਐ ਗੁਰਪ੍ਰਸਾਦ, ਤਿੰਨੀ ਪੀਤਾ ਰੰਗ ਸਿਓ ਜਿਨ ਕਉ ਲਿਖਿਆ ਯਾਦ। ਮਹੱਲਾ ਦੂਜਾ। ਕੀਤਾ ਕਿਆ ਸਾਲਾਹੀ ਹੈ, ਕਰੇ ਸੋਏ ਸਾਲਾਹੇ, ਨਾਨਕੇ ਕੀ ਬਾਹਰਾ ਦੂਜਾ ਦਾਤਾ ਨਾਹੇ, ਕਰਤਾ ਸੋ ਸਾਲਾਹੀ ਹੈ ਜਿਨ ਕੀਤਾ ਆਕਾਰ, ਦਾਤਾ ਸੋ ਸਾਲਾਹੀ ਹੈ ਜੇ ਸਭਸੈ ਦੇ ਆਧਾਰ, ਨਾਨਕ ਆਪ ਸਦੀਵ ਹੈ ਪੂਰਾ ਜਿਸ ਭੰਡਾਰ, ਵੱਡਾ ਕਰ ਸਾਲਾਹੀ ਹੈ ਅੰਤ ਨਾ ਪਾਰਾਵਾਰ ਪੌੜੀ। ਹਰ ਕਾ ਨਾਮ ਨਿਧਾਨ ਹੈ ਸੇਵਿਆ ਸੁਖ ਪਾਈ, ਨਾਮ ਨਿਰੰਜਨ ਉਚਰਾ ਪਾਸਿਓ ਕਰ ਜਾਈ, ਗੁਰਮੁਖ ਬਾਣੀ ਨਾਮ ਹੈ ਨਾਮ ਹਿਰਦੈ ਵਸਾਈ, ਮਤ ਪੰਖੇਰੂ ਵਸ ਹੋਏ ਸਤਿਗੁਰੂ ਧਿਆਈ, ਨਾਨਕ ਆਪ ਦਇਆਲ ਹੋਏ ਨਾਮੇ ਲਿਵਲਾਈ। ਸਲੋਕ ਮਹੱਲਾ ਦੂਜਾ। ਤਿਸ ਸਿਓ ਕੈਸਾ ਬੋਲਣਾ ਜੇ ਆਪੇ ਜਾਣੈ ਜਾਣ, ਚੀਰੀ ਜਾਕੀ ਨਾ ਫਿਰੈ ਸਾਹਿਬ ਸੋ ਪ੍ਰਵਾਣ। ਚੀਰੀ ਜਿਸ ਕੀ ਚਲਣਾ ਮੀਰ ਮਲਕ ਸਾਲਾਰ, ਜੋ ਤਿਸ ਭਾਵੈ ਨਾਨਕਾ ਸਾਈ ਭਲੀ ਕਾਰ। ਜਿੰਨਾ ਚੀਰੀ ਚਲਣਾ ਹੱਥ ਤਿੰਨਾ ਕਿਛ ਨਾਹੇ, ਸਾਹਿਬ ਕਾ ਫੁਰਮਾਨ ਹੋਏ ਉੱਠੀ ਕਰ ਲੈ ਪਾਹੇ। ਜਿਹਾ ਚੀਰੀ ਲਿਖਿਆ ਤਿਹਾ ਹੁਕਮ ਕਮਾਹੇ, ਕੱਲੇ ਆਵੈ ਨਾਨਕਾ ਸੱਦੇ ਉੱਠੀ ਜਾਹੇ। ਮਹੱਲਾ ਦੂਜਾ। ਸਿਫਤ ਜਿੰਨਾ ਕਉ ਬਖਸੀਐ ਸੇਈ ਪੋਤੇਦਾਰ, ਕੁੰਜੀ ਜਿਨ ਕਉ ਦਿੱਤੀਆ ਤਿੰਨਾ ਮਿਲੇ ਭੰਡਾਰ। ਜੈ ਭੰਡਾਰੀ ਹੂੰ ਗੁਣ ਨਿਕਲੈ ਤੇ ਕੀ ਐ ਪ੍ਰਵਾਣ, ਨਦਰ ਤਿੰਨਾ ਕਉ ਨਾਨਕਾ ਨਾਮ ਜਿੰਨਾ ਨੀਸਾਨ ਪੌੜੀ। ਨਾਮ ਨਿਰੰਜਨ ਨਿਰਮਲਾ ਸੁਣਿਆ ਸੁਖ ਹੋਈ, ਸੁਣ ਸੁਣ ਮਨ ਵਸਾਈਐ ਬੁਝੈ ਜਨ ਕੋਈ। ਬਹਿੰਦਿਆਂ ਉੱਠਦਿਆਂ ਨਾ ਵਿਸਰੈ ਸਾਚਾ ਸੱਚ ਸੋਈ, ਭਗਤਾਂ ਕਉ ਨਾਮ ਆਧਾਰ ਹੈ ਨਾਮੇ ਸੁਖੋਈ। ਨਾਨਕ ਮਨ ਤਨ ਰਵ ਰਹਿਆ ਗੁਰਮੁਖ ਹਰ ਸੋਈ। ਸਲੋਕ ਮਹੱਲਾ ਪਹਿਲਾ। ਨਾਨਕ ਤੁਲੀਐ ਤੋਲ, ਜੇ ਜੀਉ ਪਿੱਛੇ ਪਾਈਐ ਇਕ ਸੁਨਾ ਪੁਜੈ ਬੋਲ, ਜੇ ਪੂਰਾ ਪੂਰਾ ਕਰ ਮਿਲੈ ਵੱਡਾ ਆਖਣ ਭਾਰਾ ਤੋਲ, ਹੋਰ ਹੌਲੀ ਮੱਤੀ ਹੌਲੇ ਬੋਲ, ਧਰਤੀ ਪਾਣੀ ਪਰਬਤ ਭਾਰ ਕਿਉਂ ਕੰਡੈ ਤੋਲੈ ਸੁਨਿਆਰ। ਤੋਲਾ ਮਾਸਾ ਰਤਕ ਪਾਏ ਨਾਨਕ ਪੁੱਛਿਆ ਦੇ ਪੁਜਾਏ, ਮੂਰਖ ਅੰਧਿਆਂ ਦੀ ਧਾਤ ਕਹਿ ਕਹਿ ਕਹਿਣ ਕਹਾਣ ਆਪ। ਮਹੱਲਾ ਪਹਿਲਾ। ਆਖਣ ਔਖਾ ਸੁਣਨ ਔਖਾ, ਆਖਣਾ ਜਾਪੀ ਆਖ, ਇੱਕ ਆਖ ਆਖੈ ਸ਼ਬਦ ਭਾਖੈ ਅਰਧ ਉਰਦ ਦਿਨ ਰਾਤ, ਜੇ ਕਿਹੋ ਹੋਏ ਤਾਂ ਕਿਹੋ ਦਿਸੈ ਜਾਪੈ ਰੂਪ ਨਾ ਜਾਤ, ਸਭ ਕਾਰਨ ਕਰਤਾ ਕਰੇ ਘਟਿ ਔ ਘਟ ਘਟ ਘਾਟ, ਘਟਿ ਔ ਘਟ ਘਟ ਥਾਪ, ਆਖਣ ਔਖਾ ਨਾਨਕਾ ਆਪਣਾ ਆਖਣਾ ਜਾਪੈ ਆਖ ਪੌੜੀ। ਨਾਏ ਸੁਣਿਆ ਮਨ ਰੇਸੀਐ ਨਾਮੇ ਸਾਂਤ ਆਈ, ਨਾਏ ਸੁਣਿਆ ਮਨ ਤ੍ਰਿਪਤੀਐ ਸਭ ਦੁੱਖ ਗਵਾਈ, ਨਾਏ ਸੁਣਿਆ ਨਾ ਉਪਜੈ ਨਾਮੇ ਵਡਿਆਈ, ਨਾਮੇ ਹੀ ਸਭ ਜਾਤ ਪਤ ਨਾਮੇ ਗਤ ਪਾਈ, ਗੁਰਮੁਖ ਨਾਮ ਧਿਆਈਐ ਨਾਨਕ ਲਿਵਲਾਈ। ਸਲੋਕ ਮਹੱਲਾ ਪਹਿਲਾ। ਜੂਠ ਨਾ ਰਾਗੀ ਜੂਠ ਨਾ ਵੇਦੀ, ਜੂਠ ਨਾ ਚੰਦ ਸੂਰਜ ਕੀ ਭੇਦੀ, ਜੂਠ ਨਾ ਅੰਨੀ ਜੂਠ ਨਾ ਨਾਈ, ਜੂਠ ਨਾ ਮੀਹੋਂ ਵਰਿਆ ਸਭ ਥਾਈ, ਜੂਠ ਨਾ ਧਰਤੀ ਜੂਠ ਨਾ ਪਾਣੀ, ਜੂਠ ਨਾ ਪਾਉਣਾ ਮਹੇ ਸਮਾਣੀ, ਨਾਨਕ ਨਿਗੁਰਿਆ ਗੁਣ ਨਾਹੀ ਕੋਏ, ਮੋਹੇ ਫੇਰਿਆ ਮੋਹ ਜੂਠਾ ਹੋਏ। ਮਹੱਲਾ ਪਹਿਲਾ। ਨਾਨਕ ਚੁਲੀਆਂ ਸੁੱਚੀਆਂ ਜੇ ਪਰ ਜਾਣੈ ਕੋਏ, ਸੁਰਤੇ ਚੁਲੀ ਗਿਆਨ ਕੀ ਜੋਗੀ ਕਾ ਜਤ ਹੋਏ, ਬ੍ਰਾਹਮਣ ਚੁਲੀ ਸੰਤੋਖ ਕੀ ਗਿਰਹੀ ਕਾ ਸਤਦਾਨ, ਰਾਜੇ ਚੁਲੀ ਨਿਆਮ ਕੀ ਪੜਿਆ ਸੱਚ ਧਿਆਨ,
ਪਾਣੀ ਚੇਤਨਾ ਤੋਂ ਪਈ ਮੁਖ ਪੀਤੈ ਤਿਖ ਜਾਏ ਪਾਣੀ ਪਿਤਾ ਜਗਤ ਕਾ ਫਿਰ ਪਾਣੀ ਸਭ ਖਾਏ ਪੌੜੀ ਨਾਇ ਸੁਣਿਆ ਸਭ ਸਿੱਧ ਹੈ ਰਿਦ ਪਿੱਛੇ ਆਵੈ ਨਾਇ ਸੁਣਿਆ ਨੌ ਨਿਧ ਮਿਲੈ ਮਨ ਚਿੰਦਿਆ ਪਾਵੈ ਨਾਇ ਸੁਣਿਆ ਸੰਤੋਖ ਹੋਏ ਕਵਲਾ ਚਰਨ ਤੇ ਆਵੈ ਨਾਇ ਸੁਣਿਆ ਸਹਿਜ ਉਪਜੈ ਸਹਿਜੇ ਸੁਖ ਪਾਵੈ ਗੁਰਮਤੀ ਨਾਉ ਪਾਈਐ ਨਾਨਕ ਗੁਣ ਗਾਵੈ ਸਲੋਕ ਮਹੱਲਾ ਪਹਿਲਾ ਦੁੱਖ ਵਿੱਚ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ ਦੁੱਖ ਦੁੱਖ ਅੱਗੇ ਆਖੀਐ ਪੜ ਪੜ ਕਰੈ ਪੁਕਾਰ ਦੁਖੀਆਂ ਪੰਡਾਂ ਖੁੱਲੀਆਂ ਸੁਖ ਨਾ ਨਿਕਲਿਓ ਕੋਏ ਦੁੱਖ ਵਿੱਚ ਜਿਉ ਜਲਾਇਆ ਦੁਖੀਆ ਚੱਲਿਆ ਰੋਏ ਨਾਨਕ ਸਿਫਤੀ ਰਤਿਆ ਮੰਤਨ ਹਰਿਆ ਹੋਏ ਦੁੱਖ ਕੀਆਂ ਅੱਗੀ ਮਾਰੀ ਐ ਪੀ ਦੁਖਦਾਰੂ ਹੋਏ ਮਹੱਲਾ ਪਹਿਲਾ ਨਾਨਕ ਦੁਨੀਆਂ ਪਸ ਰੰਗ ਪਸੂ ਪਸ ਖੇ ਪਸੋ ਪਸ ਕਮਾਵਣੀ ਪੀ ਪਸ ਭਰਿਆ ਦੇ ਜਾਂ ਜਿਉ ਵਿੱਚੋਂ ਕੱਢੀਐ ਪਸੂ ਭਰਿਆ ਜਾਏ ਅੱਗੇ ਲੇਖਾ ਮੰਗਿਆ ਹੋਰ ਦਸੂਣੀ ਪਾਏ ਪੌੜੀ ਨਾਏ ਸੁਣਿਆ ਸੁੱਚ ਸੰਜਮੋ ਜਮ ਨੇੜ ਨਾ ਆਵੈ ਨਾਏ ਸੁਣਿਆ ਘੜ ਚਾਨਣਾ ਆਨੇਰ ਗਵਾਵੈ ਨਾਏ ਸੁਣਿਆ ਆ ਬੁੱਝੀਐ ਲਾਹਾ ਨਾਉ ਪਾਵੈ ਨਾਏ ਸੁਣਿਆ ਪਾਪ ਕੱਟੀਐ ਨਿਰਮਲ ਸੱਚ ਪਾਵੈ ਨਾਨਕ ਨਾਏ ਸੁਣਿਆ ਮੁਖ ਉਜਲੇ ਨਾਉ ਗੁਰਮੁਖ ਧਿਆਵੈ ਸਲੋਕ ਮਹੱਲਾ ਪਹਿਲਾ ਘਰ ਨਾਰਾਇਣ ਸਭਾ ਨਾਲ ਪੂਜ ਕਰੇ ਰੱਖੈ ਨਾ ਵਾਲ ਕੁੰਗੂ ਚੰਨਣ ਫੁੱਲ ਚੜਾਏ ਪੈਰੀ ਪੈ ਪੈ ਬਹੁਤ ਮਨਾਏ ਮਾਣੂਆ ਮੰਗ ਮੰਗ ਪਹਿਨੈ ਖਾਏ ਅੰਧੀ ਕੰਮੀ ਅੰਧ ਸਜਾਏ ਭੁੱਖਿਆਂ ਦੇ ਨਾ ਮਰਦਿਆ ਰੱਖੈ ਅੰਧਾ ਚਖੜਾ ਅੰਧਾ ਝਗੜਾ ਅੰਧੀ ਸਖੈ ਮਹੱਲਾ ਪਹਿਲਾ ਸਭੇ ਸੁਰਤੀ ਯੋਗ ਸਭ ਸਭੇ ਵੇਦ ਪੁਰਾਣ ਸਭੇ ਕਰਨੇ ਤਪ ਸਭ ਸਭੇ ਗੀਤ ਗਿਆਨ ਸਭੇ ਬੁੱਧੀ ਸੁੱਧ ਸਭ ਸਭ ਤੀਰਥ ਸਭ ਥਾਨ ਸਭ ਪਾਤਸ਼ਾਹੀਆਂ ਅਮਰ ਸਭ ਸਭ ਖੁਸ਼ੀਆਂ ਸਭ ਖਾਨ ਸਭੇ ਮਾਨਸ ਦੇਵ ਸਭ ਸਭੇ ਯੁਗ ਧਿਆਨ ਸਭੇ ਪੁਰੀਆਂ ਖੰਡ ਸਭ ਸਭੇ ਜੀ ਜਹਾਨ ਹੁਕਮ ਚਲਾਏ ਆਪਣੇ ਕਰਮੀ ਵਹਿ ਕਲਾਮ ਨਾਨਕ ਸੱਚਾ ਸੱਚ ਨਾਏ ਸੱਚ ਸਭਾ ਦੀ ਬਾਣ ਪੌੜੀ ਨਾਏ ਮੰਨਿਆ ਸੁਖ ਉਪਜੈ ਨਾਮੇ ਗਤ ਹੋਈ ਨਾਏ ਮੰਨਿਆ ਪਤ ਪਾਈਐ ਹਿਰਦੈ ਹਰ ਸੋਈ ਨਾਏ ਮੰਨਿਆ ਭਵਜਲ ਲੰਘੀਐ ਫਿਰ ਬਿਘਨ ਨਾ ਹੋਈ ਨਾਏ ਮੰਨਿਆ ਪੰਥ ਪ੍ਰਗਟਾ ਨਾਮੇ ਸਭ ਲੋਈ ਨਾਨਕ ਸਤਿਗੁਰ ਮਿਲਿਆ ਨਾਉ ਪਾਈਐ ਨਾਨਕ ਸਤਿਗੁਰ ਮਿਲਿਆ ਨਾਉ ਮੰਨੀਐ ਜਿੰਦੇ ਵੈ ਸੋਈ ਸਲੋਕ ਮਹੱਲਾ ਪਹਿਲਾ ਪੁਰੀਆਂ ਖੰਡਾ ਸਿਰ ਕਰੇ ਇੱਕ ਪੈਰ ਤੇ ਆਏ ਪਾਉਣ ਮਾਰ ਮਨ ਜਪ ਕਰੇ ਸਿਰ ਮੁੰਡੀ ਤਲੈ ਦੇ ਕਿਸ ਉੱਪਰ ਉਹ ਟਿਕ ਟਿਕੈ ਕਿਸਨੋ ਜ਼ੋਰ ਕਰੇ ਕਿਸਨੋ ਕਹੀਐ ਨਾਨਕਾ ਕਿਸਨੋ ਕਰਤਾ ਦੇ ਹੁਕਮ ਰਹਾਏ ਆਪਣੇ ਮੂਰਖ ਆਪ ਗਣਾਏ ਹੁਕਮ ਰਹਾਏ ਆਪਣੇ ਮੂਰਖ ਆਪ ਗਣੇ ਮਹੱਲਾ ਪਹਿਲਾ ਹੈ ਹੈ ਆਖਾਂ ਕੋਟ ਕੋਟ ਕੋਟੀ ਹੂੰ ਕੋਟ ਕੋਟ ਆਖੂ ਆਖਾਂ ਸਦਾ ਸਦਾ ਕਹਿਣ ਨਾ ਆਵੈ ਤੋਟ ਨਾ ਹੋ ਥੱਕਾਂ ਨਾ ਠਾਕੀਆ ਏਵਡ ਰੱਖੈ ਜੋਤ ਨਾਨਕ ਚਖਿਓ ਨਾਨਕ ਚਸਿਓ ਚੁੱਖ ਬਿੰਦ ਉੱਪਰ ਆਖਣ ਦੋਸ ਪੌੜੀ ਨਾਏ ਮੰਨਿਆ ਕੁਲ ਉਦਰੈ ਸਭ ਕੁਟੰਬ ਸਵਾਇਆ ਨਾਏ ਮੰਨਿਆ ਸੰਗਤ ਉਦਰੈ ਜਨਿਰਦੈ ਵਸਾਇਆ ਨਾਏ ਮੰਨਿਆ ਸੁਣ ਉਦਰੇ ਜਿਨ ਰਸਨ ਰਸਾਇਆ ਨਾਏ ਮੰਨਿਆ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇਆ ਨਾਨਕ ਨਾਮ ਤਿੰਨੀ ਸਾ ਲਾਹਿਆ ਜਿਨ ਗੁਰੂ ਮਿਲਾਇਆ ਸਲੋਕ ਮਹੱਲਾ ਪਹਿਲਾ ਸਭੇ ਰਾਤੀ ਸਭ ਦੇਹ ਸਭ ਥਿਤੀ ਸਭ ਵਾਰ ਸਭੇ ਰੁੱਤੀ ਮਹਾਂ ਸਭ ਸਭ ਧਰਤੀ ਸਭ ਭਾਰ ਸਭੇ ਪਾਣੀ ਪਾਉਣ ਸਭ ਸਭ ਅਗਨੀ ਪਾਤਾਲ ਸਭੇ ਪੁਰੀਆਂ ਖੰਡ ਸਭ ਸਭ ਲੋ ਲੋ ਆਕਾਰ ਹੁਕਮ ਨਾ ਜਾਪੀ ਕੇ ਤੜਾ ਕਹਿ ਨਾ ਸਕੀ ਜੈਕਾਰ ਆਖੈ ਥੱਕੈ ਆਖ ਆਖ ਕਰ ਸਿਫਤੀ ਵਿਚਾਰ ਤ੍ਰਿਣਾ ਪਾਇਓ ਬੱਪੜੀ ਨਾਨਕ ਕਹਿ ਗਵਾਰ ਮਹੱਲਾ ਪਹਿਲਾ ਅੱਖੀ ਪ੍ਰਣੈ ਜੇ ਫਿਰਾਂ ਦੇਖਾਂ ਸਭ ਆਕਾਰ
ਪੁੱਛਾਂ ਗਿਆਨੀ ਪੰਡਤਾਂ, ਪੁੱਛਾਂ ਵੇਦ ਵਿਚਾਰ, ਪੁੱਛਾਂ ਦੇਵਾ ਮਾਨਸਾਂ, ਜੋਤ ਕਰੇ ਅਵਤਾਰ, ਸਿੱਧ ਸਮਾਧੀ ਸਭ ਸੁਣੀ, ਜਾਏ ਦੇਖਾਂ ਦਰਬਾਰ। ਅੱਗੇ ਸੱਚਾ ਸੱਚ ਨਾਏ, ਨਿਰਭਉ ਭੈ ਵਿਨਸਾਰ, ਹੋਰ ਕੱਚੀ ਮੱਤੀ ਕੱਚ ਪਿੱਚ ਅੰਧਿਆ ਵਿਚਾਰ। ਨਾਨਕ ਕਰਮੀ ਬੰਦਗੀ ਨਜ਼ਰ ਲੰਘਾਏ ਪਾਰ ਪੌੜੀ, ਨਾਏ ਮੰਨਿਆ ਦੁਰਮਤ ਗਈ ਮਤ ਪ੍ਰਗਟੀ ਆਇਆ, ਨਾਉ ਮੰਨਿਆ ਹੋਮੈ ਗਈ ਸਭ ਰੋਗ ਗਵਾਇਆ। ਨਾਏ ਮੰਨਿਆ ਨਾਮ ਉਪਜੈ ਸਹਿਜੇ ਸੁਖ ਪਾਇਆ, ਨਾਏ ਮੰਨਿਆ ਸਾਂਤ ਉਪਜੈ ਹਰ ਮਨ ਵਸਾਇਆ। ਨਾਨਕ ਨਾਮ ਰਤਨ ਹੈ ਗੁਰਮੁਖਰ ਧਿਆਇਆ, ਸਲੋਕ ਮਹੱਲਾ ਪਹਿਲਾ। ਹੋਰ ਸਰੀਕ ਹੋ

ਸੁਜਾਖਾਂ ਜੇਤਾ ਆਖਣ ਸਾਹੀ ਸਭ ਦੀ ਪਾਖਿਆ ਭਾਏ ਸੁਭਾਈ ਨਾਨਕ ਬਹੁਤਾ ਇਹੋ ਆਖਣ ਸਭ ਤੇਰੀ ਵਡਿਆਈ ਮਹੱਲਾ ਪਹਿਲਾ ਜਾਂ ਨਾ ਸਿਆ ਕਿਆ ਚਾਕਰੀ ਜਾਂ ਜੰਮੇ ਕਿਆ ਕਾਰ ਸਭ ਕਾਰਨ ਕਰਤਾ ਕਰੇ ਦੇਖੈ ਵਾਰੋ ਵਾਰ ਜੇ ਚੁੱਪੈ ਜੇ ਮੰਗਿਆ ਦਾਤ ਕਰੇ ਦਾਤਾਰ ਇੱਕ ਦਾਤਾ ਸਭ ਮੰਗਤੇ ਫਿਰ ਦੇਖੈ ਆਕਾਰ ਨਾਨਕ ਇਹ ਵੈ ਜਾਣੀਐ ਜੀਵੈ ਦੇਵਨ ਹਾਰ ਪੌੜੀ ਨਾਏ ਮੰਨਿਐ ਸੁਰਤ ਉਪਜੈ ਨਾਮੇ ਮਤ ਹੋਈ ਨਾਏ ਮੰਨਿਐ ਗੁਣੋਚਰੈ ਨਾਮੇ ਸੁਖ ਸੋਈ ਨਾਏ ਮੰਨਿਐ ਭਰਮ ਕੱਟੀਐ।

ਸ਼ਾਸਤਰ ਵੇਦ ਪੁਰਾਣ ਪੜੰਤਾ ਪੁਕਾਰੰਤਾ ਆਜਾਣੰਤਾ ਜਾਂ ਬੁਝੈ ਤਾਂ ਸੁਝੈ ਸੋਈ ਨਾਨਕ ਆਖੈ ਕੂਕਨਾ ਹੋਈ। ਮਹੱਲਾ ਪਹਿਲਾ ਜਾਹੋ ਤੇਰਾ ਤਾਂ ਸਭ ਕੁਛ ਮੇਰਾ ਹਉ ਨਾਹੀ ਤੂੰ ਹੋਵੈ ਆਪੇ ਸਕਤਾ ਆਪੇ ਸੁਰਤਾ ਸਕਤੀ ਜਗਤ ਪਰੋਵੈ ਆਪੇ ਭੇਜੇ ਆਪੇ ਸੱਦੇ ਰਚਨਾ ਰਚ ਰਚ ਵੇਖੈ ਨਾਨਕ ਸੱਚਾ ਸੱਚੀ ਨਾਹੀ ਸੱਚ ਪਵੈ ਤੁਰ ਲੇਖੈ ਪੌੜੀ ਨਾਮ ਨਿਰੰਜਨ ਅਲਖ ਹੈ ਕਿਉਂ ਲਖਿਆ ਜਾਈ ਨਾਮ ਨਿਰੰਜਨ ਨਾਲ ਹੈ ਕਿਉਂ ਪਾਈਐ ਭਾਈ ਨਾਮ ਨਿਰੰਜਨ ਵਰਤਦਾ ਰਵਿਆ ਸਭ ਠਾਈ ਗੁਰ ਪੂਰੇ ਤੇ ਪਾਈਐ ਹਿਰਦੈ ਦੇਹ ਦਿਖਾਈ ਨਾਨਕ ਨਦਰੀ ਕਰਮ ਹੋਏ ਗੁਰ ਮਿਲੀਐ ਭਾਈ ਸਲੋਕ ਮਹੱਲਾ ਪਹਿਲਾ ਕਲ ਹੋਈ ਕੁੱਤੇ ਮੁਹੀ ਖਾਜ ਹੋਆ ਮੁਰਦਾਰ ਕੂੜ ਬੋਲ ਬੋਲ ਭੌਕਣਾ ਚੁੱਕਾ ਧਰਮ ਵਿਚਾਰ ਜਿਨ ਜੀ ਬੰਦਿਆਂ ਪਤ ਨਹੀਂ ਮੋਇਆ ਮੰਦੀ ਸੋਏ ਲਿਖਿਆ ਹੋਵੇ ਨਾਨਕਾ ਕਰਤਾ ਕਰੇ ਸੋਹੇ ਮਹੱਲਾ ਪਹਿਲਾ ਅਰੰਨਾ ਹੋਈਆਂ ਬੋਧੀਆਂ ਪੁਰਸ ਹੋਏ ਸਯਾਦ ਸੀਰ ਸੰਜਮ ਸੁੱਚ ਪੰਨੀ ਖਾਣਾ ਖਾ ਜਹਾਜ ਸਰਮ ਗਿਆ ਕਰ ਆਪਣੇ ਪਤ ਉੱਠ ਚੱਲੀ ਨਾਲ ਨਾਨਕ ਸੱਚਾ ਏਕ ਹੈ ਔਰ ਨਾ ਸੱਚਾ ਪਾਲ ਪੌੜੀ ਬਾਹਰ ਪਸਮ ਲੇਪਨ ਕਰੇ ਅੰਤਰ ਗੋਬਾਰੀ ਖਿੰਥਾ ਚੋਲੀ ਬਹੁ ਪੇਖ ਕਰੇ ਦੁਰਮਤ ਹੰਕਾਰੀ ਸਾਹਿਬ ਸ਼ਬਦ ਨਾ ਉਚਰੈ ਮਾਇਆ ਮੋਹ ਪਸਾਰੀ ਅੰਤਰ ਲਾਲਚ ਭਰਮ ਹੈ ਭਰਮੈ ਗਾਵਾਰੀ ਨਾਨਕ ਨਾਮ ਨਾ ਚੇਤਈ ਜੂਐ ਬਾਜੀ ਹਾਰੀ ਸਲੋਕ ਮਹੱਲਾ ਪਹਿਲਾ ਲੱਖ ਸਿਉ ਪ੍ਰੀਤ ਹੋਵੇ ਲੱਖ ਜੀਵਨ ਕਿਆ ਖੁਸ਼ੀਆ ਕਿਆ ਚਾਉ ਵਿਛੜਿਆ ਵਿਸੋਏ ਵਿਛੋੜਾ ਇਹ ਘੜੀ ਮੈਂ ਜਾਏ ਜੇ ਸੌ ਵਰਿਆ ਮਿੱਠਾ ਖਾਜੈ ਪੀ

ਚਖ ਚਖ ਚਖਣਾ ਝਗੜਾ ਚਾਖ ਚਖ ਚਖ ਜਾਹੇ ਚਖੈ ਤਿਨ ਪਾਸ ਮਹੱਲਾ ਪਹਿਲਾ ਕਾਪੜ ਕਾਠ ਰੰਗਾਇਆ ਰਾਂਗ ਘਰ ਗੱਛ ਕੀਤੇ ਬਾਗੇ ਬਾਗ ਸਾਧ ਸਹਿਜ ਘਰ ਮਨ ਖੇ ਲਾਇਆ ਤੈਂ ਸੋ ਪਾਸੋਂ ਕਹਿਣ ਕਹਾਇਆ ਮਿੱਠਾ ਕਰਕੇ ਕੌੜਾ ਖਾਇਆ ਤਿਨ ਕੌੜੇ ਤਨ ਰੋਗ ਜਮਾਇਆ ਜੇ ਫਿਰ ਮਿੱਠਾ ਪੇੜੇ ਖਾਏ ਤਉ ਕੌੜਾ ਤਨ ਚੁੱਕ ਸਮਾਏ ਨਾਨਕ ਗੁਰਮੁਖ ਭਾਵੈ ਸੋਏ ਜਿਸਨੂੰ ਪ੍ਰਾਪਤ ਲਿਖਿਆ ਹੋਏ ਪੌੜੀ ਜਿਨ ਕਹਿ ਹਿਰਦੈ ਮੈਲ ਕਪਟ ਹੈ ਬਾਹਰ ਤੋਂ ਆਇਆ ਕੂੜ ਕਪਟ ਕਮਾਮ ਦੇ ਕੂੜ ਪ੍ਰਗਟੀ ਆਇਆ ਅੰਦਰ ਹੋਏ ਸੋ ਨਿਕਲੈ ਨੇ ਛਪੈ ਛਪਾਇਆ ਕੂੜੈ ਲਾਲਚ ਲੱਗਿਆ ਫਿਰ ਜੂਨੀ ਪਾਇਆ ਨਾਨਕ ਜੋ ਬੀਜੈ ਸੋ ਖਾਵਣਾ ਕਰਤਾ ਲਿਖ ਪਾਇਆ ਸਲੋਕ ਮਹੱਲਾ ਦੂਜਾ ਕਥਾ ਕਹਾਣੀ ਬੇਦੀ ਆਣੀ ਪਾਪੁਨ ਵਿਚਾਰ ਦੇ ਦੇ ਲੈਣਾ ਲੈ ਲੈ ਦੇਣਾ ਨਰਕ ਸੁਰਗ ਅਵਤਾਰ ਉੱਤਮ ਮੱਧਮ ਜਾਤੀ ਜਿਨਸੀ ਭਰਮ ਪਵੈ ਸੰਸਾਰ ਅੰਮ੍ਰਿਤ ਬਾਣੀ ਤੱਤ ਵਖਾਣੀ ਗਿਆਨ ਧਿਆਨ ਵਿੱਚ ਆਈ ਗੁਰਮੁਖ ਆਖੀ ਗੁਰਮੁਖ ਜਾਤੀ ਸੁਰਤੀ ਕਰਮ ਤੇ ਆਈ ਹੁਕਮ ਸਾਜ ਹੁਕਮੈ ਵਿੱਚ ਰੱਖੈ ਹੁਕਮੈ ਅੰਦਰ ਵੇਖੈ ਨਾਨਕ ਅੱਗੋਂ ਹੁਮੈ ਟੁੱਟੈ ਤਾਂ ਕੋ ਲਿਖਿਆ ਲਿਖੈ ਮਹੱਲਾ ਪਹਿਲਾ ਬੇਦ ਪੁਕਾਰੇ ਪੁੰਨ ਪਾਪ ਸੁਰਗ ਨਰਕ ਕਾ ਬੀਓ ਜੋ ਬੀਜੈ ਸੋ ਉਗਵੈ ਖਾਂਦਾ ਜਾਣੈ ਜੀਓ ਗਿਆਨ ਸਲਾਹੇ ਵੱਡਾ ਕਰ ਸੱਚੋ ਸੱਚਾ ਨਾਉ ਸੱਚ ਬੀਜੈ ਸੱਚ ਉਗਵੈ ਦਰਗੈ ਪਾਈਐ ਥਾਉ ਬੇਦ ਵਪਾਰੀ ਗਿਆਨ ਰਾਸ ਕਰਮੀ ਪੱਲੈ ਹੋਏ ਨਾਨਕ ਰਾਸੀ ਬਾਹਰਾ ਲੱਦ ਨਾ ਚੱਲਿਆ ਕੋਏ ਪੌੜੀ ਨਿੰਮ ਬਿਰਖ ਬਹੁ ਸੰਚੀ ਐ ਅੰਮ੍ਰਿਤ ਰਸ ਪਾਇਆ ਬਿਸੀਅਰ ਮੰਤਰ ਮਿਸਾਹੀ ਐ ਬਹੁ ਦੂਧ ਪੀ ਆਇਆ ਮਨ ਮੁਖਿਆ ਪਿੰਨ ਨਾ ਭੇਜਈ ਪੱਥਰ ਨਾ ਵਾਇਆ ਬਿਖਮੈ ਅੰਮ੍ਰਿਤ ਸੰਚੀ ਐ ਬਿਖਕਾ ਫਲ ਪਾਇਆ ਨਾਨਕ ਸੰਗਤ ਮੇਲ ਹਰ ਸਭ ਬਿਖ ਲੈ ਜਾਇਆ ਸਲੋਕ ਮਹੱਲਾ ਪਹਿਲਾ ਮਰਨ ਨਾ ਮੂਰਤ ਪੁੱਛਿਆ ਪੁੱਛੀ ਥਿਤ ਨਾ ਵਾਰ ਇੱਕ ਨੀ ਲੱਦਿਆ ਇੱਕ ਚੱਲ ਇੱਕ ਨੀ ਲੱਦਿਆ ਇੱਕ ਲੱਦ ਚੱਲੇ ਇੱਕ ਨੀ ਬੱਧੇ ਪਾਰ ਇੱਕ ਨਾ ਹੋਈ ਸਾਖਦੀ ਇੱਕ ਨਾ ਹੋਈ ਸਾਰ ਲਸਕਰ ਸਣੈ ਦਮਾਮਿਆਂ ਛੁੱਟੇ ਬੰਕ ਦੁਆਰ ਨਾਨਕ ਢੇਰੀ ਸ਼ਾਰ ਕੀ ਪੀ ਫਿਰ ਹੋਈ ਸ਼ਾਰ ਮਹੱਲਾ ਪਹਿਲਾ ਨਾਨਕ ਢੇਰੀ ਟਹਿ ਪਈ ਮਿੱਟੀ ਸੰਧਾ ਕੋਟ ਪੀਤਰ ਚੋਰ ਬਹਾਲਿਆ ਖੋਟ ਵੇ ਜੀਆ ਖੋਟ ਪੌੜੀ ਜਿਨ ਅੰਦਰ ਨਿੰਦਾ ਦੁਸ਼ਟ ਹੈ ਨੱਕ ਵੱਡੇ ਨੱਕ ਵਢਾਇਆ ਮਹਾਂਕਰੂਪ ਦੁਖੀਏ ਸਦਾ ਕਾਲੇ ਮੋਹ ਮਾਇਆ ਭਲਕੇ ਉੱਠ ਨਿਤ ਪਰ ਦਰ ਬਹਿਰੈ ਹਰ ਨਾਮ ਚੁਰਾਇਆ ਹਰ ਜੀਓ ਤਿਨ ਕੀ ਸੰਗਤ ਮਤ ਕਰੋ ਰੱਖ ਲਿਓ ਹਰ ਰਾਇਆ ਨਾਨਕ ਪਇਆ ਕਿਰਤ ਕਮਾਮ ਦੇ ਮਨਮੁਖ ਦੁਖ ਪਾਇਆ ਸਲੋਕ ਮਹੱਲਾ ਚੌਥਾ ਸਭ ਕੋਈ ਹੈ ਖਸਮ ਕਾ ਖਸਮੋ ਸਭ ਕੋ ਹੋਏ ਹੁਕਮ ਪਛਾਣੈ ਖਸਮ ਕਾ ਤਾਂ ਸਚ ਪਾਵੈ ਕੋਏ ਗੁਰਮੁਖ ਆ ਪਛਾਣੀਐ ਬੁਰਾ ਨਾ ਦਿਸੈ ਕੋਏ ਨਾਨਕ ਗੁਰਮੁਖ ਨਾਮ ਧਿਆਈਐ ਸਹਿ ਲਾਇਆ ਸੋਏ ਮਹੱਲਾ ਚੌਥਾ ਸਭਨਾ ਦਾਤਾ ਆਪ ਹੈ ਆਪੇ ਮਿਲਣਹਾਰ ਨਾਨਕ ਸ਼ਬਦ ਮਿਲੇ ਨਾ ਵਿਛੜੈ ਜਿਨ੍ਹਾਂ ਸੇਵਿਆ ਹਰ ਦਾਤਾਰ ਪੌੜੀ ਗੁਰਮੁਖ ਹਿਰਦੈ ਸਾਂਤ ਹੈ ਨਾ ਉਗਵੇ ਆਇਆ ਜਪ ਤਪ ਤੀਰਥ ਸੰਜਮ ਕਰੇ ਮੇਰੇ ਪ੍ਰਭ ਪਾਇਆ ਹਿਰਦਾ ਸੁਧ ਹਰ ਸੇਵਨ ਦੇ ਸੋਹੈ ਗੁਣ ਗਾਇਆ ਮੇਰੇ ਹਰ ਜੀਉ ਵੈ ਭਾਵਦਾ ਗੁਰਮੁਖ ਉਤਰਾਇਆ ਨਾਨਕ ਗੁਰਮੁਖ ਮੇਲਿਆਨ ਹਰ ਦਰ ਸੁਹਾਇਆ ਸਲੋਕ ਮਹੱਲਾ ਪਹਿਲਾ ਧਨਵੰਤੀ ਇਵਹੀ ਕਰੈ ਧਨਵੰਤਾ ਇਵਹੀ ਕਹੈ ਅਵਰੀ ਕਉ ਤਨ ਜਾਉ ਨਾਨਕ ਨਿਰਧਨ ਤਿਤ ਦਿਨ ਜਿਤ ਦਿਨ ਵਿਸਰੈ ਨਾਉ ਮਹੱਲਾ ਪਹਿਲਾ ਸੂਰਜ ਚੜੈ ਵਿਯੋਗ ਸਭ ਸਹਿ ਘਟੈ ਆਰਜਾ ਤਨ ਮਨ ਰਤਾ ਭੋਗ ਕੋਈ ਹਾਰੈ ਕੋ ਜਣੈ ਸਭ ਕੋ ਪਰਿਆ ਫੂਕ ਆਖਣ ਕਹਿਣ ਨਾ ਥੰਮੀਐ ਨਾਨਕ ਵੇਖੈ ਆਪ ਫੂਕ ਕਢਾਏ ਟਹਿ ਪਵੈ ਪੌੜੀ ਸਤ ਸੰਗਤ ਨਾਮ ਨਿਧਾਨ ਹੈ ਜਿਥੋਂ ਹਰ ਪਾਇਆ ਗੁਰ ਪ੍ਰਸਾਦੀ ਘਟ ਚਾਨਣਾ ਅਨੇਰ ਗਵਾਇਆ
ਲੋਹਾ ਪਰਸ ਪੇਟੀਐ ਕੰਚਨ ਹੋਏ ਆਇਆ, ਨਾਨਕ ਸਤਿਗੁਰ ਮਿਲਿਆ ਨਾ ਉਪਾਈਐ, ਮਿਲ ਨਾਮ ਤੇ ਆਇਆ, ਜਿਨ ਕਹਿ ਪੋਤੈ ਪੁੰਨ ਹੈ ਤਿਨੀ ਦਰਸ਼ਨ ਪਾਇਆ। ਸਲੋਕ ਮਹੱਲਾ ਪਹਿਲਾ। ਤ੍ਰਿਗਤ ਨਕਾ ਜੀਵਿਆ ਜੇ ਲਿਖ ਲਿਖ ਵੇਚੈ ਨਾਉ, ਖੇਤੀ ਜਿਨ ਕੀ ਉਜੜੈ ਖਲਵਾੜੇ ਕਿਆ ਥਾਉ, ਸੱਚੈ ਸਮੈ ਬਾਹਰੈ ਅੱਗੇ ਲਹਿ ਨਾ ਦਾਦ, ਅਕਲ ਇਹ ਨਾ ਆਖੀਐ ਅਕਲ ਗਵਾਈਐ ਬਾਦ।

ਕਈਆ ਕਿਛ ਸਾਥ ਨਾ ਜਾਈ, ਸੋਇਨ ਸਾਖਤ ਪਾਉਣ ਵੇਗ ਤ੍ਰਿਗ ਤ੍ਰਿਗ ਚਤਰਾਈ, ਛੱਤੀ ਅੰਮ੍ਰਿਤ ਪ੍ਰਕਾਰ ਕਰੈ ਬੋ ਮੈਲ ਵਧਾਈ, ਨਾਨਕ ਜੋ ਦੇਵੈ ਤਿਸੈ ਨਾ ਜਾਣਨੀ, ਮਨਮੁਖ ਦੁਖ ਪਾਈ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਮੋਨੀ ਥੱਕੇ, ਦੇਸੰਤਰ ਭਵ ਥੱਕੇ ਭੇਖ ਧਾਰੀ, ਦੂਜੇ ਪਾਏ ਨਾ ਕਦੇ ਨਾ ਪਾਏ ਨ, ਦੁਖ ਲਾਗਾ ਅਤ ਭਾਰੀ। ਮੂਰਖ ਅੰਧੇ ਤ੍ਰੈ ਗੁਣ ਸੇਵੈ, ਮਾਇਆ ਕੈ ਬਿਉਹਾਰੀ, ਅੰਦਰ ਕਪਟ ਉਦਰ ਭਰਨ ਕੈ ਤਾਈ, ਪਾਠ ਪੜੈ ਗਵਾਰੀ, ਸਤਿਗੁਰ ਸੇਵੇ ਸੋ ਸੁਖ ਪਾਏ, ਜਿਨ ਹਮੈ ਵਿੱਚੋਂ ਮਾਰੀ। ਨਾਨਕ ਪੜਨਾ ਗੁਣਨਾ ਇੱਕ ਨਾਉ ਹੈ, ਬੂਝੈ ਕੋ ਵਿਚਾਰੀ। ਮਹੱਲਾ ਤੀਜਾ। ਨਾਂਗੇ ਆਵਣਾ ਨਾਂਗੇ ਜਾਣਾ, ਹਰ ਹੁਕਮ ਪਿਆ ਕਿਆ ਕੀਜੈ, ਜਿਸ ਕੀ ਵਸਤ ਸੋਈ ਲੈ ਜਾਏਗਾ, ਰੋਸ ਕਿਸੈ ਸਿਉ ਕੀਜੈ। ਗੁਰਮੁਖ ਹੋਵੈ ਸੋ ਭਾਣਾ ਮੰਨੇ, ਸਹਿਜੇ ਹਰ ਰਸ ਪੀਜੈ, ਨਾਨਕ ਸੁਖਦਾਤਾ ਸਦਾ ਸਲਾਇਓ, ਰਸਨਾ ਰਾਮ ਰਵੀਜੈ। ਪੌੜੀ ਗੜਕਾਇਆ ਸਿੰਗਾਰ ਬਹੁ ਭਾਂਤ ਬਣਾਈ, ਰੰਗ ਪਰੰਗ ਕਤੀਫਿਆ ਪੈਰੈ ਤਰਮਾਈ, ਲਾਲ ਸੁਪੇਦ ਦੁਲੀਚਿਆ ਬਹੁ ਸਭਾ ਬਣਾਈ, ਦੁੱਖ ਖਾਣਾ ਦੁੱਖ ਭੋਗਣਾ ਗਰਬੈ ਗਰਬਾਈ, ਨਾਨਕ ਨਾਮਨਾ ਚੇਤਿਓ ਅੰਤਲੈ ਛਡਾਈ। ਸਲੋਕ ਮਹੱਲਾ ਤੀਜਾ। ਸਹਿਜੇ ਸੁਖ ਸੁਤੀ ਸ਼ਬਦ ਸਮਾਏ, ਆਪੇ ਪ੍ਰਭ ਮੇਲ ਲਈ ਗੱਲ ਲਾਏ, ਦੁਬਦਾ ਚੁੱਕੀ ਸਹਿ ਸੁਭਾਏ, ਅੰਤਰ ਨਾਮ ਵਸਿਆ ਮਨ ਆਏ, ਸੇ ਕੰਠ ਲਾਏ ਜੇ ਭੰਨ ਕਢਾਏ, ਨਾਨਕ ਜੋ ਤੁਰ ਮਿਲੇ

ਔਰ ਨਾਨਕ ਨਾਮ ਨਾ ਵਿਸਰੈ ਝੂਠੇ ਲਾਲਚ ਹੋਰ ਪੌੜੀ। ਨਾਮ ਸਲਾਹਨ ਨਾਮ ਮਨ ਅਸਤਰ ਜਗ ਸੋਈ, ਹਿਰਦੈ ਹਰ ਹਰ ਚਿਤਵੈ ਦੂਜਾ ਨਹੀਂ ਕੋਈ। ਰੋਮ ਰੋਮ ਹਰ ਉਚਰੈ ਖਿਨ ਖਿਨ ਹਰ ਸੋਈ, ਗੁਰਮੁਖ ਜਨਮ ਸਕਾਰਥਾ ਨਿਰਮਲ ਮਲ ਖੋਈ। ਨਾਨਕ ਜੀਵਨ ਦਾ ਪੁਰਖ ਧਿਆਇਆ ਅਮਰਾ ਪਦ ਹੋਈ। ਸਲੋਕ ਮਹੱਲਾ ਤੀਜਾ। ਜਿੰਨੀ ਨਾਮ ਵਿਸਾਰਿਆ ਬਹੁ ਕਰਮ ਕਮਾਵੈ ਹੋਰ, ਨਾਨਕ ਜੰਪੁਰ ਬੱਧੇ ਮਾਰੀਐ ਜੋ ਸੰਨੀ ਉੱਪਰ ਚੋਰ। ਮਹੱਲਾ ਪੰਜਵਾਂ। ਧਰਤ ਸੁਹਾਵੜੀ ਆਕਾਸ ਸੁਹੰਦਾ ਜਪੰਦਿਆਂ ਹਰ ਨਾਉ, ਨਾਨਕ ਨਾਮੇ ਹੂਣਿਆ ਤਿੰਨ ਤਨ ਖਾਵੈ ਕਾਉ ਪੌੜੀ। ਨਾਮ ਸਲਾਹਨ ਭਾਉ ਕਰ ਨਿਜ ਮਹਿਲੀ ਵਾਸਾ, ਓਏ ਬਾਹੁੜ ਜੋ ਨਾ ਆਵਨੀ ਫਿਰ ਹੋਏ ਨਾ ਬਿਨਾਸਾ। ਹਰ ਸੇਤੀ ਰੰਗ ਰਵ ਰਹੇ ਸਭ ਸਾਸ ਗਿਰਾਸਾ, ਹਰ ਕਾ ਰੰਗ ਕਦੇ ਨਾ ਉਤਰੈ ਗੁਰਮੁਖ ਪਰਗਾਸਾ। ਓਏ ਕਿਰਪਾ ਕਰਕੇ ਮੇਲਿਆਂ ਨੂੰ ਨਾਨਕ ਹਰ ਪਾਸਾ। ਸਲੋਕ ਮਹੱਲਾ ਤੀਜਾ। ਜਿਚਰ ਇਹੋ ਮਨ ਲਹਿਰੀ ਵਿੱਚ ਹੈ ਹਉਮੈ ਬਹੁਤ ਹੰਕਾਰ, ਸਬਦੈ ਸਾਧਨਾ ਆਵਈ ਨਾਮ ਨਾ ਲੱਗੈ ਪਿਆਰ। ਸੇਵਾ ਥਾਏ ਨਾ ਪਵਈ ਤਿਸ ਕੀ ਖੱਪ ਖੱਪ ਹੋਏ ਖੁਆਰ। ਨਾਨਕ ਸੇਵਕ ਸੋਈ ਆਖੀਐ ਜੋ ਸਿਰ ਧਰੇ ਉਤਾਰ, ਸਤਿਗੁਰ ਕਾ ਪਾਣਾ ਮੰਨ ਲਏ ਸ਼ਬਦ ਰੱਖੈ ਉਰਤਾਰ। ਮਹੱਲਾ ਤੀਜਾ। ਸੋ ਜਪ ਤਪ ਸੇਵਾ ਚਾਕਰੀ ਜੋ ਖਸਮੈ ਭਾਵੈ, ਆਪੇ ਬਖਸ਼ੇ ਮਿਲ ਲਏ ਆਪਤ ਗਵਾਵੈ, ਮਿਲਿਆ ਕਦੇ ਨਾ ਵਿਛੜੈ ਜੋਤੀ ਜੋਤ ਮਿਲਾਵੈ। ਨਾਨਕ ਗੁਰਪ੍ਰਸਾਦੀ ਸੋ ਬੁੱਝ ਸੀ ਜਿਸ ਆਪ ਬੁਝਾਵੈ ਪੌੜੀ। ਸਭ ਕੋ ਲੇਖੇ ਵਿੱਚ ਹੈ ਮਨਮੁਖ ਅਹੰਕਾਰੀ, ਹਰ ਨਾਮ ਕਦੇ ਨਾ ਚੇਤਈ ਜਮਕਾਲ ਸਿਰ ਮਾਰੀ। ਪਾਪ ਬੇਕਾਰ ਮਨੂਰ ਸਭ ਲੱਦੇ ਬਹੁ ਭਾਰੀ, ਮਾਰਗ ਬਿਖਮ ਡਰਾਵਣਾ ਕਿਉਂ ਤਰੀਐ ਤਾਰੀ। ਨਾਨਕ ਗੁਰ ਰਾਖੇ ਸੇ ਉਬਰੇ ਹਰ ਨਾਮ ਉਤਾਰੀ। ਸਲੋਕ ਮਹੱਲਾ ਤੀਜਾ। ਵਿਣ ਸਤਗੁਰ ਸੇਵੇ ਸੁਖ ਨਹੀਂ ਮਰ ਜੰਮੈ ਵਾਰੋ ਵਾਰ, ਮੋਠ ਗੌਲੀ ਪਾਈਅਨ ਬਹੁ ਦੂਜੈ ਪਾਏ ਵਿਕਾਰ। ਇੱਕ ਗੁਰਪ੍ਰਸਾਦੀ ਉਬਰੇ ਤਿਸ ਜਨ ਕਉ ਕਰਹਿ ਸਭ ਨਮਸਕਾਰ, ਨਾਨਕ ਅੰਦਰ ਨਾਮ ਧਿਆਏ ਤੂੰ ਅੰਤਰ ਜਿਤ ਪਾਵੈ ਮੁਖ ਦੁਆਰ। ਮਹੱਲਾ ਤੀਜਾ। ਮਾਇਆ ਮੋਹੇ ਵਿਸਾਰਿਆ ਸੱਚ ਮਰਨਾ ਹਰ ਨਾਮ, ਧੰਦਾ ਕਰਤਿਆ ਜਨਮ ਗਿਆ ਅੰਦਰ ਦੁਖ ਸਹਾਮ, ਨਾਨਕ ਸਤਿਗੁਰ ਸੇਵ ਸੁਖ ਪਾਇਆ ਜਿਨ ਪੂਰਬ ਲਿਖਿਆ ਕਰਾਮ ਪੌੜੀ। ਲੇਖਾ ਪੜੀਏ ਹਰ ਨਾਮ ਫਿਰ ਲੇਖ ਨਾ ਹੋਈ, ਪੁੱਛ ਨਾ ਸਕੈ ਕੋਈ ਹਰ ਦਰ ਸਦ ਢੋਈ। ਜਮਕਾਲ ਮਿਲੈ ਦੇ ਭੇਟ ਸੇਵਕ ਨਿਤ ਹੋਈ, ਪੂਰੇ ਗੁਰ ਤੇ ਮਹਿਲ ਪਾਇਆ ਪਤ ਪ੍ਰਗਟ ਲੋਈ। ਨਾਨਕ ਅਨਹਦ ਧੁਨੀ ਦਰ ਵੱਜਦੇ ਮਿਲਿਆ ਹਰ ਸੋਈ।

ਮਹੱਲਾ ਤੀਜਾ। ਸੱਚ ਪੁਰਾਣਾ ਨਾ ਥੀਐ ਨਾਮ ਨਾ ਮੈਲਾ ਹੋਏ, ਗੁਰ ਕੈ ਭਾਣੇ ਜੇ ਚੱਲੈ ਬਹੁਣ ਨਾ ਆਵਣ ਹੋਏ। ਨਾਨਕ ਨਾਮ ਵਿਸਾਰਿਆ ਆਵਣ ਜਾਣਾ ਦੋਏ ਪੌੜੀ, ਮੰਗਤ ਜਨ ਜਾਚੈ ਦਾਨ ਹਰ ਦੇਹੋ ਸੁਭਾਏ। ਹਰ ਦਰਸ਼ਨ ਕੀ ਪਿਆਸ ਹੈ ਦਰਸ਼ਨ ਤ੍ਰਿਪਤਾਏ, ਖਿਨ ਪਲ ਘੜੀ ਨਾ ਜੀਵਉ ਬਿਨ ਦੇਖੇ ਮਰਾ ਮਾਏ। ਸਤਿਗੁਰ ਨਾਲ ਦਿਖਾਲਿਆ ਰਵ ਰਹਿਆ ਸਭ ਥਾਏ, ਸੁੱਤਿਆਂ ਆਪੋ ਠਾਲ ਦੇ ਨਾਨਕ ਲਿਵਲਾਏ। ਸਲੋਕ ਮਹੱਲਾ ਤੀਜਾ। ਮਨਮੁਖ ਬੋਲ ਨਾ ਜਾਣਨੀ ਉਹਨਾਂ ਅੰਦਰ ਕਾਮ ਕ੍ਰੋਧ ਹੰਕਾਰ, ਥਾਓ ਕਥਾਓ ਨਾ ਜਾਣਨੀ ਸਦਾ ਚਿਤ ਵੈ ਬੇਕਾਰ, ਦਰਗਹਿ ਲੇਖਾ ਮੰਗੀਐ ਉਥੇ ਹੋਏ ਕੂੜਿਆਰ। ਆਪੇ ਸ੍ਰਿਸ਼ਟਿ ਉਪਾਈਆਂ ਨੂੰ ਆਪ ਕਰੇ ਵਿਚਾਰ, ਨਾਨਕ ਕਿਸਨੋ ਆਖੀਐ ਸਭ ਵਰਤੈ ਆਪ ਸਚਿਆਰ। ਮਹੱਲਾ ਤੀਜਾ। ਹਰ ਗੁਰਮੁਖ ਤਿੰਨੀ ਆਰਾਧਿਆ, ਜਿਨ ਕਰਮ ਪ੍ਰਾਪਤ ਹੋਏ ਨਾਨਕ ਹਉ ਬਲਿਹਾਰੀ ਤਿੰਨ ਕਹੋ, ਜਿਨ ਹਰ ਮਨ ਵਸਿਆ ਸੋਏ ਪੌੜੀ। ਆਸ ਕਰੇ ਸਭ ਲੋਕ ਬਹੁ ਜੀਵਨ ਜਾਣਿਆ, ਨਿਤ ਜੀਵਨ ਕਹੋ ਚਿਤ ਗੜ ਮੰਡਪ ਸਵਾਰਿਆ। ਵਲ ਵੰਚ ਕਰ ਉਪਾਵ ਮਾਇਆ ਹਿਰਿਆਣਿਆ, ਜਮਕਾਲ ਨਿਹਾਲੇ ਸਾਸ ਆਪ ਘਟੈ ਬੇਤਾਲਿਆ। ਨਾਨਕ ਗੁਰਸਰਨ ਆਈ ਉਬਰੇ ਹਰ ਗੁਰ ਰਖਵਾਲਿਆ। ਸਲੋਕ ਮਹੱਲਾ ਤੀਜਾ। ਪੜ ਪੜ ਪੰਡਿਤ ਵਾਦ ਵਖਾਣ ਦੇ, ਮਾਇਆ ਮੋਹ ਸੁਆਏ ਦੂਜੇ ਭਾਏ ਨਾਮ ਵਿਸਾਰਿਆ, ਮਨ ਮੂਰਖ ਮਿਲੈ ਇਸ ਜਾਏ। ਜਿਨ ਕੀਤੇ ਤਿਸੈ ਨਾ ਸੇਵਨੀ, ਦੇਂਦਾ ਰਿਜਕ ਸਮਾਏ, ਜਮਕਾ ਫਾਹਾ ਗਲੋ ਨ ਕੱਟੀਐ ਫਿਰ ਫਿਰ ਆਵੈ ਜਾਏ। ਜਿਨ ਕਉ ਪੂਰਬ ਲਿਖਿਆ ਸਤਿਗੁਰ ਮਿਲਿਆ ਤਿਨ ਆਏ, ਆਂਦਿਨ ਨਾਮ ਤੇ ਆਏਂਦੇ ਨਾਨਕ ਸੱਚ ਸਮਾਏ। ਮਹੱਲਾ ਤੀਜਾ। ਸੱਚ ਵਣਜੈ ਸੱਚ ਸੇਵਦੇ, ਜੇ ਗੁਰਮੁਖ ਪੈਰੀ ਪਾਹੇ, ਨਾਨਕ ਗੁਰ ਕੈ ਪਾਣੈ ਜੇ ਚੱਲੈ ਸਹਿਜੇ ਸੱਚ ਸਮਾਹੇ ਪੌੜੀ। ਆਸਾ ਵਿੱਚ ਅਤ ਦੁੱਖ ਕਣਾ, ਮਨਮੁਖ ਚਿਤ ਲਾਇਆ ਗੁਰਮੁਖ ਭਏ ਨਿਰਾਸ, ਪਰਮ ਸੁਖ ਪਾਇਆ ਵਿਚੇ ਗ੍ਰਹਿ ਉਦਾਸ ਅਲਿਪਤ ਲਿਵਲਾਇਆ। ਉਹਨਾਂ ਸੋਗ ਵਿਯੋਗ ਨਾ ਵਿਆਪਈ ਹਰ ਭਾਣਾ ਪਾਇਆ, ਨਾਨਕ ਹਰ ਸੇਤੀ ਸਦਾ ਰਵ ਰਹੇ ਤੁਰ ਲੈ ਮਿਲਾਇਆ। ਸਲੋਕ ਮਹੱਲਾ ਤੀਜਾ। ਪਰਾਈ ਅਮਾਣ ਕਿਉ ਰੱਖੀਐ, ਦਿੱਤੀ ਹੀ ਸੁਖ ਹੋਏ, ਗੁਰ ਕਾ ਸ਼ਬਦ ਗੁਰ ਥੈ ਟਿਕੈ ਹੋਰ ਥੈ ਪ੍ਰਗਟ ਨਾ ਹੋਏ। ਅੰਨੇ ਵਸ ਮਾਣਕ ਪਾਇਆ ਘਰ ਘਰ ਵੇਚਣ ਜਾਏ, ਉਹਨਾਂ ਪਰਖ ਨਾ ਆਵਈ ਅੱਡ ਨਾ ਪੱਲੇ ਪਾਏ। ਜੇ ਆਪ ਪਰਖ ਨਾ ਆਵਈ ਤਾਂ ਪਾਰਖੀਆ ਥਾਵੋ ਲੈ ਉਹ ਪਰਖਾਏ, ਜੇ ਉਸ ਨਾਲ ਚਿਤ ਲਾਏ ਤਾਂ ਵੱਥ ਲਹੈ ਨੌ ਨਿਤ ਪੱਲੇ ਪਾਏ। ਘਰ ਹੁੰਦੈ ਧਨ ਜਗ ਭੁੱਖਾ ਮੁਆ, ਬਿਨ ਸਤਿਗੁਰ ਸੋਝੀ ਨਾ ਹੋਏ। ਸ਼ਬਦ ਸੀਤਲ ਮਨ ਤਨ ਵਸੈ, ਤਿੱਥੈ ਸੋਗ ਵਿਯੋਗ ਨਾ ਕੋਏ। ਵਸਤ ਪਰਾਈ ਆਪ ਗਰਬ ਕਰੇ, ਮੂਰਖ ਆਪ ਗਣਾਏ, ਨਾਨਕ ਬਿਨ ਬੂਜੇ ਕਿਨੈ ਨਾ ਪਾਇਓ ਫਿਰ ਫਿਰ ਆਵੈ ਜਾਏ। ਮਹੱਲਾ ਤੀਜਾ। ਮਨ ਆਨੰਦ ਭਇਆ ਮਿਲਿਆ ਹਰ ਪ੍ਰੀਤਮ, ਸਰਸੇ ਸੱਜਣ ਸੰਤ ਪਿਆਰੇ, ਜੋ ਤੁਰ ਮਿਲੇ ਨਾ ਵਿਛੜੈ ਕਬੂ, ਜੇ ਆਪ ਮੇਲੇ ਕਰਤਾਰੇ। ਅੰਤਰ ਸ਼ਬਦ ਰਵਿਆ ਗੁਰ ਪਾਇਆ, ਸਗਲੇ ਦੁਖ ਨਿਵਾਰੇ, ਹਰ ਸੁਖ ਦਾਤਾ ਸਦਾ ਸਲਾਹੀ, ਅੰਤਰ ਰੱਖਾਂ ਉਰ ਧਾਰੇ। ਮਨਮੁਖ ਤਿਨਕੀ ਬਖੀਲੀ ਕੇ ਕਰੇ, ਜੇ ਸੱਚੈ ਸ਼ਬਦ ਸਵਾਰੇ, ਉਹਨਾਂ ਦੀ ਆਪ ਪਤ ਰੱਖਸੀ ਮੇਰਾ ਪਿਆਰਾ, ਸਰਣਾਗਤ ਭਏ ਗੁਰਦੁਆਰੇ, ਨਾਨਕ ਗੁਰਮੁਖ ਸੇ ਸੁਹੇਲੇ ਭਏ ਮੁਖੀ ਉਜਲ ਦਰਬਾਰੇ ਪੌੜੀ। ਇਸਤਰੀ ਪੁਰਖੈ ਬਹੁ ਪ੍ਰੀਤ, ਮਿਲ ਮੋਹ ਵਧਾਇਆ, ਪੁੱਤਰ ਕਲਤਰ ਨਿਤ ਵੇਖੈ ਵਿਕਸੈ ਮੋਹ ਮਾਇਆ। ਦੇਸ ਪਰਦੇਸ ਧਨ ਚੋਰਾਏ, ਆਣ ਮੋਹੇ ਪਾਇਆ, ਅੰਤ ਹੋਵੈ ਵੈਰ ਵਿਰੋਧ ਕੋ ਸਕੈ ਨਾ ਛਡਾਇਆ। ਨਾਨਕ ਵਿਣ ਨਾਵੈ ਤ੍ਰਿਗ ਮੋਹ, ਜਿਤ ਲਗ ਦੁਖ ਪਾਇਆ। ਸਲੋਕ ਮਹੱਲਾ ਤੀਜਾ। ਗੁਰਮੁਖ ਅੰਮ੍ਰਿਤ ਨਾਮ ਹੈ, ਜਿਤ ਖਾਧੈ ਸਭ ਭੁਖ ਜਾਏ, ਤ੍ਰਿਸ਼ਨਾ ਮੂਲ ਨਾ ਹੋਵਈ ਨਾਮ ਵਸੈ ਮਨ ਆਏ।
ਬਿਨ ਨਾਵੈ ਜੇ ਹੋਰ ਖਾਣਾ ਤਿਤ ਰੋਗ ਲੱਗੈ ਤਨ ਧਾਏ। ਨਾਨਕ ਰਸ ਕਾ ਸੋ ਸ਼ਬਦ ਸਲਾਹਣਾ ਆਪੇ ਲੈ ਮਿਲਾਏ ਮਹੱਲਾ ਤੀਜਾ। ਜੀਆਂ ਅੰਦਰ ਜੀਉ ਸ਼ਬਦ ਹੈ ਜਿਤ ਸਹਿ ਮੇਲਾ ਵਾ ਹੋਏ ਬਿਨ ਸ਼ਬਦ ਜਗ ਅਨੇਰ ਹੈ ਸ਼ਬਦੇ ਪ੍ਰਗਟ ਹੋਏ। ਪੰਡਿਤ ਮੋਨੀ ਪੜ ਪੜ ਥੱਕੇ ਭੇਖ ਥੱਕੇ ਤਨ ਧੋਏ।

ਸੱਚ ਨਾਲ ਲੱਗਿਆ ਪਿਆਰ, ਗੁਰਮੁਖ ਜਿੰਨਾ ਸ਼ਬਦ ਮਨ ਵਸੈ, ਦਰਗਹਿ ਮੁਖ ਦੁਆਰ, ਨਾਨਕ ਆਪੇ ਮਿਲ ਲਏ ਆਪੇ ਬਖਸ਼ਣਹਾਰ। ਮਹੱਲਾ ਚੌਥਾ, ਨਾਨਕ ਜਿਸ ਬਿਨ ਘੜੀ ਨਾ ਜੀਵਣਾ, ਵਿਸਰੇ ਸਰੈ ਨਾ ਬਿੰਦ, ਤਿਸਿਓ ਕਿਉ ਮਨ ਰੂਸੀਐ ਜਿਸੈ ਹਮਾਰੀ ਚਿੰਦ। ਮਹੱਲਾ ਚੌਥਾ, ਸਾਹਮਣੇ ਆਇਆ ਚਿਮ ਚਿਮਾ, ਹਰ ਗੁਰਮੁਖ ਨਾਮ ਤੇ ਆਏ, ਦੁੱਖ ਭੁੱਖ ਕਾੜਾ ਸਭ ਚੁਕਾਏ ਸੀ, ਮੀਹੋਂ ਉੱਠਾ ਸ਼ੈਬਰ ਲਾਏ, ਸਭ ਧਰਤ ਪਈ ਹਰਿਆਵਲੀ, ਅਨਜੰਮਿਆ ਬੋਹਲ ਲਾਏ, ਹਰ ਅਚਿੰਤ ਬੁਲਾਵੈ ਕਿਰਪਾ ਕਰ, ਹਰ ਆਪੇ ਪਾਵੈ ਥਾਏ, ਹਰ ਤਸੈ ਧਿਆਵੋ ਸੰਤ ਜਨੋ, ਜੋਵੰਤੇ ਲਏ ਛਡਾਏ, ਹਰ ਕੀਰਤ ਭਗਤ ਆਨੰਦ ਹੈ, ਸਦਾ ਸੁਖ ਵਸੈ ਮਨ ਆਏ, ਜਿਨ੍ਹਾਂ ਗੁਰਮੁਖ ਨਾਮ ਆਰਾਧਿਆ, ਤਿੰਨਾ ਦੁੱਖ ਭੁੱਖ ਲੈ ਜਾਏ, ਜਨ ਨਾਨਕ ਤ੍ਰਿਪਤੈ ਗਾਏ ਗੁਣ, ਹਰ ਦਰਸ਼ਨ ਦੇਹੋ ਸੁਭਾਏ, ਪੌੜੀ ਗੁਰਪੂਰੇ ਕੀ ਦਾਤ, ਨਿਤ ਦੇਵੈ ਚੜ੍ਹੈ ਸਵਾਈਆ, ਤੁਸ ਦੇਵੈ ਆਪ ਦਿਆਲ, ਨਾ ਛਪੈ ਛਪਾਈਆ, ਹਿਰਦੈ ਕਵਲ ਪ੍ਰਗਾਸ, ਉਨ ਮਨ ਲਿਵਲਾਈਆ, ਜੇ ਕੋ ਕਰੇ ਉਸਦੀ ਰੀਸ, ਸਿਰ ਸ਼ਾਈ ਪਾਈਆ, ਨਾਨਕ ਅੱਪੜ ਕੋਈ ਨਾ ਸਕਈ, ਪੂਰੇ ਸਤਿਗੁਰ ਕੀ ਵਡਿਆਈਆ। ਸਲੋਕ ਮਹੱਲਾ ਤੀਜਾ, ਅਮਰ ਵੇ ਪ੍ਰਵਾਹੋ ਹੈ, ਤਿਸ ਨਾਲ ਸਿਆਣਪ ਨਾ ਚੱਲਈ, ਨਾ ਹੁਜਤ ਕਰਨੀ ਜਾਏ, ਆਪ ਛੋੜ ਸਰਨਾਏ ਪਵੈ, ਮਨ ਲਏ ਰਜਾਏ, ਗੁਰਮੁਖ ਜਮ ਡੰਡ ਨਾ ਲੱਗਈ, ਹਉ ਮੈਂ ਵਿੱਚ ਹੋ ਜਾਏ, ਨਾਨਕ ਸੇਵਕ ਸੋਈ ਆਖੀਐ, ਜੇ ਸੱਚ ਰਹਿ ਲਿਵਲਾਏ। ਮਹੱਲਾ ਤੀਜਾ, ਦਾਤ ਜੋਤ ਸਭ ਸੂਰਤ ਤੇਰੀ, ਬਹੁਤ ਸਿਆਣਪ ਹਉ ਮੈਂ ਮੇਰੀ, ਬਹੁ ਕਰਮ ਕਮਾਵੈ ਲੋ ਮੋਹ ਵਿਆਪੇ, ਹਉ ਮੈਂ ਕਦੇ ਨਾ ਝੂਕੈ ਫੇਰੀ, ਨਾਨਕ ਆਪ ਕਰਾਏ ਕਰਤਾ, ਜੋਤ ਸਭਾਵੈ ਸਾਈ ਗੱਲ ਚੰਗੇਰੀ। ਪੌੜੀ ਮਹੱਲਾ ਪੰਜਵਾਂ, ਸੱਚ ਖਾਣਾ ਸੱਚ ਪਹਿਨਣਾ, ਸੱਚ ਨਾਮ ਆਧਾਰ, ਗੁਰਪੂਰੈ ਮਿਲਾਇਆ ਪ੍ਰਭ ਦੇਵਨਹਾਰ, ਭਾਗ ਪੂਰਾ ਤਿਨ ਜਾਗਿਆ ਜਪਿਆ ਨਿਰੰਕਾਰ, ਸਾਧੂ ਸੰਗਤ ਲੱਗਿਆ ਤਰਿਆ ਸੰਸਾਰ, ਨਾਨਕ ਸਿਫ ਸਲਾਹ ਕਰ ਪ੍ਰਭ ਕਾ ਜੈਕਾਰ। ਸਲੋਕ ਮਹੱਲਾ ਪੰਜਵਾਂ, ਸਭੇ ਜੀ ਸਮਾਲ ਆਪਣੀ ਮਿਹਰ ਕਰ, ਅੰਨ ਪਾਣੀ ਮੁੱਚੋ ਪਾਏ, ਦੁਖ ਦਾਲਦ ਭੰਨ ਤਰ, ਅਰਦਾਸ ਸੁਣੀ ਦਾਤਾਰ, ਹੋਈ ਸਿਸ਼ਟ ਠਰ, ਲੇਵੋ ਕੰਠ ਲਗਾਏ ਅਬਦਾ ਸਭ ਹਰ, ਨਾਨਕ ਨਾਮ ਤੇ ਆਏ ਪ੍ਰਭ ਕਾ ਸਫਲ ਕਰ। ਮਹੱਲਾ ਪੰਜਵਾਂ, ਵੁੱਠੇ ਮੇਘ ਸੁਹਾਵਣੇ ਹੁਕਮ ਕੀਤਾ ਕਰਤਾਰ, ਰਿਜਕੋ ਪਾਇਓ ਨੇ ਅਗਲਾ ਠੰਡ ਪਈ ਸੰਸਾਰ, ਤਨ ਮਨ ਹਰਿਆ ਹੋਇਆ ਸਿਮਰਤ ਅਗਮ ਅਪਾਰ, ਕਰ ਕਿਰਪਾ ਪ੍ਰਭ ਆਪਣੀ ਸੱਚੇ ਸਿਰਜਣਹਾਰ, ਕੀਤਾ ਲੋੜੈ ਸੋ ਕਰੈ ਨਾਨਕ ਸਦ ਬਲਿਹਾਰ। ਪੌੜੀ, ਵੱਡਾ ਆਪ ਅਗਮ ਹੈ ਵੱਡੀ ਵਡਿਆਈ, ਗੁਰਸਬਦੀ ਵੇਖ ਵਿਕਸਿਆ ਅੰਤਰ ਸਾਂਤ ਆਈ, ਸਭ ਆਪੇ ਆਪ ਵਰਦਾ ਆਪੇ ਹੈ ਭਾਈ, ਆਪ ਨਾਥ ਸਭ ਨੱਥੀਆਂ ਸਭ ਹੁਕਮ ਚਲਾਈ, ਨਾਨਕ ਹਰ ਭਾਵੈ ਸੋ ਕਰੇ ਸਭ ਚਲੈ ਰਜਾਈ। ਸੁਧ ਰਾਗ ਸਾਰੰਗ ਬਾਣੀ ਭਗਤਾਂ ਕੀ, ਕਬੀਰ ਜੀ ਇੱਕ ਓਅੰਕਾਰ, ਸਤਿਗੁਰ ਪ੍ਰਸਾਦ ਕਹਾ ਨਰ ਗਰਭਸਥੋਰੀ ਬਾਤ, ਮਨ ਦਸ ਦਾਜ ਟਕਾ ਚਾਰ ਗਾਂਠੀ, ਐਂਡੋ ਟੇਂਡੋ ਜਾਤ ਰਹਾਓ, ਬਹੁਤ ਪ੍ਰਤਾਪ ਗਾਉ ਸੋ ਪਾਏ, ਦੋ ਲੱਖ ਟਕਾ ਬਰਾਤ, ਦਿਵਸ ਚਾਰ ਕੀ ਕਰੋ ਸਾਹਿਬੀ, ਜੈਸੇ ਬਨ ਹਰ ਪਾਤ, ਨਾ ਕੋਉ ਲੈ ਆਇਓ ਇਹੋ ਧਨ, ਨਾ ਕੋਉ ਲੈ ਜਾਤ, ਰਾਵਣ ਹੂਤੇ ਅਧਕ ਛਤਰ ਪਾਤ, ਖਿਨ ਮੈਂ ਗਏ ਬਿਲਾਤ, ਹਰ ਕੇ ਸੰਤ ਸਦਾ ਥਿਰ ਪੂਜੋ, ਜੋ ਹਰ ਨਾਮ ਜਪਾਤ, ਜਿਨ ਕਉ ਕਿਰਪਾ ਕਰਤ ਹੈ ਗੋਬਿੰਦ, ਤੇ ਸਤਸੰਗ ਮਿਲਾਤ, ਮਾਤ ਪਿਤਾ ਬੰਤਾ ਸੁਤ ਸੰਪਤ, ਅੰਤ ਨਾ ਚਲਤ ਸੰਗਾਤ, ਕਹਿਤ ਕਬੀਰ ਰਾਮ ਭਜ ਬਉਰੇ, ਜਨਮਿਆ ਕਾਰਥ ਜਾਤ, ਰਾਜਾ ਸ਼ਰਮ ਮਿਤ ਨਹੀਂ ਜਾਨੀ ਤੇਰੀ, ਤੇਰੇ ਸੰਤਨ ਕੀ ਹਉ ਚੇਰੀ, ਰਹਾਓ ਹਸਤੋ ਜਾਏ ਸਰੋਵਤ ਆਵੈ, ਰੋਵਤ ਜਾਏ ਸੋ ਹਸੈ, ਬਸਤੋ ਹੋਏ ਹੋਏ ਸੋ ਉਜਰ, ਉਜਰ ਹੋਏ ਸੋ ਬਸੈ, ਜਲ ਤੇ

ਹਰਿਹਾਰੀ ਸਾਰੰਗ ਬਾਣੀ ਨਾਮ ਦਿਓ ਜੀ ਕੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਾਏ ਰੇ ਮਨ ਵਿਖਿਆ ਬਨ ਜਾਏ ਪੂਲੋ ਰੇ ਠਗ ਮੂਰੀ ਖਾਏ ਰਹਾਓ ਜੈਸੇ ਮੀਨ ਪਾਨੀ ਮੈਂ ਰਹੇ ਕਾਲ ਜਲ ਕੀ ਸੁਧ ਨਹੀਂ ਲਹੈ ਜਿਹਬਾ ਸੁਆਦੀ ਲੀਲਤ ਲੋਹੋ ਐਸੇ ਕਣਕ ਕੰਮ ਨੀ ਬਾਂਧਿਓ ਮੋਹੋ ਜਿਉ ਮਦ ਮਾਖੀ ਸੰਚੈ ਅਪਾਰ ਮਦ ਲੀਨੋ ਮੁਖ ਦਿਨੀ ਸ਼ਾਰ ਗਊ ਬਾਂਸ਼ ਕਉ ਸੰਚੈ ਖੀਰ ਗਲਾ ਬਾਂਧ ਦੁਇਲੇ ਅਹੀਰ ਮਾਇਆ ਕਾਰਨ ਸ਼ਰਮ ਅਤ ਕਰੈ ਸੋ ਮਾਇਆ ਲੈ ਗਾਡੈ ਧਰੈ ਅਤ ਸੰਚੈ ਸਮਝੈ ਨਹੀਂ ਮੂੜ ਤਨ ਧਰਤੀ ਤਨ ਹੋਏ ਗਯੋ ਧੂੜ ਕਾਮ ਕ੍ਰੋਧ ਤ੍ਰਿਸ਼ਨਾਤ ਜਰੈ ਸਾਧ ਸੰਗਤ ਕਭੂ ਨਹੀਂ ਕਰੈ ਕਹਿਤ ਨਾਮ ਦਿਓ ਤਾਂ ਚੀ ਆਣ ਨਿਰਭੈ ਹੋਏ ਭਜੀਐ ਭਗਵਾਨ ਬਦੋ ਕੀ ਨਾ ਹੋੜ ਮਾਧਵ ਮੋਸਿਓ ਠਾਕਰ ਤੇ ਜਨ ਜਨਤੇ ਠਾਕਰੋ ਖੇਲ ਪਰਿਓ ਹੈ ਤੋਸਿਓ ਰਹਾਓ ਆਪਨ ਦੇਓ ਦੇਹ ਰਾਏ ਆਪਨੋ ਆਪ ਲਗਾਵੈ ਪੂਜਾ ਜਲ ਤੇ ਤਰੰਗ ਤਰੰਗ ਤੇ ਹੈ ਜਲ ਕਹਿਣ ਸੁਣ ਕਉ ਦੂਜਾ ਆਪੈ ਗਾਵੈ ਆਪੈ ਨਾਚੈ ਆਪ ਜਾਵੈ ਤੂਰਾ ਕਹਿਤ ਨਾਮ ਦਿਓ ਤੂੰ ਮੇਰੋ ਠਾਕਰੋ ਜਨ ਊਰਾ ਤੂੰ ਪੂਰਾ ਦਾਸ ਅਨਿਨ ਮੇਰੋ ਨਿਜ ਰੂਪ ਦਰਸ਼ਨ ਨਿਮਖ ਤਾਪ ਤ੍ਰਈ ਮੋਚਨ ਪਰਸਤ ਮੁਕਤ ਕਰਤ ਗ੍ਰਹਿ ਕੂਪ ਰਹਾਓ ਮੇਰੀ ਬਾਂਦੀ ਭਗਤ ਛਿੜਾਵੈ ਬਾਂਦੈ ਭਗਤ ਨਾ ਛੂਟੈ ਮੋਹੇ ਏਕ ਸਮੈ ਮੋਕੋ ਗਹਿ ਬਾਂਦੈ ਤਉ ਫੁਨ ਮੋਪੈ ਜਵਾਬ ਨਾ ਹੋਏ ਮੈਂ ਗੁਣਬੰਧ ਸਗਲ ਕੀ ਜੀਵਨ ਮੇਰੀ ਜੀਵਨ ਮੇਰੇ ਦਾਸ ਨਾਮ ਦੇਵ ਜਾ ਕੇ ਜੀ ਐਸੀ ਤੈਸੋ ਤਾਂ ਕੈ ਪ੍ਰੇਮ ਪ੍ਰਗਾਸ਼

काम ना बिसरियो, क्रोध ना बिसरियो, लोभ ना छूटियो देवा, पर निंदा मुक्ते नहीं छूटी, निफल पई सब सेवा। बाट पार कर मूस बिरानो, पेट भरे अपराधी, जेह पर लोग जाए अपकीर्त, सोई अविद्या साधी। हिंसा तो मनते नहीं छूटी, जी दया नहीं पाली, परमानंद साध संगत मिल, कथा पुनीत ना चाली। शाड मानो हर बिमुखन को संग, सारंग महला पंजवां, सूरदास एक ओंकार सतगुर प्रसाद। हर के संग बसे हर लोक, तन मन अर्प सर्बस सब अर्प्यो, आनंद सहज धुन चोक रहाओ, दर्शन पेख पय निर्भखई, पाए है सगले थोक, आन बस्त स्यों काज ना कछु है, सुंदर बदन्या लोक। श्याम सुंदर तज आन जो चाहत, जो कुष्टी तन जोक, सूरदास मन प्रभ हथ लीनो, दीनो इहो परलोक। सारंग कबीर जियो एक ओंकार सतगुर प्रसाद, हर बिन कौन सहाई मन का, मात पिता भाई सुत बंता, हित लागो सब फन का रहाओ, आगे कहो किस तुल्हा बंद हो, क्या परवासा तन का, कहां बिसासा इस भांडे का, इतनक लागे ठन का। सगल धर्म पुन फल पावहो, तूर बांछो सब जन का, कह कबीर सुनोरे संतो, एहो मन उडन पंखे रू बन का। राग मलार चौप दे महला पहला, कर पहला एक ओंकार सतनाम, करता पुरख निर्भउ निर्वैर, अकाल मूर्ता जूनी सह भंगुर प्रसाद। खाना पीना हसना सौना, विसर गया है मरना, खसम विसार खुवारी कीनी, त्रिग जीवन नहीं रहना। प्राणी एको नाम ते आवो, अपनी पासेती कर जावो रहाओ, तुदनो सेव है तुझ क्या देव है, मांगे ले वह रह नहीं। तू दाता जिया सबना का, जिया अंदर जियो तुही, गुरमुख त्यावै से अमृत पावै, से ही सुचे हो ही, अहनिस नाम जपोरे प्राणी, मैले हच्छे हो ही। जेही रुत काया सुख तेहा, तेहो जेही देही, नानक रुत सुहावी साई, बिन नाम है रुत के ही। मलार महला पहला, करो बिनो गुरे अपने प्रीतम, हर वर आण मिलावै, सुन कन कोर शीतल मन मोरा, लाल रती गुण गावै। बरस घना मेरा मन पीना, अमृत बूंद सुहानी ही आरै, गुरमोही मन हर सलीना रहाओ। सहज सुखी वर कामन प्यारी, जिस गुर बचनी मन मानिया, हर वर नार भई सुहागण, मंतन प्रेम सुखानिया। अवगण त्याग भई बैरागण, आस्तर वर सोहाग हरी, सोग विजोग तिस कदे ना व्यापै, हर प्रभु अपनी कृपा करी। आवन जान नहीं मन निर्मल, आवन जान नहीं मन निचल, पूरे गुर की ओट गही, नानक राम नाम जप गुरमुख, तन सुहागण सच सही। मलार महला पहला, साची सुरत नाम नहीं तृप्ते, हों मैं करत गवाया, पर तन पर नारी रत निंदा, बिख खाई दुख पाया, शब्द चीन पै कपट ना छूटे, मन मुख माया माया। अजगर पार लदे अत भारी, मर जन्म जन्म गवाया, मन पावै शब्द सुहाया। भ्रम भ्रम जोन पेख बहु कीने, गुर राखे सच पाया रहाओ। तीर्थ तेज निवार ना नाते, हर का नाम ना पाया, रतन पदार्थ पर हर त्याग गया, जत को तत ही आया। बिष्टा कीट पय उतही ते, उतही महे समाया, अधक स्वाद रोग अधकाई, बिन गुर सहज नाम पाया। सेवा सुरत रहस गुण गावा, गुरमुख ज्ञान बिचारा, खोजी उपजय बादी बिनसै, हम बल बल गुर करतारा। हम नीच होते हीन मत झूठे, तू शब्द सवारनहारा, आत्म चीन तहा तू तारण, सच तारे तारनहारा। बैस सुथान कहां गुण तेरे, क्या क्या कथो अपारा, अलख न लखिए अगमा जोनी, तू नाथा नाथनहारा। किस पै देख कहो तू कैसा, सब जाचक तू दा तारा, भगतहीन नानक दर देखो, एक नाम मिले उर तारा। मलार महला पहला, जिन तन पिर का साधना जानिया, सा बिलख बदन कुमलानी, पई निरासी कर्म की फासी।
ਬਿਨ ਗੁਰ ਭਰਮ ਭੁਲਾਨੀ ਬਰਸ ਘਨਾ ਮੇਰਾ ਫਿਰ ਘਰ ਆਇਆ ਬਲ ਜਾਵਾਂ ਗੁਰ ਆਪਣੇ ਪ੍ਰੀਤਮ ਜਿਨ ਹਰ ਪ੍ਰਭਿਆਨ ਮਿਲਾਇਆ ਰਹਾਉ ਨਵ ਤਨ ਪ੍ਰੀਤ ਸਦਾ ਠਾਕਰ ਸਿਉ ਅੰਦਨ ਭਗਤ ਸੁਹਾਵੀ ਮੁਕਤ ਭਏ ਗੁਰਦਰਸ ਦਿਖਾਇਆ ਜੋ ਜੋ ਭਗਤ ਸੁਭਾਵੀ ਹਮ ਥਾਰੇ ਤ੍ਰਿਭਵਨ ਜਗ ਤੁਮਰਾ ਤੂੰ ਮੇਰਾ ਹਉ ਤੇਰਾ ਸਤਿਗੁਰ ਮਿਲਿਆ ਨਿਰੰਜਨ ਪਾਇਆ ਬਹੁਰ ਨਾ ਪਵਜਲ ਫੇਰਾ ਆਪਣੇ ਪਿਰਹਰ ਦੇਖ ਵਿਗਾਸੀ ਤਉ ਧਨ ਸਾਜ ਸਿੰਗਾਰੋ ਅਕੁਲ ਨਿਰੰਜਨ ਸਿਉ ਸੱਚ ਸਾਚੀ ਗੁਰਮਤ ਨਾਮ ਆਧਾਰੋ ਮੁਕਤ ਭਈ ਬੰਧਨ ਗੁਰ ਖੋਲੇ ਸ਼ਬਦ ਸੁਰਤ ਪਤ ਪਾਈ ਨਾਨਕ ਰਾਮ ਨਾਮ ਹਿਰਦੇ ਅੰਤਰ ਗੁਰਮੁਖ ਮੇਲ ਮਿਲਾਈ ਮਹੱਲਾ ਪਹਿਲਾ ਮਲਾਰ ਪਰ ਦਾਰਾ ਪਰ ਤਨ ਪਰ ਲੋਭਾ ਹਉਮੈ ਬਿਖੈ ਬਿਕਾਰ ਦੁਸ਼ਟ ਭਾਉ ਤਜ ਨਿੰਦ ਪਰਾਈ ਕਰਾਂ ਕਾਮ ਕ੍ਰੋ ਚੰਡਾਰ ਮਹਿਲ ਮੈਂ ਬੈਠੇ ਅਗਮੈ ਅਪਾਰ ਭੀਤਰ ਅੰਮ੍ਰਿਤ ਸੋਈ ਜਨ ਪਾਵੈ ਜਿਸ ਗੁਰ ਕਾ ਸ਼ਬਦ ਰਤਨ ਆਚਾਰ ਰਹਾਉ ਦੁਖ ਸੁਖ ਦੋਉ ਸਮ ਕਰ ਜਾਣੈ ਬੁਰਾ ਭਲਾ ਸੰਸਾਰ ਸੁਧ ਬੁਧ ਸੁਰਤ ਨਾਮ ਹਰ ਪਾਈਐ ਸਾ ਸੰਗਤ ਗੁਰ ਪਿਆਰ ਹੈਨ ਸਲਾਹਾ ਹਰ ਨਾਮ ਪ੍ਰਾਪਤ ਗੁਰਦਾਤਾ ਦੇਵਨਹਾਰ ਗੁਰਮੁਖ ਸਿੱਖ ਸੋਈ ਜਨ ਪਾਏ ਜਿਸਨੂੰ ਨਦਰ ਕਰੇ ਕਰਤਾਰ ਕਾਇਆ ਮਹਿਲ ਮੰਦਰ ਘਰ ਹਰ ਕਾ ਤਿਸਮੈ ਰਾਖੀ ਜੋਤ ਅਪਾਰ ਨਾਨਕ ਗੁਰਮੁਖ ਮਹਿਲ ਬੁਲਾਈਐ ਹਰ ਮੇਲੇ ਮਿਲਣਹਾਰ ਮਲਾਰ ਮਹੱਲਾ ਪਹਿਲਾ ਘਰ ਦੂਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਪਵਣੈ ਪਾਣੀ ਜਾਣੈ ਜਾਤ ਕਾਇਆ ਅਗਨ ਕਰੇ ਨਿਭਰਾਤ ਜੰਮੈ ਜੀ ਜਾਣੈ ਜੇ ਥਾਓ ਸੁਰਤਾ ਪੰਡਤਾਂ ਕਾ ਨਾਉ ਗੁਣ ਗੋਬਿੰਦ ਨਾ ਜਾਣੀਐ ਮਾਏ ਅੰਡੀ ਠਗ ਸ਼ਿਕਣ ਨਾ ਜਾਏ ਕਿਆ ਕਰ ਆਖ ਵਖਾਣੀਐ ਮਾਏ ਰਹਾਓ ਉਪਰ ਦਰ ਅਸਮਾਨ ਪਿਆਲ ਕਿਉ ਕਰ ਕਹੀਐ ਦੇਹੋ ਵਿਚਾਰ ਬਿਨ ਜਿਹਵਾ ਜੋ ਜਪੈ ਆਏ ਕੋਈ ਜਾਣੈ ਕੈਸਾ ਨਾਉ ਕਥਨੀ ਬਦਨੀ ਰਹੇ ਨਿਭਰਾਤ ਸੋ ਬੂਝੈ ਹੋਵੈ ਜਿਸ ਦਾਤ ਅਹਿਨ ਸਿਅੰਤਰ ਰਹੇ ਲਿਵ ਲਾਏ ਸੋਈ ਪੁਰਖ ਜੇ ਸੱਚ ਸਮਾਏ ਜਾਤ ਕੁਲੀਨ ਸੇਵਕ ਜੇ ਹੋਏ ਤਾਂ ਕਾ ਕਹਿਣਾ ਕਹੋ ਨਾ ਕੋਏ ਵਿਸਨਾਤੀ ਸੇਵਕ ਹੋਏ ਨਾਨਕ ਪਣੀਆਂ ਪਹਿਰੈ ਸੋਏ ਮਲਾਰ ਮਹੱਲਾ ਪਹਿਲਾ ਦੁਖ ਵਿਛੋੜਾ ਇੱਕ ਦੁਖ ਭੂਖ ਇੱਕ ਦੁਖ ਸਖਤ ਵਾਰ ਜਮਦੂਤ ਇੱਕ ਦੁਖ ਰੋਗ ਲੱਗੈ ਤਨ ਧਾਏ ਵੈਦਨਾ ਭੋਲੇ ਦਾਰੂ ਲਾਏ ਵੈਦਨਾ ਭੋਲੇ ਦਾਰੂ ਲਾਏ ਦਰਦ ਹੋਵੇ ਦੁਖ ਰਹਿ ਸਰੀਰ ਐਸਾ ਦਾਰੂ ਲੱਗੈ ਨਾ ਬੀਰ ਰਹਾਓ ਖਸਮ ਵਿਸਾਰ ਕੀਏ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ ਮਨ ਅੰਧੇ ਕੋ ਮਿਲੈ ਸਜਾਏ ਵੈਦਨਾ ਭੋਲੇ ਦਾਰੂ ਲਾਏ ਚੰਦਨ ਕਾ ਫਲ ਚੰਦਨ ਵਾਸ ਮਾਨਸ ਕਾ ਫਲ ਘਟ ਮੈਂ ਸਾਸ ਸਾਸ ਗਏ ਕਾਇਆ ਢਲ ਪਾਏ ਤਾਂ ਕਹਿ ਪਾਛੈ ਕੋਈ ਨਾ ਖਾਏ ਕੰਚਨ ਕਾਇਆ ਨਿਰਮਲ ਹੰਸ ਜਿਸ ਵੈ ਜਿਸ ਮੈਂ ਨਾਮ ਨਿਰੰਜਨ ਅੰਸ ਦੁਖ ਰੋਗ ਸਭ ਗਿਆ ਗਵਾਏ ਨਾਨਕ ਛੂਟਸ ਸਾਚੈ ਨਾਏ ਮਲਾਰ ਮਹੱਲਾ ਪਹਿਲਾ ਦੁਖ ਮਹੁਰਾ ਮਾਰਨ ਹਰ ਨਾਮ ਸਿਲਾ ਸੰਤੋਖ ਪੀਸਣ ਹੱਥ ਦਾਨ ਨਿਤ ਨਿਤ ਲਿਹੋ ਨਾ ਚੀਜੈ ਦੇਹ ਅੰਤਕਾਲ ਜਮ ਮਾਰੈ ਠੇਹ ਐਸਾ ਦਾਰੂ ਖਾਹੇ ਗਵਾਰ ਜਿਤ ਖਾਦੇ ਤੇਰੇ ਜਾਹੇ ਵਿਕਾਰ ਰਹਾਓ ਰਾਜ ਮਾਲ ਜੋਬਨ ਸਭ ਸ਼ਾਮ ਰਥ ਫਿਰੰਦੈ ਦੀਸੈ ਥਾਮ ਦੇਹ ਨਾ ਨਾਓ ਨਾ ਹੋਵੈ ਜਾਤ ਉਥੈ ਦੇਹੋ ਐਥੈ ਸਭ ਰਾਤ ਸਾਧ ਕਰ ਸਮਦਾ ਤ੍ਰਿਸ਼ਨਾ ਕਿਉ ਤੇਲ ਕਾਮ ਕ੍ਰੋਧ ਅਗਨੀ ਸੋ ਮੇਲ ਹੋਮ ਜਗ ਅਰ ਪਾਠ ਪੁਰਾਣ ਜੋਤ ਸੁਭਾਵੈ ਸੋ ਪ੍ਰਵਾਣ ਤਪ ਕਾਗਦ ਤੇਰਾ ਨਾਮ ਨਿਸ਼ਾਨ ਜਿਨ ਕਉ ਲਿਖਿਆ ਹੋ ਨਿਧਾਨ ਸੇ ਧਨਵੰਤ ਦਿਸੈ ਘਰ ਜਾਏ ਨਾਨਕ ਜਨੀ ਧਨੀ ਮਾਏ ਮਲਾਰ ਮਹੱਲਾ ਪਹਿਲਾ ਬਾਗੇ ਕਾਪੜ ਬੋਲੇ ਬੈਣ ਲੰਮਾ ਨੱਕ ਕਾਲੇ ਤੇਰੇ ਨੈਣ ਕਬੂ ਸਾਹਿਬ ਦੇਖਿਆ ਭੈਣ ਊਂਡਾ ਊਂਡ ਚੜਾ ਸਮਾਨ ਸਾਹਿਬ ਸਮਰੱਥ ਤੇਰੇ ਤਾਣ ਜਲ ਥਲ ਡੂੰਗਰ ਦੇਖਾ ਤੀਰ ਥਾਂ ਥਨੰਤਰ ਸਾਹਿਬ ਵੀਰ ਜਿਨ ਤਨ ਸਾਜ ਦੀਏ ਨਾਲ ਖੰਭ ਆਤ ਤ੍ਰਿਸ਼ਨਾ ਉੱਡਣੈ ਕੀ ਡੰਜ ਨਦਰ ਕਰੇ ਤਾਂ ਬੰਦਾ ਧੀਰ ਜਿਉਂ ਵਿਖਾਲੇ ਤਿਉਂ ਵੇਖਾਂ ਵੀਰ ਨਾ ਇਹੋ ਤਨ ਜਾਏਗਾ ਨਾ ਜਾਹੇਗੇ ਖੰਭ ਪਾਉਣੈ ਪਾਣੀ ਅਗਨੀ ਕਾ ਸੰਬੰਧ ਨਾਨਕ ਕਰਮ ਹੋਵੇ ਜਪੀਏ ਕਰ ਗੁਰ ਪੀਰ ਸੱਚ ਸਮਾਵੈ ਇਹੋ ਸਰੀਰ
ਮਲਾਰ ਮਹੱਲਾ ਤੀਜਾ ਚੌਪਦੇ ਕਰ ਪਹਿਲਾ ਏਕ ਓੰਕਾਰ ਸਤਿਗੁਰ ਪ੍ਰਸਾਦ ਨਿਰੰਕਾਰ ਆਕਾਰ ਹੈ ਆਪੇ ਆਪੇ ਭਰਮ ਭੁਲਾਏ ਕਰ ਕੈ ਕਰਤਾ ਆਪੇ ਵੇਖੈ ਜਿਤ ਭਾਵੈ ਤਿਤ ਲਾਏ ਸੇਵਕ ਕਉ ਇਹਾ ਵਡਿਆਈ ਜਾਂ ਕਉ ਹੁਕਮ ਨਾਏ ਆਪਣਾ ਪਾਣਾ ਆਪੇ ਜਾਣੈ ਗੁਰ ਕਿਰਪਾ ਤੇ ਲਈਐ ਇਹਾ ਸਖਤ ਸਵੈ ਕਰ ਆਵੈ ਜੀਵਦੇ ਅਮਰ ਰਹੀਐ ਰਹਾਉ ਵੇਦ ਪੜੈ ਪੜਵਾਦ ਵਖਾਣੈ ਬ੍ਰਹਮਾ ਵਿਸ਼ਨ ਮਹੇਸਾ ਇਹ ਤ੍ਰੈ ਗੁਣ ਮਾਇਆ ਜਿਨ ਜਗਤ ਭੁਲਾਇਆ ਜਨਮ ਮਰਨ ਕਾ ਸਹਿਸਾ ਗੁਰਪ੍ਰਸਾਦੀ ਏਕੋ ਜਾਣੈ ਚੂਕੈ ਮਨੁ ਅੰਦੇਸਾ ਹਮ ਦੀਨ ਮੂਰਖ ਅਵਿਚਾਰੀ ਤੁਮ ਚਿੰਤਾ ਕਰੋ ਹਮਾਰੀ ਹੋ ਦਇਆਲ ਕਰ ਦਾਸ ਦਾਸਾਂ ਕਾ ਸੇਵਾ ਕਰੀ ਤੁਮਾਰੀ ਏਕ ਨਿਧਾਨ ਦੇਹ ਤੂੰ ਆਪਣਾ ਅਹਿਨਸ ਨਾਮ ਵਖਾਣੀ ਕਹਿਤ ਨਾਨਕ ਗੁਰਪ੍ਰਸਾਦੀ ਬੂਝੋ ਕੋਈ ਐਸਾ ਕਰੇ ਵਿਚਾਰਾ ਜਿਉਂ ਜਲ ਉੱਪਰ ਫੇਨ ਬੁੱਧ ਬੁਦਾ ਤੈਸਾ ਇਹੋ ਸੰਸਾਰਾ ਜਿਸ ਤੇ ਹੋਵਾ ਤਿਸੈ ਸਮਾਣਾ ਚੂਕ ਗਿਆ ਪਾਸਾਰਾ ਮਲਾਰ ਮਹੱਲਾ ਤੀਜਾ ਜਿਨੀ ਹੁਕਮ ਪਛਾਣਿਆ ਸੇ ਮੇਲੇ ਹਮੈ ਸ਼ਬਦ ਜਲਾਏ ਸੱਚੀ ਭਗਤ ਕਰਹਿ ਜਨ ਰਾਤੀ ਸੱਚ ਰਹੇ ਲਿਵ ਲਾਏ ਸਦਾ ਸੱਚ ਹਰ ਵੇਖਦੇ ਗੁਰ ਕਹਿ ਸ਼ਬਦ ਸੁਭਾਏ ਮਨ ਰੇ ਹੁਕਮ ਮਨ ਸੁਖ ਹੋਏ ਪ੍ਰਭ ਪਾਣਾ ਆਪਣਾ ਭਾਵਦਾ ਜਿਸ ਬਖਸੇ ਤਿਸ ਬਿਘਨ ਨਾ ਕੋਏ ਰਹਾਉ ਤ੍ਰੈ ਗੁਣ ਸਭਾ ਤਾਤ ਹੈ ਨਾ ਹਰ ਭਗਤ ਨਾ ਪਾਏ ਗਤ ਮੁਕਤ ਕਦੇ ਨਾ ਹੋਵਈ ਹਉਮੈ ਕਰਮ ਕਮਾਏ ਸਾਹਿਬ ਭਾਵੈ ਸੋਥੀਐ ਪਇਐ ਕਿਰਤ ਫਿਰਾਏ ਸਤਿਗੁਰ ਭੇਟਿਐ ਮਨ ਮਰ ਰਹੈ ਹਰ ਨਾਮ ਵਸੈ ਮਨ ਆਏ ਤਿਸਕੀ ਕੀਮਤ ਨਾ ਪਵੈ ਕਹਿਣਾ ਕਿਛੂ ਨਾ ਜਾਏ ਚੌਥੇ ਪਦਵਾਸਾ ਹੋਇਆ ਸੱਚੇ ਰਹੈ ਸਮਾਏ ਮੇਰਾ ਹਰ ਪ੍ਰਭ ਅਗਮਿਆ ਗੋਚਰ ਹੈ ਕੀਮਤ ਕਹਿਣ ਨਾ ਜਾਏ ਗੁਰਪ੍ਰਸਾਦੀ ਬੁੱਝੀਐ ਸਬਦੇ ਕਾਰ ਕਮਾਏ ਨਾਨਕ ਨਾਮ ਸਲਾਹੇ ਤੂੰ ਹਰ ਹਰ ਦਰ ਸੋਭਾ ਪਾਏ ਮਲਾਰ ਮਹੱਲਾ ਤੀਜਾ ਗੁਰਮੁਖ ਕੋਈ ਵਿਰਲਾ ਬੂਝੈ ਜਿਸਨੋ ਨਦਰ ਕਰੇ ਗੁਰਬਿੰਦ ਦਾਤਾ ਕੋਈ ਨਾਹੀ ਬਖਸੇ ਨਦਰ ਕਰੇ ਗੁਰ ਮਿਲਿਆ ਸਾਂਤ ਉਪਜੈ ਅੰਦਰ ਨਾਮ ਲਏ ਮੇਰੇ ਮਨ ਹਰ ਅੰਮ੍ਰਿਤ ਨਾਮ ਤੇ ਆਏ ਸਤਿਗੁਰ ਪੁਰਖ ਮਿਲੈ ਨਾਉ ਪਾਈਐ ਹਰ ਨਾਮੇ ਸਦਾ ਸਮਾਏ ਰਹਾਉ ਮਨਮੁਖ ਸਦਾ ਵਿਛੜੇ ਫਿਰ ਹੈ ਕੋਈ ਨਾ ਕਿਸੇ ਹੀ ਨਾਲ ਹਮੈ ਵੱਡਾ ਰੋਗ ਹੈ ਸਿਰ ਮਾਰੇ ਜਮਕਾਲ ਗੁਰਮਤ ਸਤ ਸੰਗਤ ਨਾ ਵਿਛੜੈ ਅੰਦਰ ਨਾਮ ਸੰਭਾਲ ਸਭਨਾ ਕਰਤਾ ਏਕ ਤੂੰ ਨਿਤ ਕਰ ਦੇਖੈ ਵਿਚਾਰ ਇਕ ਗੁਰਮੁਖ ਆਪ ਮਿਲਾਇਆ ਬਖਸੇ ਭਗਤ ਭੰਡਾਰ ਤੂੰ ਆਪੇ ਸਭ ਕੁਛ ਜਾਣਦਾ ਕਿਸੇ ਅੱਗੇ ਕਰੀ ਪੁਕਾਰ ਹਰ

ਨਾਨਕ ਨਾਮ ਨਿਧਾਨ ਹੈ ਨਾਮੇ ਹੀ ਚਿਤ ਲਾਏ ਮਲਾਰ ਮਹੱਲਾ ਤੀਜਾ ਗੁਰਸਾ ਲਾਹੀ ਸਦਾ ਸੁਖਦਾਤਾ ਪ੍ਰਭ ਨਾਰਾਇਣ ਸੋਈ ਗੁਰਪ੍ਰਸਾਦ ਪਰਮਪਦ ਪਾਇਆ ਵੱਡੀ ਵਡਿਆਈ ਹੋਈ ਆਨ ਦਿਨ ਗੁਣ ਗਾਵੈ ਨਿਤ ਸਾਚੇ ਸਚ ਸਮਾਵੈ ਸੋਈ ਮਨ ਰੇ ਗੁਰਮੁਖ ਹਿਰਦੈ ਵਿਚਾਰ ਤਜ ਕੂੜ ਕੁਟੰਬ ਹਉਮੈ ਬਿਖ ਤ੍ਰਿਸ਼ਨਾ ਚੱਲਣ ਹਿਰਦੈ ਸੰਭਾਲ ਰਹਾਉ ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀ ਜੀ ਦਾਨ ਦੇ ਤ੍ਰਿਪਤਾ ਸੇ ਸੱਚੇ ਨਾਮ ਸਮਾਹੀ ਆਨ ਦਿਨ ਹਰ ਰਵਿਆਰ ਦੇ ਅੰਤਰ ਸਹਿਜ ਸਮਾਧ ਲਗਾਹੀ ਸਤਿਗੁਰ ਸਬਦੀ ਇਹੋ ਮਨ ਭੇਦਿਆ ਹਿਰਦੈ ਸਾਚੀ ਬਾਣੀ ਮੇਰਾ ਪ੍ਰਭ ਲੱਖ ਨਾ ਜਾਈ ਲਖਿਆ ਗੁਰਮੁਖ ਕਥ ਕਹਾਣੀ ਆਪੇ ਦਇਆ ਕਰੇ ਸੁਖਦਾਤਾ ਜਪੀਐ ਸਾਰੰਗ ਪਾਣੀ ਆਵਣ ਜਾਣਾ ਬਹੁ ਨਾ ਹੋਵੇ ਗੁਰਮੁਖ ਸਹਿਤ ਤੇ ਆਇਆ ਮਨ ਹੀ ਤੇ ਮਨ ਮਿਲਿਆ ਸਵਾਮੀ ਮਨ ਹੀ ਮਨ ਸਮਾਇਆ ਸੱਚ ਹੀ ਸੱਚ ਸਾਚ ਪਤੀਜੈ ਵਿੱਚੋਂ ਆਪ ਗਵਾਇਆ ਏਕੋ ਏਕ ਵਸੈ ਮਨ ਸਵਾਮੀ ਦੂਜਾ ਅਵਰ ਨਾ ਕੋਈ ਏਕੋ ਨਾਮ ਅੰਮ੍ਰਿਤ ਹੈ ਮਿੱਠਾ ਜਗ ਨਿਰਮਲ ਸੱਚ ਸੋਈ ਨਾਨਕ ਨਾਮ ਪ੍ਰਭੂ ਤੇ ਪਾਈਐ ਜਿਨਕੋ ਤੁਰ ਲਿਖਿਆ ਹੋਈ ਮਲਾਰ ਮਹੱਲਾ ਤੀਜਾ ਗਣ ਗੰਧਰਬ ਨਾਮੇ ਸਭ ਉਤਰੇ ਗੁਰ ਕਾ ਸ਼ਬਦ ਵਿਚਾਰ ਹਉਮੈ ਮਾਰ ਸਦ ਮਨ ਵਸਾਇਆ ਹਰ ਰਾਖਿਆ ਉਰ ਤਾਰ ਜਿਸੈ ਬੁਝਾਏ ਸੋਈ ਬੂਝੈ ਜਿਸਨੋ ਆਪੇ ਲਏ ਮਿਲਾਏ ਅੰਦਰ ਬਾਣੀ ਸਬਦੇ ਗਾਵੈ ਸਾਚ ਰਹਿ ਲਿਵਲਾਏ ਮਨ ਮੇਰੇ ਖਿਨ ਖਿਨ ਨਾਮ ਸੰਭਾਲ ਗੁਰ ਕੀ ਦਾਤ ਸ਼ਬਦ ਸੁਖ ਅੰਤਰ ਸਦਾ ਨਿਭੈ ਤੇਰੇ ਨਾਲ ਰਹਾਓ ਮਨਮੁਖ ਪਾਖੰਡ ਕਦੇ ਨਾ ਚੁੱਕੈ ਦੂਜੇ ਪਾਏ ਦੁਖ ਪਾਏ ਨਾਮ ਵਿਸਾਰ ਵਿਖਿਆ ਮਨ ਰਾਤੇ ਬਿਰਥਾ ਜਨਮ ਗਵਾਏ ਇਹ ਵੇਲਾ ਫਿਰ ਹੱਥ ਨਾ ਆਵੈ ਅੰਦਿਨ ਸਦਾ ਪਛਤਾਏ ਮਰ ਮਰ ਜਨਮੈ ਕਦੇ ਨਾ ਬੂਝੈ ਵਿਸ਼ਟਾ ਮਹੇ ਸਮਾਏ ਗੁਰਮੁਖ ਨਾਮ ਰਤੇ ਸੇ ਉਧਰੇ ਗੁਰ ਕਾ ਸ਼ਬਦ ਵਿਚਾਰ ਜੀਵਨ ਮੁਕਤ ਹਰ ਨਾਮ ਤੇ ਆਇਆ ਹਰ ਰਾਖਿਆ ਉਰ ਤਾਰ ਮਨ ਤਾਂ ਨਿਰਮਲ ਨਿਰਮਲ ਮਾਤੀ ਉਤਮ ਉਤਮ ਬਾਣੀ ਹੋਈ ਏਕੋ ਪੁਰਖ ਏਕ ਪ੍ਰਭ ਜਾਤਾ ਦੂਜਾ ਅਵਰ ਨਾ ਕੋਈ ਆਪੇ ਕਰੇ ਕਰਾਏ ਪ੍ਰਭ ਆਪੇ ਆਪੇ ਨਜ਼ਰ ਕਰੇ ਮੰਤਨ ਰਾਤਾ ਗੁਰ ਕੀ ਬਾਣੀ ਸੇਵਾ ਸੁਰਤ ਸਮੇ ਅੰਤਰ ਵਸਿਆ ਅਲਾਖਿਆ ਪੇਵਾ ਗੁਰਮੁਖ ਹੋਏ ਲਖਾਏ ਨਾਨਕ ਜਿਸ ਭਾਵੈ ਤਿਸ ਆਪੇ ਦੇਵੈ ਭਾਵੈ ਤਿਵੈ ਚਲਾਏ ਮਲਾਰ ਮਹੱਲਾ ਤੀਜਾ ਦੋ ਤੁਕੇ ਸਤਿਗੁਰ ਤੇ ਭਾਵੈ ਘਰ ਦਰ ਮਹਿਲ ਸੁਥਾਨ ਗੁਰਸਬਦੀ ਚੂਕੈ ਅਭਮਾਨ ਜਿਨ ਕਉ ਲਿਲਾਟ ਲਿਖਿਆ ਤੁਰ ਨਾਮ ਅੰਦਰ ਨਾਮ ਸਦਾ ਸਦਾ ਧਿਆਵੈ ਸਾਚੀ ਦਰਗਹਿ ਪਾਵੈ ਮਾਨ ਰਹਾਉ ਮਨ ਕੀ ਬਿਦ ਸਤਿਗੁਰ ਤੇ ਜਾਣੈ ਅੰਦਿਨ ਲਾਗੈ ਸਦਾ ਹਰ ਸਿਉ ਧਿਆਨ ਗੁਰਸਬਦ ਰਤੇ ਸਦਾ ਬੈਰਾਗੀ ਹਰ ਦਰਗਹਿ ਸਾਚੀ ਪਾਵੈ ਮਾਨ ਇਹੋ ਮਨ ਖੇਲੈ ਹੁਕਮ ਕਾ ਬਾਂਦਾ ਇੱਕ ਖਿਨ ਮੈਂ ਦਹਿ ਦਿਸ ਫਿਰ ਆਵੈ ਜਾਂ ਆਪੇ ਨਜ਼ਰ ਕਰੇ ਹਰ ਪ੍ਰਭ ਸਾਚਾ ਤਾਂ ਇਹੋ ਮਨ ਗੁਰਮੁਖ ਤਤਕਾਲ ਵਸ ਆਵੈ ਇਸ ਮਨ ਕੀ ਬਿਦ ਮਨ ਹੂੰ ਜਾਣੈ ਬੂਝੈ ਸ਼ਬਦ ਵਿਚਾਰ ਨਾਨਕ ਨਾਮ ਧਿਆਏ ਸਦਾ ਤੂੰ ਪਵਸਾ ਗਿਰਜਤ ਪਾਵੈ ਪਾਰ ਮਲਾਰ ਮਹੱਲਾ ਤੀਜਾ ਜਿਉ ਪਿੰਡ ਪ੍ਰਾਣ ਸਭ ਤਿਸਕੇ ਘਟ ਘਟ ਰਿਹਾ ਸਮਾਈ ਏਕਸ ਬਿਨ ਮੈਂ ਅਵਰ ਨਾ ਜਾਣਾ ਸਤਿਗੁਰ ਦੀ ਆਦਿ ਬੁਝਾਈ ਮਨ ਮੇਰੇ ਨਾਮ ਰਹੋ ਲਿਵ ਲਾਈ ਅਦਿਸ਼ਟਾ ਗੋਚਰ ਅਪਰੰਪਰ ਕਰਤਾ ਗੁਰ ਕਹਿ ਸ਼ਬਦ ਹਰ ਧਿਆਈ ਰਹਾਉ ਮਨ ਤਨ ਪੀਜੈ ਏਕ ਲਿਵ ਲਾਗੀ ਸਹਿਜੇ ਰਹੇ ਸਮਾਈ ਗੁਰਪ੍ਰਸਾਦੀ ਭਰੰਪੋ ਭਾਗੈ ਏਕ ਨਾਮ ਲਿਵ ਲਾਈ ਗੁਰ ਬਚਨੀ ਸਚਕਾਰ ਕਮਾਵੈ ਗਤ ਮਤ ਤਬ ਹੀ ਪਾਈ ਕੋਟ ਮਦੇ ਕਿਸੈ ਬੁਝਾਏ ਤਿਨ ਰਾਮ ਨਾਮ ਲਿਵ ਲਾਈ ਜੈ ਜੈ ਦੇਖਾਂ ਤੈ ਕੋ ਸੁਆਈ ਜੈ ਜੈ ਦੇਖਾਂ ਤੈ ਕੋ ਸੋਈ ਇਹ ਗੁਰਮਤ ਬੁੱਧ ਪਾਈ ਮਨ ਤਨ ਪ੍ਰਾਨ ਧਰੀ ਤਿਸ ਆਗੈ ਨਾਨਕ ਆਪ ਗਵਾਈ ਮਲਾਰ ਮਹੱਲਾ ਤੀਜਾ ਮੇਰਾ ਪ੍ਰਭ ਸਾਚਾ ਦੁਖ ਨਿਵਾਰਨ ਸਭ ਦੇ ਪਾਇਆ ਜਾਈ ਭਗਤੀ ਰਾਤੇ ਸਦ ਬੈਰਾਗੀ ਦਰਸਾ ਚੈ ਪਤ ਪਾਈ ਮਨ ਰੇ ਮਨ ਸਿਉ ਰਹੋ ਸਮਾਈ
ਗੁਰਮੁਖ ਰਾਮ ਨਾ ਮਨ ਭੀਜੈ ਹਰ ਸੇ ਤੀ ਲਿਵਲਾਈ ਰਹਾਉ। ਮੇਰਾ ਪ੍ਰਭ ਅਤ ਅਗਮਾ ਗੋਚਰ ਗੁਰਮਤ ਦੇ ਬੁਝਾਈ, ਸਤ ਸੰਜਮ ਕਰਨੀ ਹਰ ਕੀਰਤ ਹਰ ਸੇ ਤੀ ਲਿਵਲਾਈ। ਆਪੇ ਸ਼ਬਦ ਸਚ ਸਾਖੀ ਆਪੇ ਜਿਨ ਜੋਤੀ ਜੋਤ ਮਿਲਾਈ, ਦੇਹੀ ਕਾਚੀ ਪੌਣ ਵਜਾਏ ਗੁਰਮੁਖ ਅੰਮ੍ਰਿਤ ਪਾਈ। ਆਪੇ ਸਾਜੇ ਸਭ ਘਰ ਲਾਏ ਸੋ ਸਚ ਰਿਆ ਸਮਾਈ, ਨਾਨਕ ਨਾਮ ਬਿਨਾ ਕੋਈ ਕਿਛ ਨਾਹੀ ਨਾਮੇ ਦੇ ਵਡਾਈ। ਮਲਾਰ ਮਹੱਲਾ ਤੀਜਾ। ਹਉ ਮੈਂ ਬਿਖ ਮਨ ਮੋਹਿਆ ਲੱਦਿਆ ਅਜਗਰ ਭਾਰੀ, ਗਰੜ ਸ਼ਬਦ ਮੁਖ ਪਾਇਆ ਹਉ ਮੈਂ ਬਿਖਰ ਮਾਰੀ, ਮਨ ਰੇ ਹਉ ਮੈਂ ਮੋਹ ਦੁਖ ਭਾਰੀ, ਇਹੋ ਪਵਜਲ ਜਗਤ ਨਾ ਜਾਈ ਤਰਣਾ ਗੁਰਮੁਖ ਤਰ ਹਰ ਤਾਰੀ ਰਹਾਓ। ਤ੍ਰੈ ਗੁਣ ਮਾਇਆ ਮੋਹ ਪਸਾਰਾ ਸਭ ਵਰਤੈ ਆਕਾਰੀ, ਤੁਰਿਆ ਗੁਣ ਸਤ ਸੰਗਤ ਪਾਈਐ ਨਦਰੀ ਪਾਰ ਉਤਾਰੀ। ਚੰਦਨ ਗੰਧ ਸੁਗੰਧ ਹੈ ਬਹੁ ਬਾਸਨਾ ਬਹਿਕਾਰ, ਹਰ ਜਨ ਕਰਨੀ ਉਤਮ ਹੈ ਹਰ ਕੀਰਤ ਜਗ ਵਿਸਥਾਰ। ਕਿਰਪਾ ਕਿਰਪਾ ਕਰ ਠਾਕਰ ਮੇਰੇ ਹਰ ਹਰ ਹਰਿ ਵਰਤਾਰ, ਨਾਨਕ ਸਤਿਗੁਰ ਪੂਰਾ ਪਾਇਆ ਮਨ ਜਪਿਆ ਨਾਮ ਮੁਰਾਰ। ਮਲਾਰ ਮਹੱਲਾ ਤੀਜਾ। ਕਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹੋ ਮਨ ਗਿਰਹੀ ਕਿਹੋ ਮਨ ਉਦਾਸੀ, ਕਿਹੋ ਮਨ ਅਵਰਨ ਸਦਾ ਅਵਨਾਸੀ, ਕੇ ਇਹੋ ਮਨ ਚੰਚਲ ਕੇ ਇਹੋ ਮਨ ਬੈਰਾਗੀ, ਇਸ ਮਨ ਕੋ ਮਮਤਾ ਕਿਥੋਂ ਲਾਗੀ। ਪੰਡਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪੜੈ ਉਠਾਵੈ ਭਾਰ, ਰਹਾਓ ਮਾਇਆ ਮਮਤਾ ਕਰਤਾ ਲਾਈ, ਇਹੋ ਹੁਕਮ ਕਰ ਸ੍ਰਿਸ਼ਟਿਓ ਪਾਈ, ਗੁਰਪ੍ਰਸਾਦੀ ਬੂਝੋ ਪਾਈ, ਸਦਾ ਰਹੋ ਹਰ ਕੀ ਸਰਨਾਈ। ਸੋ ਪੰਡਤ ਜੋ ਤਿਹਾਂ ਗੁਣਾ ਕੀ ਪੰਡ ਉਤਾਰੈ, ਅੰਧਨੇ ਕੋ ਨਾਮ ਵਖਾਣੈ, ਸਤਿਗੁਰ ਕੀ ਉਹ ਦੀਖਿਆ ਦੇਲੇ, ਸਤਿਗੁਰ ਆਗਿਆ ਸੀਸ ਤਰੇ, ਸਦਾ ਅਲੱਗ ਰਹੇ ਨਿਰਵਾਣ, ਸੋ ਪੰਡਤ ਦਰਗੈ ਪ੍ਰਵਾਣ, ਸਭਨਾ ਮੈਂ ਇੱਕੋ ਇੱਕ ਵਖਾਣੈ, ਜਾਂ ਇੱਕੋ ਵੇਖੈ ਤਾਂ ਇੱਕੋ ਜਾਣੈ, ਜਾਂ ਕੋ ਬਖਸ਼ੇ ਮੇਲੇ ਸੋਏ, ਇੱਥੇ ਉੱਥੇ ਸਦਾ ਸੁਖ ਹੋਏ, ਕਹਿਤ ਨਾਨਕ ਕਵਨ ਬਿਦ ਕਰੇ ਕਿਆ ਕੋਏ, ਸੋਈ ਮੁਕਤ ਜਾਂ ਕੋ ਕਿਰਪਾ ਹੋਏ। ਅੰਦਨ ਹਰ ਗੁਣ ਗਾਵੈ ਸੋਏ, ਸ਼ਾਸਤਰ ਵੇਦ ਕੀ ਫਿਰ ਕੂਕ ਨਾ ਹੋਏ। ਮਲਾਰ ਮਹੱਲਾ ਤੀਜਾ। ਭ੍ਰਮ ਭ੍ਰਮ ਜੋਨ ਮਨਮੁਖ ਪਰਮਾਈ, ਜਮ ਕਾਲ ਮਾਰੇ ਨਿਤ ਪਤ ਗਵਾਈ, ਸਤਿਗੁਰ ਸੇਵਾ ਜਮ ਕੀ ਕਾਣ ਚੁਕਾਈ, ਹਰ ਭ੍ਰਮ ਮਿਲਿਆ ਮਹਿਲ ਘਰ ਪਾਈ, ਪ੍ਰਾਣੀ ਗੁਰਮੁਖ ਨਾਮ ਤੇ ਆਏ, ਜਨਮ ਪਦਾਰਥ ਦੁਬਦਾ ਖੋਇਆ ਕੌਡੀ ਬਦਲੈ ਜਾਏ ਰਹਾਓ। ਕਰ ਕਿਰਪਾ ਗੁਰਮੁਖ ਲੱਗੈ ਪਿਆਰ, ਅੰਤਰ ਭਗਤ ਹਰ ਹਰ ਉਰਤਾਰ, ਭਵ ਜਲ ਸ਼ਬਦ ਲੰਘਾਵਣ ਹਾਰ, ਦਰ ਸਾਚੈ ਦਿਸੈ ਸਚਿਆਰ, ਬਹੁ ਕਰਮ ਕਰੇ ਸਤਿਗੁਰ ਨਹੀਂ ਪਾਇਆ, ਬਿਨ ਗੁਰ ਭਰਮ ਭੁੱਲੇ ਬਹੁ ਮਾਇਆ, ਹਉ ਮੈਂ ਮਮਤਾ ਬਹੁ ਮੋਹ ਵਧਾਇਆ, ਦੂਜੈ ਪਾਏ ਮਨਮੁਖ ਦੁਖ ਪਾਇਆ, ਆਪੇ ਕਰਤਾ ਅਗਮਿਆ ਥਾਹਾ, ਗੁਰ ਸਬਦੀ ਜਪੀਐ ਸਚ ਲਾਹਾ, ਹਾਜ਼ਰ ਹਜੂਰ ਹਰ ਵੇ ਪ੍ਰਵਾਹ, ਨਾਨਕ ਗੁਰਮੁਖ ਨਾਮ ਸਮਾਹਾ। ਮਲਾਰ ਮਹੱਲਾ ਤੀਜਾ। ਜੀਵਤ ਮੁਕਤ ਗੁਰਮਤੀ ਲਾਗੇ, ਹਰ ਕੀ ਭਗਤ ਅੰਦਰ ਸਜ ਜਾਗੇ, ਸਤਿਗੁਰ ਸੇਵੈ ਆਪ ਗਵਾਏ, ਹਉ ਤਿੰਨ ਜਨ ਕੈ ਸਦ ਲਾਗੋ ਪਾਏ, ਹਉ ਜੀਵਾਂ ਸਦਾ ਹਰ ਕੇ ਗੁਣ ਗਾਈ, ਗੁਰ ਕਾ ਸ਼ਬਦ ਮਹਾਰਸ ਮਿੱਠਾ, ਹਰ ਕੈ ਨਾਮ ਮੁਕਤਗਤ ਪਾਈ ਰਹਾਉ। ਮਾਇਆ ਮੋਹ ਅਗਿਆਨ ਗੁਬਾਰ, ਮਨਮੁਖ ਮੋਹੇ ਮੁਗਧ ਗਵਾਰ, ਆਂਦਨ ਧੰਦਾ ਕਰਤ ਵਿਹਾਏ, ਮਰ ਮਰ ਜੰਮੈ ਮਿਲੈ ਸਜਾਏ, ਗੁਰਮੁਖ ਰਾਮ ਨਾਮ ਲਿਵਲਾਈ, ਕੂੜੈ ਲਾਲਚ ਨਾ ਲਪਟਾਈ, ਜੋ ਕਿਛ ਹੋਵੈ ਸਹਿ ਸੁਭਾਏ, ਹਰ ਰਸ ਪੀਵੈ ਰਸਨ ਰਸਾਏ, ਕੋਟ ਮਧੇ ਕਿਸੈ ਬੁਝਾਈ, ਆਪੇ ਬਖਸੇ ਦੇ ਵਡਿਆਈ, ਜੋ ਤੁਰ ਮਿਲਿਆ ਸੋ ਵਿਛੜ ਨਾ ਜਾਈ, ਨਾਨਕ ਹਰ ਹਰ ਨਾਮ ਸਮਾਈ। ਮਲਾਰ ਮਹੱਲਾ ਤੀਜਾ। ਰਸਨਾ ਨਾਮ ਸਭ ਕੋਈ ਕਹੈ, ਸਤਿਗੁਰ ਸੇਵੇ ਤਾਂ ਨਾਮ ਲਹੈ, ਬੰਧਨ ਤੋੜੇ ਮੁਕਤ ਕਰ ਰਹੈ, ਗੁਰ ਸ਼ਬਦੀ ਅਸਥਰ ਕਰ ਬਹੈ, ਮੇਰੇ ਮਨ ਕਾਹੇ ਰੋਸ ਕਰੀਜੈ,
ਲਾਹਾ ਕਲਜੁਗ ਰਾਮ ਨਾਮ ਹੈ, ਗੁਰਮਤਿ ਅੰਦਨ ਹਿਰਦੈ ਰਵੀਜੈ ਰਹਾਉ। ਬਾਬੀਹਾ ਖਿਨ ਖਿਨ ਬਿਲ ਲਾਏ, ਬਿਨ ਪਰ ਦੇਖੇ ਨੀਂਦ ਨਾ ਪਾਏ, ਇਹੋ ਵਿਛੋੜਾ ਸਹਿਆ ਨਾ ਜਾਏ, ਸਤਿਗੁਰ ਮਿਲੈ ਤਾਂ ਮਿਲੈ ਸੁਭਾਏ। ਨਾਮਹੀਣ ਬਿਨਸੈ ਦੁਖ ਪਾਏ, ਤ੍ਰਿਸ਼ਨਾ ਜਲਿਆ ਭੁੱਖ ਨਾ ਜਾਏ। ਗਿਣ ਭਾਗਾ ਨਾਮ ਨਾ ਪਾਇਆ ਜਾਏ, ਬਹੁਬੇ ਥਾਕਾ ਕਰਮ ਕਮਾਏ, ਤ੍ਰੈ ਗੁਣ ਬਾਣੀ ਬੇਦ ਵਿਚਾਰ, ਵਿਖਿਆ ਮਹਿਲ ਵਿਖਿਆ ਵਾਪਾਰ। ਮਰ ਜਨਮੈ ਫਿਰ ਹੋਏ ਖੁਆਰ, ਗੁਰਮੁਖ ਤੁਰਿਆ ਗੁਣ ਉਰਤਾਰ। ਗੁਰਮਾਨੈ ਮਾਨੈ ਸਭ ਕੋਏ, ਗੁਰਬਚਨੀ ਮਨ ਸੀਤਲ ਹੋਏ, ਚਹੋ ਜੁਗ ਸੋਭਾ ਨਿਰਮਲ ਜਨ ਸੋਏ, ਨਾਨਕ ਗੁਰਮੁਖ ਵਿਰਲਾ ਕੋਏ। ਰਾਗ ਮਲਾਰ ਮਹੱਲਾ ਚੌਥਾ, ਘਰ ਪਹਿਲਾ ਚੌਪਦੇ ਇੱਕ ਓਅੰਕਾਰ। ਸਤਿਗੁਰ ਪ੍ਰਸਾਦ ਆਨ ਦਿਨ ਹਰ ਹਰ ਨਾਮ ਤੇ ਆਇਓ, ਹਿਰਦੈ ਮਤ ਗੁਰਮਤ ਦੁਖ ਵਿਸਾਰੀ, ਸਭ ਆਸਾ ਮਨਸਾ ਬੰਧਨ ਟੂਟੈ। ਹਰ ਹਰ ਪ੍ਰਭ ਕਿਰਪਾ ਧਾਰੀ, ਨੈਨੀ ਹਰ ਹਰ ਲਾਗੀ ਤਾਰੀ। ਸਤਿਗੁਰ ਦੇਖ ਮੇਰਾ ਮਨ ਬਿਕਸਿਓ, ਜਨ ਹਰ ਭੇਟਿਓ ਬਨਵਾਰੀ ਰਹਾਓ। ਜਿਨ ਐਸਾ ਨਾਮ ਵਿਸਾਰਿਆ ਮੇਰਾ ਹਰ ਹਰ, ਤਿਸਕੈ ਕੁਲ ਲਾਗੀ ਗਾਰੀ। ਹਰ ਤਿਸਕੈ ਕੁਲ ਪਰਸੂਤ ਨਾ ਕਰੀਓ, ਤਿਸ ਵਿਧਵਾ ਕਰ ਮਹਿ ਤਾਰੀ। ਹਰ ਹਰ ਆਨ ਮਿਲਾਵੋ ਗੁਰ ਸਾਧੂ, ਜਿਸ ਅਹਿਨਸ ਹਰ ਉਰਤਾਰੀ। ਗੁਰ ਡੀਠੈ ਗੁਰ ਕਾ ਸਿੱਖ ਬਿਕਸੈ, ਜਿਉ ਬਾਰਕ ਦੇਖ ਮਹਿ ਤਾਰੀ। ਧਨ ਪਿਰ ਕਾ ਇੱਕ ਹੀ ਸੰਗ ਵਾਸਾ, ਵਿੱਚ ਹੋ ਮੈਂ ਪੀਤ ਕਰਾਰੀ। ਗੁਰਪੂਰੈ ਹੋ ਮੈਂ ਪੀਤ ਤੇਰੀ, ਜਨ ਨਾਨਕ ਮਿਲੇ ਬਨਵਾਰੀ। ਮਲਾਰ ਮਹੱਲਾ ਚੌਥਾ, ਗੰਗਾ ਜਮਨਾ ਗੋਦਾਵਰੀ, ਸਰਸਤੀ ਤੇ ਕਰਹਿ ਉਦਮ, ਧੂਰ ਸਾਧੂ ਕੀ ਤਾਈ। ਕਿਲਵਖ ਮਹਿਲ ਭਰੇ ਪਰੇ ਹਮਰੈ ਵਿੱਚ, ਹਮਰੀ ਮਹਿਲ ਸਾਧੂ ਕੀ ਧੂਰ ਗਵਾਈ। ਤੀਰਥ 68 ਮੱਜਨ ਨਾਈ, ਸਤ ਸੰਗਤ ਕੀ ਧੂਰ ਪਰੀ ਉਡ ਨੇਤਰੀ। ਸਭ ਦੁਰਮਤ ਮਹਿਲ ਗਵਾਈ ਰਹਾਓ। ਜਾਹਰ ਨਵੀਂ ਤਪੈ ਭਾਗੀਰਥ ਆਣੀ, ਜਾਹਰ ਨਵੀਂ ਤਪੈ ਭਾਗੀਰਥ ਆਣੀ, ਕੇਦਾਰ ਥਾਪਿਓ ਮਹਿਸਾਈ। ਕਾਂਸੀ ਕ੍ਰਿਸ਼ਨ ਚਰਾਵਤ ਗਾਊ, ਮਿਲ ਹਰਜਨ ਸੋਭਾ ਪਾਈ। ਜਿਤਨੇ ਤੀਰਥ ਦੇਵੀ ਥਾਪੇ, ਸਭ ਤਿਤਨੇ ਲੋਚੈ ਧੂਰ ਸਾਧੂ ਕੀ ਤਾਈ। ਹਰ ਕਾ ਸੰਤ ਮਿਲੈ ਗੁਰਸਾਧੂ, ਲੈ ਤਿਸਕੀ ਧੂਰ ਮੁਖ ਲਾਈ। ਜਿਤਨੀ ਸ੍ਰਿਸ਼ਟ ਤੁਮਰੀ ਮੇਰੇ ਸਵਾਮੀ, ਸਭ ਤਿਤਨੀ ਲੋਚੈ ਧੂਰ ਸਾਧੂ ਕੀ ਤਾਈ। ਨਾਨਕ ਲਲਾਟ ਹੋਵੈ ਜਿਸ ਲਿਖਿਆ, ਤਿਸ ਸਾਧੂ ਧੂਰ ਦੇ ਹਰ ਪਾਰ ਲੰਘਾਈ। ਮਲਾਰ ਮਹੱਲਾ ਚੌਥਾ, ਤਿਸ ਜਨ ਕਉ ਹਰ ਮੀਠ ਲਗਾਨਾ, ਜਿਸ ਹਰ ਹਰ ਕਿਰਪਾ ਕਰੈ, ਤਿਸ ਕੀ ਭੂਖ ਦੁਖ ਸਭ ਉਤਰੈ, ਜੋ ਹਰ ਗੁਣ ਹਰ ਉਚਰੈ। ਜਪ ਮਨ ਹਰ ਹਰ ਹਰ ਨਿਸਤਰੈ, ਗੁਰ ਕੇ ਬਚਨ ਕਰਨ ਸੁਣ ਧਿਆਵੈ, ਭਵ ਸਾਗਰ ਪਾਰ ਪਰੈ ਰਹਾਉ। ਤਿਸ ਜਨ ਕੇ ਹਮ ਹਟ ਵਿਹਾਜੇ, ਜਿਸ ਹਰ ਹਰ ਕਿਰਪਾ ਕਰੈ, ਹਰ ਜਨ ਕਉ ਮਿਲਿਆ ਸੁਖ ਪਾਈਐ, ਸਭ ਦੁਰਮਤ ਮੈਲ ਹਰੈ। ਹਰ ਜਨ ਕਉ ਹਰ ਭੂਖ ਲਗਾਨੀ, ਜਨ ਤ੍ਰਿਪਤੈ ਜਾਂ ਹਰ ਗੁਣ ਵਿਚਰੈ। ਹਰ ਕਾ ਜਨ ਹਰ ਜਲ ਕਾ ਮੀਨਾ, ਹਰ ਬਿਸਰਤ ਫੂਟ ਮਰੈ। ਜਿਨ ਇਹ ਪ੍ਰੀਤ ਲਾਈ ਸੋ ਜਾਨੈ, ਕਹਿ ਜਾਨੈ ਜਿਸ ਮੰਤਰੈ। ਜਨ ਨਾਨਕ ਹਰ ਦੇਖ ਸੁਖ ਪਾਵੈ, ਸਭ ਤਨ ਕੀ ਭੂਖ ਟਰੈ। ਮਲਾਰ ਮਹੱਲਾ ਚੌਥਾ, ਜਿਤਨੇ ਜੀ ਜੰਤ ਪ੍ਰਭ ਕੀਨੇ, ਤਿਤਨੇ ਸਰਕਾਰ ਲਿਖਾਵੈ। ਹਰ ਜਨ ਕੋ ਹਰ ਦੀਨ ਵਡਾਈ, ਹਰ ਜਨ ਹਰ ਘਰ ਲਾਵੈ। ਸਤਿਗੁਰ ਹਰ ਹਰ ਨਾਮ ਦਿਰਡਾਵੈ, ਹਰ ਬੋਲੋ ਗੁਰ ਕੇ ਸਿੱਖ ਮੇਰੇ ਭਾਈ, ਹਰ ਭੌਜਲ ਜਗਤ ਤਰਾਵੈ ਰਹਾਉ। ਜੋ ਗੁਰ ਕਉ ਜਨ ਪੂਜੇ ਸੇਵੇ, ਸੋ ਜਨ ਮੇਰੇ ਹਰ ਪ੍ਰਭ ਭਾਵੈ। ਹਰ ਕੀ ਸੇਵਾ ਸਤਿਗੁਰ ਪੂਜੋ, ਕਰ ਕਿਰਪਾ ਆਪ ਤੁਰਾਵੈ। ਭਰਮ ਭੂਲੇ ਅਗਿਆਨੀ ਅੰਦਲੇ, ਭਰਮ ਭਰਮ ਫੂਲ ਤੁਰਾਵੈ। ਨਿਰਜਿਉ ਪੂਜੈ ਮੜਾ ਸਿਰੇਵੈ, ਸਬਰਥੀ ਕਾਲ ਗਵਾਵੈ। ਬ੍ਰਹਮ ਬਿੰਦੇ ਸੋ ਸਤਿਗੁਰ ਕਹੀਐ, ਹਰ ਹਰ ਕਥਾ ਸੁਣਾਵੈ।
ਤਿਸ ਗੁਰ ਕਉ ਸ਼ਾਦਨ ਭੋਜਨ ਪਾਠ ਪਟੰਬਰ ਬਹੁ ਬਿਦ ਸਤ ਕਰ ਮੁਖ ਸੰਚਉ ਤਿਸ ਪੁੰਨ ਕੀ ਫਿਰ ਤੋਟ ਨਾ ਆਵੈ ਸਤਿਗੁਰ ਦੇਉ ਪ੍ਰਤਖ ਹਰ ਮੂਰਤ ਜੋ ਅੰਮ੍ਰਿਤ ਬਚਨ ਸੁਣਾਵੈ ਨਾਨਕ ਭਾਗ ਭਲੇ ਤਿਸ ਜਨ ਕੇ ਜੋ ਹਰ ਚਰਨੀ ਚਿਤ ਲਾਵੈ ਮਲਾਰ ਮਹੱਲਾ ਚੌਥਾ ਜਿਨ ਕੈ ਹੀਅਰ ਬਸਿਓ ਮੇਰਾ ਸਤਿਗੁਰ ਤੇ ਸੰਤ ਭਲੇ ਪਲ ਭਾਂਤ ਤਿਨ ਦੇਖੇ ਮੇਰਾ ਮਨ ਬਿਕਸੈ ਹਉ ਤਿਨ ਕੈ ਸਤ ਬਲ ਜਾਤ ਗਿਆਨੀ ਹਰ ਬੋਲੋ ਦਿਨ ਰਾਤ ਤਿਨ ਕੀ ਤ੍ਰਿਸ਼ਨਾ ਭੂਖ ਸਭ ਉਤਰੀ ਜੋ ਗੁਰਮਤ ਰਾਮ ਰਸ ਖਾਂਤ ਰਹਾਓ ਹਰ ਕੇ ਦਾਸ ਸਾਧ ਸਖਾ ਜਨ ਜਿਨ ਮਿਲਿਆ ਲਹਿ ਜਾਇ ਭਰਾਂਤ ਜਿਉ ਜਲ ਦੁੱਧ ਭਿੰਨ ਭਿੰਨ ਕਾਢੈ ਚੁਣ ਹੰਸਲਾ ਤਿਉ ਦੇਹੀ ਤੇ ਚੁਣ ਕਾਢੈ ਸਾਧੂ ਹਉ ਮੈਂ ਤਾਤ ਜਿਨ ਕੈ ਪ੍ਰੀਤ ਨਾਹੀਂ ਹਰ ਹਿਰਦੈ ਤੇ ਕਪਟੀ ਨਰ ਨਿਤ ਕਪਟ ਕਮਾਤ ਤਿਨ ਕਹੋ ਕਿਆ ਕੋਈ ਦੇਖਵਾਲੈ ਓਏ ਆਪ ਬੀਜ ਆਪੇ ਹੀ ਖਾਂਤ ਹਰ ਕਾ ਚਿਹਨ ਸੋਈ ਹਰ ਜਨ ਕਾ ਹਰ ਆਪੇ ਜਨਮੈ ਆਪ ਰਖਾਂਤ ਧਨ ਧਨ ਗੁਰੂ ਨਾਨਕ ਸਮਦਰਸੀ ਜਿਨ ਨਿੰਦਾ ਉਸਤਤ ਤਰੀ ਤਰਾਂਤ ਮਲਾਰ ਮਹੱਲਾ ਚੌਥਾ ਆਗਮਾ ਗੋਚਰ ਨਾਮ ਹਰਿ ਉਤਮ ਹਰ ਕਿਰਪਾ ਤੇ ਜਪ ਲਿਆ ਸਤ ਸੰਗਤ ਸਾਧ ਪਾਈ ਵਡਭਾਗੀ ਸੰਗ ਸਾਧੂ ਪਾਰ ਪਿਆ ਮੇਰੇ ਮਨ ਅਨ ਦਿਨ ਅਨੰਦ ਭਇਆ ਗੁਰਪ੍ਰਸਾਦ ਨਾਮ ਹਰ ਜਪਿਆ ਮੇਰੇ ਮਨ ਕਾ ਭ੍ਰਮ ਪਉ ਗਿਆ ਰਹਾਉ ਜਿਨ ਹਰ ਗਾਇਆ ਜਿਨ ਹਰ ਜਪਿਆ ਤਿਨ ਸੰਗਤ ਹਰ ਮੇਲੋ ਕਰਮਿਆ ਤਿਨ ਕਾ ਦਰਸ ਦੇਖ ਸੁਖ ਪਾਇਆ ਦੁਖ ਹਉ ਮੈਂ ਰੋਗ ਗਿਆ ਜੋ ਵੰਦਨ ਹਿਰਦੈ ਨਾਮ ਧਿਆਵੈ ਸਭ ਜਨਮ ਤਿਨਾਂ ਕਾ ਸਫਲ ਭਇਆ ਓਏ ਆਪ ਤਰੇ ਸ੍ਰਿਟ ਸਭ ਤਾਰੀ ਸਭ ਕੁਲ ਭੀ ਪਾਰ ਪਿਆ ਤੁਦ ਆਪੇ ਆਪੋ ਪਾਇਆ ਸਭ ਜਗ ਤੁਦ ਆਪੇ ਵਸ ਕਰ ਲਿਆ ਜਨ ਨਾਨਕ ਕਹੋ ਪ੍ਰਭ ਕਿਰਪਾ ਧਾਰੀ ਬਿਖ ਡੁੱਬਦਾ ਕਾਢ ਲਿਆ ਮਲਾਰ ਮਹੱਲਾ ਚੌਥਾ ਗੁਰਪ੍ਰਸਾਦੀ ਅੰਮ੍ਰਿਤ ਨਹੀਂ ਪੀਆ ਤ੍ਰਿਸ਼ਨਾ ਭੁੱਖ ਨਾ ਜਾਈ ਮਨਮੁਖ ਮੂੜ ਜਲਤ ਹੰਕਾਰੀ ਹਉ ਮੈਂ ਵਿੱਚ ਦੁਖ ਪਾਈ ਆਵਤ ਜਾਤ ਬਿਰਥਾ ਜਨਮ ਗਵਾਇਆ ਦੁਖ ਲਾਗੇ ਪਛਤਾਈ ਜਿਸ ਤੇ ਉਪਜੇ ਤਿਸੈ ਨਾ ਚੇਤੈ ਤ੍ਰਿਗ ਜੀਵਨ ਤ੍ਰੇਖਾਈ ਪ੍ਰਾਣੀ ਗੁਰਮੁਖ ਨਾਮ ਤੇ ਆਈ ਹਰ ਹਰ ਕਿਰਪਾ ਕਰੇ ਗੁਰਮੇਲੇ ਹਰ ਹਰ ਨਾਮ ਸਮਾਈ ਰਹਾਉ ਮਨਮੁਖ ਜਨਮ ਭਇਆ ਹੈ ਬਿਰਥਾ ਆਵਤ ਜਾਤ ਲਿਜਾਈ ਕਾਮ ਕ੍ਰੋਧ ਡੂਬੇ ਅਭਿਮਾਨੀ ਹਉ ਮੈਂ ਵਿੱਚ ਜਲ ਜਾਈ ਤਿਨ ਸਿੱਧ ਨਾ ਬੁੱਧ ਭਈ ਮਤ ਮੱਧਮ ਲੋਭ ਲਹਿਰ ਦੁਖ ਪਾਈ ਗੁਰ ਬਿਹੂਨ ਮਹਾਂ ਦੁਖ ਪਾਇਆ ਜਮ ਪਕਰੇ ਬਿਲ ਲਾਈ ਹਰ ਕਾ ਨਾਮਾ ਗੋਚਰ ਪਾਇਆ ਗੁਰਮੁਖ ਸਹਿ ਸੁਭਾਈ ਨਾਮ ਨਿਧਾਨ ਵਸਿਆ ਘਟ ਅੰਤਰ ਰਸਨਾ ਹਰ ਗੁਣ ਗਾਈ ਸਦਾ ਆਨੰਦ ਰਹਿ ਦਿਨ ਰਾਤੀ ਏਕ ਸ਼ਬਦ ਲਿਵਲਾਈ ਨਾਮ ਪਦਾਰਥ ਸਹਿਜੇ ਪਾਇਆ ਇਹ ਸਤਿਗੁਰ ਕੀ ਵਡਿਆਈ ਸਤਿਗੁਰ ਤੇ ਹਰ ਹਰ ਮਨ ਵਸਿਆ ਸਤਿਗੁਰ ਕਉ ਸਤਬਲ ਜਾਈ ਮਨ ਤਨ ਅਰਪ ਰੱਖੋ ਸਭ ਆਗੈ ਗੁਰਚਰਨੀ ਚਿਤ ਲਾਈ ਆਪਣੀ ਕਿਰਪਾ ਕਰੋ ਗੁਰਮ ਪੂਰੇ ਆਪੇ ਲਹਿਓ ਮਿਲਾਈ ਹਮ ਲੋਹੋ ਗੁਰ ਨਾਮ ਬੋਹੇ ਥਾ ਨਾਨਕ ਪਾਰ ਲੰਘਾਈ ਮਲਾਰ ਮਹੱਲਾ ਚੌਥਾ ਪੜਤਾਲ ਕਰਦੀ ਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਤੋਰ ਰਹਾਉ ਹਰ ਧਨ ਬਣ ਜਾਓ ਹਰ ਧਨ ਸੰਚਓ ਜਿਸ ਲਾਗਤ ਹੈ ਨਹੀਂ ਚੋਰ ਚਾਤਰਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਘੋਰ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਨਾਨਕ ਜਨ ਹਰ ਕੀਰਤ ਗਾਈ ਛੂਟ ਗਇਓ ਜਮਕਾ ਸਭ ਸੋਰ ਮਲਾਰ ਮਹੱਲਾ ਚੌਥਾ ਰਾਮ ਰਾਮ ਬੋਲ ਬੋਲ ਖੋਜ ਤੇ ਵਡਭਾਗੀ ਹਰ ਕਾ ਪੰਥ ਕੋ ਬਤਾਵੈ ਹਉ ਤਾਂ ਕਹਿ ਪਾਏ ਲਾਗੀ ਰਹਾਉ ਹਰ ਹਮਾਰੋ ਮੀਤ ਸਿਖਾਈ ਹਮ ਹਰ ਸਿਉ ਪ੍ਰੀਤ ਲਾਗੀ
हर हम गावे हर हम बोले और द्वितीया प्रीत हम त्यागी मन मोहन मोरो प्रीतम राम हर परमानंद बैरागी हर देखे जीवत है नानक एक निमुख पलो मुख लागी राग मलार महला पंजवा चौपदे कर पहला एक ओंकार सतगुर प्रसाद।

प्रेम भगत अपनो नाम दीजै, दयाल अनुग्रह धारे रहाओ। सिमरो चरण तुहारे प्रीतम, हृदय तुहारी आसा, संत जना पै करो बेनती, मन दर्शन की प्यासा। बिशरत मरण जीवन हर मिलते, जन को दर्शन दीजै, नामाधार जीवन तन नानक, प्रभ मेरे कृपा की जय। मलार महला पंजवां। आबे अपने प्रीतम स्यो बने आई, राजा राम रमत सुख पायो, बरस मेघ सुखदाई रहाओ। एक पल बिसरत नहीं सुख सागर, नाम नमै निद पाई, अदोत भयो पूर्ण भावी को, भेटे संत सहाई। सुख उपजे दुख सगल बिनासे, पार ब्रह्म लिवलाई। तरयो संसार कठिन पै सागर, हर नानक चरण ते आई। मलार महला पंजवां। कान हर बरस सगल जगशाया, भय कृपाल प्रीतम प्रभ मेरे, आनंद मंगल सुख पाया रहाओ। मिटे कलेस तृष्ण सब पूजी, पार ब्रह्मन त्याया, साध संग जन मर निवारे, बहुर न कथू ताया। मन तन नाम निरंजन रातो, चरण कमल लिवलाया। अंगीकार कियो प्रभ अपने, नानक दास सरनाया। मलार महला पंजवा। बिशरत क्यों जीवन ओए जीवन, बिशरत क्यों जीवे ओए जीवन, चितह उलास आस मिल बेकी, चरण कमल रस पीवन रहाओ। जिन कौ प्यास तुम्हारी प्रीतम, तिन कौ अंतर नाही, जिन कौ बिसरै मेरो राम प्यारा, से मुए मर जाही। मन तन रव रहया जगदीशर, पेखत सदा हजूरे, नानक रव रहयो सब अंतर, सर्ब रहया पर पूरे। मलार महला पंजवा। हर कै भजन कौन कौन ना तारे, खग तन मीन तन मृग तन ब्राह तन, साधु संग उधारे रहाओ। देव कुल दैत कुल, जख किन्नर नर, सागर उतरे पारे, जो जो भजन करे साधु संग, ताके दुख बिदारे। काम क्रोध महा बिखिया रस, इनते पय निरारे, दीन दयाल जपै करना मैं, नानक सद बलिहारे। मलार महला पंजवा। आज मैं बैस्यो हर हाट, नाम रास सांझी कर जन स्यो, जाओ न जम कै घाट रहाओ। तार अनुग्रहो पार ब्रह्म राखे, ब्रह्म के खुले कपाट, बेसुमार साहो प्रभ पाया, लाह चरण निदखाट। शरण गही अचत बनासी, किल विख काढे है शांट, काल कलेस मिटे दास नानक, बहुर न जोनी माट। मलार महला पंजवा। बहुबिद माया मोहे हैरानो, कोट मदे को बिरला सेवक, पूर्ण भगत चिरानो रहाओ। इत उत डोल डोल श्रम पायो, तन तन होत बिरानो, लोग दुराए करत ठगियाई, होतो संग न जानो। मृग पंखी मीन दीन नीच, ए संकट फिर आनो, कहो नानक पाहन प्रभ तारो, साध संगत सुख मानो। मलार महला पंजवा। दुष्ट मोए बिख खाई री माई, जिसके जी तिन ही रख लीने, मेरे प्रभ को कृपा आई रहाओ। अंतर जामी सब मैं वरतै, तापो कैसा पाई, संग सहाई छोट ना जाई, प्रभ दी सह सबनी ठाई। अनाथा नाथ दीन दुख पंजन, आप लिए लड़ लाई, हर की ओट जी वै दास तेरे, नानक प्रभ सरनाई। मलार महला पंजवा। मन मेरे हर के चरण रवीजै, दर्श प्यास मेरो मन मोहयो, हर पंख लगाए मिली जय रहाओ। खोजत खोजत मार्ग पायो, साधु सेव करी जय, तार अनुग्रहो स्वामी मेरे, नाम महारस पी जय। त्राहे त्राहे कर सरनी आए, जल तो कृपा की जय, कर गए ले हो दास अपने को, नानक अपनों की जय।
ਮਲਾਰ ਮਹੱਲਾ ਪੰਜਵਾਂ ਪ੍ਰਭ ਕੋ ਭਗਤ ਵਛਰ ਬਿਰਦਾਇਓ ਨਿੰਦਕ ਮਾਰ ਚਰਨ ਤਲ ਦੀਨੇ ਆਪਣੇ ਜਸ ਵਰਤਾਇਓ ਰਹਾਓ ਜੈ ਜੈਕਾਰ ਕੀਨੋ ਸਭ ਜਗ ਮੈਂ ਦਇਆ ਜੀਅਨ ਮੈਂ ਪਾਇਓ ਕੰਠ ਲਾਏ ਆਪਣੇ ਦਾਸ ਰਾਖਿਓ ਤਾਤੀ ਵਾਹੁ ਨ ਲਾਇਓ ਅੰਗੀਕਾਰ ਕੀਓ ਮੇਰੇ ਸੁਆਮੀ ਭ੍ਰਮ ਭਉ ਮੇਟ ਸੁਖਾਇਓ ਮਹਾ ਆਨੰਦ ਕਰੋ ਦਾਸ ਹਰ ਕੇ ਨਾਨਕ ਵਿਸ਼ਵਾਸ ਮਨ ਆਇਓ ਰਾਗ ਮਲਾਰ ਮਹੱਲਾ ਪੰਜਵਾਂ ਚੌਪ ਦੇ ਘਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਦੀਸੈ ਬ੍ਰਹਮ ਪਸਾਰ ਗੁਰਮੁਖ ਤ੍ਰੈ ਗੁਣੀਆਂ ਵਿਸਥਾਰ ਗੁਰਮੁਖ ਨਾਦ ਬੇਦ ਵਿਚਾਰ ਬਿਨ ਗੁਰ ਪੂਰੇ ਕੋਰ ਅੰਧਾਰ ਮੇਰੇ ਮਨ ਗੁਰ ਗੁਰ ਕਰਤ ਸਦਾ ਸੁਖ ਪਾਈ ਹੈ ਗੁਰ ਉਪਦੇਸ਼ ਹਰ ਵਿਸਰੇ ਹਰ ਹਿਰਦੈ ਵਸਿਓ ਸਾਸ ਗਿਰਾਸ ਹਪਣਾ ਖਸਮ ਧਿਆਈ ਹੈ ਰਹਾਓ ਗੁਰ ਕੇ ਚਰਨ ਵਿਟੋ ਮਲ ਜਾਓ ਗੁਰ ਕੇ ਗੁਣ ਅੰਦ ਨਿਤ ਗਾਓ ਗੁਰ ਕੀ ਧੂੜ ਕਰੋ ਇਸ਼ਨਾਨ ਸਾਚੀ ਦਰਗਹਿ ਪਾਈਐ ਮਾਨ ਗੁਰ ਬੋਇਥ ਪਵ ਜਲ ਤਾਰਨ ਹਾਰ ਗੁਰ ਭੇਟਿਆ ਨਾ ਹੋਏ ਜੋਨ ਅਵਤਾਰ ਗੁਰ ਕੀ ਸੇਵਾ ਸੋ ਜਨ ਪਾਏ ਜਾਂ ਕਉ ਕਰਮ ਲਿਖਿਆ ਤੁਰ ਆਏ ਗੁਰ ਮੇਰੀ ਜੀਵਨ ਗੁਰ ਆਧਾਰ ਗੁਰ ਮੇਰੀ ਵਰਤਣ ਗੁਰ ਪਰਿਵਾਰ ਗੁਰ ਮੇਰਾ ਖਸਮ ਸਤਿਗੁਰ ਸਰਨਾਈ ਨਾਨਕ ਗੁਰ ਪਾਰ ਬ੍ਰਹਮ ਜਾਂ ਕੀ ਕੀਮ ਨਾ ਪਾਈ ਮਲਾਰ ਮਹੱਲਾ ਪੰਜਵਾਂ ਗੁਰ ਕੇ ਚਰਨ ਹਿਰਦੈ ਵਸਾਏ ਕਰ ਕਿਰਪਾ ਪ੍ਰਭਿਆ ਮਿਲਾਏ ਆਪਣੇ ਸੇਵਕੋ ਲਏ ਪ੍ਰਭ ਲਾਏ ਤਾਂ ਕੀ ਕੀਮਤ ਕਹੀ ਨਾ ਜਾਏ ਕਰ ਕਿਰਪਾ ਪੂਰਨ ਸੁਖਦਾ ਤੇ ਤੁਮਰੀ ਕਿਰਪਾ ਤੇ ਤੂੰ ਚਿੱਤ ਆਵੈ ਆਠ ਪਹਿਰ ਤੇਰਾ ਰੰਗਰਾਤੇ ਰਹਾਓ ਗਾਵਣ ਸੁਣ ਸਭ ਤੇਰਾ ਭਾਣਾ ਹੁਕਮ ਬੂਝੈ ਸੋ ਸਾਜ ਸਮਾਣਾ ਜਬ ਜਬ ਜੀਵੈ ਤੇਰਾ ਨਾਉ ਤੁਜਬਿਨ ਦੂਜਾ ਨਾਹੀ ਥਾਉ ਦੁਖ ਸੋ ਕਰਤੇ ਹੁਕਮ ਰਜਾਏ ਪਾਣੈ ਬਖਸ ਪਾਣੈ ਦੇ ਸਜਾਏ ਦੁਹਾਂ ਸਿਰਿਆਂ ਕਾ ਕਰਤਾ ਆਪ ਕੁਰਬਾਨ ਜਾਈ ਤੇਰੇ ਪ੍ਰਤਾਪ ਤੇਰੀ ਕੀਮਤ ਤੂੰ ਹੈ ਜਾਣੈ ਤੂੰ ਆਪੇ ਬੂਝੈ ਸੁਣਿਆ ਵਖਾਣੈ ਸੇਈ ਭਗਤ ਜੋ ਤੁਦ ਪਾਣੇ ਨਾਨਕ ਤਿਨ ਕੈ ਸਦ ਕੁਰਬਾਣੇ ਮਲਾਰ ਮਹੱਲਾ ਪੰਜਵਾਂ ਪਰਮੇਸ਼ਰ ਹੋਵਾ ਦਇਆਲ ਮੇਘ ਵਰਸੈ ਅੰਮ੍ਰਿਤ ਧਾਰ ਸਗਲੇ ਜੀ ਜੰਤ ਤ੍ਰਿਪਤਾਸੇ ਕਾਰਜ ਆਏ ਪੂਰੇ ਰਾਸੇ ਸਦਾ ਸਦਾ ਮਨ ਨਾਮ ਸੰਭਾਲ ਗੁਰਪੂਰੇ ਕੀ ਸੇਵਾ ਪਾਇਆ ਐਥੈ ਉਥੈ ਨਿਭੈ ਨਾਲ ਰਹਾਓ ਦੁਖ ਪੰਨਾ ਪੈ ਪੰਜਨ ਹਾਰ ਆਪਣਿਆਂ ਜੀਆਂ ਕੀ ਕੀਤੀ ਸਾਰ ਰਾਖਣ ਹਾਰ ਸਦਾ ਮਿਹਰਬਾਨ ਸਦਾ ਸਦਾ ਜਾਈਐ ਕੁਰਬਾਨ ਕਾਲ ਗਵਾਇਆ ਕਰਤਾ ਆਪ ਸਦਾ ਸਦਾ ਮਨ ਤਿਸਨੋ ਜਾਪ ਦ੍ਰਿਸ਼ਟ ਧਾਰ ਰਾਖੇ ਸਭ ਜੰਤ ਗੁਣ ਗਾਵੋ ਨਿਤ ਨਿਤ ਭਗਵੰਤ ਏਕੋ ਕਰਤਾ ਆਪੇ ਆਪ ਹਰ ਕੇ ਭਗਤ ਜਾਣੈ ਪ੍ਰਤਾਪ ਨਾਵੈ ਕੀ ਪੈਜ ਰੱਖਦਾ ਆਇਆ ਨਾਨਕ ਬੋਲੈ ਤਿਸਕਾ ਬੋਲਾਇਆ ਮਲਾਰ ਮਹੱਲਾ ਪੰਜਵਾਂ ਗੁਰਸਰਨਾਈ ਸਗਲ ਨਿਧਾਨ ਸਾਚੀ ਦਰਗਹਿ ਪਾਈਐ ਮਾਨ ਭ੍ਰਮ ਭਉ ਦੁਖ ਦਰਦ ਸਭ ਜਾਏ ਸਾਧ ਸੰਗ ਸਦ ਹਰ ਗੁਣ ਗਾਏ ਮਨ ਮੇਰੇ ਗੁਰਪੂਰਾ ਸਾ ਲਾਹੇ ਨਾਮ ਨਿਧਾਨ ਜਪੋ ਦਿਨ ਰਾਤੀ ਮਨ ਚੰਦੇ ਫਲ ਪਾਏ ਰਹਾਓ ਸਤਿਗੁਰ ਜੇਵੜਿਆ ਵਰਨਾ ਕੋਏ ਗੁਰਪਾਰ ਬ੍ਰਹਮ ਪਰਮੇਸ਼ਰ ਸੋਏ ਜਨਮ ਮਰਨ ਦੁਖ ਤੇ ਰਾਖੈ ਮਾਇਆ ਬਿਖ ਫਿਰ ਬਹੁਣ ਨਾ ਚਾਖੈ ਗੁਰ ਕੀ ਮਹਿਮਾ ਕਥਨ ਨਾ ਜਾਏ ਗੁਰ ਪਰਮੇਸ਼ਰ ਸਚੈ ਨਾਏ ਸੱਚ ਸੰਜਮ ਕਰਨੀ ਸਭ ਸਾਚੀ ਸੋ ਮਨ ਨਿਰਮਲ ਜੋ ਗੁਰਸੰਗ ਰਾਚੀ ਗੁਰਪੂਰਾ ਪਾਈਐ ਵਡਭਾਗ ਕਾਮ ਕ੍ਰੋਧ ਲੋਭ ਮਨ ਤੇ ਤਿਆਗ ਕਰ ਕਿਰਪਾ ਗੁਰਚਰਨ ਨਿਵਾਸੇ ਕਰ ਕਿਰਪਾ ਗੁਰਚਰਨ ਨਿਵਾਸ ਨਾਨਕ ਕੀ ਪ੍ਰਭ ਸੱਚ ਅਰਦਾਸ ਰਾਗ ਮਲਾਰ ਮਹੱਲਾ ਪੰਜਵਾਂ ਪੜਤਾਲ ਕਰਤੀ ਜਾਏ ਕੋ ਅੰਕਾਰ ਸਤਿਗੁਰ ਪ੍ਰਸਾਦ ਗੁਰਮਨਾਰ ਪ੍ਰੇ ਦਿਆਰ ਸਿਉ ਰੰਕੀਆ ਕਿਨੋਰੀ ਸਗਲ ਸਿੰਗਾਰ ਤਜਿਓਰੀ ਸਗਲ ਬੇਕਾਰ ਧਾਵ ਤੋਂ ਅਸਥਿਰ ਥੀਆ ਰਹਾਓ
ਐਸੇ ਰੇ ਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੈ ਮਿਰਦੰਗ ਅਨਾਹਦ ਕੋ ਕਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ ਐਸੀ ਤੇਰੇ ਦਰਸ਼ਨ ਕੀ ਸੋਭ ਆਤਿਆ ਪਾਰ ਪ੍ਰਿਆ ਮੋਗ ਤੈਸੇ ਹੀ ਸੰਗ ਸੰਤ ਬਨੇ ਭਾਵ ਉਤਾਰ ਨਾਮ ਭਨੇ ਰਾਮ ਰਾਮ ਰਾਮ ਮਾਲ ਮਨ ਫੇਰ ਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਉ ਪ੍ਰੀਤਮ ਥੀਆ ਮਲਾਰ ਮਹੱਲਾ ਪੰਜਵਾਂ ਮਨ ਕਨੈ ਪ੍ਰਮੈ ਬਨੈ ਉਮਕਤ ਰਸ ਚਾਲੈ ਪ੍ਰਮ ਮਿਲਬੇ ਕੀ ਚਾਹ ਰਹਾਓ ਤ੍ਰੈ ਗੁਣ ਮਾਈ ਮੋਹ ਆਈ ਕਹੋ ਬੇਦਨ ਕਾਹੇ ਆਨ ਉਪਾਵ ਸਗਰ ਕੀਏ ਨੈ ਦੁਖ ਸਾਕੈ ਲਾਹੇ ਭਜ ਸਰਨ ਸਾਧੂ ਨਾਨਕਾ ਮਿਲ ਗੁਣ ਗੋਬਿੰਦੈ ਗਾਹੇ ਮਲਾਰ ਮਹੱਲਾ ਪੰਜਵਾਂ ਪ੍ਰੇ ਕੀ ਸੋਭ ਸੁਹਾਵਨੀ ਨਿੱਕੀ ਹਾ ਹਾ ਹੂ ਹੂ ਗੰਧਰਵ ਅਪਸਰਾ ਆਨੰਦ ਮੰਗਲ ਰਸ ਗਾਵਨੀ ਨਿੱਕੀ ਰਹਾਓ ਧੁਨਤ ਲਲਤ ਗੁਨਗ ਅਨਕ ਭਾਂਤ ਬਹੁ ਬਿਧ ਰੂਪ ਦਿਖਾਵਨੀ ਨਿੱਕੀ ਗਿਰ ਤਰ ਥਲ ਜਲ ਭਵਨ ਭਰਪੁਰ ਘਟ ਘਟ ਲਾਲਨ ਛਾਵਨੀ ਨਿੱਕੀ ਸਾਧ ਸੰਗ ਰਾਮਈਆ ਰਸ ਪਾਇਓ ਨਾਨਕ ਜਾ ਕੈ ਭਾਵਨੀ ਨਿੱਕੀ ਮਲਾਰ ਮਹੱਲਾ ਪੰਜਵਾਂ ਗੁਰਪ੍ਰੀਤ ਪਿਆਰੇ ਚਰਨ ਕਮਲ ਹੋਰੇ ਦੇ ਅੰਤਰ ਤਾਰੇ ਰਹਾਓ ਦਰਸ ਸਫਲਿਓ ਦਰਸ ਪੇਖਿਓ ਗਏ ਕਿਲਬਿਖ ਗਏ ਮਨ ਨਿਰਮਲ ਉਜਿਆਰੇ ਬਿਸਮ ਬਿਸਮੈ ਬਿਸਮ ਭਈ ਅੜਗ ਕੋਟ ਹਰਤੇ ਨਾਮ ਲਈ ਗੁਰ ਚਰਨ ਮਸਤਕ ਡਾਰ ਪਹੀ ਪ੍ਰਭ ਏਕ ਤੂੰ ਹੀ ਭਗਤ ਟੇਕ ਤੁਹਾਰੇ ਜਨ ਨਾਨਕ ਸਰਨ ਦੁਆਰੇ ਮਲਾਰ ਮਹੱਲਾ ਪੰਜਵਾਂ ਬਰਸ ਸਰਸ ਆਗਿਆ ਹੋਹੇ ਆਨੰਦ ਸਗਲ ਭਾਗ ਰਹਾਓ ਸੰਤ ਸੰਗੇ ਮਨ ਪਰ ਫੜੈ ਮਿਲ ਮੇਘ ਤਰ ਸੁਹਾਗ ਘਨ ਘੋਰ ਪ੍ਰੀਤ ਮੋਰ ਚਿਤ ਚਾਤਰਕ ਬੂੰਦ ਓਰ ਐਸੋ ਹਰ ਸੰਗੇ ਮਨ ਮੋਹ ਤਿਆਗ ਮਾਇਆ ਤੋਹ ਮਿਲ ਸੰਤ ਨਾਨਕ ਜਾਗਿਆ ਮਲਾਰ ਮਹੱਲਾ ਪੰਜਵਾਂ ਗੁਣ ਗੋਪਾਲ ਗਾਓ ਨੀਤ ਰਾਮ ਨਾਮ ਧਾਰ ਚੀਤ ਰਹਾਓ ਛੋੜ ਮਾਨ ਤਜ ਗੁਮਾਨ ਮਿਲ ਸਾਧੂਆਂ ਕੈ ਸੰਗ ਹਰ ਸਿਮਰ ਏਕ ਰੰਗ ਮਿਟ ਜਾਹੇ ਦੋਖ ਮੀਤ ਪਾਰ ਬ੍ਰਹਮ ਭਏ ਦਿਆਲ ਬਿਨਸ ਗਏ ਬਿਖੈ ਜੰਜਾਲ ਸਾਧ ਜਨਾ ਕੈ ਚਰਨ ਲਾਗ ਨਾਨਕ ਗਾਵੈ ਗੋਬਿੰਦ ਨੀਤ ਮਲਾਰ ਮਹੱਲਾ ਪੰਜਵਾਂ ਕਨ ਗਰਜਤ ਗੋਬਿੰਦ ਰੂਪ ਗੁਣ ਗਾਵਤ ਸੁਖ ਚੈਨ ਰਹਾਓ ਹਰ ਚਰਨ ਸਰਨ ਤਰਨ ਸਾਗਰ ਧੁਨ ਅਨਹਤਾ ਰਸ ਬੈਨ ਪਥਕ ਪਿਆਸ ਚਿੱਤ ਸਰੋਵਰ ਆਤਮ ਜਲ ਲੈਨ ਹਰ ਦਰਸ ਪ੍ਰੇਮ ਜਨ ਨਾਨਕ ਕਰ ਕਿਰਪਾ ਪ੍ਰਭ ਦੈਨ ਮਲਾਰ ਮਹੱਲਾ ਪੰਜਵਾਂ ਹੇ ਗੋਬਿੰਦ।

ਮਲਾਰ ਮਹੱਲਾ ਤੀਜਾ ਅਸ਼ਟਪਦੀਆਂ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਰਮ ਹੋਵੇ ਤਾਂ ਸਤਿਗੁਰ ਪਾਈਐ ਵਿਣ ਕਰਮੈ ਪਾਇਆ ਨਾ ਜਾਏ ਸਤਿਗੁਰ ਮਿਲਿਆ ਕੰਚਨ ਹੋਈਐ ਜਾਂ ਹਰ ਕੀ ਹੋਏ ਰਜਾਏ ਮਨ ਮੇਰੇ ਹਰ ਹਰ ਨਾਮ ਚਿਤ ਲਾਏ ਸਤਿਗੁਰ ਤੇ ਹਰ ਪਾਈਐ ਸਾਚਾ ਹਰ ਸਿਉ ਰਹਿ ਸਮਾਏ ਰਹਾਓ ਸਤਿਗੁਰ ਤੇ ਗਿਆਨ ਉਪਜੈ ਤਾਂ ਇਹ ਸੰਸਾ ਜਾਏ ਸਤਿਗੁਰ ਤੇ ਹਰ ਬੁੱਝੀਐ ਗਰਭ ਜੋਨੀ ਨਹਿ ਪਾਏ ਗੁਰਪ੍ਰਸਾਦੀ ਜੀਵਤ ਮਰੈ ਮਰ ਜੀਵੈ ਸ਼ਬਦ ਕਮਾਏ ਮੁਕਤ ਦੁਆਰਾ ਸੋਈ ਪਾਏ ਜੇ ਵਿੱਚੋਂ ਆਪ ਗਵਾਏ ਗੁਰਪ੍ਰਸਾਦੀ ਸਿਵ ਕਰ ਜੰਮੈ ਵਿੱਚੋਂ ਸਖਤ ਗਵਾਏ ਅਚਰ ਚਰੈ ਵਿਵੇਕ ਬੁੱਧ ਪਾਏ ਪੁਰਖੈ ਪੁਰਖ ਮਿਲਾਏ ਧਾਤਰ ਬਾਜੀ ਸੰਸਾਰ ਅਚੇਤ ਹੈ ਚੱਲੈ ਮੂਲ ਗਵਾਏ ਲਾਹਾ ਹਰ ਸਤ ਸੰਗਤ ਪਾਈਐ ਕਰਮੀ ਪੱਲੇ ਪਾਏ ਸਤਿਗੁਰ ਵਿਣ ਕਿਨੈ ਨਾ ਪਾਇਆ ਮਨ ਵੇਖੋ ਹਰਦੈ ਵਿਚਾਰ ਵਡ ਭਾਗੀ ਗੁਰ ਪਾਇਆ ਭਵ ਜਲ ਉਤਰੇ ਪਾਰ ਹਰ ਨਾਮਾ ਹਰ ਟੇਕ ਹੈ ਹਰ ਹਰ ਨਾਮ ਆਧਾਰ ਕਿਰਪਾ ਕਰੋ ਗੁਰ ਮਿਲੋ ਹਰ ਜੀਉ ਪਾਵੋ ਮੁਖ ਦੁਆਰ ਮਸਤਕ ਲਲਾਟ ਲਿਖਿਆ ਤੁਰ ਠਾਕਰੋ ਮੇਟਣਾ ਨਾ ਜਾਏ ਨਾਨਕ ਸੇਜਨ ਪੂਰਨ ਹੋਏ ਜਿਨ ਹਰ ਪਾਣਾ ਪਾਏ ਮਲਾਰ ਮਹੱਲਾ ਤੀਜਾ ਬੇਦ ਬਾਣੀ ਜਗ ਵਰਤਦਾ ਤ੍ਰੈਗੁਣ ਕਰੇ ਵਿਚਾਰ ਬਿਨਾਂ ਮੈਂ ਜਮਡੰਡ ਸਹਿ ਮਰ ਜਨਮੈਂ ਵਾਰੋ ਵਾਰ ਸਤਿਗੁਰ ਪੇਟੇ ਮੁਕਤ ਹੋਏ ਪਾਏ ਮੁਖ ਦੁਆਰ ਮਨ ਰੇ ਸਤਿਗੁਰ ਸੇਵ ਸਮਾਏ ਵੱਡੇ ਭਾਗ ਗੁਰ ਪੂਰਾ ਪਾਇਆ ਹਰ ਹਰ ਨਾਮ ਤੇ ਆਏ ਰਹਾਓ ਹਰ ਆਪਣੇ ਭਾਣੇ ਸ੍ਰਿਸ਼ਟਿਓ ਪਾਈ ਹਰ ਆਪੇ ਦੇ ਆਧਾਰ ਹਰ ਆਪਣੇ ਭਾਣੇ ਮਨ ਨਿਰਮਲ ਕੀਆ ਹਰ ਸਿਉਂ ਲਾਗਾ ਪਿਆਰ ਹਰ ਕਹਿ ਭਾਣੇ ਸਤਿਗੁਰ ਭੇਟਿਆ ਸਭ ਜਨਮ ਸਵਾਰਨ ਹਾਰ ਵਾਹ ਵਾਹ ਬਾਣੀ ਸਤ ਹੈ ਗੁਰਮੁਖ ਬੂਜੈ ਕੋਏ ਵਾਹ ਵਾਹ ਕਰ ਪ੍ਰਭ ਸਾ ਲਾਹੀ ਹੈ ਤਿਸ ਜੇ ਵਡਿਆਵਰ ਨਾ ਕੋਏ ਆਪੇ ਬਖਸੇ ਮੇਲ ਲਏ ਕਰਮ ਪ੍ਰਾਪਤ ਹੋਏ ਸਾਚਾ ਸਾਹਿਬ ਮਾਹਰੋ ਸਤਿਗੁਰ ਦੀਆ ਦਿਖਾਏ ਅੰਮ੍ਰਿਤ ਵਰਸੈ ਮਨ ਸੰਤੋਖੀ ਹੈ ਸਚ ਰਹਿ ਲਿਵਲਾਏ ਹਰ ਕਹਿ ਨਾ ਸਦਾ ਹਰੀਆਵਲੀ ਫਿਰ ਸੁੱਕੈ ਨਾ ਕੁਮਲਾਏ ਬਿਰ ਸਤਿਗੁਰ ਕਹਿਣੈ ਨਾ ਪਾਇਓ ਮਨ ਵੇਖੋ ਕੋ ਪਤੀ ਆਏ ਹਰ ਕਿਰਪਾ ਤੇ ਸਤਿਗੁਰ ਪਾਈਐ ਭੇਟੈ ਸਹਿ ਸੁਭਾਏ ਮਨਮੁਖ ਭਰਮ ਭੁਲਾਇਆ ਬਿਨ ਭਾਗਾਂ ਹਰ ਤਨ ਨਾ ਪਾਏ ਤ੍ਰੈ ਗੁਣ ਸਭਾ ਤਾਤ ਹੈ ਪੜ ਪੜ ਕਰੈ ਵਿਚਾਰ ਮੁਕਤ ਕਦੇ ਨਾ ਹੋਵਈ ਨਹੁ ਪਾਇਨ ਮੁਖ ਦੁਆਰ ਬਿਨ ਸਤਿਗੁਰ ਬੰਧਨ ਨਾ ਟੁੱਟਹੀ ਨਾਮ ਨਾ ਲੱਗੈ ਪਿਆਰ ਪੜ ਪੜ ਪੰਡਿਤ ਮੋਨੀ ਥੱਕੇ ਬੇਦਾਂ ਕਾ ਬਿਆਸ ਹਰ ਨਾਮ ਚੇਤਨਾ ਆਵਈ ਨੈ ਨਿਜਕਰ ਹੋਵੈ ਵਾਸ ਜਮਕਾਲ ਸਿਰੋ ਨਾ ਉਤਰੈ ਅੰਤਰ ਕਪਟ ਵਿਨਾਸ ਹਰ ਨਾਵੈ ਨੋ ਸਭ ਕੋ ਪ੍ਰਤਾਪ ਦਾ ਵਿਣ ਭਾਗਾ ਪਾਇਆ ਨਾ ਜਾਏ ਨਦਰ ਕਰੇ ਗੁਰ ਭੇਟੀਐ ਹਰ ਨਾਮ ਵਸੈ ਮਨ ਆਏ ਨਾਨਕ ਨਾਮੈ ਹੀ ਪਤੁ ਉਪਜੈ ਹਰ ਸਿਉ ਰਹਾ ਸਮਾਏ ਮਲਾਰ ਮਹੱਲਾ ਤੀਜਾ ਅਸ਼ਟਪਦੀ ਕਰ ਦੂਜਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹਰ ਹਰ ਕਿਰਪਾ ਕਰੇ ਗੁਰ ਕੀ ਕਾਰੈ ਲਾਏ ਦੁਖ ਪੱਲਰ ਹਰ ਨਾਮ ਵਸਾਏ ਸਾਚੀ ਗਤ ਸਾਚਾ ਚਿਤ ਲਾਏ ਗੁਰ ਕੀ ਬਾਣੀ ਸ਼ਬਦ ਸੁਣਾਏ ਮਨ ਮੇਰੇ ਹਰ ਹਰ ਸੇਵ ਨਿਧਾਨ ਗੁਰ ਕਿਰਪਾ ਤੇ ਹਰ ਤਨ ਪਾਈਐ ਅੰਦਨ ਲਾਗੈ ਸਹਿ ਧਿਆਨ ਰਹਾਓ ਬਿਨ ਪਿਰ ਕਾਮਣ ਕਰੇ ਸਿੰਗਾਰ ਦੋਹ ਚਾਰਣੀ ਕਹੀਐ ਨਿਤ ਹੋਏ ਖੁਆਰ ਮਨਮੁਖ ਕਾ ਇਹੋ ਬਾਧਿਆਚਾਰ ਬਹੁ ਕਰਮ ਦ੍ਰਿੜਾਵੈ ਨਾਮ ਵਿਸਾਰ ਗੁਰਮੁਖ ਕਾਮਣ ਬਣਿਆ ਸਿੰਗਾਰ ਸਬਦੇ ਪਿਰ ਰਾਖਿਆ ਉਰਤਾਰ ਏਕ ਪਛਾਣੈ ਹੋ ਮੈ ਮਾਰ ਸੋਭਾਵੰਤੀ ਕਹੀਐ ਨਾਰ ਬਿਨ ਗੁਰਦਾਤੇ ਕਿਨੈ ਨਾ ਪਾਇਆ ਮਨਮੁਖ ਲੋਭ ਦੂਜੈ ਲੋਭਾਇਆ ਐਸੇ ਗਿਆਨੀ ਬੂਜੋ ਕੋਏ ਬਿਨ ਗੁਰ ਭੇਟੇ ਮੁਕਤ ਨਾ ਹੋਏ
ਕਹਿ ਕਹਿ ਕਹਿਣ ਕਹਿ ਸਭ ਕੋਏ, ਬਿਨ ਮਨ ਮੂਏ ਭਗਤ ਨਾ ਹੋਏ। ਗਿਆਨ ਮਤੀ ਕਮਲ ਪ੍ਰਗਾਸ, ਤਿਤ ਘਟ ਨਾਮੈ ਨਾਮ ਨਿਵਾਸ, ਹਉਮੈ ਭਗਤ ਕਰੇ ਸਭ ਕੋਏ, ਨਾ ਮਨ ਪੀਜੈ ਨਾ ਸੁਖ ਹੋਏ। ਕਹਿ ਕਹਿ ਕਹਿਣ ਆਪ ਜਾਣ ਆਏ, ਬਿਰਥੀ ਭਗਤ ਸਭ ਜਨਮ ਗਵਾਏ, ਸੇ ਭਗਤ ਸਤਿਗੁਰ ਮਨ ਪਾਏ, ਅੰਦਰ ਨਾਮ ਰਹੇ ਲਿਵ ਲਾਏ। ਸਦ ਹੀ ਨਾਮ ਵੇਖੈ ਹਜੂਰ, ਗੁਰ ਕੈ ਸ਼ਬਦ ਰਹਿਆ ਭਰਪੂਰ, ਆਪੇ ਬਖਸ਼ੇ ਦੇ ਪਿਆਰ, ਹਉਮੈ ਰੋਗ ਵੱਡਾ ਸੰਸਾਰ, ਗੁਰ ਕਿਰਪਾ ਤੇ ਇਹੋ ਰੋਗ ਜਾਏ, ਨਾਨਕ ਸਾਚੇ ਸਾਚ ਸਮਾਏ। ਰਾਗ ਮਲਾਰ ਸ਼ੰਤ ਮਹੱਲਾ ਪੰਜਵਾਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਪ੍ਰੀਤਮ ਪ੍ਰੇਮ ਭਗਤ ਕੇ ਦਾਤੇ, ਆਪਣੇ ਜਨ ਸੰਗਰਾ ਤੇ ਜਨ ਸੰਗਰਾ ਤੇ ਦਿਨ ਸਰਾਤੇ, ਇੱਕ ਨਿਮਖ ਮਨੋ ਨਾ ਵਿਸਰੈ, ਗੋਪਾਲ ਗੁਣ ਨਿਤ ਸਦਾ ਸੰਗੇ, ਸਰਬ ਗੁਣ ਜਗਦੀਸਰੈ। ਮਨ ਮੋਹੇ ਲੀਨਾ ਚਰਨ ਸੰਗੇ, ਨਾਮ ਰਸ ਜਨਮਾਤੇ, ਨਾਨਕ ਪ੍ਰੀਤਮ ਕਿਰਪਾਲ ਸਧੂ, ਕਿਨੈ ਕੋਟ ਮੱਦੇ ਜਾਤੇ। ਪ੍ਰੀਤਮ ਤੇਰੀ ਗਤ ਅਗਮਾ ਪਾਰੇ, ਮਹਾਪਤ ਤੁਮ ਤਾਰੇ, ਪਤਤ ਪਾਵਨ ਭਗਤ ਵਛਲ, ਕਿਰਪਾ ਸਿੰਧ ਸੁਆਮੀਆ, ਸੰਤ ਸੰਗੇ ਭਜਨ ਸੰਗੇ, ਰਹੁ ਸਦਾ ਅੰਤਰ ਜਾਮੀਆ। ਕੋਟ ਜਨਮ ਪ੍ਰਮੰਤ ਜੋਨੀ, ਤੇ ਨਾਮ ਸਮਰਤ ਤਾਰੇ, ਨਾਨਕ ਦਰਸ ਪਿਆਸ ਹਰ ਜੀਓ, ਆਪ ਲਹੋ ਸਮਾਰੇ। ਹਰ ਚਰਨ ਕਮਲ ਮਨ ਲੀਨਾ, ਪ੍ਰਭ ਜਲ ਜਨ ਤੇਰੇ ਮੀਨਾ, ਜਲ ਮੀਨ ਪ੍ਰਭ ਜਿਉ ਇਕ ਤੂੰ ਹੈ, ਭਿੰਨ ਆਨ ਨਾ ਜਾਨੀਐ, ਗਹਿ ਪੂਜਾ ਲੇਵੋ ਨਾਮ ਦੇਵੋ, ਤਉ ਪ੍ਰਸਾਦੀ ਮਾਨੀਐ। ਭਜ ਸਾਧ ਸੰਗੇ ਏਕ ਰੰਗੇ, ਕਿਰਪਾਲ ਗੋਬਿੰਦ ਦੀਨਾ, ਅਨਾਥ ਨੀਚ ਸਰਨਾਏ ਨਾਨਕ, ਕਰਮ ਆਪਣਾ ਕੀਨਾ, ਆਪਸ ਕਉ ਆਪ ਮਿਲਾਇਆ, ਪਰਮ ਪੰਜਨ ਹਰ ਰਾਇਆ। ਆਚਰਜ ਸਵਾਮੀ ਅੰਤਰਜਾਮੀ, ਮਿਲੇ ਗੁਣਨਿਤ ਪਿਆਰਿਆ, ਮਹਾ ਮੰਗਲ ਸੁਖ ਉਪਜੇ, ਗੋਬਿੰਦ ਗੁਣ ਸਾਰਿਆ। ਮਿਲ ਸੰਗ ਸੋਹੇ ਦੇਖ ਮੋਹੇ, ਪੂਰਬ ਲਿਖਿਆ ਪਾਇਆ, ਬਿਨਵੰਤ ਨਾਨਕ ਸਰਨ ਤਿਨਕੀ, ਜਿਨੀ ਹਰ ਹਰ ਤਿਆਇਆ। ਵਾਰ ਮਲਾਰ ਕੀ ਮਹੱਲਾ ਪਹਿਲਾ, ਰਾਣੇ ਕੈਲਾਸ ਤਥਾ ਮਾਲ ਦੇ ਕੀ ਤੁਨ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਲੋਕ ਮਹੱਲਾ ਤੀਜਾ। ਗੁਰ ਮਿਲਿਆ ਮਨ ਰੈਸੀਐ, ਜੋ ਉਠੈ ਤਰਨ ਸਿੰਗਾਰ, ਸਬਦ ਸਹਿ ਹਰਿਆਵਲੀ, ਸਰ ਪਰੇ ਸੁਬਰਤਾਲ, ਅੰਦਰ ਰਚੈ ਸੱਚ ਰੰਗ, ਜਿਉ ਮਜੀਠੈ ਲਾਲ, ਕਮਲ ਵਿਗਸੈ ਸੱਚ ਮਨ, ਗੁਰ ਕੈ ਸ਼ਬਦ ਨਿਹਾਲ, ਮਨਮੁਖ ਦੂਜੀ ਤਰਫ ਹੈ, ਵੇਖੋ ਨਦਰ ਨਿਹਾਲ, ਫਾਹੀ ਫਾਥੇ ਮਿਰਗ ਜਿਉ ਸਿਰ ਦੀ ਸਹਿਜਮ ਕਾਲ, ਖੁਦਿਆ ਤ੍ਰਿਸ਼ਨਾ ਨਿੰਦਾ ਬੁਰੀ, ਕਾਮ ਕ੍ਰੋਧ ਵਿਕਰਾਲ, ਇੰਨੀ ਅੱਖੀ ਨਦਰ ਨਾ ਆਵੇ, ਜਿਚਰ ਸ਼ਬਦ ਨਾ ਕਰੇ ਵਿਚਾਰ, ਤੁਦ ਭਾਵੈ ਸੰਤੋਖੀਆਂ, ਚੁੱਕੈ ਆਲ ਜੰਜਾਲ, ਮੂਲ ਰਹੈ ਗੁਰ ਸੇਵੈ, ਗੁਰ ਪੌੜੀ ਬੋਹਿਥ, ਨਾਨਕ ਲੱਗੀ ਤਤ ਲੈ, ਤੂੰ ਸੱਚਾ ਮਨ ਸੱਚ, ਮਹੱਲਾ ਪਹਿਲਾ। ਹੇਕੋ ਪਾਦਰ ਹੇਕ ਦਰ, ਗੁਰ ਪੌੜੀ ਨਿਜ ਥਾਨ, ਰੂੜੋ ਠਾਕਰ ਨਾਨਕਾ, ਸਭ ਸੁਖ ਸਾਚੋ ਨਾਮ, ਪੌੜੀ ਆਪੀ ਨ ਆਪ ਸਾਜ, ਆਪ ਪਛਾਣਿਆ, ਅੰਬਰ ਧਰਤ ਵਿਛੋੜ ਚੰਦੋਵਾ ਤਾਣਿਆ, ਵਿਣ ਥੰਮਾ ਗਗਨ ਰਹਾਏ, ਸ਼ਬਦ ਨੀ ਸਾਣਿਆ, ਸੂਰਜ ਚੰਦ ਉਪਾਏ, ਜੁੱਤ ਸਮਾਣਿਆ, ਕੀਏ ਰਾਤ ਦਿਨੰਤ ਚੋਜ ਵਡਾਣਿਆ, ਤੀਰਥ ਧਰਮ ਵਿਚਾਰ ਨਾਵਣ ਪੁਰਬਾਣਿਆ, ਤੁਦ ਸਰਿਆ ਵਰਨਾ ਕੋਏ ਕੇ ਆਖ ਵਖਾਣਿਆ, ਸੱਚੇ ਤਖਤ ਨਿਵਾਸ ਹੋਰ ਆਵਣ ਜਾਣਿਆ। ਸਲੋਕ ਮਹੱਲਾ ਪਹਿਲਾ। ਨਾਨਕ ਸਾਵਣ ਜੇਵਸ ਹੈ, ਚਹੋ ਓ ਬਾਹਾ ਹੋਏ, ਨਾਗਾ ਮਿਰਗਾ ਮੱਛੀਆਂ ਰਸੀਆਂ ਘਰ ਧਨ ਹੋਏ। ਮਹੱਲਾ ਪਹਿਲਾ। ਨਾਨਕ ਸਾਵਣ ਜੇਵਸ ਹੈ, ਚਹੁ ਵਿਛੋੜਾ ਹੋਏ, ਗਾਈ ਪੁੱਤਾ ਨਿਰਤਨਾ ਪੰਥੀ ਚਾਕਰ ਹੋਏ। ਪੌੜੀ ਤੂੰ ਸੱਚਾ ਸਚਿਆਰ, ਜਿਨ ਸੱਚ ਵਰਤਾਇਆ, ਬੈਠਾ ਤਾੜੀ ਲਾਏ ਕਵਲ ਛਪਾਇਆ, ਬ੍ਰਹਮੈ ਵੱਡਾ ਕਹਾਏ ਅੰਤ ਨਾ ਪਾਇਆ, ਨਾ ਤਿਸ ਬਾਪ ਨਾ ਮਾਏ ਕਿੰਤੂ ਜਾਇਆ, ਨਾ ਤਿਸ ਰੂਪ ਨਾ ਰੇਖ ਵਰਨ ਸਵਾਇਆ, ਨਾ ਤਿਸ ਭੁੱਖ ਪਿਆਸ ਰਜਾ ਤਾਇਆ, ਗੁਰ ਮੈਂ ਆਪ ਸਮੋਏ ਸ਼ਬਦ ਵਰਤਾਇਆ,
ਸੱਚੇ ਹੀ ਪਤੀ ਆਏ ਸੱਚ ਸਮਾਇਆ। ਸਲੋਕ ਮਹੱਲਾ ਪਹਿਲਾ। ਵੈਦ ਬੁਲਾਇਆ ਵੈਦ ਗੀ ਪਕੜ ਟੰਡੋਲੇ ਬਾਹਾਂ, ਪੋਲਾ ਵੈਦ ਨ ਜਾਣਈ ਕਰਕ ਕਲੇਜੇ ਮਾਹੇ। ਮਹੱਲਾ ਦੂਜਾ। ਵੈਦਾ ਵੈਦ

ਦੂਜੇ ਕਿਸ ਗਣੀ ਮਾਨਸ ਕੂੜਾ ਗਰਬ ਸੱਚੀ ਤੁਦ ਮਣੀ ਆਵਾ ਗੁਣ ਰਚਾਏ ਉਹ ਪਾਈ ਮੇਦਨੀ ਸਤਿਗੁਰ ਸੇਵੇ ਆਪਣਾ ਆਇਆ ਤਿਸ ਗਣੀ ਜੇ ਹਮੈ ਵਿੱਚੋਂ ਜਾਏ ਤਾਂ ਕਿਹੀ ਗਣਤ ਗਣੀ ਮਨਮੁਖ ਮੋਹੇ ਗੁਬਾਰ ਜਿਉ ਭੁੱਲਾ ਮੰਝ ਮਣੀ ਕੱਟੇ ਪਾਪ ਅਸੰਖ ਨਾਵੇਂ ਇੱਕ ਕਣੀ। ਸਲੋਕ ਮਹੱਲਾ ਤੀਜਾ ਬਾਬੀਹਾ ਖਸਮੈ ਕਾ ਮਹਿਲ ਨਾ ਜਾਣਹੀ ਮਹਿਲ ਦੇਖ ਅਰਦਾਸ ਪਾਏ ਆਪਣੇ ਪਹਾਣੇ ਬਹੁਤਾ ਬੋਲੇ ਬੋਲਿਆ ਥਾਏ ਨਾ ਪਾਏ। ਖਸਮ ਵੱਡਾ ਦਾਤਾਰ ਹੈ ਜੋ ਇੱਛੇ ਸੋ ਫਲ ਪਾਏ। ਬਾਬੀਹਾ ਕਿਆ ਬੱਪੜਾ ਜਗਤੈ ਕੀ ਤਖ ਜਾਏ। ਮਹੱਲਾ ਤੀਜਾ ਬਾਬੀਹਾ ਪਿੰਨੀ ਰਹਿਣ ਬੋਲਿਆ ਸਹਿਜੇ ਸੱਚ ਸੁਭਾਏ ਇਹੋ ਜਲ ਮੇਰਾ ਜੀਓ ਹੈ ਜਲ ਬਿਨ ਰਹਿਣ ਨਾ ਜਾਏ। ਗੁਰ ਸ਼ਬਦੀ ਜਲ ਪਾਈ ਹੈ ਵਿੱਚੋਂ ਆਪ ਗਵਾਏ ਨਾਨਕ ਜਿਸ ਬਿਨ ਚਸਾ ਨਾ ਜੀਵਦੀ ਸੋ ਸਤਿਗੁਰ ਦੀਆ ਮਿਲਾਏ। ਪੌੜੀ ਖੰਡ ਪਤਾਲ ਅਸੰਖ ਮੈਂ ਗਣਤ ਨਾ ਹੋਈ ਤੂੰ ਕਰਤਾ ਗੋਬਿੰਦ ਤੁਦ ਸਿਰਜੀ ਤੁਦੈ ਗੋਈ। ਲੱਖ ਚੌਰਾਸੀ ਮੇਦਨੀ ਤੁਝ ਹੀ ਤੇ ਹੋਈ ਇੱਕ ਰਾਜੇ ਖਾਨ ਮਲੂਕ ਕਹਿ ਕਹਾਵੈ ਕੋਈ। ਇੱਕ ਸਾਸ ਦਾਵੈ ਸੰਚ ਧਨ ਦੂਜੇ ਪਤ ਖੋਈ ਇੱਕ ਦਾਤੇ ਇੱਕ ਮੰਗ ਤੇ ਸਭਨਾ ਸਿਰ ਸੋਈ ਵਿਣਨਾ ਮੈਂ ਬਾਜ਼ਾਰੀਆ ਪੀਹਾਵਲ ਹੋਈ ਕੂੜ ਨਖੁੱਟੇ ਨਾਨਕਾ ਸੱਚ ਕਰੇ ਸੋ ਹੋਈ। ਸਲੋਕ ਮਹੱਲਾ ਤੀਜਾ ਬਾਬੀਹਾ ਗੁਣਵੰਤੀ ਮਹਿਲ ਪਾਇਆ ਔ ਗੁਣਵੰਤੀ ਦੂਰ ਅੰਤਰ ਤੇਰੇ ਹਰ ਵਸੈ ਗੁਰਮੁਖ ਸਦਾ ਹਜੂਰ। ਕੂਕ ਪੁਕਾਰਨਾ ਹੋ ਵਈ ਨਦਰੀ ਨਦਰ ਨਿਹਾਲ ਨਾਨਕ ਨਾਮ ਰਤੇ ਸਹਿਜੇ ਮਿਲੇ ਸ਼ਬਦ ਗੁਰੂ ਕੈ ਕਾਲ। ਮਹੱਲਾ ਤੀਜਾ ਬਾਬੀਹਾ ਬੇਨਤੀ ਕਰੇ ਕਰ ਕਿਰਪਾ ਦੇਹੋ ਜੀ ਦਾਨ ਜਲ ਬਿਨ ਪਿਆਸ ਨਾ ਉਤਰੈ ਛੁਟਕ ਜਾਹੇ ਮੇਰੇ ਪ੍ਰਾਨ। ਤੂੰ ਸੁਖਦਾਤਾ ਬੇਅੰਤ ਹੈ ਗੁਣਦਾਤਾ ਨਿਧਾਨ ਨਾਨਕ ਗੁਰਮੁਖ ਬਖਸ਼ ਲੈ ਅੰਤ ਬੇਲੀ ਹੋਏ ਭਗਵਾਨ। ਪੌੜੀ ਆਪੇ ਜਗਤੋ ਪਾਏ ਕੈ ਗੁਣ ਔਗੁਣ ਕਰੇ ਵਿਚਾਰ ਤਰੈ ਗੁਣ ਸਰਬ ਜੰਜਾਲ ਹੈ ਨਾਮ ਨਾ ਧਰੇ ਪਿਆਰ। ਗੁਣ ਛੋੜ ਔਗੁਣ ਕਮਾਵਦੇ ਦਰਗਹਿ ਹੋਏ ਖੁਆਰ ਜੂਐ ਜਨਮ ਤਿੰਨੀ ਹਾਰਿਆ ਕਿਤ ਆਏ ਸੰਸਾਰ। ਸੱਚੇ ਸ਼ਬਦ ਮਨ ਮਾਰਿਆ ਅਹਿਨਸ ਨਾਮ ਪਿਆਰ ਜਿੰਨੀ ਪੁਰਖੀ ਉਰਤਾਰਿਆ ਸੱਚ

ਸਲੋਕ ਮਹੱਲਾ ਪੰਜਵਾਂ ਰਾਤ ਨਾ ਵਿਹਾਵੀ ਸਾਗਤਾਂ ਜਿਨ੍ਹਾਂ ਵਿਸਰੈ ਨਾਉ ਰਾਤੀ ਦਿਨ ਸੁਹੇਲੀਆ ਨਾਨਕ ਹਰ ਗੁਣ ਗਾਉ ਮਹੱਲਾ ਪੰਜਵਾਂ ਰਤਨ ਜਿਵੇ ਹਰਮਾਣ ਕਾ ਹੱਬੇ ਮਣੀ ਮਥਨ ਨਾਨਕ ਜੋ ਪ੍ਰਭਾਣਿਆ ਸੱਚੇ ਦਰਸੋ ਹਨ ਪੌੜੀ ਸੱਚਾ ਸਤਿਗੁਰ ਸੇਵ ਸੱਚ ਸੰਭਾਲਿਆ ਅੰਤ ਖਲਵਾਇਆ ਏ ਜੇ ਸਤਿਗੁਰੇ ਅੱਗੇ ਕਹਲਿਆ ਪੋਹੇ ਨਾ ਸਕੈ ਜਮਕਾਲ ਸੱਚਾ ਰਖਵਾਲਿਆ ਗੁਰਸਾਖੀ ਜੋਤ ਜਗਾਏ ਦੀਵਾ ਬਾਲਿਆ ਮਨ ਮੁਖ ਵਿਣ ਨਾਮੈ ਕੂੜਿਆਰ ਫਿਰੈ ਬੇਤਾਲਿਆ ਪਸ਼ੂ ਮਾਨਸ ਜਮ ਪਲੇਟੇ ਅੰਦਰੋਂ ਕਾਲਿਆ ਸਭੋ ਵਰਤੈ ਸੱਚ ਸੱਚੇ ਸ਼ਬਦ ਨਿਹਾਲਿਆ ਨਾਨਕ ਨਾਮ ਨਿਧਾਨ ਹੈ ਪੂਰੇ ਗੁਰ ਦੇ ਖਾਲਿਆ ਸਲੋਕ ਮਹੱਲਾ ਤੀਜਾ ਬਾਬੀ ਹੈ ਹੁਕਮ ਪਛਾਣਿਆ ਗੁਰ ਕੈਸੈ ਸੁਭਾਏ ਮੇਘ ਵਰਸੈ ਦਇਆ ਕਰ ਗੂੜੀ ਸ਼ੈ ਬਰਲਾਏ ਬਾਬੀ ਹੈ ਕੂਕ ਪੁਕਾਰ ਰਹਿ ਗਈ ਸੁਖ ਵਸਿਆ ਮਨ ਆਏ ਨਾਨਕ ਸੋਸਾ ਲਾਹੀ ਹੈ ਜੇ ਦਿੰਦਾ ਸਭਨਾ ਜੀਆਂ ਰਿਜਕ ਸਮਾਏ ਮਹੱਲਾ ਤੀਜਾ ਚਾਤਰਕ ਤੂੰ ਨਾ ਜਾਣਹੀ ਕਿਆ ਤੁਧ ਵਿੱਚ ਤਿਖਾ ਹੈ ਕਿਤ ਪੀਤੈ ਤਿਖ ਜਾਏ ਦੂਜੇ ਪਾਏ ਭਰਮਿਆ ਅੰਮ੍ਰਿਤ ਜਲ ਪੱਲੇ ਨਾ ਪਾਏ ਨਜ਼ਰ ਕਰੇ ਜੇ ਆਪਣੀ ਤਾਂ ਸਤਿਗੁਰ ਮਿਲੈ ਸੁਭਾਏ ਨਾਨਕ ਸਤਿਗੁਰ ਤੇ ਅੰਮ੍ਰਿਤ ਜਲ ਪਾਇਆ ਸਹਿਜੇ ਰਿਆ ਸਮਾਏ ਪੌੜੀ ਇੱਕ ਵਣ ਖੰਡ ਬੈਸੈ ਜਾਏ ਸਦ ਨਾ ਦੇ ਵਹੀ ਇੱਕ ਪਾਲਾ ਕੱਕਰ ਭੰਨ ਸੀਤਲ ਜਲ ਹੇ ਵਹੀ ਇੱਕ ਭਸਮ ਚੜਾਵੈ ਅੰਗ ਮੈਲ ਨਾ ਧੋ ਵਹੀ ਇੱਕ ਜਟਾ ਬਿਕਟ ਬਿਕਰਾਲ ਕੁੱਲ ਕਰ ਖੋ ਵਹੀ ਇੱਕ ਨਗਨ ਫਿਰੈ ਦਿਨ ਰਾਤ ਨੀਂਦ ਨਾ ਸੋ ਵਹੀ ਇੱਕ ਅਗਨ ਜਲਾਵੈ ਅੰਗ ਆਵੇ ਗੋ ਵਹੀ ਵਿਣ ਨਾਵੈ ਤਨ ਸ਼ਾਰ ਕਿਆ ਕਹਿ ਰੋ ਵਹੀ ਸੋਹਨ ਖਸਮ ਦੁਆਰ ਜੇ ਸਤਿਗੁਰ ਸੇ ਵਹੀ ਸਲੋਕ ਮਹੱਲਾ ਤੀਜਾ ਬਾਬੀ ਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਦਰ ਸੁਣੀ ਪੁਕਾਰ ਮੇਘਾ ਨੂੰ ਫਰਮਾਨ ਹੋਵਾ ਵਰਸੋਂ ਕਿਰਪਾ ਤਾਰ ਹਾਂ ਤਿਨ ਕਹਿ ਬਲਿਹਾਰਣੈ ਜਿਨੀ ਸੱਚ ਰੱਖਿਆ ਉਰ ਤਾਰ ਨਾਨਕ ਨਾਮੇ ਸਭ ਹਰਿਆਵਲੀ ਗੁਰ ਕੈ ਸ਼ਬਦ ਵਿਚਾਰ ਮਹੱਲਾ ਤੀਜਾ ਬਾਬੀ ਹਾ ਇਵ ਤੇਰੀ ਤਿਖਾ ਨਾ ਉਤਰੈ ਜੇ ਸੋ ਕਰੈ ਪੁਕਾਰ ਨਦਰੀ ਸਤਿਗੁਰ ਪਾਈਐ ਨਦਰੀ ਉਪਜੈ ਪਿਆਰ ਨਾਨਕ ਸਾਹਿਬ ਮਨ ਵਸੈ ਵਿੱਚੋਂ ਜਾਏ ਵਿਕਾਰ ਪੌੜੀ ਇੱਕ ਜੈਨੀ ਉੱਜੜ ਪਾਏ ਧੁਰੋ ਖਵਾਇਆ ਤਿੰਨ ਮੁਖ ਨਾਹੀ ਨਾਮ ਨਾ ਤੀਰਥ ਨਾਇਆ ਹੱਥੀ ਸਿਰ ਖੋ ਹਾਇ ਭਦ ਕਰਾਇਆ ਕੁਚਲ ਰਹਿ ਦਿਨ ਰਾਤ ਸ਼ਬਦ ਨਾ ਪਾਇਆ ਤਿੰਨ ਜਾਤ ਨਾ ਪਤ ਨਾ ਕਰਮ ਜਨਮ ਗਵਾਇਆ ਮਨ ਜੂਠੈ ਵੇ ਜਾਤ ਜੂਠਾ ਖਾਇਆ ਬਿਨ ਸ਼ਬਦ ਆਚਾਰ ਨਾ ਕਿਨਹੀ ਪਾਇਆ ਗੁਰਮੁਖ ਓਅੰਕਾਰ ਸੱਚ ਸਮਾਇਆ ਸਲੋਕ ਮਹੱਲਾ ਤੀਜਾ ਸਾਵਣ ਸਰਸੀ ਕਾਮਣੀ ਗੁਰਸਬ ਦੀ ਵਿਚਾਰ ਨਾਨਕ ਸਦਾ ਸੁਹਾਗਣੀ ਗੁਰ ਕਹਿਤ ਅਪਾਰ ਮਹੱਲਾ ਤੀਜਾ ਸਾਵਣ ਦੱਜੈ ਗੁਣ ਬਾਹਰੀ ਜਿਸ ਦੂਜੈ ਪਾਏ ਪਿਆਰ ਨਾਨਕ ਪਿਰਕੀ ਸਾਰ ਨਾ ਜਾਣੀ ਸਭ ਸਿੰਗਾਰ ਖੁਆਰ ਪੌੜੀ ਸੱਚਾ ਅਲਾਖਿਆ ਪੇਓ ਹੱਠ ਨਾ ਪਤੀਜਈ ਇੱਕ ਗਾਵੈ ਰਾਗ ਪਰੀਆਂ ਰਾਗ ਨਾ ਪੀਜਈ ਇੱਕ ਨੱਚ ਨੱਚ ਪੂਰੈ ਤਾਲ ਭਗਤ ਨਾ ਕੀਜਈ ਇੱਕ ਅੰਨ ਨਾ ਖਾਹੇ ਮੂਰਖ ਤਿੰਨਾ ਕਿਆ ਕੀਜਈ ਤ੍ਰਿਸ਼ਨਾ

ਅੰਮ੍ਰਿਤ ਪੀ ਜਾਈ, ਹਰ ਭਗਤੀ ਅਸਨੇਹ ਗੁਰਮੁਖ ਕੀ ਜਾਈ। ਸਲੋਕ ਮਹੱਲਾ ਤੀਜਾ, ਗੁਰਮੁਖ ਮਲਾਰ ਰਾਗ ਜੋ ਕਰੈ, ਤਿੰਨ ਮਨ ਤਨ ਸੀਤਲ ਹੋਏ, ਗੁਰਸਬਦੀ ਇੱਕ ਪਛਾਣਿਆ, ਇੱਕੋ ਸੱਚਾ ਸੋਏ। ਮਨ ਤਨ ਸੱਚਾ ਸੱਚ ਮਨ, ਸੱਚੇ ਸੱਚੀ ਸੋਏ, ਅੰਦਰ ਸੱਚੀ ਭਗਤ ਹੈ, ਸਹਿਜੇ ਹੀ ਪਤ ਹੋਏ। ਕਲਯੁਗ ਮੈਂ ਕੋਰ ਅੰਧਾਰ ਹੈ, ਮਨ ਮੁਖ ਰਾਹੋ ਨਾ ਕੋਏ, ਸੇਵੜ ਭਾਗੀ ਨਾਨਕਾ, ਜਿਨ ਗੁਰਮੁਖ ਪ੍ਰਗਟ ਹੋਏ। ਮਹੱਲਾ ਤੀਜਾ, ਇੰਦ ਵਰਸੈ ਕਰ ਦਇਆ, ਲੋਕਾਂ ਮਨ ਉਪਜੈ ਚਾਓ, ਜਿਸ ਕੈ ਹੁਕਮ ਇੰਦ ਵਰਸਦਾ, ਤਿਸ ਕੈ ਸਦ ਬਲਿਹਾਰੈ ਜਾਓ। ਗੁਰਮੁਖ ਸ਼ਬਦ ਸੰਭਾਲੀਐ, ਸੱਚੇ ਕੇ ਗੁਣ ਗਾਓ, ਨਾਨਕ ਨਾਮ ਰਤੇ ਸੇ ਜਨ ਨਿਰਮਲੇ, ਨਾਨਕ ਨਾਮ ਰਤੇ ਜਨ ਨਿਰਮਲੇ, ਸਹਿਜੇ ਸੱਚ ਸਮਾਓ। ਪੌੜੀ ਪੂਰਾ ਸਤਿਗੁਰ ਸੇ ਪੂਰਾ ਪਾਇਆ, ਪੂਰੇ ਕਰਮ ਤੇ ਆਏ, ਪੂਰਾ ਸ਼ਬਦ ਮਨ ਵਸਾਇਆ, ਪੂਰੇ ਗਿਆਨ ਧਿਆਨ ਮਹਿਲ ਚੁਕਾਇਆ, ਹਰ ਸਰ ਤੀਰਥ ਜਾਣ ਮਨੁਆ ਨਾਇਆ। ਸ਼ਬਦ ਮਰੈ ਮਨ ਮਾਰ, ਧਨ ਜਣੇ ਦੀ ਮਾਇਆ, ਦਰ ਸੱਚੈ ਸਚਿਆਰ ਸੱਚਾ ਆਇਆ, ਪੁੱਛ ਨਾ ਸਕੈ ਕੋਏ ਜਾਂ ਖਸਮੈ ਪਾਇਆ, ਨਾਨਕ ਸੱਚ ਸਲਾਹੇ ਲਿਖਿਆ ਪਾਇਆ। ਸਲੋਕ ਮਹੱਲਾ ਪਹਿਲਾ, ਕੁਲਹਾਂ ਦੇਂਦੇ ਬਾਵਲੇ, ਲੈਂਦੇ ਵੱਡੇ ਨਲੱਜ, ਚੂਹਾ ਖੱਡ ਨਾ ਮਾਵਈ, ਤਿੱਕਲ ਬੰਨੈ ਛੱਜ, ਦੇਨ ਦੁਆਈ ਸੇ ਮਰੈ, ਜਿਨ ਕਉ ਦੇਨ ਸੇ ਜਾਹੇ, ਨਾਨਕ ਹੁਕਮ ਨਾ ਜਾਪਈ, ਕਿੱਥੇ ਜਾਏ ਸਮਾਹੇ। ਫਸਲ ਅਹਾੜੀ ਏਕ ਨਾਮ, ਸਾਵਣੀ ਸਚਨਾਉ, ਮੈਂ ਮਹਿਦੂਦ ਲਿਖਾਇਆ, ਖਸਮੈ ਕੈਦਰ ਜਾਏ, ਦੁਨੀਆਂ ਕੇਦਰ ਕੇਤੜੇ, ਕੇਤੇ ਆਵੈ ਜਾਏ, ਕੇਤੇ ਮੰਗੈ ਮੰਗਤੇ, ਕੇਤੇ ਮੰਗ ਮੰਗ ਜਾਹੇ। ਮਹੱਲਾ ਪਹਿਲਾ, ਸੌ ਮਨ ਹਸਤੀ ਕਿਉਂ ਗੁੜ ਖਾਵੈ, ਪੰਜ ਸਹਿ ਦਾਣਾ ਖਾਏ, ਡੱਕੈ ਫੂਕੈ ਕਿਹ ਉਡਾਵੈ, ਸਾਹੇ ਗੈ ਪਛਤਾਏ। ਅੰਧੀ ਫੂਕ ਮੁਈ ਦੇਵਾਨੀ, ਖਸਮ ਮਿੱਟੀ ਫਿਰ ਭਾਨੀ, ਅੱਧ ਗੁੱਲਾ ਚਿੜੀ ਕਾ ਚੁਗਣ, ਗਹਿਣ ਚੜੀ ਬਿਲਾਏ, ਖਸਮੈ ਭਾਵੈ ਉਹਾ ਚੰਗੀ, ਜੇ ਕਰੇ ਖੁਦਾਏ ਖੁਦਾਏ। ਸਖਤਾ ਸੀ ਹੋ ਮਾਰੇ ਸਹਿ ਮਿਰਿਆ, ਸਭ ਪਿੱਛੇ ਪੈ ਖਾਏ, ਉਹੇ ਸਤਾਣਾ ਕੁਰੈ ਨਾ ਮਾਵੈ, ਸਾਹੇ ਗੈ ਪਛਤਾਏ। ਅੰਧਾ ਕਿਸਨੋ ਬੁੱਕ ਸੁਣਾਵੈ, ਖਸਮੈ ਮੂਲ ਨਾ ਭਾਵੈ, ਅਗ ਸਿਉ ਪ੍ਰੀਤ ਕਰੇ ਅਕ ਤਿੱਡਾ, ਅਗ ਡਾਲੀ ਬੈ ਖਾਏ। ਖਸਮੈ ਭਾਵੈ ਉਹ ਚੰਗਾ, ਜੇ ਕਰੇ ਖੁਦਾਏ ਖੁਦਾਏ। ਨਾਨਕ ਦੁਨੀਆਂ ਚਾਰ ਦਿਹਾੜੇ, ਸੁਖ ਕੀਤਾ ਦੁੱਖ ਹੋਈ, ਗੱਲਾਂ ਵਾਲੇ ਹੈਣ ਘਰੇਰੇ, ਛੱਡ ਨਾ ਸਕੈ ਕੋਈ, ਮੱਖੀ ਮਿੱਠੇ ਮਰਨਾ, ਜਿਨ ਤੂੰ ਰੱਖੈ ਤਿਨ ਨੇੜ ਨਾ ਆਵੈ, ਤਿਨ ਪਉ ਸਾਗਰ ਤਰਨਾ। ਪੌੜੀ ਅਗਮਾ ਗੋਚਰ ਤੂੰ ਧਣੀ, ਸੱਚਾ ਲਾਖਿਆ ਪਾਰ, ਤੂੰ ਦਾਤਾ ਸੰਮੰਗ ਤੇ ਕੋ ਦੇਵਣ ਹਾਰ, ਜਿਨੀ ਸੇਵਿਆ ਤਿੰਨੀ ਸੁਖ ਪਾਇਆ, ਗੁਰਮਤੀ ਵਿਚਾਰ, ਇਕ ਨਾ ਨੋ ਤੁਦ ਏਵੈ ਭਾਵਦਾ, ਮਾਇਆ ਨਾਲ ਪਿਆਰ। ਗੁਰ ਕੈ ਸ਼ਬਦ ਸਲਾਹੀਐ, ਅੰਤਰ ਪ੍ਰੇਮ ਪਿਆਰ, ਵਿਣ ਪ੍ਰੀਤੀ ਭਗਤ ਨਾ ਹੋਵਈ, ਵਿਣ ਸਤਿਗੁਰ ਨਾ ਲੱਗੈ ਪਿਆਰ। ਤੂੰ ਪ੍ਰਭ ਸਭ ਤੁਧ ਸੇਵੰਦੇ, ਇਕ ਢਾਡੀ ਕਰੇ ਪੁਕਾਰ, ਦੇਹ ਦਾਨ ਸੰਤੋਖੀਆ, ਸੱਚਾ ਨਾਮ ਮਿਲੈ ਆਧਾਰ। ਸਲੋਕ ਮਹੱਲਾ ਪਹਿਲਾ, ਰਾਤੀ ਕਾਲ ਕਟੈ ਦਿਨ ਕਾਲ, ਛਿਜੈ ਕਾਇਆ ਹੋਏ ਪਰਾਲ, ਵਰਤਣ ਵਰਤਿਆ ਸਰਬ ਜੰਜਾਲ, ਭੁੱਲਿਆ ਚੁੱਕ ਗਿਆ ਤਬਤਾਲ, ਅੰਧਾ ਚੱਖ ਚੱਖ ਪਿਆ ਚੇਰ, ਪਿੱਛੇ ਰੋਵੈ ਲਿਆਵੈ ਫੇਰ, ਬਿਨ ਬੂਝੇ ਕੇ ਸੂਝੈ ਨਾਹੀ, ਮੋਇਆ ਰੋਹੇ ਰੋਂਦੇ ਮਰ ਜਾਹੀ। ਨਾਨਕ ਖਸਮੈ ਵੈ ਭਾਵੈ, ਸੇਈ ਮੂਏ ਜਿਨ ਚਿਤ ਨਾ ਆਵੈ। ਮਹੱਲਾ ਪਹਿਲਾ, ਮੁਆ ਪਿਆਰ ਪ੍ਰੀਤ ਮੁਈ, ਮੁਆ ਵੈਰਵਾਦੀ ਵਨ ਗਿਆ ਰੂਪ ਵਿਣਸਿਆ, ਦੁਖੀ ਦੇਹ ਰਲੀ ਕਿੱਥੋਂ ਆਇਆ ਕਹਿ ਗਿਆ, ਕਿਹੋ ਨਾ ਸੀ ਓ ਕਿਹੋ ਸੀ, ਮਨਮੁਖ ਗੱਲਾਂ ਗੋਈਆ ਕੀਤਾ ਚਾਉ ਰਲੀ। ਨਾਨਕ ਸੱਚੇ ਨਾਮ ਬਿਨ ਸਿਰ ਖੁਰ ਪਤ ਪਾਟੀ, ਪੌੜੀ
ਅੰਮ੍ਰਿਤ ਨਾਮ ਸਦਾ ਸੁਖਦਾਤਾ ਅੰਤੇ ਹੋਏ ਸਖਾਈ ਵਾਜਗੁਰੂ ਜਗਤ ਬਹੁਰਾਨਾ ਨਾਵੇਂ ਸਾਰ ਨਾ ਪਾਈ ਸਤਿਗੁਰ ਸੇਵੈ ਸੇ ਪ੍ਰਵਾਨ ਜਿਨ ਜੋਤੀ ਜੋਤ ਮਿਲਾਈ ਸੋ ਸਾਹਿਬ ਸੋ ਸੇਵਕ ਤੇਹਾ ਜਿਸ ਭਾਣਾ ਮਨ ਵਸਾਈ ਆਪਣੇ ਭਾਣੇ ਕਹੋ ਕਿਨ ਸੁਖ ਪਾਇਆ ਅੰਧਾ ਅੰਧ ਕਮਾਈ ਵਿਖਿਆ ਕਦੇ ਹੀ ਰੱਜੈ ਨਾਹੀ ਮੂਰਖ ਭੁੱਖ ਨਾ ਜਾਈ ਦੂਜੈ ਸਭ ਕੋ ਲੱਗ ਵਿਗੁੱਤਾ ਬਿਨ ਸਤਿਗੁਰ ਬੂਝ ਨਾ ਪਾਈ ਸਤਿਗੁਰ ਸੇਵੇ ਸੋ ਸੁਖ ਪਾਏ ਜਿਸਨੋ ਕਿਰਪਾ ਕਰੇ ਰਜਾਈ ਸਲੋਕ ਮਹੱਲਾ ਪਹਿਲਾ ਸਰਮ ਧਰਮ ਦੋਇ ਨਾਨਕਾ ਜੇ ਤਨ ਪੱਲੇ ਪਾਏ ਸੋ ਤਨ ਮਿੱਤਰ ਨਾ ਕਾਂਡੀਐ ਜਿਤ ਸਿਰ ਚੋਟਾਂ ਖਾਏ ਜਿਨ ਕੈ ਪੱਲੇ ਧਨ ਵਸੈ ਤਿਨ ਕਾ ਨਾਉ ਫਕੀਰ ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ ਮਹੱਲਾ ਪਹਿਲਾ ਦੁਖੀ ਦੁਨੀ ਸਹੇੜੀਐ ਜਾਏ ਤਾਂ ਲੱਗੈ ਦੁੱਖ ਨਾਨਕ ਸੱਚੇ ਨਾਮ ਬਿਨ ਕਿਸੇ ਨਾ ਲੱਥੀ ਭੁੱਖ ਰੂਪੀ ਭੁੱਖ ਨਾ ਉਤਰੈ ਜਾਂ ਦੇਖਾਂ ਤਾਂ ਭੁੱਖ ਜੇ ਤੇਰਾ ਸਰੀਰ ਕੇ ਤੇ ਤੇ ਲੱਗੈ ਦੁੱਖ ਮਹੱਲਾ ਪਹਿਲਾ ਅੰਧੀ ਕੰਮੀ ਅੰਧ ਮਨ ਮਨ ਅੰਧੈ ਤਨ ਅੰਧ ਚਿੱਕੜ ਲਾਇਆ ਕਿਆ ਥੀ ਐ ਜਾਂ ਟੁੱਟੈ ਪੱਥਰ ਬੰਦ ਬੰਦ ਟੁੱਟਾ ਬੇੜੀ ਨਹੀਂ ਨਾ ਤੁਲਹਾ ਨਾ ਹਾਥ ਨਾਨਕ ਸੱਚੇ ਨਾਮਿਣ ਕਿਤੇ ਡੁੱਬੇ ਸਾਥ ਮਹੱਲਾ ਪਹਿਲਾ ਲੱਖ ਮਨ ਸੋਇਨਾ ਲੱਖ ਮਨ ਰੁਪਾ ਲੱਖ ਸਾਹਾਂ ਸਿਰ ਸ਼ਾਹੋ ਲੱਖ ਲਸਕਰ ਲੱਖ ਵਾਜੇ ਨੇਜੇ ਲੱਖੀ ਕੋੜੀ ਪਾਤਸ਼ਾਹੋ ਜਿੱਥੇ ਸਾਇਰ ਲੰਘਣਾ ਅਗਨ ਪਾਣੀ ਅਸਗਾਹੋ ਕੰਧੀ ਦਿਸ ਨਾ ਆਵਈ ਤਾਹੀ ਪਵੈ ਕਹਾ ਨਾਨਕ ਉਥੇ ਜਾਣੀਐ ਸਾਹਾ ਕੇਈ ਪਾਤਸ਼ਾਹ ਪੌੜੀ ਇਕ ਨਾ ਗਲੀ ਜੰਜੀਰ ਬੰਦਰ ਬਾਣੀਐ ਬੱਧੇ ਛੁੱਟੈ ਸੱਚ ਸੱਚ ਪਛਾਣੀਐ ਲਿਖਿਆ ਪੱਲੇ ਪਾਏ ਸੋ ਸੱਚ ਜਾਣੀਐ ਹੁਕਮੀ ਹੋਏ ਨਿਬੇੜ ਗਿਆ ਜਾਣੀਐ ਪਾਉ ਜਲ ਤਾਰਨਹਾਰ ਉਹ ਸ਼ਬਦ ਪਛਾਣੀਐ ਚੋਰ ਯਾਰ ਚੂਆਰ ਪੀੜੇ ਕਹਾਣੀਐ ਨਿੰਦਕ ਲਾਏ ਤਵਾਰ ਮਿਲੇ ਹੜਵਾਣੀਐ ਗੁਰਮੁਖ ਸੱਚ ਸਮਾਏ ਸੋ ਦਰਗਹਿ ਜਾਣੀਐ ਸਲੋਕ ਮਹੱਲਾ ਦੂਜਾ ਨਾਉ ਫਕੀਰੈ ਪਾਤਸ਼ਾਹੋ ਮੂਰਖ ਪੰਡਿਤ ਨਾਉ ਅੰਧੇ ਕਾ ਨਾਉ ਪਾਰਖੂ ਏਵੈ ਕਰੈ ਗੁਆਓ ਇਲਤ ਕਾ ਨਾਉ ਚੌਧਰੀ ਕੂੜੀ ਪੂਰੇ ਥਾਓ ਨਾਨਕ ਗੁਰਮੁਖ ਜਾਣੀਐ ਕਲ ਕਾ ਇਹੋ ਨਿਆਉ ਮਹੱਲਾ ਪਹਿਲਾ ਹਰਨਾ ਬਾਜਾ ਤੈ ਸਿਕਦਾਰਾ ਇਹਨਾਂ ਪੜਿਆ ਨਾਉ ਫਾਂਦੀ ਲੱਗੀ ਜਾਤ ਫਹਾਏ ਨੋ ਅੱਗੇ ਨਾਹੀ ਥਾਓ ਸੋ ਪੜਿਆ ਸੋ ਪੰਡਿਤ ਬੀਨਾ ਜਿਨੀ ਕਮਾਣਾ ਨਾਓ ਪਹਿਲੋਂ ਦੇ ਜੜ ਅੰਦਰ ਜੰਮੈ ਤਾਂ ਉੱਪਰ ਹੋਵੇ ਛਾਓ ਔਰ ਆਜ ਅਸੀਂ ਹੀ ਮੁਕਦਮ ਕੁੱਤੇ ਜਾਏ ਜਗਾਏ ਨੂੰ ਬੈਠੇ ਸੁੱਤੇ ਚਾਕਰ ਨਹਿੰਦਾ ਪਾਇਨ ਕਾਓ ਰਤ ਪਿਤ ਕੁੱਤੇ ਹੋ ਚੱਟ ਜਾਹੋ ਜਿੱਥੇ ਜੀਆਂ ਹੋ ਸੀ ਸਾਰ ਨੱਕੀ ਵੱਡੀ ਲਾਏ ਤਬਾਰ ਪੌੜੀ ਆਪ ਪਾਏ ਮੇਗਰੀ ਆਪੇ ਕਰਦਾ ਸਾਰ ਪੈ ਬਿਨ ਪਰਮ ਨਾ ਕੱਟੀਐ ਨਾਮ ਨਾ ਲੱਗੈ ਪਿਆਰ ਸਤਿਗੁਰ ਤੇ ਆਪ ਸਤਿਗੁਰ ਤੇ ਪਉ ਉਪਜੈ ਪਾਈਐ ਮੁਖ ਦੁਆਰ ਪੈ ਤੇ ਸਹਿਜ ਪਾਈਐ ਮਿਲ ਜੋਤੀ ਜੋਤਿਆ ਪਾਰ ਪੈ ਤੇ ਪੈ ਜਲ ਲੰਘੀਐ ਗੁਰਮਤੀ ਵਿਚਾਰ ਪੈ ਤੇ ਨਿਰਭਉ ਪਾਈਐ ਜਿਸ ਅੰਤ ਨਾ ਪਾਰਾਵਾਰ ਮਨਮੁਖ ਪੈ ਕੀ ਸਾਰ ਨਾ ਜਾਣਨੀ ਤ੍ਰਿਸ਼ਨਾ ਜਲ ਤੇ ਕਰੈ ਪੁਕਾਰ ਨਾਨਕ ਨਾਵੈ ਹੀ ਤੇ ਸੁਖ ਪਾਇਆ ਗੁਰਮਤੀ ਉਰ ਧਾਰ ਸਲੋਕ ਮਹੱਲਾ ਪਹਿਲਾ ਰੂਪੈ ਕਾਮੈ ਦੋਸਤੀ ਭੁੱਖੈ ਸਾਦੈ ਗੰਡ ਲੱਭੈ ਮਾਲੈ ਕੁਲ ਮਿਚਲ ਲੱਭੈ ਮਾਲੈ ਕੁਲ ਮਿਲ ਮਿਚਲ ਉਂਘੈ ਸੋੜ ਪਲੰਘ ਪਉਕੈ ਕੋਪ ਖੁਆਰ ਹੋਏ ਫੱਕੜ ਪਿੱਟੇ ਅੰਧ ਚੁੱਪੈ ਚੰਗੈ ਨਾਨਕਾ ਵਿੰਨਾ ਵੈ ਮੋਹੇ ਗੰਧ ਮਹੱਲਾ ਪਹਿਲਾ ਰਾਜਮਾਲ ਰੂਪ ਜਾਤ ਜੋਬਨ ਪੰਜੇ ਠੱਗ ਇੰਨੀ ਠੱਗੀ ਜਗ ਠੱਗਿਆ ਕਿਨੈ ਨਾ ਰੱਖੀ ਲੱਜ ਇਹਨਾਂ ਠੱਗਣ ਠੱਗ ਸੇ ਜੇ ਗੁਰ ਕੀ ਪੈਰੀ ਪਾਹੇ ਨਾਨਕ ਕਰਮਾ ਬਾਹਰੇ ਹੋਰ ਕੇ

ਕੀਆਂ, ਸੱਚਾ ਵੇ ਪ੍ਰਵਾਹੋ ਸ਼ਬਦ ਸੰਤੋਖੀਆਂ, ਗਹਿਰ ਗੰਭੀਰਾ ਥਾਹੋ ਹੱਥ ਨਾ ਲੱਭਈ, ਮੋਹੇ ਮੋਹੇ ਚੋਟਾਂ ਖਾਹੋ, ਵਿਣ ਗੁਰ ਕੋਈ ਨਾ ਛੁੱਟਸੀ, ਪਤ ਸੇਤੀ ਕਰ ਜਾਹੋ, ਨਾਮ ਵਖਾਣੀਐ, ਹੁਕਮੀ ਸਾਹ ਗਿਰਾ ਦਿੰਦਾ ਜਾਣੀਐ,

ਇੱਕ ਨਾ ਵੱਡੀ ਅਰਜਾ ਇੱਕ ਮਰ ਹੋਏ ਜਹੀਰ ਇੱਕ ਦੇਖਾਹੇ ਨ ਖੁੱਟੈ ਨਾਹੀ ਇੱਕ ਸਦਾ ਫਿਰੈ ਫਕੀਰ ਹੁਕਮੀ ਸਾਜੇ ਹੁਕਮੀ ਟਾਹੇ ਏਕ ਚਸੇ ਮੈਂ ਲੱਖ ਸਭ ਕੋ ਨੱਥੈ ਨੱਥਿਆ ਬਖਸ਼ੇ ਤੋੜੇ ਨੱਥ ਵਰਨਾ ਚਿਹਨਾ ਬਾਹਰਾ ਲੇਖੇ ਬਾਜਾ ਲੱਖ ਕਿਉਂ ਕਥੀਐ ਕਿਉਂ ਆਖੀਐ ਜਾਪੈ ਸੱਚੋ ਸੱਚ ਕਰਨਾ ਕਥਨਾ ਕਾਰ ਸਭ ਨਾਨਕ ਆਪਾ ਕਥ ਅਕਥ ਕੀ ਕਥਾ ਸੁਣੇ ਰਿੱਧ ਬੁੱਧ ਸਿੱਧ ਗਿਆਨ ਸਦਾ ਸੁਖ ਹੋਏ ਮਹੱਲਾ ਪਹਿਲਾ ਅਜਰ ਜਰੈ ਤਾਂ ਨਾਉ ਕੁਲ ਬੰਦ ਪੂਜੈ ਪ੍ਰਣ ਹੋਵੈ ਥਿਰਕੰਦ ਕਹਾਂ ਤੇ ਆਇਆ ਕਹਾਂ ਇਹੋ ਜਾਣ ਜੀਵਤ ਮਰਤ ਰਹਿ ਪ੍ਰਵਾਨ ਹੁਕਮੈ ਬੂਜੈ ਤਤ ਪਛਾਣੈ ਇਹੋ ਪ੍ਰਸਾਦ ਗੁਰੂ ਤੇ ਜਾਣੈ ਹੋਂਦਾ ਫੜੀ ਅਗ ਨਾਨਕ ਜਾਣ ਨਾ ਹਉ ਨਾ ਮੈਂ ਜੂਨੀ ਪਾਣ ਪੌੜੀ ਪੜੀਐ ਨਾਮ ਸਲਾਹ ਹੋਰ ਬੁੱਧੀ ਮਿਥਿਆ ਬਿਨ ਸੱਚੇ ਵਾਪਾਰ ਜਨਮ ਬਿਰਥਿਆ ਅੰਤ ਨਾ ਪਾਰਾ ਵਾਰ ਨਾ ਕਿਨਹੀ ਪਾਇਆ ਸਭ ਜਗ ਗਰਬ ਗੁਬਾਰ ਤਿੰਨ ਸੱਚ ਨਾ ਪਾਇਆ ਚੱਲੇ ਨਾਮ ਵਿਸਾਰ ਤਾਵਣ ਤੱਤਿਆ ਬਲਦੀ ਅੰਦਰ ਤੇਲ ਦੁਬਦਾ ਕੱਤਿਆ ਆਇਆ ਉੱਠੀ ਖੇਲ ਫਿਰ ਉਵੱਤਿਆ ਨਾਨਕ ਸੱਚੈ ਮੇਲ ਸੱਚੈ ਰਤਿਆ ਸਲੋਕ ਮਹੱਲਾ ਪਹਿਲਾ ਪਹਿਲਾ ਮਾਸੋ ਨਿਮਿਆ ਮਾਸੈ ਅੰਦਰ ਵਾਸ ਜੀਓ ਪਾਏ ਮਾਸ ਮੋਹੇ ਮਿਲਿਆ ਹੱਡ ਚਮ ਤਨ ਮਾਸ ਮਾਸੋ ਬਾਹਰ ਕੱਢਿਆ ਮੰਮਾ ਮਾਸ ਗਿਰਾਸ

मासो ही मासी उपजै मासो सबो साक। सतगुर मिलिया हुक्म बुझिया ता को आवै रास, आप छुटे न छुटिया नानक बचन विनास। महला पहला। मास मास कर मूर्ख झगड़े ज्ञान ध्यान नहीं जाने, कौन मास कौन साग कहावे किसमें पाप समाने। गेंडा मार होम जग किए देवतियां की बाणे, मास छोड़ बैस नक पकड़े राती मान सखाने। फड़ कर लोका नो दिखलावे ज्ञान ध्यान नहीं सूझे, नानक अंधे से क्यों कहिए नानक अंधे से ओ क्या कहिए, कहे न कहे आबूजे। अंधा सोए जे अंध कमावे तिस हृदय से लोचन नाही, मात पिता की रक्त निपन्ने मच्छी मास ना खाही। स्त्री पुरख है जानिस मेला उथे मंद कमाही, मासो निम्मे मासो जम्मे हम मासे के पांडे। ज्ञान ध्यान का सूझे नाहीं चतर कहा वह पांडे। बाहर का मास मंदा स्वामी घर का मास चंगेरा, जी जंत सब मासो होए जी लया वासेरा। अपख पखे पख तज छोड़े अंध गुरु जिन केरा, मासो निम्मे मासो जम्मे हम मासे के पांडे। ज्ञान ध्यान कछ सूझे नाहीं चतर कहा वै पांडे। मास पुराणी मास कते भी चह जुग मास कमाना, जज काज भी आहे सुहावे उथे मास समाना। स्त्री पुरख निपजै मासो पातशाह सुल्ताना, जे ओए दिसे नरक जांदे ता उनका दान ना लेना। देंदा नरक सुर्ग लेंदे देखो एह तिंगाना, आप न बुझे लोक बुझाए पांडे खरा सियाणा। पांडे तू जाने ही नाही किथो मास्यो पन्ना, तोयो अनक मादक पाहा तोयो त्रिभवन गन्ना। तोवा आखे हाँ बो बिधाचा तो वै बहुत बेकारा, एते रस छोड़ होवे सन्यासी नानक कह विचारा। पौड़ी हाउ क्या आखा एक जीव तेरा अंतरा कि नहीं पाया, सच्चा शब्द विचार से तुझी माए समाया। एक भगवा वेस्कर परम देवन सतगुर कर ना पाया, दे दसंतर पव थके तुद अंदर आप लुकाया। गुर का शब्द तन है कर चानण आप दिखाया, अपना आप पछाणिया गुरमति सच समाया। आवा गुण बजारिया बाजार जिनी रचाया, एक थिर सच्चा सलाहना जिन मन सच्चा पाया। सलोक महला पहला। नानक माया कर्म बिरख फल अमृत फल वेस, सब कारण करता करे जिस खवाले तिस। महला दूजा। नानक दुनिया किया वड़ियाइया अग्गी से तीजाल, इनी जली ना विसारे आयक ना चलिया नाल। पौड़ी सिर सिर होए नबेड़ हुक्म चलाया तेरे हथ नबेड़ तू है मन पाया। काल चलाए बन कोई ना रखसी जर जरवाणा कन चढ़िया नचसी, सतगुर बोथ बेड़ सच्चा रखसी अगन पखे पड़हार अंदर पक्षी। फाथा चुगै चोग हुक्मी छुटसी करता करे सहोग कून निखुटसी। सलोक महला पहला। घर मैं घर दे खाए दे सो सतगुर पुरख सुजान, पंच शब्द तुन कार तुन तह बाजै शब्द निशान। दीप लो पाताल तह खंड मंडल हैरान, तार कोर बाजंतर तह साज तख्त सुल्तान। सुख मन कह कर राग सुन सुन मंडल लिव लाए, कथ कथा बिचारी है मनसा मन समाए। उल्ट कमल अमृत भरिया एहो मन कतो न जाए, अजप्पा जापना विसरै आज जुगा समाए। सब सखियां पंचे मिले गुरमुख निज करवास,
ਸ਼ਬਦ ਖੋਜਿਓ ਕਰ ਲਹਿ, ਨਾਨਕ ਤਾਂ ਕਾ ਦਾਸ ਮਹੱਲਾ ਪਹਿਲਾ। ਚਿਲ ਮਿਲ ਬਿਸਿਆਰ ਦੁਨੀਆ ਫਾਨੀ, ਕਾਲੂਬ ਅਕਲ ਮਨ ਗੋਰ ਨਾ ਮਾਨੀ, ਮਨ ਕਮੀਨ ਕੰਮ ਤਰੀਨ ਤੂੰ ਦਰਿਆਓ ਖੁਦਾਇਆ, ਏਕ ਚੀਜ਼ ਮੁਜੈ ਦੇਹ ਅਵਰ ਜ਼ਹਿਰ ਚੀਜ਼ ਨਾ ਪਾਇਆ, ਪੁਰਾਬ ਖਾਮ ਕੂਜੈ ਹਿਕਮਤ ਖੁਦਾਇਆ, ਮਨ ਤੋਂ ਆਨਾ ਤੂੰ ਕੁਦਰਤੀ ਆਇਆ, ਸਗ ਨਾਨਕ ਦੀ ਬਾਨ ਮਸਤਾਨਾ, ਨਿਤ ਚੜ੍ਹੈ ਸਵਾਇਆ ਆਤਸ ਦੁਨੀਆ ਖੁਨਕ ਨਾਮ ਖੁਦਾਇਆ। ਪੌੜੀ ਨਵੀਂ ਮਹੱਲਾ ਪੰਜਵਾਂ, ਸਭੋ ਵਰਤੈ ਚਲਤ ਚਲਤ ਵਖਾਣਿਆ, ਪਾਰ ਬ੍ਰਹਮ ਪਰਮੇਸ਼ਰ ਗੁਰਮੁਖ ਜਾਣਿਆ, ਲੱਥੇ ਸਭ ਵਿਕਾਰ ਸ਼ਬਦ ਨੀ ਸਾਣਿਆ, ਸਾਧੂ ਸੰਗ ਉਧਾਰ ਪਹਿ ਨਿਕਾਣਿਆ, ਸਿਮਰ ਸਿਮਰ ਦਾ ਤਾਰ ਸਭ ਰੰਗ ਮਾਣਿਆ, ਪ੍ਰਗਟ ਪਿਆ ਸੰਸਾਰ ਮਿਹਰ ਸ਼ਾ ਵਾਣਿਆ, ਆਪੇ ਬਖਸ਼ ਮਿਲਾਏ ਸਦ ਕੁਰਬਾਣਿਆ, ਨਾਨਕ ਲਏ ਮਿਲਾਏ ਖਸਮੈ ਪਾਣਿਆ। ਸਲੋਕ ਮਹੱਲਾ ਪਹਿਲਾ। ਧਨ ਸੋ ਕਾਗਦ ਕਲਮ ਧਨ, ਧਨ ਭਾਂਡਾ ਤਨ ਮਸ, ਧਨ ਲੇਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੱਚ ਮਹੱਲਾ ਪਹਿਲਾ। ਆਪੇ ਪੱਟੀ ਕਲਮ ਆਪ ਉੱਪਰ ਲੇਖ ਪੇ ਤੂੰ, ਏਕੋ ਕਹੀਏ ਨਾਨਕਾ ਦੂਜਾ ਕਾਹੇ ਕੂ ਪੌੜੀ, ਤੂੰ ਆਪੇ ਆਪ ਵਰਦਾ ਆਪ ਬਣਤ ਬਣਾਈ, ਤੁਜ ਬਿਨ ਦੂਜਾ ਕੋ ਨਹੀਂ ਤੂੰ ਰਿਹਾ ਸਮਾਈ, ਤੇਰੀ ਗਤ ਮੈਂ ਤੂੰ ਹੈ ਜਾਣਦਾ ਤੁਦ ਕੀਮਤ ਪਾਈ, ਤੂੰ ਅਲਾਖਾ ਗੋਚਰ ਅਗਮ ਹੈ ਗੁਰਮੁਖ ਦਿਖਾਈ, ਅੰਤਰਾ ਗਿਆਨ ਦੁਖ ਭਰਮ ਹੈ ਗੁਰ ਗਿਆਨ ਗਵਾਈ, ਜਿਸ ਕਿਰਪਾ ਕਰੈ ਤਿਸ ਮੇਲ ਲੈ ਸੋ ਨਾਮ ਤੇ ਆਈ, ਤੂੰ ਕਰਤਾ ਪੁਰਖਿਆ ਗਮ ਹੈ ਰਵਿਆ ਸਭ ਠਾਈ, ਜਿਤ ਤੂੰ ਲਾਏ ਸੱਚਿਆ ਤਿਤ ਕੋ ਲੱਗੈ ਨਾਨਕ ਗੁਣ ਗਾਈ ਸੁਧ। ਰਾਗ ਮਲਾਰ ਬਾਣੀ ਭਗਤ ਨਾਮ ਦੇਵ ਜੀਓ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ ਸੇਵੀ ਲੇ ਗੋਪਾਲ ਰਾਇਆ ਕੁਲ ਨਿਰੰਜਨ, ਭਗਤ ਦਾਨ ਦੀਜੈ ਜਾਚੈ ਸੰਤ ਜਨ ਰਹਾਓ, ਜਾਂਚੈ ਘਰ ਦਿਗ ਦਿਸੈ ਸਰਾਏ ਚਾ, ਬੈਕੁੰਠ ਭਵਨ ਚਿੱਤਰਸਾਲਾ ਸਬਤ ਲੋਕ ਸਮਾਨ ਪੂਰੀ ਅਲੇ, ਜਾਂਚੈ ਘਰ ਲਛਮੀ ਕੁਵਾਰੀ ਚੰਦ ਸੂਰਜ ਦੀਵੜੇ, ਕੌਤਕ ਕਾਲ ਬੱਪੜਾ ਕੋਟ ਵਾਲ ਸੋ ਕਰਾ ਸਿਰੀ, ਸੋ ਐਸਾ ਰਾਜਾ ਸ੍ਰੀ ਨਰ ਹਰੀ, ਜਾਂਚੈ ਘਰ ਕੁਲਾਲ ਬ੍ਰਹਮਾ ਚਤੁਰਮੁਖ ਡਾਵੜਾ, ਜਿਨ ਵਿਸ਼ਵ ਸੰਸਾਰ ਰਾਚੀ ਲੇ, ਜਾਂ ਕਹਿ ਕਰ ਈਸ਼ਰ ਬਾਵਲਾ ਜਗਤ ਗੁਰੂ ਤਤ ਸਾਰਖਾ, ਗਿਆਨ ਭਾਖੀ ਲੇ ਪਾਪ ਪੁੰਨ ਜਾਂਚੈ ਡਾਂਗੀਆ ਦੁਆਰੈ, ਚਿਤ੍ਰਗੁਪਤ ਲੇਖੀਆ ਧਰਮ ਰਾਏ ਪਰਲੀ ਪ੍ਰਤਹਾਰ, ਸੋ ਐਸਾ ਰਾਜਾ ਸ੍ਰੀ ਗੋਪਾਲ, ਜਾਂਚੈ ਕਰ ਗਣ ਗੰਧਰਵ ਰਿਖੀ ਬੱਪੜੇ ਢਾਡੀਆ ਗਵੰਤ ਆਛੈ, ਸਰਵ ਸ਼ਾਸਤਰ ਬਹੁ ਰੂਪੀਆ ਅਨ ਗਰੂਆ ਆਖਾੜਾ, ਮੰਡਲੀਕ ਬੋਲ ਬੋਲੈ ਕਾਛੇ, ਚੌਰ ਢੂਲ ਜਾਂਚੈ ਹੈ ਪਵਣ, ਚੇਰੀ ਸਕਤ ਜੀਤਲੇ ਪਵਣ, ਅੰਡ ਢੂਕ ਜਾਂ ਕੈ ਪਸਮਤੀ, ਸੋ ਐਸਾ ਰਾਜਾ ਤ੍ਰਿਭਵਨਪਤੀ, ਜਾਂਚੈ ਕਰ ਕੁਰਮਾ ਪਾਲ ਸਹਸਰ ਫਨੀ ਬਾਸਕ ਸੇਜ ਵਾਲੂਆ, ਅਠਾਰੈ ਪਾਰ ਬਨਾਸਪਤੀ ਮਾਲਣੀ, ਛਿਨਵੈ ਕਰੋੜੀ ਮੇਘ ਮਾਲਾ ਪਾਣੀ ਹਾਰੀਆ, ਨਖ ਪ੍ਰਸੇਵ ਜਾਂਚੈ ਸੁਰਸਰੀ ਸਪਤ ਸਮੁੰਦ ਜਾਂ ਕੈ ਕੜਥਲੀ, ਏਤੇ ਜੀ ਜਾਂਚੈ ਵਰਤਣੀ ਸੋ ਐਸਾ ਰਾਜਾ ਤ੍ਰਿਭਵਨ ਧਣੀ, ਜਾਂਚੈ ਕਰ ਨਿਕਟ ਵਰਤੀ ਅਰਜਨ ਧਰੂ ਪ੍ਰਹਿਲਾਦ, ਅੰਬਰੀਕ ਨਾਰਦ ਨੇਜੈ ਸਿੱਧ ਬੁੱਧ ਗਣ ਗੰਧਰਵ ਬਾਨ ਵੈ ਹੇਲਾ, ਏਤੇ ਜੀ ਜਾਂਚੈ ਹੈ ਕਰੀ ਸਰਬ ਵਿਆਪਕ ਅੰਤਰ ਹਰੀ, ਪ੍ਰਣਵੈ ਨਾਮ ਦਿਉ ਤਾਂ ਚੀ ਆਣ ਸਗਲ ਭਗਤ ਜਾਚੈ ਨਿਸ਼ਾਨ, ਮਲਾਰ ਮੋਕੋ ਤੂੰ ਨਾ ਬਿਸਾਰ ਤੂੰ ਨਾ ਬਿਸਾਰ ਤੂੰ ਨਾ ਬਿਸਾਰੇ ਰਮਈਆ ਰਹਾਓ, ਆਲਾਵੰਤੀ ਹੋ ਪ੍ਰਮ ਜੋ ਹੈ ਮੁਝ ਉਪਰ ਸਭ ਕੋਪਲਾ, ਸੂਦ ਸੂਦ ਕਰ ਮਾਰੋ ਉਠਾਇਓ ਕਹਾਂ ਕਰੋ ਬਾਪ ਬੀਠਲਾ, ਮੂਏ ਹੋਏ ਜੋ ਮੁਕਤ ਦੇ ਹੋਗੇ ਮੁਕਤ ਨਾ ਜਾਣੈ ਕੋਇਲਾ, ਇਹ ਪੰਡਿਆ ਮੋਕੋ ਢੇਡ ਕਹਿਤ ਤੇਰੀ ਪੈਜ ਪਛਾਉਂਡੀ ਹੋਏਲਾ, ਤੂੰ ਜੋ ਦਇਆਲ ਕਿਰਪਾਲ ਕਹੀਅਤ ਹੈ ਅੱਜ ਪੁਜ ਭਇਓ ਅਪਾਰਲਾ, ਫੇਰ ਦਿਆ ਦੇਹੁਰਾ ਨਾਮੇ ਕਹੋ ਪੰਡੀਆਂ ਕਹੋ ਪਿਛਵਾਰਲਾ। ਮਲਾਰ ਬਾਣੀ ਭਗਤ ਰਵਿਦਾਸ ਜੀ ਕੀ ਇੱਕ ਓੰਕਾਰ, ਸਤਿਗੁਰ ਪ੍ਰਸਾਦ। ਨਾਗਰ ਜਨਾ ਮੇਰੀ ਜਾਤ ਬਖਿਆ ਚਮਾਰੰ,
हृदय राम गोविंद गुण सारंग रहाओ सुरसरी सलल कृत बार नीरे संत जन करत नहीं पानंग सुरा अपवित्र नात अवर जल रे सुरसरी मिलत न होए आनंग तार तार अपवित्र कर मानिया रे जैसे कागरा करत बिचारंग भगत पागौत तो लिखिया तेह उपरे पूजिया कर नमस्कारंग मेरी जात कुट बांडला ढोर टोवंता नित बनारसी आस पासा अब बिपर प्रधान ते कर डंडौत तेरे नाम शरण आए रविदास दासा मलार हार जपत तेऊ जना पद्म कवलास पात ता सम तुल नहीं आन को एक ही एक अनेक होए बिस्थरयो आन रे आन परपूर सो रहाओ जा कै भागवत लेखी है अवर नहीं पेखी है तास की जाता शोभ शिपा ब्यास मैं लेखी है सनक मैं पेखी है नाम की नाम ना सप्त दीपा जा कै ईद बकरीद कुल गौरे बद करे मानिए से।

ਔਰ ਆਗ ਕਾਨੜਾ ਚੌਪਦੇ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਭੰ ਗੁਰ ਪ੍ਰਸਾਦ ਮੇਰਾ ਮਨ ਸਾਜਨਾ ਮਿਲ ਹਰਿਆ ਹਉ ਬਲਬਲ ਬਲਬਲ ਸਾਜਨਾ ਕਉ ਮਿਲ ਸੰਗਤ ਪਾਰੋ ਤਰਿਆ ਰਹਾਉ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ ਹਮ ਸਾਜਨਾ ਪਗ ਪਰਿਆ ਧਨ ਧਨ ਸਾਧੁ ਜਿਨ ਹਰ ਪ੍ਰਭ ਜਾਣਿਆ ਮਿਲ ਸਾਧੂ ਪਤਤ ਉਧਰਿਆ ਮਨੁਆ ਚੱਲੈ ਚੱਲੈ ਬਹੁ ਬਹੁ ਬਿਦ ਮਿਲ ਸਾਧੂ ਵਸਗਤ ਕਰਿਆ ਜਿਉ ਜਲ ਤੰਤ ਪਸਾਰਿਓ ਬਦਕ ਗ੍ਰਸ ਮਹੀਨਾ ਵਸਗਤ ਖਰਿਆ ਹਰ ਕੇ ਸੰਤ ਸੰਤ ਪਲ ਨੀਕੇ ਮਿਲ ਸੰਤ ਜਨਾ ਮਲ ਲਹੀਆ ਹਉ ਮੈਂ ਦੁਰਤ ਗਿਆ ਸਭ ਨੀਕਰ ਜਿਉ ਸਾਬਨ ਕਾਪਰ ਕਰਿਆ ਮਸਤਕ ਲਲਾਟ ਲਿਖਿਆ ਤੁਰ ਠਾਕਰ ਗੁਰ ਸਤਿਗੁਰ ਚਰਨ ਉਰ ਧਰਿਆ ਸਭ ਦਾਲਦ ਦੁਖ ਪੰਜ ਪ੍ਰਭ ਪਾਇਆ ਜਨ ਨਾਨਕ ਨਾਮ ਉਦਰਿਆ ਕਾਨੜਾ ਮਹੱਲਾ ਚੌਥਾ ਮੇਰਾ ਮਨ ਸੰਤ ਜਨਾ ਪਗਰੇਨ ਹਰ ਹਰ ਕਥਾ ਸੁਨੀ ਮਿਲ ਸੰਗਤ ਮਨ ਕੋਰਾ ਹਰ ਰੰਗ ਪਹਿਨ ਰਹਾਓ ਹਮ ਅਚੇਤ ਅਚੇਤਨਾ ਜਾਣੈ ਗਤ ਮਿਤ ਗੁਰ ਕੀਏ ਸੁਚੇਤ ਚਿਤੇਨ ਪ੍ਰਭ ਦੀਨ ਦਿਆਲ ਕੀਓ ਅੰਗੀਕ੍ਰਿਤ ਮਨ ਹਰ ਹਰ ਨਾਮ ਜਪੇਨ ਹਰ ਕੇ ਸੰਤ ਮਿਲੈ ਮਨ ਪ੍ਰੀਤਮ ਕਟ ਦੇਵੋ ਹੀਰਾ ਤੇਨ ਹਰ ਕੇ ਸੰਤ ਮਿਲੇ ਹਰ ਮਿਲਿਆ ਹਮ ਕੀਏ ਪਤਿਤ ਪਵੇਨ ਹਰ ਕੇ ਜਾਨੀ ਉਤਮ ਜਗ ਕਹੀਐ ਜਿਨ ਮਿਲਿਆ ਪਾਥਰ ਸੇਨ ਜਨ ਕੀ ਮਹਿਮਾ ਵਰਨ ਨਾ ਸਕਾਂ ਓਏ ਉਤਮ ਹਰ ਹਰ ਕੇਨ ਤੁਮ ਹਰ ਸਾਹਾ ਵੱਡੇ ਪ੍ਰਭ ਸੁਆਮੀ ਹਮ ਵਣ ਜਾਰੇ ਰਾਸ ਦੇਨ ਜਨ ਨਾਨਕ ਕਉ ਦਇਆ ਪ੍ਰਭ ਧਾਰਾ ਲਦ ਵਾਖਰ ਹਰ ਹਰ ਲੇਨ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਪ੍ਰਗਾਸ ਹਰ ਕੇ ਸੰਤ ਮਿਲ ਪ੍ਰੀਤ ਲਗਾਨੀ ਵਿਚੇ ਗ੍ਰਹਿ ਉਦਾਸ ਰਹਾਉ ਹਰ ਹਮ ਹਰ ਹਮ ਹਮ ਹਰ ਹਿਰਦੈ ਜਪਿਓ ਨਾਮ ਨਰ ਹਰ ਪ੍ਰਭ ਕਿਰਪਾ ਕਰੀ ਕਿਰਪਾਸ ਅਨ ਦਿਨ ਅੰਦ ਭਇਆ ਮਨ ਵਿਕਸਿਆ ਉਦਮ ਭਏ ਮਿਲਨ ਕੀ ਆਸ ਹਮ ਹਰ ਸਵਾਮੀ ਪ੍ਰੀਤ ਲਗਾਈ ਜਿਤਨੇ ਸਾਸ ਲੀਏ ਹਮ ਗ੍ਰਾਸ ਕਿਲ ਵਿਖ ਦਹਿਨ ਭਏ ਖਿਨ ਅੰਤਰ ਟੂਟ ਗਏ ਮਾਇਆ ਕੇ ਫਾਸ ਕਿਆ ਹਮ ਕਿਰਮ ਕਿਆ ਕਰਮ ਕਮਾਵੈ ਮੂਰਖ ਮੁਗਧ ਰੱਖੇ ਪ੍ਰਭਤਾਸ ਅਵਗਨੀ ਆਰੇ ਪਾਥਰ ਪਹਾਰੇ ਸਤ ਸੰਗਤ ਮਿਲ ਤਰੇ ਤਰਾਸ ਜੇ ਤੀਸਰਿਟ ਕਰੀ ਜਗਦੀਸਰ ਤੇ ਸਭ ਊਚ ਹਮ ਨੀਚ ਬਖਿਆਸ ਹਮਰੇ ਅਵਗੁਣ ਸੰਗ ਗੁਰ ਮਿਟੇ ਜਨ ਨਾਨਕ ਮੇਲ ਲੀਏ ਪ੍ਰਪਾਸ ਕਾਨੜਾ ਮਹੱਲਾ ਚੌਥਾ ਮੇਰੇ ਮਨ ਰਾਮ ਨਾਮ ਜਪਿਓ ਗੁਰਵਾਕ ਹਰ ਹਰ ਕਿਰਪਾ ਕਰੀ ਜਗਦੀਸਰ ਦੁਰਮਤ ਦੂਜਾ ਪਾਉ ਗਇਓ ਸਭ ਝਾਕ ਰਹਾਉ ਨਾਨਾ ਰੂਪ ਰੰਗ ਹਰ ਤੇਰੇ ਘਟ ਘਟ ਰਾਮ ਰਹਿਓ ਗੁਪਲਾਕ ਹਰ ਕੇ ਸੰਤ ਮਿਲੇ ਹਰ ਪ੍ਰਗਟੇ ਉਗਰ ਗਏ ਵਿਖਿਆ ਕੇ ਤਾਕ ਸੰਤ ਜਨਾ ਕੀ ਬਹੁਤ ਬਹੁ ਸੋਭਾ ਜਿਨ ਉਰ ਧਾਰਿਓ ਹਰ ਰਸਕ ਰਸਾਕ ਹਰ ਕੇ ਸੰਤ ਮਿਲੇ ਹਰ ਮਿਲਿਆ ਜੈਸੇ ਗਊ ਦੇਖ ਬਸ਼ਰਾਕ ਹਰ ਕੇ ਸੰਤ ਜਨਾ ਮੈਂ ਹਰ ਹਰ ਤੇ ਜਨ ਊਤਮ ਜਨਕ ਜਨਾਕ ਤਿਨ ਹਰ ਹਿਰਦੈ ਬਾਸ ਬਸਾਨੀ ਛੂਟ ਗਈ ਮੁਸਕੀ ਮੁਸਕਾਕ ਤੁਮਰੇ ਜਨ ਤੁਮ ਹੀ ਪ੍ਰਭ ਕੀ ਏ ਹਰ ਰਾਖ ਲਿਹੋ ਆਪਣੇ ਆਪਣਾਕ ਜਨ ਨਾਨਕ ਕੇ ਸਖਾ ਹਰ ਭਾਈ ਮਾਤ ਪਿਤਾ ਬੰਦ ਪਹਰ ਸਾਕ ਕਾਨੜਾ ਮਹੱਲਾ ਚੌਥਾ ਮੇਰੇ ਮਨ ਹਰ ਹਰ ਰਾਮ ਨਾਮ ਜਪਚੀਤ ਹਰ ਹਰ ਵਸਤ ਮਾਇਆ ਗੜਵੇੜੀ ਗੁਰ ਕੈ ਸ਼ਬਦ ਲੀਓ ਗੜਜੀਤ ਰਹਾਉ ਵਿਖਿਆ ਪਰਮ ਪਰਮ ਬਹੁ ਪ੍ਰਮਿਆ ਲੁਭਦੋ ਪੁੱਤਰ ਕਲੱਤਰ ਮੋਹ ਪ੍ਰੀਤ ਜੈਸੇ ਤਰਵਰ ਕੀ ਤੁਛ ਛਾਇਆ ਖਿਨ ਮੈਂ ਬਿਨਸ ਜਾਏ ਦੇਹ ਪੀਤ ਹਮਰੇ

ਪ੍ਰਾਨ ਪ੍ਰੀਤਮ ਜਨ ਯੂਤਮ ਜਿਨ ਮਿਲਿਆ ਮਨ ਹੋਏ ਪ੍ਰਤੀਤ ਪਰਚੈ ਰਾਮ ਰਵਿਆ ਘਟ ਅੰਤਰ ਅਸਰ ਰਾਮ ਰਵਿਆ ਰੰਗ ਪ੍ਰੀਤ ਹਰ ਕੇ ਸੰਤ ਸੰਤ ਜਨ ਨੀਕੇ ਜਿਨ ਮਿਲਿਆ ਮਨ ਰੰਗ ਰੰਗੀਤ ਹਰ ਰੰਗ ਲਹਿ ਨਾ ਉਤਰੈ ਕਬੂ ਹਰ ਹਰ ਜਾਏ ਮਿਲੈ ਹਰ ਪ੍ਰੀਤ ਹਮ ਬਹੁ ਪਾਪ ਕੀਏ ਅਪਰਾਧੀ ਗੁਰ ਕਾਟੇ ਕਟਤ ਕਟੀਤ ਹਰ ਹਰ ਨਾਮ ਦਿਓ ਮੁਖ ਔਖਦ ਜਨ ਨਾਨਕ ਪਤਤ ਪੁਨੀਤ ਕਾਨੜਾ ਮਹੱਲਾ ਚੌਥਾ ਜਪ ਮਨ ਰਾਮ ਨਾਮ ਜਗੁਨਾਥ ਘੁੰਮਨ ਘੇਰ ਪਰੇ ਬਿਖ ਬਿਖਿਆ ਸਤਿਗੁਰ ਕਾਲ ਲੀਏ ਦੇ ਹਾਥ ਰਹਾਓ ਸਵਾਮੀ ਅਭੈ ਨਿਰੰਜਨ ਨਰ ਹਰ ਤੁਮ ਰਾਖ ਲਿਓ ਹਮ ਪਾਪੀ ਪਾਥ ਕਾਮ ਕ੍ਰੋਧ ਬਿਖਿਆ ਲੋਭ ਲੁਭਤੇ ਕਾਸ਼ਟ ਲੋਹ ਧਰੇ ਸੰਗ ਸਾਥ ਤੁਮ ਵੱਡ ਪੁਰਖ ਵੱਡ ਅਗਮਾ ਗੋਚਰ ਹਮ ਢੂੰਡ ਰਹੇ ਪਾਈ ਨਹੀਂ ਹਾਥ ਤੂੰ ਪਰੈ ਪਰੈ ਅਪਰੰਪਰ ਸਵਾਮੀ ਤੂੰ ਆਪਣ ਜਾਨੈ ਆਪ ਜਗਨਨਾਥ ਅਦ੍ਰਿਸ਼ਟਿਆ ਗੋਚਰ ਨਾਮ ਤੇ ਆਏ ਸਤ ਸੰਗਤ ਮਿਰ ਸਾਧੂ ਪਾਥ ਹਰ ਹਰ ਕਥਾ ਸੁਨੀ ਮਿਲ ਸੰਗਤ ਹਰ ਹਰ ਜਪਿਓ ਅਕਥ ਕਥ ਕਾਥ ਹਮਰੇ ਪ੍ਰਭ ਜਗਦੀਸ਼ ਗੁਸਾਈ ਹਮ ਰਾਖ ਲਿਹੋ ਜਗਨਨਾਥ ਜਨ ਨਾਨਕ ਦਾਸ ਦਾਸ ਦਾਸਨ ਕੋ ਪ੍ਰਭ ਕਰੋ ਕਿਰਪਾ।

ਕਾਲ ਹਮਰੇ ਹਰ ਪ੍ਰਾਣ ਸਖਾ ਸਵਾਮੀ ਹਰ ਮੀਤਾ ਮੇਰੇ ਮਨ ਤਨ ਜੀ ਹਰ ਹਰੇ ਹਰੇ ਰਾਮ ਨਾਮ ਤਨ ਮਾਲ ਜਾਂ ਕੋ ਭਾਗ ਤਿਨ ਲਿਓ ਰੀ ਸੁਹਾਗ ਹਰ ਹਰ ਹਰੇ ਹਰੇ ਗੁਣ ਗਾਵੈ ਗੁਰਮਤ ਹਉ ਬਲ ਬਲੇ ਹਉ ਬਲ ਬਲੇ ਜਨ ਨਾਨਕ ਹਰ ਜਪ ਪਈ ਨਿਹਾਲ ਨਿਹਾਲ ਨਿਹਾਲ ਕਾਨੜਾ ਮਹੱਲਾ ਚੌਥਾ ਹਰ ਗੁਣ ਗਾਵੋ ਜਗਦੀਸ ਏਕਾ ਜਿਹੀ ਕੀਚੈ ਲਖ ਬੀਸ ਜਪ ਹਰ ਹਰ ਸ਼ਬਦ ਜਪੀਸ ਹਰ ਹੋ ਹੋ ਕਿਰਪੀਸ ਰਹਾਓ ਹਰ ਕਿਰਪਾ ਕਰ ਸੁਆਮੀ ਹਮ ਲਾਏ ਹਰ ਸੇਵਾ ਹਰ ਜਪ ਜਪੇ ਹਰ ਜਪ ਜਪੇ ਜਪ ਜਾਪੋ ਜਗਦੀਸ ਤੁਮਰੇ ਜਨ ਰਾਮ ਜਪੈ ਤੇ ਉਤਮ ਤਿਨ ਕਹੋ ਹਾਂ ਕੁਮ ਕੁਮੇ ਕੁਮ ਕੁਮ ਜੀਸ ਹਰ ਤੁਮ ਵੱਡ ਵੱਡੇ ਵੱਡੇ ਵੱਡ ਉੱਚੇ ਸੋ ਕਰੈ ਜੇ ਤੁਧ ਭਾਵੀਸ ਜਨ ਨਾਨਕ ਅੰਮ੍ਰਿਤ ਪੀਆ ਗੁਰਮਤੀ ਧਨ ਧਨ ਧਨ ਧਨ ਧਨ ਗੁਰੂ ਸਾਬੀਸ ਕਾਨੜਾ ਮਹੱਲਾ ਚੌਥਾ ਭਜ ਰਾਮ ਮਨ ਰਾਮ ਜਿਸ ਰੂਪ ਨਾ ਰੇਖ ਵਡਾਮ ਸਤਸੰਗਤ ਮਿਲ ਭਜ ਰਾਮ ਵੱਡ ਹੋ ਹੋ ਭਾਗ ਮਥਾਮ ਰਹਾਓ ਜਿਤ ਗ੍ਰਹਿ ਮੰਦਰ ਹਰ ਹੋਤ ਜਾਸ ਤਿਤ ਕਰ ਆਨੰਦੋ ਆਨੰਦ ਭਜ ਰਾਮ ਰਾਮ ਰਾਮ ਰਾਮ ਨਾਮ ਗੁਣ ਗਾਵੋ ਹਰ ਪ੍ਰੀਤਮ ਉਪਦੇਸ਼ ਗੁਰੂ ਗੁਰ ਸਤਗੁਰਾ ਸੁਖ ਹੋਤ ਹਰ ਹਰੇ ਹਰ ਹਰੇ ਹਰੇ ਭਜ ਰਾਮ ਰਾਮ ਰਾਮ ਸਭ ਸਿਸ਼ਟ ਧਾਰ ਹਰ ਤੁਮ ਕਿਰਪਾਲ ਕਰਤਾ ਸਭ ਤੂੰ ਤੂੰ ਤੂੰ ਰਾਮ ਰਾਮ ਰਾਮ ਜਨ ਨਾਨਕੋ ਸਰਨਾਗਤੀ ਦੇਹੋ ਗੁਰਮਤੀ ਭਜ ਰਾਮ ਰਾਮ ਰਾਮ ਕਾਨੜਾ ਮਹੱਲਾ ਚੌਥਾ ਸਤਿਗੁਰ ਚਟ ਪਗ ਚਾਟ ਜਿਤ ਮਿਲ ਹਰ ਪਾਦਰ ਬਾਟ ਭਜ ਹਰ ਰਸ ਰਸ ਹਰ ਗਾਟ ਹਰ ਹੋ ਹੋ ਲਿਖੇ ਲਿਲਾਟ ਰਹਾਓ ਖਟ ਕਰਮ ਕਿਰਿਆ ਕਰ ਬਹੁ ਬਹੁ ਵਿਸਥਾਰ ਸਿੱਧ ਸਾਧਕ ਜੋਗੀਆ ਕਰ ਜਟ ਜਟਾ ਜਟ ਜਾਟ ਕਰ ਭੇਖ ਨਾ ਪਾਈਐ ਹਰ ਬ੍ਰਹਮ ਜੋਗ ਹਰ ਪਾਈਐ ਸਤਸੰਗਤੀ ਉਪਦੇਸ਼ ਗੁਰੂ ਗੁਰਸੰਤ ਜਨਾ ਗੁਰ ਖੋਲ ਖੋਲ ਕਪਾਟ ਤੂੰ ਅਪਰੰਪਰ ਸਵਾਮੀ ਆਤਾ ਗਾਹਾ ਤੂੰ ਭਰਪੁਰ ਰਹਿਆ ਜਲ ਥਲੇ ਹਰ ਇੱਕ ਇੱਕੋ ਇੱਕ ਇੱਕ ਹੈ ਹਰ ਥਾਟ ਤੂੰ ਜਾਣੈ ਸਭ ਬਿਦ ਬੂਜੈ ਆਪੇ ਜਨ ਨਾਨਕ ਕੇ ਪ੍ਰਭ ਘਟ ਘਟੇ ਘਟ ਘਟੇ ਘਟ ਹਰ ਘਾਟ ਕਾਨੜਾ ਮਹੱਲਾ ਚੌਥਾ ਜਪ ਮਨ ਗੋਬਿੰਦ ਮਾਧੋ ਹਰ ਹਰ ਆਗਾਦੋ ਮਤ ਗੁਰਮਤ ਹਰ ਪ੍ਰਭ ਲਾਦੋ ਤੁਰ ਹੋ ਹੋ ਲਿਖੇ ਲੀਲਾ ਦੋ ਰਹਾਓ ਬਿਖ ਮਾਇਆ ਸੰਚ ਬਹੁ ਚਿਤੈ ਬਿਕਾਰ ਸੁਖ ਪਾਈਐ ਹਰ ਭਜ ਸੰਤ ਸੰਤ ਸੰਗ ਦੀ ਮਿਲ ਸਤਿਗੁਰੂ ਗੁਰਸਾਧੋ ਜਿਉ ਸੋਹੇ ਪਾਰਸ ਮਨੂਰ ਭਏ ਕੰਚਨ ਤਿਉ ਪਤਤ ਜਨ ਮਿਲ ਸੰਗਤੀ ਸੁਧ ਹੋਵਤ ਗੁਰਮਤੀ ਸੁਧਹਾਦੋ ਜਿਉ ਕਾਸ਼ਟ ਸੰਗ ਲੋਹਾ ਬਹੁ ਤਰਤਾ ਤਿਉ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰਸਾਧੋ ਚਾਰ ਵਰਨ ਚਾਰ ਆਸ਼ਰਮ ਹੈ ਕੋਈ ਮਿਲੇ ਗੁਰੂ ਗੁਰੂ ਨਾਨਕ ਸੋ ਆਪ ਤਰੈ ਗੁਰਸਗਲ ਤਰਾਦੋ ਕਾਨੜਾ ਮਹੱਲਾ ਚੌਥਾ ਹਰ ਜਸ ਗਾਵੋ ਭਗਵਾਨ ਜਸ ਗਾਵਤ ਪਾਪ ਲਹਾਨ ਮਤ ਗੁਰਮਤ ਸੁਣ ਜਸ ਕਾਨ ਹਰ ਹੋ ਹੋ ਕਿਰਪਾਨ ਰਹਾਓ ਤੇਰੇ ਜਨ ਧਿਆਵੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਵੈ ਭਜ ਹਰ ਹਰ ਨਾਮ ਨਿਧਾਨ ਉਸਤ ਕਰਹਿ ਪ੍ਰਭ ਤੇਰੀਆ ਮਿਲ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਜਿਨ ਕੈ ਹਿਰਦੈ ਤੂੰ ਸੁਆਮੀ ਤੇ ਸੁਖ ਫਲ ਪਾਵੈ ਤੇ ਤਰੇ ਪਵ ਸਿੰਧ ਤੇ ਭਗਤ ਹਰ ਜਾਨ ਤਿਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ ਕੇ ਹਰ ਤੂੰ

गाइए गुण गोपाल कृपा निध, दुख बिदारन सुखदाते सतगुर, जा को पेड़त होए सगल सिद्ध रहाओ। सिमरत नाम मने साधारै, कोट परादी खिन मैं तारै, जा को चीत आवै गुरे अपना, ता को दुख नहीं तिल सुपना। जा को सतगुर अपना राखै, सो जन हर रस रसना चाखै, कहो नानक गुर की नी माया, हलत पलत मुख उजल पया। कानड़ा महला पंजवा, आराधो तुझै स्वामी अपने, ऊठत बैठत सोबत जागत, सास सास सास हर जपने रहाओ। ता कै हिरदै बस्यो नाम, जा को स्वामी कीनो दान, ता कै हिरदै आई सांत, ठाकर पेटे गुर पचनात। सर्व कला सोई परवीन, नाम मंत्र जा को गुरदीन, कहो नानक ता कै बल जाओ, कल युग मैं पाया जन नाओ। कानड़ा महला पंजवा, कीर्त प्रभ की गाओ मेरी रसना, अनक बार कर बंदन संतन, ऊहा चरण गोबिंद जी के बसना रहाओ। अनक पांत कर द्वार ना पावो, होए कृपालता हर हर त्यावो। कोट कर्म कर देह ना सोदा, साह संगत मैं मन प्रबोदा, तृष्णा बुझी बहुरंग माया, नाम लैत सर्व सुख पाया। पार ब्रह्म जा पय दयाल, कहो नानक तो छूटे जंजाल। कानड़ा महला पंजवा, ऐसी मांग गोबिंद ते, टहल संतन की संग साधु का, हर नामा जप परम गते रहाओ। पूजा चरना ठाकर सरना, सोई कुशल जो प्रभ जियो करना, सफल होत एह दुर्लभ देही, जा को सतगुर मया करे ही। अज्ञान परम बिनसै दुख डेरा, जा कै हृदय बसै गुर पैरा, साध संग रंग प्रभ त्याया, कहो नानक तन पूरा पाया। कानड़ा महला पंजवा, भगत भगत नू बन आई, तन मन गलत पए ठाकर स्यों, आपन लिए मिलाई रहाओ। गावन हारी गावे गीत, ते उदरे बसे जे चीत, पेखे बिंजन परोसन हारै, जे भोजन कीनो ते तृपतारै, अनक स्वांग काचे पेख तारी, जैसो सा तैसो दृष्टारी, कहन कहावन सगल जंजार, नानक दास सच करनी सार। कानड़ा महला पंजवा, तेरो जन हर जा सुन तो माहयो, रहाओ मनह प्रगास, पेख प्रभ की शोभा, जात कत पेखो आहयो, सबते परै परै ते ऊंचा, गहर गंभीरा थाहयो। ओत पोत मिलियो भगतन को, जन स्यो परदा लाहयो, गुर प्रसाद गावे गुण नानक, सहे समास समाहयो। कानड़ा महला पंजवा, संतन पह आप उधारण आयो, रहाओ दर्शन पेड़त होत पुनीता, हर हर मंत्र दृढ़ायो, काटे रोग पय मन निर्मल, हर हर औख दिखायो, अस्थित पय बसे सुखथाना, बहुर न कथू तायो, संत प्रसाद तरे कुल लोगा, नानक लिप्त ना मायो। कानड़ा महला पंजवा, बिसर गई सब तात पराई, जब ते साध संगत मोहे पाई, रहाओ ना को बैरी नहीं बेगाना, सगल संग हम को बने आई, जो प्रभ कीनो सो पल मान्यो, एह सुमत साधु ते पाई। सब मैं रव रहया प्रभ एकै, पेख पेख नानक बिकसाई। कानड़ा महला पंजवा, ठाकर जियो तुहारो परना, मान महत तुम्हारे ऊपर, तुमरी ओढ़ तुम्हारी सरना रहाओ, तुमरी आस परोसा तुमरा, तुमरा नाम हृदय ला तरना, तुमरो बल तुम संग सोहेले, जो जो कहो सोई सोई करना, तुमरी दया मया सुख पावो, हो कृपाल ता पौजल तरना। अपैदान नाम हर पायो, सिर डार्यो नानक संत चरना। कानड़ा महला पंजवा, साध सरन चरण चित लाया, सुपन की बात सुनी पेकी सुपना, नाम मंत्र सतगुरु दृढ़ाया रहाओ। नह त्रिपतानो राजो बंतान, बहुर बहुर फिरताया, सुख पाया तृष्णा सब बुझी है, सांत पाई गुन गाया, बिन बुझे पशु की न्याई, प्रमो ब्या प्यो माया।
ਸਾਧ ਸੰਗ ਜਮ ਜੇਵਰੀ ਕਾਟੀ ਨਾਨਕ ਸਾਹਿਬ ਸਮਾਇਆ ਕਾਨੜਾ ਮਹੱਲਾ ਪੰਜਵਾਂ ਹਰ ਕੇ ਚਰਨ ਹਿਰਦੈ ਗਾਏ ਸੀਤਲਾ ਸੁਖ ਸਾਤ ਮੂਰਤ ਸਿਮਰ ਸਿਮਰ ਨਿਤ ਆਏ ਰਹਾਓ ਸਗਲ ਆਸ ਹੋਤ ਪੂਰਨ ਕੋਟ ਜਨਮ ਦੁਖ ਜਾਏ ਪੁੰਨ ਦਾਨ ਅਨੇਕ ਕਿਰਿਆ ਸਾਧੂ ਸੰਗ ਸਮਾਏ ਤਾਪ ਸੰਤਾਪ ਮਿਟੇ ਨਾਨਕ ਬਹੁੜ ਕਾਲ ਨਾ ਖਾਏ ਕਾਨੜਾ ਮਹੱਲਾ ਪੰਜਵਾਂ ਘਰ ਤੀਜਾ ਏਕੋ ਅੰਕਾਰ ਸਤਿਗੁਰ ਪ੍ਰਸਾਦ ਕਥੀਐ ਸੰਤ ਸੰਗ ਪ੍ਰਭ ਗਿਆਨ ਪੂਰਨ ਪਰਮ ਜੋਤ ਪਰਮੇਸ਼ਰ ਸਿਮਰਤ ਪਾਈਐ ਮਾਨ ਰਹਾਓ ਆਵਤ ਜਾਤ ਰਹੇ ਸਰਮਨਾਸੇ ਸਿਮਰਤ ਸਾਧੂ ਸੰਗ ਪਤਿਤ ਪੁਨੀਤ ਹੋਏ ਖਿਨ ਭੀਤਰ ਪਾਰ ਬ੍ਰਹਮ ਕੈ ਰੰਗ ਜੋ ਜੋ ਕਥੈ ਸੁਣੈ ਹਰ ਕੀਰਤਨ ਤਾਂ ਕਿ ਦੁਰਮਤ ਨਾਸ ਸਗਲ ਮਨੋਰਥ ਪਾਵੈ ਨਾਨਕ ਪੂਰਨ ਹੋਵੈ ਆਸ ਕਾਨੜਾ ਮਹੱਲਾ ਪੰਜਵਾਂ ਸਾਧ ਸੰਗਤ ਨਿਧਾਰ ਕੋ ਨਾਮ ਸੰਗ ਸਹਾਈ ਜੀ ਕੈ ਕਾਮ ਰਹਾਓ ਸੰਤ ਰੇਣ ਨਿਤ ਮੱਜਨ ਕਰੈ ਜਨਮ ਜਨਮ ਕੇ ਕਿਲ ਬਿਖਹਰੈ ਸੰਤ ਜਨਾ ਕੀ ਉੱਚੀ ਬਾਨੀ ਸਿਮਰ ਸਿਮਰ ਤਰੇ ਨਾਨਕ ਪ੍ਰਾਨੀ ਕਾਨੜਾ ਮਹੱਲਾ ਪੰਜਵਾਂ ਸਾਧੂ ਹਰ ਹਰੇ ਗੁਣ ਗਾਏ ਮਾਨ ਤਨ ਧਨ ਪ੍ਰਾਨ ਪ੍ਰਭ ਕੇ ਸਿਮਰਤ ਦੁਖ ਜਾਏ ਰਹਾਓ ਈਤ ਊਤ ਕਹਾਂ ਲੋਭਾਵੈ ਏਕ ਸਿਉ ਮਨ ਲਾਏ ਮਹਾ ਪਵਿੱਤਰ ਸੰਤ ਆਸਨ ਮਿਲ ਸੰਗ ਗੋਬਿੰਦ ਤੇ ਆਏ ਸਗਲ ਤਿਆਗ ਸਰਨ ਆਇਓ ਨਾਨਕ ਲਿਹੋ ਮਿਲਾਏ ਕਾਨੜਾ ਮਹੱਲਾ ਪੰਜਵਾਂ ਪੇਖ ਪੇਖ ਬਿਕਸਾਓ ਸਾਜਨ ਪ੍ਰਭ ਆਪਣਾ ਏਕਾਂਤ ਰਹਾਓ ਆਨੰਦਾ ਸੁਖ ਸਹਿਜ ਮੂਰਤ ਤਿਸ ਆਨ ਨਾਹੀ ਭਾਂਤ ਸਿਮਰ ਇੱਕ ਬਾਰ ਹਰ ਹਰ ਮਿਟ ਕੋਟ ਕਸਮਲ ਜਾਂਤ ਗੁਣ ਰਮੰਤ ਦੁਖ ਨਾਸੈ ਰਿਧ ਭੈ ਅੰਤ ਸਾਂਤ ਅੰਮ੍ਰਿਤਾ ਰਸ ਪੀਓ ਰਸਨਾ ਨਾਨਕ ਹਰ ਰੰਗ ਰਾਤ ਕਾਨੜਾ ਮਹੱਲਾ ਪੰਜਵਾਂ ਸਾਜਨਾ ਸੰਤ ਆਓ ਮੇਰੈ ਰਹਾਓ ਆਨੰਦਾ ਗੁਣ ਗਾਏ ਮੰਗਲ ਕਸਮਲਾ ਮਿਟ ਜਾਏ ਪਰੇਰੈ ਸੰਤ ਚਰਨ ਧਰੋ ਮਾਥੈ ਚਾਂਦਨਾ ਗ੍ਰੇ ਹੋਏ ਅੰਧੇਰੈ ਸੰਤ ਪ੍ਰਸਾਦ ਕਮਲ ਬਿਗਸੈ ਗੋਬਿੰਦ ਭਜੋ ਪੇਖ ਨੇਰੈ ਪ੍ਰਭ ਕਿਰਪਾ ਤੇ ਸੰਤ ਪਾਏ ਵਾਰ ਵਾਰ ਨਾਨਕ ਉਹ ਬੇਰੈ ਕਾਨੜਾ ਮਹੱਲਾ ਪੰਜਵਾਂ ਚਰਨ ਸਰਨ ਗੋਪਾਲ ਤੇਰੀ ਮੋਹ ਮਾਨ ਤੋਹ ਪਰਮ ਰਾਖ ਲੀਜੈ ਕਟਬੇਰੀ ਰਹਾਓ ਬੂੜਤ ਸੰਸਾਰ ਸਾਗਰ ਉਧਰੇ ਹਰ ਸਿਮਰਤ ਨਾਗਰ ਸੀਤਲਾ ਹਰ ਨਾਮ ਤੇਰਾ ਪੂਰਨੋ ਠਾਕਰ ਪ੍ਰਭ ਮੇਰਾ ਦੀਨ ਦਰਦ ਨਿਵਾਰ ਤਾਰਨ ਹਰ ਕਿਰਪਾ ਨਿਦ ਪਥ ਤੋ ਧਾਰਨ ਕੋਟ ਜਨਮ ਦੁਖ ਕਰ ਪਾਇਓ ਸੁਖੀ ਨਾਨ ਗੁਰਨਾਮ ਦ੍ਰਿੜਾਇਓ ਕਾਨੜਾ ਮਹੱਲਾ ਪੰਜਵਾਂ ਤਾਂ ਇਹ ਪ੍ਰੀਤ ਚਰਨ ਸੰਗ ਲਾਗੀ ਕੋਟ ਜਾਪ ਤਾਪ ਸੁਖ ਪਾਏ ਆਏ ਮਿਲੇ ਪੂਰਨ ਵਡ ਭਾਗੀ ਰਹਾਓ ਮੋਹਿਆ ਨਾਥ ਦਾਸ ਜਨ ਤੇਰਾ ਔਰ ਓੜ ਸਗਲੀ ਮੋਹ ਤਿਆਗੀ ਭੋਰ ਭਰਮ ਕਾਟੇ ਪ੍ਰਭ ਸਿਮਰਤ ਗਿਆਨ ਅੰਜਨ ਮਿਲ ਸੋਭਤ ਜਾਗੀ ਤੂੰ ਅਥਾਹੋ ਅਤ ਬੜੋ ਸੁਆਮੀ ਕਿਰਪਾ ਸਿੰਧ ਪੂਰਨ ਰਤਨਾਗੀ ਨਾਨਕ ਜਾਚਕ ਹਰ ਹਰ ਨਾਮ ਮੰਗੈ ਮਸਤਕ ਤਾਰ ਮਸਤਕ ਆਨ ਧਰਿਓ ਪ੍ਰਭਾਗੀ ਕਾਨੜਾ ਮਹੱਲਾ ਪੰਜਵਾਂ ਕੁਚਲ ਕਠੋਰ ਕਪਟ ਕਾਮੀ ਜਿਉਂ ਜਾਣੈ ਤਿਉਂ ਤਾਰ ਸੁਆਮੀ ਰਹਾਓ ਤੂੰ ਸਮਰੱਥ ਸਰਨ ਯੋਗ ਤੂੰ ਰਾਖੈ ਆਪਣੀ ਕਲ ਧਾਰ ਜਾਪ ਤਾਪ ਨੇਮ ਸੁਚ ਸੰਜਮ ਨਾਹੀ ਇਨ ਵਿਦੇ ਛੁਟਕਾਰ ਗਰਤ ਕੋਰ ਅੰਧ ਤੇ ਕਾਢੋ ਪ੍ਰਭ ਨਾਨਕ ਨਦਰ ਨਿਹਾਰ ਕਾਨੜਾ ਮਹੱਲਾ ਪੰਜਵਾਂ ਘਰ ਚੌਥਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਨਾਰਾਇਣ ਨਰਪਤ ਨਮਸਕਾਰੈ ਐਸੇ ਗੁਰ ਕੋ ਬਲ ਬਲ ਜਾਈਐ ਆਪ ਮੁਕਤ ਮੋਹੇ ਤਾਰੈ ਰਹਾਓ ਕਵਨ ਕਵਨ ਕਵਨ ਗੁਣ ਕਹੀਐ ਅੰਤ ਨਹੀਂ ਕਛ ਪਾਰੈ ਲਾਖ ਲਾਖ ਲਾਖ ਕਈ ਕੋਰੈ ਕੋ ਹੈ ਐਸੋ ਵਿਚਾਰੈ ਬਿਸਮ ਬਿਸਮ ਬਿਸਮ ਹੀ ਪਈ ਹੈ ਲਾਲ ਗੁਲਾਲ ਰੰਗਾਰੈ ਕਹੋ ਨਾਨਕ ਸੰਤਨ ਰਸ ਆਈ ਹੈ ਜੋ ਚਾਖ ਗੂੰਗਾ ਮੁਸਕਾਰੈ ਕਾਨੜਾ ਮਹੱਲਾ ਪੰਜਵਾਂ ਨਾ ਜਾਨੀ ਸੰਤਨ ਪ੍ਰਭ ਨੇ ਆਨ ਊਚ ਨੀਚ ਸਭ ਵੇਖ ਸਮਾਨੋ ਮੁਖ ਬਕਨੋ ਮਨ ਮਾਨ ਰਹਾਓ ਘਟ ਘਟ ਪੂਰ ਰਹੇ ਸੁਖ ਸਾਗਰ ਪੈ ਭੰਜਨ ਮੇਰੇ ਪ੍ਰਾਨ ਮਨੈ ਪ੍ਰਗਾਸ ਭਇਓ ਭ੍ਰਮ ਨਾਸਿਓ ਮੰਤਰ ਦਿਓ ਗੁਰਕਾਨ ਕਰਤ ਰਹੇ ਕਰਤਗ ਕਰਨਾ ਮੈਂ ਅੰਤਰ ਜਾਮੀ ਗਿਆਨ ਆਠ ਪਹਿਰ ਨਾਨਕ ਜਸ ਗਾਵੈ ਮੰਗਨ ਕਉ ਹਰਦਾਨ ਕਾਨੜਾ ਮਹੱਲਾ ਪੰਜਵਾਂ ਕਹਿਨ ਕਹਾਵਨ ਕਉ ਕਈ ਕੇਤੈ
ऐसो जन बिरलो है सेवक जो तत जो कौ बेतै रहाओ। दुख नाही सब सुख ही है रे एक एकी ने तै बुरा नहीं सब भला ही है रे। हार नहीं सब जेता है सोग नाही सदा हरखी है रे। छोड़ नाही किस लेता कहो नानक जन हर हर हर है कत आवै कत रमतै। कानड़ा महला पंजवा हीए को प्रीतम बिसर ना जाए तन मन गलत पए तेह संगे। मोहनी मोहे रही मोरी माए रहाओ जय जय पै कहो बिरथा हो अपनी। तेऊ तेऊ गहे रहे अटकाए अनक भांत की एक है जाली ताकि गंठ नहीं शोर आए। फिरत फिरत नानक दास आयो संतन ही शरण आए। काटे अज्ञान पर मोह माया लियो कंठ लगाए। कानड़ा महला पंजवा आनंद रंग विनोद हमारे नामो गावन नाम ते आवनो नाम हमारे प्राणाधार है रहाओ। नामो ज्ञान नाम इशनाना हर नाम हमारे कार्य सवार है। हर नामो शोभा नाम बढ़ाई पौजल बिखम नाम हर तार है। अगम पदार्थ

ਵੀ ਸੁਆਮੀ ਨੇਰੋ ਪੇਖਤ ਸੁਨਤ ਸਬਨ ਕਹਿ ਸੰਗੇ ਥੋਰੈ ਕਾਜ ਬਰੋ ਕਹਿ ਫੇਰੋ ਰਹਾਓ ਨਾਮ ਬਿਨਾ ਜੇਤੋ ਲਪਟਾਇਓ ਕਛੂ ਨਹੀਂ ਨਾਹੀ ਕਛ ਤੇਰੋ ਆਗੈ ਦ੍ਰਿਸ਼ਟ ਆਵਤ ਸਭ ਪ੍ਰਗਟ ਈਹਾ ਮੋਹਿਓ ਭਰਮ ਅੰਧੇਰੋ ਅਟਕਿਓ ਸੁਤ ਬਣਤਾ ਸੰਗ ਮਾਇਆ ਦੇਵਨ ਹਾਰ ਦਾ ਤਾਰ ਬਸੇਰੋ ਕਹੋ ਨਾਨਕ ਏਕੈ ਪਾਰੋ ਸੋ ਬੰਧਨ ਕਟਨ ਹਾਰ ਗੁਰਮੇਰੋ ਕਾਨੜਾ ਮਹੱਲਾ ਪੰਜਵਾਂ ਬਿਖੈ ਦਲ ਸੰਤਨ ਤੁਮਰੈ ਗਾਹਿਓ ਤੁਮਰੀ ਟੇਕ ਭਰੋਸਾ ਠਾਕਰੋ ਸਰਨ ਤੁਮਾਰੀ ਆਹਿਓ ਰਹਾਓ ਜਨਮ ਜਨਮ ਕੇ ਮਹਾਪ੍ਰਾਹਿਤ ਦਰਸ਼ਨ ਭੇਟ ਮਿਟਾਹਿਓ ਭਇਓ ਪ੍ਰਗਾਸ ਅਨ ਦੂਜੀਆਰਾ ਸਹਿ ਸਮਾ ਸਮਾਹਿਓ ਕੌਣ ਕਹੈ ਤੁਮ ਤੇ ਕਛ ਨਾਹੀ ਤੁਮ ਸਮਰੱਥਿਆ ਥਾਹਿਓ ਕਿਰਪਾ ਨਿਧਾਨ ਰੰਗ ਰੂਪ ਰਸ ਨਾਮ ਨਾਨਕ ਲੈ ਲਾਹਿਓ ਕਾਨੜਾ ਮਹੱਲਾ ਪੰਜਵਾਂ ਬੂਡਿਤ ਪ੍ਰਾਨੀ ਹਰ ਜਪ ਧੀਰੈ ਬਿਨਸੈ ਮੋਹ ਭਰਮ ਦੁਖ ਪੀਰੈ ਰਹਾਓ ਸਿਮਰੋ ਦਿਨ ਰਹਿਣ ਗੁਰ ਕੇ ਚਰਨਾ ਜਦ ਕਤ ਪੇਖੋ ਤੁਮਰੀ ਸਰਨਾ ਸੰਤ ਪ੍ਰਸਾਦ ਹਰ ਕੇ ਗੁਣ ਗਾਇਆ ਗੁਰ ਭੇਟਤ ਨਾਨਕ ਸੁਖ ਪਾਇਆ ਕਾਨੜਾ ਮਹੱਲਾ ਪੰਜਵਾਂ ਸਿਮਰਤ ਨਾਮ ਮਨੈ ਸੁਖ ਪਾਈਐ ਸਾਜਨਾ ਮਿਲ ਹਰ ਜਸ ਗਾਈਐ ਰਹਾਓ ਕਰ ਕਿਰਪਾ ਪ੍ਰਵਰਦੈ ਬਸੇਰੋ ਚਰਨ ਸੰਦਰ ਕੇ ਮਾਥਾ ਮੇਰੋ ਪਾਰ ਬ੍ਰਹਮ ਕਉ ਸਿਮਰੋ ਮਨਾ ਗੁਰਮੁਖ ਨਾਨਕ ਹਰ ਜਸ ਸੁਣਾ ਕਾਨੜਾ ਮਹੱਲਾ ਪੰਜਵਾਂ ਮੇਰੇ ਮਨ ਪ੍ਰੀਤ ਚਰਨ ਪ੍ਰਪਰਸਨ ਰਸਨਾ ਹਰ ਹਰ ਭੋਜਨ ਤ੍ਰਿਪਤਾਨੀ ਅੱਖੀਆਂ ਕਉ ਸੰਤੋਖ ਪ੍ਰਭ ਦਰਸਨ ਰਹਾਓ ਕਰਨਨ ਪੂਰ ਰਹੋ ਜਸ ਪ੍ਰੀਤਮ ਕਲ ਮਲ ਦੋਗ ਸਗਲ ਮਲ ਹਰਸਨ ਪਾਵਨ ਧਾਵਨ ਸਵਾਮੀ ਸੁਖ ਪੰਥਾ ਅੰਗ ਸੰਗ ਕਾਇਆ ਸੰਤ ਸਰਸਨ ਸਰਨ ਗਹੀ ਪੂਰਨ ਅਬਨਾਸੀ ਆਨੋ ਪਾਵ ਥਗਤ ਨਹੀਂ ਕਰਸਨ ਕਰ ਗੈ ਲੀਏ ਨਾਨਕ ਜਨ ਆਪਣੇ ਅੰਧ ਘੋਰ ਸਾਗਰ ਨਹੀਂ ਮਰਸਨ ਕਾਨੜਾ ਮਹੱਲਾ ਪੰਜਵਾਂ ਕੋਹ ਕਤ ਕਪਟ ਖਪਟ ਖਲ ਗਰਜਤ ਮਰਜਤ ਮੀਚ ਅਨਕ ਬਰੀ ਆ ਰਹਾਓ ਅਹੂ ਮਤ ਅਨ ਰਤ ਕੁਮਿਤ ਹਿਤ ਪ੍ਰੀਤਮ ਪੇਖਤ ਭ੍ਰਮ ਲਾਹ ਗਰੀਆ ਅਨਿਤ ਵਿਵਹਾਰ ਆਚਾਰ ਵਿਦਹੀਨਤ ਮਮ ਮਦ ਮਾਤ ਕੋਪ ਜਰੀਆ ਕਰਨ ਕਿਰਪਾਲ ਗੋਪਾਲ ਦੀਨ ਬੰਦ ਨਾਨਕ ਉਦਰ ਸਰਨ ਪਰੀਆ ਕਾਨੜਾ ਮਹੱਲਾ ਪੰਜਵਾਂ ਜੀ ਪ੍ਰਾਨ ਮਾਨ ਦਾਤਾ ਹਰ ਬਿਸਰਤੇ ਹੀ ਹਾਨ ਰਹਾਓ ਗੋਬਿੰਦ ਤਿਆਗ ਆਨ ਲਾਗੈ ਅੰਮ੍ਰਿਤੋ ਡਾਰ ਭੂਮ ਭਾਗੈ ਬਿਖੈਰਾ ਸਿਉ ਆਸਕਤ ਮੂੜੇ ਕਾਹੇ ਸੁਖਮਾਨ ਕਾਮ ਕ੍ਰੋਧ ਲੋਭ ਵਿਆਪਿਓ ਜਨਮ ਹੀ ਕੀ ਖਾਨ ਪਤਤ ਪਾਵਨ ਸਰਨ ਆਇਓ ਉਧਰ ਨਾਨਕ ਜਾਨ ਕਾਨੜਾ ਮਹੱਲਾ ਪੰਜਵਾਂ ਅਵਲੋਕੋ ਰਾਮ ਕੋ ਮੁਖਾਰ ਬਿੰਦ ਖੋਜਤ ਖੋਜਤ ਰਤਨ ਪਾਇਓ ਬਿਸਰੀ ਸਭ ਚਿੰਦ ਰਹਾਓ ਚਰਨ ਕਮਲ ਹਿਰਦੈ ਧਾਰ ਉਤਰਿਆ ਦੁਖ ਮੰਦ ਰਾਜ ਧਨ ਪਰਵਾਰ ਮੇਰਾ ਸਰਬ ਸੋ ਗੋਬਿੰਦ ਸਾਧ ਸੰਗਮ ਲਾਭ ਪਾਇਓ ਨਾਨਕ ਫਿਰ ਨਾ ਮਰੰਦ ਕਾਨੜਾ ਮਹੱਲਾ ਪੰਜਵਾਂ ਘਰ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪ੍ਰਭ ਪੂਜ ਹੋ ਨਾਮ ਆਰਾਧ ਗੁਰ ਸਤਿਗੁਰ ਚਰਨੀ ਲਾਗ ਹਰ ਪਾਵੋ ਮਨ ਆਗਾਦ ਜਗ ਜੀਤੋ ਹੋ ਗੁਰ ਕਿਰਪਾਦ ਰਹਾਓ ਅਨਕ ਪੂਜਾ ਮੈਂ ਬਹੁਵਿਧ ਖੋਜੀ ਸਾ ਪੂਜਾ ਜੇ ਹਰ ਪਾਵਾਸ ਮਾਟੀ ਕੀ ਇਹ ਪੁੱਤਰੀ ਜੋਰੀ ਕਿਆ ਇਹ ਕਰਮ ਕਰਾ ਕਮਾਸ ਪ੍ਰਭਾ ਪਕਰ ਜਿਸ ਮਾਰਗ ਪਾਵੋ ਸੋ ਤੁਧ ਜੰਤ ਮਿਲਾਸ ਅਵਰ ਓਟ ਮੈਂ ਕੋਈ ਨਾ ਸੂਜੈ ਇੱਕ ਹਰ ਕੀ ਓਟ ਮੈਂ ਆਸ ਕਿਆ ਦੀਨ ਕਰੇ ਅਰਦਾਸ ਜੋ ਸਭ ਘਟ ਪ੍ਰਭੂ ਨਿਵਾਸ ਪ੍ਰਭ ਚਰਨਨ ਕੀ ਮਨ ਪਿਆਸ ਜਨ ਨਾਨਕ ਦਾਸ ਕਹੀਅਤ ਹੈ ਤੁਮਰਾ ਹਉ ਬਲ ਬਲ ਸਤ ਬਲ ਜਾਸ ਕਾਨੜਾ ਮਹੱਲਾ ਪੰਜਵਾਂ ਘਰ ਛੇਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਗਤ ਉਧਾਰਨ ਨਾਮ ਪ੍ਰੇ ਤੇਰੈ ਨਵ ਨਿਧ ਨਾਮ ਨਿਧਾਨ ਹਰ ਕੇ ਰੈ ਹਰ ਰੰਗ ਰੰਗ ਰੰਗ ਅਨੂਪੇ ਰੈ ਕਾਹੇ ਰੇ ਮਨ ਮੋਹੇ ਮਗਨੇ ਰੈ ਨੈਨੋ ਦੇਖ ਸਾ ਦਰਸੇ ਰੈ ਸੋ ਪਾਵੈ ਜਿਸ ਲਿਖਤ ਲਲੇ ਰੈ ਰਹਾਓ ਸੇਵੋ ਸਾਧ ਸੰਤ ਚਰਨੇ ਰੈ ਬਾਂਛੋ ਧੂਰ ਪਵਿੱਤਰ ਕਰੇ ਰੈ ਅੱਠ ਸੱਠ ਮੱਜਨ ਮੈਲ ਕਟੇ ਰੈ ਸਾਸ ਸਾਸ ਧਿਆਵੋ ਮੁਖ ਨਹੀਂ ਮੋਰੈ
किछ संग ना चालै लाख करोरै, प्रभ जी को नाम अंत पकरोरै, मनसा मान।

ਮੋਰ ਪ੍ਰਾਨ ਮਨ ਧਨ ਸਰਬਸੋ ਹਰ ਗੁਣ ਨਿਧੇ ਸੁਖ ਮੋਰ ਈਤ ਊਤ ਰਾਮ ਪੂਰਨ ਨਿਰਖਤ ਰਿਦ ਖੋਰ ਸੰਤ ਸਰਨ ਤਰਨ ਨਾਨਕ ਬਿਰਸਿਓ ਦੁਖ ਘੋਰ ਕਨੜਾ ਮਹੱਲਾ ਪੰਜਵਾਂ ਜਨ ਕੋ ਪ੍ਰਭ ਸੰਗੇ ਅਸਨੇਹੋ ਸਾਜਨੋ ਤੂੰ ਮੀਤ ਮੇਰਾ ਗ੍ਰਹਿ ਤੇਰੇ ਸਭ ਕੇ ਹੋ ਰਹਾਓ ਮਾਨ ਮੰਗੋ ਤਾਨ ਮੰਗੋ ਧਨ ਲਖਮੀ ਸੁਤ ਦੇਹ ਮੁਕਤ ਜੁਗਤ ਭੁਗਤ ਪੂਰਨ ਪਰਮਾਨੰਦ ਪਰਮ ਨਿਧਾਨ ਪੈ ਪਾਏ ਭਗਤ ਨਿਹਾਲ ਨਾਨਕ ਸਦਾ ਸਦਾ ਕੁਰਬਾਨ ਕਾਨੜਾ ਮਹੱਲਾ ਪੰਜਵਾਂ ਕਰਤ ਕਰਤ ਚਰਚ ਚਰਚ ਅਹੰ ਚਰੀ ਕਰਤ ਕਰਤ ਚਰਚ ਚਰਚ ਚਰਚਰੀ ਯੋਗ ਧਿਆਨ ਭੇਖ ਗਿਆਨ ਫਿਰਤ ਫਿਰਤ ਧਰਤ ਧਰਤ ਧਰਚਰੀ ਰਹਾਓ ਅਹੰ ਅਹੰ ਅਹ ਅਵਰ ਮੂੜ ਮੂੜ ਮੂੜ ਬਵਰਈ ਜਤ ਜਾਤ ਜਾਤ ਜਾਤ ਸਦਾ ਸਦਾ ਸਦਾ ਕਾਲ ਹੈ ਮਾਨ ਮਾਨ ਮਾਨ ਤਿਆਗ ਮਿਰਤ ਮਿਰਤ ਨਿਗਟ ਨਿਗਟ ਸਦਾ ਹੈ ਹਰ ਹਰੇ ਹਰੇ ਭਾਜ ਕਹਿਤ ਨਾਨਕ ਸੁਨੋਰੇ ਮੂੜ ਬਿਨ ਭਜਨ ਭਜਨ ਭਜਨ ਅਹਿਲਾ ਜਨਮ ਗਈ ਕਾਨੜਾ ਅਸ਼ਟਪਦੀਆਂ ਮਹੱਲਾ ਚੌਥਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਜਪ ਮਨ ਰਾਮ ਨਾਮ ਸੁਖ ਪਾਵੈ ਗੋ ਜਿਉ ਜਿਉ ਜਪੈ ਤਵੈ ਸੁਖ ਪਾਵੈ ਸਤਿਗੁਰ ਸੇਵ ਸਮਾਵੈ ਗੋ ਰਹਾਓ ਭਗਤ ਜਨਾ ਕੀ ਖਿਨ ਖਿਨ ਲੋਚਾ ਨਾਮ ਜਪਤ ਸੁਖ ਪਾਵੈ ਗੋ ਅਨਰਸ ਸਾਧ ਗਏ ਸਭ ਨੀਕਰ ਬਿਨ ਨਾਵੈ ਕਿਛ ਨਾ ਸੁਖਾਵੈ ਗੋ ਗੁਰਮਤ ਹਰ ਹਰ ਮੀਠਾ ਲਾਗਾ ਗੁਰਮੀਠੇ ਬਚਨ ਕਢਾਵੈ ਗੋ ਸਤਿਗੁਰ ਬਾਣੀ ਪੁਰਖ ਪੁਰਖੋਤਮ ਬਾਣੀ ਸਿਉ ਚਿਤ ਲਾਵੈ ਗੋ ਗੁਰਬਾਣੀ ਸੁਣਤ ਮੇਰਾ ਮਨ ਦਰਵਿਆ ਮਨ ਭੀਨਾ ਨਿਜ ਘਰ ਆਵੈ ਗੋ ਤੈ ਅਨਹਦ ਧੁਨੀ ਬਾਜੈ ਨਿਤ ਬਾਜੇ ਨਿਜਰ ਧਾਰ ਚੋ ਆਵੈ ਗੋ ਰਾਮ ਨਾਮ ਇੱਕ ਤਿਲ ਤਿਲ ਗਾਵੈ ਮਨ ਗੁਰਮਤ ਨਾਮ ਸਮਾਵੈ ਗੋ ਨਾਮ ਸੁਣੈ ਨਾਮ ਮਨ ਭਾਵੈ ਨਾਮੇ ਹੀ ਤ੍ਰਿਪਤਾਵੈ ਗੋ ਕਨਕ ਕਨਕ ਪਹਿਰੇ ਬਹੁ ਕੰਗਨਾ ਕਾਪਰ ਭਾਤ ਬਣਾਵੈ ਗੋ ਨਾਮ ਬਿਨਾ ਸਭ ਫੀਕ ਫੀਕਾਨੇ ਜਨਮ ਮਰੈ ਫਿਰ ਆਵੈ ਗੋ ਮਾਇਆ ਪਟਲ ਪਟਲ ਹੈ ਭਾਰੀ ਘਰ ਕੂਮਨ ਘੇਰ ਘੁਲਾਵੈ ਗੋ ਪਾਪ ਬੇਕਾਰ ਮਨੂਰ ਸਭ ਭਾਰੇ ਬਿਖ ਦੁੱਤਰ ਤਰਿਓ ਨਾ ਜਾਵੈ ਗੋ ਭਾਉ ਬੈਰਾਗ ਭਇਆ ਹੈ ਬੋਹਿਤ ਗੁਰਖੇਵਟ ਸਭ ਤਰਾਵੈ ਗੋ ਰਾਮ ਨਾਮ ਹਰ ਭੇਟੀਐ ਹਰ ਰਾਮੈ ਨਾਮ ਸਮਾਵੈ ਗੋ ਅਗਿਆਨ ਲਾਏ ਸਵਾਲਿਆ ਗੁਰਗਿਆਨੈ ਲਾਏ ਜਗਾਵੈ ਗੋ ਨਾਨਕ ਭਾਣੈ ਆਪਣੈ ਜਿਉ ਪਾਵੈ ਤਵੈ ਚਲਾਵੈ ਗੋ ਕਾਨੜਾ ਮਹੱਲਾ ਚੌਥਾ ਜਪ ਮਨ ਹਰ ਹਰ ਨਾਮ ਤਰਾਵੈ ਗੋ ਜੋ ਜੋ ਜਪੈ ਸੋਈ ਗਤ ਪਾਵੈ ਜਿਉ ਧਰੂ ਪ੍ਰਹਿਲਾ ਸਮਾਵੈ ਗੋ ਰਹਾਉ ਕਿਰਪਾ ਕਿਰਪਾ ਕਿਰਪਾ ਕਰ ਹਰ ਜੀਓ ਕਰ ਕਿਰਪਾ ਨਾਮ ਲਗਾਵੈ ਗੋ ਕਰ ਕਿਰਪਾ ਸਤਿਗੁਰੂ ਮਿਲਾਵੋ ਮਿਲ ਸਤਿਗੁਰ ਨਾਮ ਧਿਆਵੈ ਗੋ ਜਨਮ ਜਨਮ ਕੀ ਹਮੈ ਮਲ ਲਾਗੀ ਮਿਲ ਸੰਗਤ ਮਲ ਲੈ ਜਾਵੈ ਗੋ ਜਿਉ ਲੋਹਾ ਤਰਿਓ ਸੰਗ ਕਾਸ਼ਟ ਲਗ ਸ਼ਬਦ ਗੁਰੂ ਹਰ ਪਾਵੈ ਗੋ ਸੰਗਤ ਸੰਤ ਮਿਲੋ ਸਤ ਸੰਗਤ ਮਿਲ ਸੰਗਤ ਹਰ ਰਸ ਆਵੈ ਗੋ ਬਿਨ ਸੰਗਤ ਕਰਮ ਕਰੈ ਅਭਿਮਾਨੀ ਕੜ ਪਾਣੀ ਚੀਕੜ ਪਾਵੈ ਗੋ ਭਗਤ ਜਨਾ ਕੇ ਹਰ ਰਖਵਾਰੇ ਜਨ ਹਰ ਰਸ ਮੀਠ ਲਗਾਵੈ ਗੋ ਖਿਨ ਖਿਨ ਨਾਮ ਦੇ ਵਡਿਆਈ ਸਤਿਗੁਰ ਉਪਦੇਸ਼ ਸਮਾਵੈ ਗੋ ਭਗਤ ਜਨਾ ਕੋ ਸਦਾ ਨਿਵ ਰਹੀ ਹੈ ਜਨ ਨਿਵਹਿ ਤਾਂ ਫਲ ਗੁਣ ਪਾਵੈ ਗੋ ਜੋ ਨਿੰਦਾ ਦੁਸ਼ਟ ਕਰੈ ਭਗਤਾਂ ਕੀ ਹਰ ਨਾਕਸ ਜਿਉ ਪਚ ਜਾਵੈ ਗੋ ਬ੍ਰਹਮ ਕਮਲ ਪੁੱਤ ਮੀਨ ਬਿਆਸਾ ਤਪ ਤਪਨ ਪੂਜ ਕਰਾਵੈ ਗੋ ਜੋ ਜੋ ਭਗਤ ਹੋਏ ਸੋ ਪੂਜੋ ਪਰਮਨ ਪਰਮ ਚੁਕਾਵੈ ਗੋ ਜਾਤ ਨਜਾਤ ਦੇਖ ਮਤ ਪਰਮ ਸੁਖ ਜਨਕ ਪੱਗੀ ਲਗ ਧਿਆਵੈ ਗੋ ਜੂਠਨ ਜੂਠ ਪਈ ਸਰੀ ਉਪਰ ਖਿਨ ਮਨੁਆ ਤਿਲ ਨਾ ਡੁਲਾਵੈ ਗੋ ਜਨਕ ਜਨਕ ਬੈਠੇ ਸਿੰਘਾਸਨ ਨਉ ਮੁਨੀ ਧੂਰ ਲੈ ਲਾਵੈ ਗੋ ਨਾਨਕ ਕਿਰਪਾ ਕਿਰਪਾ ਕਰ ਠਾਕਰ ਮੈਂ ਦਸਨ ਦਾਸ ਕਰਾਵੈ ਗੋ ਕਨੜਾ ਮਹੱਲਾ ਚੌਥਾ ਮਨ ਗੁਰਮਤ ਰਸ ਗੁਣ ਗਾਵੈ ਗੋ
जेहवा एक होए लख कोटी, लख कोटी कोटते आवे गोराओ। सहस फनी जप्यो सेख नाव गय, हर जपते अंत ना पावे गो। तू अथाहो अत अगम अगम है, मत गुरमत मन ठहरावे गो। जिन तू जप्यो ते जानी के, हर जपत्यो कौसुक पावे गो। बिदर दासी सुत शोक शोहरा, कृष्ण अंग गल लावे गो। जलते उपत भई है काष्ट, काष्ट अंग तरावे गो। राम जना हरि आप सवारे, अपना बिरद रखावे गो। हम पाथर लोह लोह बड पाथर, गुरसंगत नाम तरावे गो। ज्यो सत संगत तरियो जलाहो, संत जनामन पावे गो। खरे खरोए बैठत उठत, मार्ग पंथ ते आवे गो। सतगुर बचन बचन है सतगुर, पादर मुक्त जनावे गो। शासन सास सास बल पाई है, ने शासन नाम ते आवे गो। गुर प्रसादी हम मैं बुझै, तौ गुरमत नाम समावे गो। सतगुर दाता जी जियन को, भाग ही नहीं पावे गो। फिर एह वेला हाथ ना आवे, परतापे पछतावे गो। जे को भला लोड़े पले अपना, गुरिया गै टह टह पावे गो। नानक दया दया कर ठाकर, मैं सतगुर पसम लगावे गो। कानड़ा महला चौथा, मन हर रंग राता गावे गो। पै पै त्रास भये है निर्मल, गुरमत लाग लगावे गो रहाओ। हर रंग सराता सतबैरागी, हर निकट तिन्ना करे आवे गो। तिनकी पंक मिलै ता जीवा, कर कृपा आप दिवावे गो। दुबदा लोभ लगे है प्राणी, मन कोरे रंग ना आवे गो। फिर उल्ट्यो जन्म होवे गुरबचनी, गुरपुरख मिले रंग लावे गो। इंद्री दसे दसे फुंतावत, त्रै गुणिया खिन्ना टुकावे गो। सतगुर परचै वसगत आवे, मोख मुक्त सो पावे गो। ओंकार एको रव रहया, सब एक समय समावे गो। एको रूप एको बहुरंगी, सब एक वचन चलावे गो। गुरमुख एको एक पछाता, गुरमुख होए लखावे गो। गुरमुख जाय मिले निज महली, अनहद शब्द बजावे गो। जी जंत सब सिष्ट्यो पाई, गुरमुख शोभा पावे गो। बिन गुर भेटे को महल ना पावे, आए जाए दुख पावे गो। अनेक जन्म विछड़े मेरे प्रीतम, कर कृपा गुरु मिलावे गो। सतगुर मिलत महा सुख पाया, मत मलीन बिकसावे गो। हर हर कृपा करो जग जीवन, मैं सरदा नाम लगावे गो। नानक गुरु गुरु है सतगुर, मैं सतगुर शरण मिलावे गो। कानड़ा महला चौथा, मन गुरमत चाल चलावे गो। ज्यो मैंगल मस्त दीजे तल कुंडे, गुर अंकस शब्द दृढ़ावे गो रहाओ। चल तो चले चले दै दै दिस, गुर राखे हर लिव लावे गो। सतगुर शब्द देर दे अंतर, मुख अमृत नाम चुआवे गो। बिसियर बिसु परे है पूर्ण, गुर गरड़ शब्द मुख पावे गो। माया पयंग तिसनेण ना आवे, बिख चार चार लिव लावे गो। स्वान लोभ नगर मैं सबला, गुर खिन मैं मार कढ़ावे गो। सत संतोख धर्म आन राखे, हर नगरी हर गुण गावे गो। पंकज मोह निगरत है प्राणी, गुर निगरत काड कढ़ावे गो। त्राहे त्राहे शरण जन आए, गुर आथी देख नगलावे गो। सुपनंतर संस

ਹਉਮੈ ਕਰੈ ਕਰਾਵੈ ਹਉਮੈ ਪਾਪ ਕੋਇਲੇ ਅਣਜਮਾਵੈ ਗੋ ਆਇਆ ਕਾਲ ਦੁਖਦਾਈ ਹੋਏ ਜੋ ਬੀਜੇ ਸੋ ਖਬਲਾਵੈ ਗੋ ਸੰਤੋ ਰਾਮ ਨਾਮ ਧਨ ਸੰਚੋ ਲੈ ਖਰਚ ਚੱਲੇ ਪਤ ਪਾਵੈ ਗੋ ਖਾਏ ਖਰਚ ਦੇਵੈ ਬਹੁ ਤੇਰਾ ਹਰ ਦਿੰਦੇ ਤੋਟ ਨਾ ਆਵੈ ਗੋ ਰਾਮ ਨਾਮ ਧਨ ਹੈ ਹਿਰਦੇ ਅੰਤਰ ਧਨ ਗੁਰਸਰਨਾਈ ਪਾਵੈ ਗੋ ਨਾਨਕ ਦਇਆ ਦਇਆ ਕਰ ਦੀਨੀ ਦੁਖ ਦਾਲਦ ਭੰਜ ਸਮਾਵੈ ਗੋ ਕਨੜਾ ਮਹੱਲਾ ਚੌਥਾ ਮਨ ਸਤਿਗੁਰ ਸਰਨ ਤੇ ਆਵੈ ਗੋ ਲੋਹਾ ਹਿਰਨ ਹੋਵੈ ਸੰਘ ਪਾਰਸ ਗੁਣ ਪਾਰਸ ਕੋ ਹੋਏ ਆਵੈ ਗੋ ਰਹਾਓ ਸਤਿਗੁਰ ਮਹਾਂਪੁਰਖ ਹੈ ਪਾਰਸ ਜੋ ਲਾਗੈ ਸੋ ਫਲ ਪਾਵੈ ਗੋ ਜਿਉ ਗੁਰ ਉਪਦੇਸ਼ ਧਰੇ ਪ੍ਰਹਿਲਾਦਾ ਗੁਰ ਸੇਵਕ ਪੈਜ ਰਖਾਵੈ ਗੋ ਸਤਿਗੁਰ ਬਚਨ ਬਚਨ ਹੈ ਨੀਕੋ ਗੁਰਬਚਨੀ ਅੰਮ੍ਰਿਤ ਪਾਵੈ ਗੋ ਜਿਉ ਅੰਬਰੀਕ ਅਮਰਾ ਪਦ ਪਾਏ ਸਤਿਗੁਰ ਮੁਖ ਬਚਨ ਤੇ ਆਵੈ ਗੋ ਸਤਿਗੁਰ ਸਰਨ ਸਰਨ ਮਨ ਭਾਈ ਸੁਦਾ ਸੁਦਾ ਕਰ ਧਿਆਵੈ ਗੋ ਦਇਆਲ ਦੀਨ ਪਏ ਹੈ ਸਤਿਗੁਰ ਹਰ ਮਾਰਗ ਪੰਥ ਦਿਖਾਵੈ ਗੋ ਸਤਿਗੁਰ ਸਰਨ ਪਏ ਸੇ ਥਾਪੇ ਤਿਨ ਰਾਖਨ ਕਉ ਪ੍ਰਭ ਆਵੈ ਗੋ ਜੇ ਕੋ ਸਰਸੰਦੈ ਜਨ ਉਪਰ ਫਿਰ ਉਲਟੋ ਤਸੈ ਲਗਾਵੈ ਗੋ ਹਰ ਹਰ ਹਰ ਹਰ ਹਰ ਸਰ ਸੇਵੈ ਤਿਨ ਦਰਗੈ ਮਾਨ ਦੇਵਾਵੈ ਗੋ ਗੁਰਮਤ ਗੁਰਮਤ ਗੁਰਮਤ ਧਿਆਵੈ ਹਰ ਗਰ ਮਿਲ ਮਿਲ ਮਿਲਾਵੈ ਗੋ ਗੁਰਮੁਖ ਨਾਦ ਵੇਦ ਹੈ ਗੁਰਮੁਖ ਗੁਰਪਰਚੈ ਨਾਮ ਧਿਆਵੈ ਗੋ ਹਰ ਹਰ ਰੂਪ ਹਰ ਰੂਪੋ ਹੋਵੈ ਹਰ ਜਨ ਕੋ ਪੂਜ ਕਰ ਆਵੈ ਗੋ ਸਾਖਤ ਨਰ ਸਤਿਗੁਰ ਨਹੀਂ ਕੀਆ ਤੇ ਬੇਮੁਖ ਹਰ ਭਰਮਾਵੈ ਗੋ ਲੋਭ ਲਹਿਰ ਸਵਾਨ ਕੀ ਸੰਗਤ ਬਿਖ ਮਾਇਆ ਕਰੰਗ ਲਗਾਵੈ ਗੋ ਰਾਮ ਨਾਮ ਸਭ ਜਗ ਕਾ ਤਾਰਕ ਲਗ ਸੰਗਤ ਨਾਮ ਧਿਆਵੈ ਗੋ ਨਾਨਕ ਰਾਖ ਰਾਖ ਪ੍ਰਭ ਮੇਰੇ ਸਤ ਸੰਗਤ ਰਾਖ ਸਮਾਵੈ ਗੋ ਸ਼ੱਕਾ ਇੱਕ ਕਾਨੜਾ ਸ਼ੰਤ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇ ਉਦਰੇ ਜਨ ਰਾਮ ਤੇ ਆਏ ਜਤਨ ਮਾਇਆ ਕੇ ਕਾਮ ਨਾ ਆਏ ਰਾਮ ਤੇ ਆਏ ਸਫਲ ਪਾਏ ਧਨ ਧਨ ਤੇ ਵਡਭਾਗੀਆ ਸਤ ਸੰਗ ਜਾਗੇ ਨਾਮ ਲਾਗੇ ਏਕ ਸਿਉ ਲਿਵ ਲਾਗੀਆ ਤਜਮਾਨ ਮੋਹ ਵਿਕਾਰ ਸਾਧੂ ਲਗ ਤਰੋ ਤਿਨ ਕਹਿ ਪਾਏ ਬਿਨਵੰਤ ਨਾਨਕ ਸਰਨ ਸਵਾਮੀ ਵਡਭਾਗ ਦਰਸ਼ਨ ਪਾਏ ਮਿਰ ਸਾਧੂ ਨਿਤ ਭਜੈ ਨਾਰਾਇਣ ਰਸਕ ਰਸਕ ਸਵਾਮੀ ਗੁਣ ਗਾਇਣ ਗੁਣ ਗਾਏ ਜੀਵੈ ਹਰਮਿਓ ਪੀਵੈ ਜਨਮ ਮਰਨਾ ਭਾਗੈ ਸਤਸੰਗ ਪਾਈਐ ਹਰ ਧਿਆਈਐ ਬਹੁੜ ਦੁਖ ਨਾ ਲਾਗੈ ਕਰ ਦਇਆ ਦਾਤੇ ਪੁਰਖ ਵਿਧਾਤੇ ਸੰਤ ਸੇਵ ਕਮਾਇਣ ਬਿਨਵੰਤ ਨਾਨਕ ਜਨ ਤੂਰ ਬੰਛੈ ਹਰ ਦਰਸ ਸਹਿਜ ਸਮਾਇਣ ਸਗਲੇ ਜੰਤ ਭਜੋ ਗੋਪਾਲੈ ਜਪ ਤਪ ਸੰਯਮ ਪੂਰਨ ਘਾਲੈ ਨਿਤ ਜਪੋ ਸਵਾਮੀ ਅੰਤਰ ਜਾਮੀ ਸਫਲ ਜਨਮ ਸਵਾਇਆ ਗੋਬਿੰਦ ਗਾਈਐ ਨਿਤ ਧਿਆਈਐ ਪ੍ਰਵਾਣ ਸੋਈ ਆਇਆ ਜਪ ਤਾਪ ਸੰਜਮ ਹਰ ਹਰ ਨਿਰੰਜਨ ਗੋਬਿੰਦ ਧਨ ਸੰਗ ਚਾਲੈ ਬਿਨਵੰਤ ਨਾਨਕ ਕਰ ਦਇਆ ਦੀਜੈ ਹਰ ਰਤਨ ਬੰਧੋ ਪਾਲੈ ਮੰਗਲ ਚਾਰ ਚੋਜਿਆ ਨੰਦਾ ਕਰ ਕਿਰਪਾ ਮਿਲੇ ਪਰਮਾਨੰਦਾ ਪ੍ਰਮਿਲੇ ਸਵਾਮੀ ਸੁਖੈ ਗਾਮੀ ਇੱਛਾ ਇੱਛ ਮਨ ਕੀ ਪੁੰਨੀਆ ਬਜੀ ਵਧਾਈ ਸਹਿਜੇ ਸਮਾਈ ਬਹੁੜ ਦੁਖ ਨਾ ਰੁਨੀਆ ਲੇ ਕੰਠ ਲਾਏ ਸੁਖ ਦੇ ਕਹਾਏ ਬਿਕਾਰ ਬਿਨ ਸੇ ਮੰਦਾ ਬਿਨਵੰਤ ਨਾਨਕ ਮਿਲੇ ਸਵਾਮੀ ਪੁਰਖ ਪਰਮਾਨੰਦਾ ਕਾਨੜੇ ਕੀ ਵਾਰ ਮਹੱਲਾ ਚੌਥਾ ਮੂਸੇ ਕੀ ਵਾਰ ਕੀ ਧੁਨੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਰਾਮ ਨਾਮ ਨਿਧਾਨ ਹਰ ਗੁਰਮਤ ਰੱਖਿਓ ਅਵਤਾਰ ਦਾਸਨ ਦਾਸਾ ਹੋਏ ਰਹੋ ਹਉਮੈ ਬਿਖਿਆ ਮਾਰ ਜਨਮ ਪਦਾਰਥ ਜੀਤਿਆ ਕਦੇ ਨਾ ਆਵੈ ਹਾਰ ਧਨ ਧਨ ਵਡਭਾਗੀ ਨਾਨਕਾ ਜਿਨ ਗੁਰਮਤ ਹਰ ਸਾਰ ਮਹੱਲਾ ਚੌਥਾ ਗੋਵਿੰਦ ਗੋਵਿੰਦ ਗੋਵਿੰਦ ਹਰ ਗੋਵਿੰਦ ਗੁਣੀ ਨਿਧਾਨ ਗੋਵਿੰਦ ਗੋਵਿੰਦ ਗੁਰਮਤ ਧਿਆਈਐ ਤਾਂ ਦਰਗੈ ਪਾਈਐ ਮਾਨ ਗੋਵਿੰਦ ਗੋਵਿੰਦ ਗੋਵਿੰਦ ਜਪ ਮੁਖ ਉਜਲਾ ਪ੍ਰਧਾਨ ਨਾਨਕ ਗੁਰ ਗੋਵਿੰਦ ਹਰ ਜਿਤ ਮਿਲ ਹਰ ਪਾਇਆ ਨਾਮ ਪੌੜੀ ਤੂੰ ਆਪੇ ਹੀ ਸਿਧ ਸਾਧਕੋ ਤੂੰ ਆਪੇ ਹੀ ਜੁਗ ਜੋਗੀਆ ਤੂੰ ਆਪੇ ਹੀ ਰਸ ਰਸੀਆੜਾ ਤੂੰ ਆਪੇ ਹੀ ਭੋਗ ਭੋਗੀਆ ਤੂੰ ਆਪੇ ਆਪ ਵਰਤਦਾ ਤੂੰ ਆਪੇ ਕਰੈ ਸੋਹੋਗੀਆ
ਸਤ ਸੰਗਤ ਸਤਿਗੁਰ ਤਨ ਤਨੋ ਤਨ ਤਨ ਤਨੋ ਜਿਤ ਮਿਲ ਹਰ ਬੁਲਗ ਬਲੋਗੀਆ ਸਭ ਕਹੋ ਮੁਖੋ ਹਰ ਹਰ ਹਰੇ ਹਰ ਹਰ ਹਰੇ ਹਰ ਬੋਲਤ ਸਭ ਪਾਪਲ ਹੋ ਗਈਆ ਸਲੋਕ ਮਹੱਲਾ ਚੌਥਾ ਹਰ ਹਰ ਹਰ ਹਰ ਨਾਮ ਹੈ ਗੁਰਮੁਖ ਪਾਵੈ ਕੋਏ ਹਮੈ ਮਮਤਾ ਨਾਸ ਹੋਏ ਦੁਰਮਤ ਕੱਢੈ ਧੋਏ ਨਾਨਕ ਅੰਦਰ ਗੁਣ ਉਚਰੈ ਜਿਨ ਕੋ ਤੁਰ ਲਿਖਿਆ ਹੋਏ ਮਹੱਲਾ ਚੌਥਾ ਹਰ ਆਪੇ ਆਪ ਦਿਆਲ ਹਰ ਆਪੇ ਕਰੇ ਸੋ ਹੋਏ।

ਬੇਅੰਤ ਪ੍ਰਭੂ ਹਰ ਸੋਏ, ਨਾਨਕ ਗੁਰਮੁਖ ਹਰ ਸਾ ਲਾਹਿਆ, ਤਨ ਮਨ ਸੀਤਲ ਹੋਏ ਪੌੜੀ। ਸਭ ਜੋ ਤੇਰੀ ਜਗ ਜੀਵਨਾ, ਤੂੰ ਘਟ ਘਟ ਹਰ ਰੰਗ ਰੰਗਨਾ, ਸਭ ਧਿਆਵੈ ਤੁਧ ਮੇਰੇ ਪ੍ਰੀਤਮਾ, ਤੂੰ ਸਤ ਸਤ ਪੁਰਖ ਨਿਰੰਜਨਾ। ਇਕ ਦਾਤਾ ਸਭ ਜਗਤ ਭਿਖਾਰੀ ਆ, ਹਰ ਜਾਚੈ ਸਭ ਮੰਗ ਮੰਗਨਾ, ਸੇਵਕ ਠਾਕਰ ਸਭ ਤੂੰ ਹੈ ਤੂੰ ਹੈ, ਗੁਰਮਤੀ ਹਰ ਚੰਗ ਚੰਗਨਾ। ਸਭ ਕਹੋ ਮੁਖੋ ਰਿਖੀ ਕੇਸ ਹਰੇ, ਰਿਖੀ ਕੇਸ ਹਰੇ, ਜਿਤ ਜਿਤ ਪਾਵੈ ਸਭ ਫਲ ਫਲਨਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਤੇ ਆਏ ਮਨ, ਹਰ ਦਰਗਹਿ ਪਾਵੈ ਮਾਨ, ਜੋ ਇੱਛੈ ਸੋ ਫਲ ਪਾਏ ਸੀ। ਗੁਰਸਬਦੀ ਲੱਗੈ ਧਿਆਨ, ਕਿਲ ਵਿਖ ਪਾਪ ਸਭ ਕੱਟੀਐ, ਹਉਮੈ ਚੁਕੈ ਗੁਮਾਨ, ਗੁਰਮੁਖ ਕਮਲ ਵਿਗਸਿਆ, ਸਭ ਆਤਮ ਬ੍ਰਹਮ ਪਛਾਨ। ਹਰ ਹਰ ਕਿਰਪਾ ਧਾਰ ਪ੍ਰਭ, ਜਨ ਨਾਨਕ ਜਪ ਹਰ ਨਾਮ। ਮਹੱਲਾ ਚੌਥਾ। ਹਰ ਹਰ ਨਾਮ ਪਵਿੱਤ ਹੈ, ਨਾਮ ਜਪਤ ਦੁਖ ਜਾਏ, ਜਿਨ ਕੋ ਪੂਰਵ ਲਿਖਿਆ ਤਿਨ ਮਨ ਵਸਿਆ ਆਏ, ਸਤਿਗੁਰ ਕੈ ਭਾਣੇ ਜੋ ਚੱਲੈ, ਤਿਨ ਦਾਲਦ ਦੁਖ ਲਹਿ ਜਾਏ। ਆਪਣੇ ਭਾਣੇ ਕਿਨੈ ਨਾ ਪਾਇਓ, ਜਨ ਵੇਖੋ ਮਨ ਪਤੀ ਆਏ, ਜਨ ਨਾਨਕ ਦਾਸ ਦਾਸ ਹੈ, ਜੋ ਸਤਿਗੁਰ ਲਾਗੇ ਪਾਏ। ਪੌੜੀ। ਤੂੰ ਥਾਂ ਥਨੰਤਰ ਭਰਪੂਰ ਹੈ, ਕਰਤੇ ਸਭ ਤੇਰੀ ਬਣਤ ਬਣਾਵਣੀ, ਰੰਗ ਪ੍ਰੰਗ ਸਿਸ਼ਟ ਸਭ ਸਾਜੀ, ਬਹੁ ਬਹੁ ਬਿਦ ਭਾਂਤ ਉਹ ਪਾਵਣੀ। ਸਭ ਤੇਰੀ ਜੋਤ ਜੋਤੀ ਵਿਚ ਵਰਤੈ, ਗੁਰਮਤੀ ਤੁਦੈ ਲਾਵਣੀ। ਜਿਨ ਹੋਏ ਦਇਆਲ, ਤਿਨ ਸਤਿਗੁਰ ਮੇਲੈ, ਮੁਖ ਗੁਰਮੁਖਰ ਸਮਝਾਵਣੀ। ਸਭ ਬੋਲੋ ਰਾਮ ਰਮੋ, ਸ੍ਰੀ ਰਾਮ ਰਮੋ, ਜਿਤ ਦਾਲਦ ਦੁਖ ਭੁੱਖ ਸਭ ਲੈ ਜਾਵਣੀ। ਸਲੋਕ ਮਹੱਲਾ ਚੌਥਾ। ਹਰ ਹਰ ਅੰਮ੍ਰਿਤ ਨਾਮ ਰਸ, ਹਰ ਅੰਮ੍ਰਿਤ ਹਰ ਉਰ ਧਾਰ, ਵਿਚ ਸੰਗਤ ਹਰ ਪ੍ਰਭ ਵਰਦਾ, ਬੁੱਝੋ ਸ਼ਬਦ ਵਿਚਾਰ, ਮਨ ਹਰ ਹਰ ਨਾਮ ਤੇ ਆਇਆ, ਵਿਖਾਉ ਮੈਂ ਕੱਢੀ ਮਾਰ, ਜਿਨ ਹਰ ਹਰ ਨਾਮ ਨਾ ਚੇਤਿਓ, ਤਿਨ ਜੂਐ ਜਨਮ ਸਭਾਰ। ਗੁਰ ਤੁਠੈ ਹਰ ਚੇਤਾਇਆ, ਹਰ ਨਾਮਾ ਹਰ ਉਰ ਧਾਰ, ਜਨ ਨਾਨਕ ਤੇ ਮੁਖ ਉਜਲੇ, ਤੇ ਸੱਚੇ ਦਰਬਾਰ। ਮਹੱਲਾ ਚੌਥਾ। ਹਰ ਕੀਰਤ ਉੱਤਮ ਨਾਮ ਹੈ, ਵਿਚ ਕਲਜੋ ਕਰਨੀ ਸਾਰ, ਮਤ ਗੁਰਮਤ ਕੀਰਤ ਪਾਈ ਹੈ, ਹਰ ਨਾਮਾ ਹਰ ਉਰਹਾਰ। ਵਡਭਾਗੀ ਜਿਨ ਹਰ ਧਿਆਇਆ, ਤਿਨ ਸੌਂਪਿਆ ਹਰ ਭੰਡਾਰ, ਬਿਨ ਨਾਵੈ ਜੇ ਕਰਮ ਕਮਾਵਣੇ, ਨਿਤ ਹਉਮੈ ਹੋਏ ਖੁਆਰ। ਜਲ ਹਸਤੀ ਮਲਨਾ ਵਾਲੀ ਹੈ, ਸਿਰ ਭੀ ਫਿਰ ਭਾਵੈ ਸ਼ਾਰ, ਹਰ ਮੇਲੋ ਸਤਿਗੁਰ ਦਇਆ ਕਰ, ਮਨ ਵਸੈ ਏਕੰਕਾਰ। ਜਿਨ ਗੁਰਮੁਖ ਸੁਣ ਹਰ ਮੰਨਿਆ, ਜਨ ਨਾਨਕ ਤਿਨ ਜੈਕਾਰ ਪੌੜੀ। ਰਾਮ ਨਾਮ ਵੱਖਰ ਹੈ ਉਤਮ, ਹਰ ਨਾਇਕ ਪੁਰਖ ਹਮਾਰਾ, ਹਰ ਖੇਲ ਕੀਆ ਹਰ ਆਪੇ ਵਰਤੈ, ਸਭ ਜਗਤ ਕੀਆ ਵਣਜਾਰਾ। ਸਭ ਜੋ ਤੇਰੀ ਜੋਤੀ ਵਿਚ ਕਰਤੇ, ਸਭ ਸੱਚ ਤੇਰਾ ਪਾਸਾਰਾ, ਸਭ ਧਿਆਵੈ ਤੁਧ ਸਫਲ ਸੇ ਗਾਵੈ, ਗੁਰਮਤੀ ਹਰ ਨਿਰੰਕਾਰਾ। ਸਭ ਚਵੋ ਮੁਖੋ ਜਗਨਨਾਥ, ਜਗਨਨਾਥ ਜਗ ਜੀਵਨੋ, ਜਿਤ ਪਵ ਜਲ ਪਾਰ ਉਤਾਰਾ। ਸਲੋਕ ਮਹੱਲਾ ਚੌਥਾ। ਹਮਰੀ ਜਿਹਬਾ ਏਕ ਪ੍ਰਭ, ਹਰ ਕੇ ਗੁਣ ਅਗਮ ਅਥਾਹ, ਹਮ ਕਿਉ ਕਰ ਜਪੈ ਏਆਣਿਆ, ਹਰ ਤੁਮ ਵਡ ਅਗਮ ਅਗਾਹ। ਹਰ ਦੇਹੋ ਪ੍ਰਭੂ ਮਤ ਉਤਮਾ, ਗੁਰ ਸਤਿਗੁਰ ਕੈ ਪਗ ਪਾਹ, ਸਤ ਸੰਗਤ ਹਰ ਮੇਲ ਪ੍ਰਭ, ਹਮ ਪਾਪੀ ਸੰਗਤ ਰਾਹ। ਜਨ ਨਾਨਕ ਕਉ ਹਰ ਬਖਸ਼ ਲਹਿਹੋ, ਹਰ ਤੁਠੈ ਮੇਲ ਮਿਲਾਹ, ਹਰ ਕਿਰਪਾ ਕਰ ਸੁਣ ਬੇਨਤੀ, ਹਮ ਪਾਪੀ ਕਰਮ ਤਰਾਹ। ਮਹੱਲਾ ਚੌਥਾ। ਹਰ ਕਰਹੋ ਕਿਰਪਾ ਜਗ ਜੀਵਨਾ, ਗੁਰ ਸਤਿਗੁਰ ਮੇਲ ਦਇਆਲ, ਗੁਰ ਸੇਵਾ ਹਰ ਹਮ ਪਾਈਆ, ਹਰ ਹੋਵਾ ਹਰ ਕਿਰਪਾਲ। ਸਭ ਆਸਾ ਮਨਸਾ ਵਿਸਰੀ, ਮਨ ਚੁੱਕਾ ਆਲ ਜੰਜਾਲ, ਗੁਰ ਤੁਠੈ ਨਾਮ ਦਰੜਾਇਆ, ਹਮ ਕੀਏ ਸ਼ਬਦ ਨਿਹਾਲ। ਜਨ ਨਾਨਕ ਅਤੁੱਟ ਧਨ ਪਾਇਆ, ਹਰ ਨਾਮਾ ਹਰ ਧਨ ਮਾਲ। ਪੌੜੀ। ਹਰ ਤੁਮ ਵੱਡ ਵੱਡੇ, ਵੱਡੇ ਵੱਡ ਉੱਚੇ, ਸਭ ਉੱਪਰ ਵੱਡੇ ਵਡੋਨਾ, ਜੋ ਧਿਆਵੈ ਹਰ ਅਪਰੰਪਰ, ਹਰ ਹਰ ਹਰ ਧਿਆਏ ਹਰੇ ਤੇ ਹੋਨਾ, ਜੋ ਗਾਵੈ ਸੁਣੈ ਤੇਰਾ ਜਸ ਸੁਆਮੀ,
ਤਿੰਨ ਕਾਟੇ ਪਾਪ ਕਟੋਨਾ, ਤੁਮ ਜੈਸੇ ਹਰ ਪੁਰਖ ਜਾਣੇ ਮਤ ਗੁਰਮਤ, ਮੁਖ ਵੱਡ ਵੱਡ ਭਾਗ ਵਡੋਨਾ। ਸਭ ਧਿਆਵੋ ਆਦ ਸੱਤੇ, ਜੁਗਾਦ ਸੱਤੇ, ਪ੍ਰਤੱਖ ਸੱਤੇ, ਸਦਾ ਸਦਾ ਸੱਤੇ, ਜਨ ਨਾਨਕ ਦਾਸ ਦਸੋਨਾ। ਸਲੋਕ ਮਹੱਲਾ ਚੌਥਾ। ਹਮਰੇ ਹਰ ਜਗ ਜੀਵਨਾ, ਹਰ ਜਪਿਓ ਹਰ ਗੁਰਮੰਤ, ਹਰ ਅਗਮ ਦਇਆ ਹਰ ਅਗਮਾ ਗੋਚਰ ਅਗਮ ਹਰ, ਹਰ ਮਿਲਿਆ ਆਇਆ ਚਿੰਤ, ਹਰ ਆਪੇ ਘਟ ਘਟ ਵਰਤਦਾ, ਹਰ ਆਪੇ ਆਪ ਬੇਅੰਤ, ਹਰ ਆਪੇ ਸਭ ਰਸ ਭੋਗਦਾ, ਹਰ ਆਪੇ ਕਮਲਾ ਕੰਤ, ਹਰ ਆਪੇ ਭਿਖਿਆ ਪਾਏਦਾ, ਸਭ ਸਿਸ਼ਟਿਓ ਪਾਈ ਜੀ ਜੰਤ, ਹਰ ਦੇਵੋ ਦਾਨ ਦਇਆਲ ਪ੍ਰਭ, ਹਰ ਮੰਗੈ ਹਰ ਜਨ ਸੰਤ, ਜਨ ਨਾਨਕ ਕੇ ਪ੍ਰਭ ਆਏ ਮਿਲ, ਹਮ ਗਾਵੇ ਹਰ ਗੁਣ ਸ਼ੰਤ। ਮਹੱਲਾ ਚੌਥਾ। ਹਰ ਪ੍ਰਭ ਸੱਜਣ ਨਾਮ ਹਰ, ਮੈਂ ਮੰਤਨ ਨਾਮ ਸਰੀਰ, ਸਵਿਆਸਾ ਗੁਰਮੁਖ ਪੂਰੀਆ, ਜਨ ਨਾਨਕ ਸੁਣ ਹਰ ਧੀਰ ਪੌੜੀ, ਹਰ ਊਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਜੋ ਜਪਦੇ ਹਰ ਹਰ ਦਿਨ ਸਰਾਤ, ਤਿਨ ਸੇਵੇ ਚਰਨ ਨਿਤ ਕੌਲਾ, ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਸਭ ਜੌਲਾ, ਸੋ ਬੂਝੈ ਜਿਸਿਆ ਬੁਝਾਏ ਸੀ, ਜੇ ਸਤਿਗੁਰ ਪੁਰਖ ਪ੍ਰਭ ਸੌਲਾ, ਸਭ ਗਾਵੋ ਗੁਣ ਗੋਵਿੰਦ ਹਰੇ, ਗੋਵਿੰਦ ਹਰੇ, ਗੋਵਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਸਲੋਕ ਮਹੱਲਾ ਚੌਥਾ। ਸੁਤਿਆਂ ਹਰ ਪ੍ਰਭ ਚੇਤ ਮਾਨੋ, ਹਰ ਸਹਿ ਸਮਾਧ ਲਗ ਸਮਾਏ, ਜਨ ਨਾਨਕ ਹਰ ਹਰ ਚਾਉ ਮਨ, ਗੁਰਤੁੱਠਾ ਮੇਲੇ ਮਾਏ। ਮਹੱਲਾ ਚੌਥਾ। ਹਰ ਇੱਕ ਸੇਤੀ ਪਰਹੜੀ, ਹਰ ਇੱਕੋ ਮੇਰਾ ਚਿੱਤ, ਜਨ ਨਾਨਕ ਇੱਕ ਆਧਾਰ ਹਰ, ਪ੍ਰਭ ਇੱਕ ਸਤੇ ਗਤ ਪਤ ਪੌੜੀ, ਪੰਚੇ ਸ਼ਬਦ ਵਜੇ ਮਤ ਗੁਰਮਤ, ਵਡਭਾਗੀ ਅਨਹਦ ਵਜਿਆ, ਆਨੰਦ ਮੂਲ ਰਾਮ ਸਭ ਦੇਖਿਆ, ਗੁਰਸਬਦੀ ਗੋਵਿੰਦ ਗਜਿਆ, ਆਦ ਜੁਗਾਦ ਵੇਸ ਹਰ ਏਕੋ, ਮਤ ਗੁਰਮਤ ਹਰ ਪ੍ਰਭ ਭਜਿਆ, ਹਰ ਦੇਵੋ ਦਾਨ ਦਿਆਲ ਪ੍ਰਭ, ਜਨ ਰਾਖੋ ਹਰ ਪ੍ਰਭ ਲਜਿਆ, ਸਭ ਧਨ ਕਹੋ ਗੁਰ ਸਤਿਗੁਰੂ, ਗੁਰ ਸਤਿਗੁਰੂ ਜਿਤ ਮਿਲ ਹਰ ਪੜਦਾ ਕਜਿਆ। ਸਲੋਕ ਮਹੱਲਾ ਚੌਥਾ। ਭਗਤ ਸਰੋਵਰ ਉਛਲੈ, ਸੁਭਰ ਪਰੇ ਵਹਨ, ਜਿਨ੍ਹਾਂ ਸਤਿਗੁਰ ਮੰਨਿਆ, ਜਨ ਨਾਨਕ ਵਡਭਾਗ ਲਹਨ। ਮਹੱਲਾ ਚੌਥਾ। ਹਰ ਹਰ ਨਾਮ ਅਸੰਖ ਹਰ, ਹਰ ਕੇ ਗੁਣ ਕਥਨ ਨਾ ਜਾਏ, ਹਰ ਹਰ ਅਗਮ ਅਗਾਧ ਹਰ, ਜਨ ਕਿਤ ਬਿਦ ਮਿਲੈ ਮਿਲਾਏ, ਹਰ ਹਰ ਜਸ ਜਪਤ ਜਪੰਤ ਜਨ, ਇੱਕ ਤਿਲ ਨਹੀਂ ਕੀਮਤ ਪਾਏ, ਜਨ ਨਾਨਕ ਹਰ ਅਗਮ ਪ੍ਰਭ, ਹਰ ਮੇਲ ਲਹਿੋ ਲੜ ਲਾਏ ਪੌੜੀ, ਹਰ ਅਗਮ ਗੋਚਰ ਅਗਮ ਹਰ, ਕਿਉਂ ਕਰ ਹਰ ਦਰਸ਼ਨ ਭਿਖਾ, ਕਿਛ ਵੱਖਰ ਹੋਏ ਸੋ ਵਰਨੀਐ ਤਿਸ ਰੂਪ ਨਾ ਰਿਖਾ, ਜਿਸ ਬੁਝਾਏ ਆਪ ਬੁਝਾਏ ਦੇ ਸੋਈ ਜਨ ਦੇਖਾ, ਸਤ ਸੰਗਤ ਸਤਿਗੁਰ ਚਟਸਾਲ ਹੈ, ਜਿਤ ਹਰ ਗੁਣ ਸਿੱਖਾ, ਧਨ ਧਨ ਸੋ ਰਸਨਾ, ਧਨ ਕਰ ਧਨ ਸੋ ਪਾਦਾ ਸਤਿਗੁਰੂ, ਜਿਤ ਮਿਲ ਹਰ ਲੇਖਾ ਲਿਖਾ। ਸਲੋਕ ਮਹੱਲਾ ਚੌਥਾ। ਹਰ ਹਰ ਨਾਮ ਅੰਮ੍ਰਿਤ ਹੈ, ਹਰ ਜਪੀਐ ਸਤਿਗੁਰ ਪਾਏ, ਹਰ ਹਰ ਨਾਮ ਪਵਿੱਤ ਹੈ, ਹਰ ਜਪਤ ਸੁਨਤ ਦੁਖ ਜਾਏ, ਹਰ ਨਾਮ ਤਿੰਨੀ ਆਰਾਧਿਆ, ਜਨਮਸਤਕ ਲਿਖਿਆ ਤੁਰ ਪਾਏ, ਹਰ ਦਰਗਹਿ ਜਨ ਪੈਨਾਈਆਂ, ਜਿਨ ਹਰ ਮਨ ਵਸਿਆ ਆਏ, ਜਨ ਨਾਨਕ ਤੇ ਮੁਖ ਉਜਲੇ, ਜਿਨ ਹਰ ਸੁਣਿਆ ਮਨ ਪਾਏ। ਮਹੱਲਾ ਚੌਥਾ। ਹਰ ਹਰ ਨਾਮ ਨਿਧਾਨ ਹੈ, ਗੁਰਮੁਖ ਪਾਇਆ ਜਾਏ, ਜਿਨ ਤੁਰ ਮਸਤਕ ਲਿਖਿਆ ਤਿਨ ਸਤਿਗੁਰ ਮਿਲਿਆ ਆਏ, ਤਨ ਮਨ ਸੀਤਲ ਹੋਇਆ, ਸਾਂਤ ਵਸੀ ਮਨ ਆਏ, ਨਾਨਕ ਹਰ ਹਰ ਚੌਂ

ਕੀਏ, ਸਭ ਤੀਰਥ ਵਰਤ ਜਗ ਪੁੰਨ ਕੀਏ, ਹਿਵੈ ਗਾਲ ਗਾਲ ਤਨ ਛੀਜੈ, ਅਤੁੱਲਾ ਤੋਲ ਰਾਮ ਨਾਮ ਹੈ ਗੁਰਮਤ, ਕੋ ਪੁਜੈ ਨਾ ਤੋਲ ਤੁਲੀ ਜੈ, ਤਵ ਗੁਣ ਬ੍ਰਹਮ ਬ੍ਰਹਮ ਤੂੰ ਜਾਣੈ, ਜਨ ਨਾਨਕ ਸਰਨ ਪਰੀ ਜੈ, ਤੂੰ ਜਲ ਨਿਤ ਮੀਨ ਹਮ ਤੇਰੇ, ਕਰ ਕਿਰਪਾ ਸੰਗ ਰਖੀ ਜੈ। ਕਲਿਆਣ ਮਹੱਲਾ ਚੌਥਾ, ਰਾਮਾ ਰਮ ਰਾਮੋ ਪੂਜ ਕਰੀ ਜੈ, ਮਨ ਤਨ ਅਰਪ ਧਰੋ ਸਭ ਆਗੈ, ਰਸ ਗੁਰਮਤ ਗਿਆਨ ਦ੍ਰਿੜੀ ਜੈ, ਰਹਾਓ ਬ੍ਰਹਮ ਨਾਮ ਗੁਣ ਸਾਖ ਤਰੋਵਰ, ਨਿਤ ਚੁਨ ਚੁਨ ਪੂਜ ਕਰੀ ਜੈ, ਆਤਮ ਦੇਉ ਦੇਉ ਹੈ ਆਤਮ, ਰਸ ਲਾਗੈ ਪੂਜ ਕਰੀ ਜੈ, ਬਿਵੇਕ ਬੁੱਧ ਸਭ ਜਗ ਮੈਂ ਨਿਰਮਲ, ਵਿਚਰ ਵਿਚਰ ਰਸ ਪੀ ਜੈ, ਗੁਰਪ੍ਰਸਾਦ ਪਦਾਰਥ ਪਾਇਆ, ਸਤਿਗੁਰ ਕਹਿਓ ਮਨ ਦੀ ਜੈ, ਨਿਰਮੋਲ ਕਤ ਹੀਰੋ ਨੀਕੋ, ਹੀਰੇ ਹੀਰ ਬਧੀ ਜੈ, ਮਨ ਮੋਤੀ ਸਾਲ ਹੈ ਗੁਰਸਬਦੀ, ਜਿਤ ਹੀਰਾ ਪਰਖ ਲਈ ਜੈ, ਸੰਗਤ ਸੰਤ ਸੰਗ ਲੱਗ ਉੱਚੇ, ਜਿਉ ਪੀਪ ਪਲਾਸ ਖਾਏ ਲੀ ਜੈ, ਸਭ ਨਰਮ ਹੈ ਪ੍ਰਾਣੀ ਉਤਮ ਹੋਵੈ, ਰਾਮ ਨਾਮੈ ਬਸ ਬਸੀ ਜੈ, ਨਿਰਮਲ ਨਿਰਮਲ ਕਰਮ ਬਹੁ ਕੀਨੇ, ਨਿਤ ਸਾਖਾ ਹਰੀ ਜਿੜੀ ਜੈ, ਧਰਮ ਫੁੱਲ ਫਲ ਗੁਰ ਗਿਆਨ ਦ੍ਰਿੜਾਇਆ, ਬਹਿਕਾਰ ਬਾਸ ਜਗਦੀ ਜੈ, ਏਕ ਜੋਤੇ ਕੋ ਮਨ ਵਸਿਆ, ਸਭ ਬ੍ਰਹਮ ਦ੍ਰਿਸ਼ਟ ਏਕ ਕੀ ਜੈ, ਆਤਮ ਰਾਮ ਸਭ ਏਕ ਹੈ ਪਸਰੇ, ਸਭ ਚਰਨ ਤਲੇ ਸਿਰ ਦੀ ਜੈ, ਨਾਮ ਬਿਨਾ ਨਗਟੇ ਨਰ ਦੇਖੋ, ਤਿਨ ਕਸ ਕਸ ਨਾਕ ਵਢੀ ਜੈ, ਸਾਖਤ ਨਰਹੰਕਾਰੀ ਕਹੀਐ, ਬਿਨ ਨਾਮੈ ਤ੍ਰਿਗ ਜੀਵੀ ਜੈ, ਜਬ ਲਗ ਸਾਸ ਸਾਸ ਮਨ ਅੰਤਰ, ਤਤ ਬੇਗਲ ਸਰਨ ਪਰੀ ਜੈ, ਨਾਨਕ ਕਿਰਪਾ ਕਿਰਪਾ ਕਰ ਧਾਰਾਓ, ਮੈਂ ਸਾਧੂ ਚਰਨ ਪਖੀ ਜੈ, ਕਲਿਆਣ ਮਹੱਲਾ ਚੌਥਾ, ਰਾਮਾ ਮੈਂ ਸਾਧੂ ਚਰਨ ਧੁਵੀ ਜੈ, ਕਿਲ ਵਿਖ ਦੈਨ ਹੋਏ ਖਿਨ ਅੰਤਰ, ਮੇਰੇ ਠਾਕਰ ਕਿਰਪਾ ਕੀ ਜੈ, ਰਹਾਓ ਮੰਗਤ ਜਨ ਦੀਨ ਖਰੇ ਦਰ ਠਾਂਡੇ, ਅਤ ਤਰਸਨ ਕਉ ਦਾਨ ਦੀ ਜੈ, ਤਰਾਹੇ ਤਰਾਹੇ ਸਰਨ ਪ੍ਰਭ ਆਏ, ਮੋਕੋ ਗੁਰਮਤ ਨਾਮ ਦ੍ਰਿੜੀ ਜੈ, ਕਾਮ ਕ੍ਰੋਧ ਨਗਰ ਮੈਂ ਸਬਲਾ, ਨਿਤ ਉਠ ਉਠ ਜੂਝ ਕਰੀ ਜੈ, ਅੰਗੀਕਾਰ ਕਰੋ ਰਖ ਲੇਵੋ, ਗੁਰਪੂਰਾ ਕਾਢ ਕਢੀ ਜੈ, ਅੰਤਰ ਅਗਨ ਸਬਲ ਅਤ ਵਿਖਿਆ, ਹਿਵ ਸੀਤਲ ਸ਼ਬਦ ਗੁਰ ਦੀ ਜੈ, ਤਨ ਮਨ ਸ਼ਾਂਤ ਹੋਏ ਅਧਕਾਈ, ਰੋਗ ਕਾਟੈ ਸੂਖ ਸਵੀ ਜੈ, ਜਿਉ ਸੂਰਜ ਕਿਰਨ ਰਵਿਆ ਸਰਬ ਠਾਈ, ਸਭ ਘਟ ਘਟ ਰਾਮ ਰਵੀ ਜੈ, ਸਾਧੂ ਸਾਧ ਮਿਲੇ ਰਸ ਪਾਵੈ, ਤਤ ਨਿਜ ਕਰ ਬੈਠਿਆ ਪੀ ਜੈ, ਜਨ ਕਉ ਪ੍ਰੀਤ ਲੱਗੀ ਗੁਰਸੇਤੀ, ਜਿਉ ਚੱਕਵੀ ਦੇਖ ਸੂਰੀ ਜੈ, ਨਿਰਖਤ ਨਿਰਖਤ ਰਹਿਣ ਸਭ ਨਿਰਖੀ, ਮੁਖ ਕਾਢੈ ਅੰਮ੍ਰਿਤ ਪੀ ਜੈ, ਸਾਖਤ ਸਵਾਨ ਕਹੀਐ ਬਹੁ ਲੋਭੀ, ਬਹੁ ਦੁਰਮਤ ਮੈਲ ਭਰੀ ਜੈ, ਆਪਨ ਸੁਆਏ ਕਰੈ ਬਹੁ ਬਾਤਾ, ਤਿੰਨਾ ਕਾ ਵਿਸਾਹੋ ਕਿਆ ਕੀ ਜੈ, ਸਾਧੂ ਸਾਧ ਸਰਨ ਮਿਲ ਸੰਗਤ, ਜਿਤ ਹਰ ਰਸ ਕਾਢ ਕਢੀ ਜੈ, ਪਾਰਿ ਉਪਕਾਰ ਬੋਲੈ ਬਹੁ ਗੁਣੀਆ, ਮੁਖ ਸਾਧੂ ਪਾਰਿ ਉਪਕਾਰ ਬੋਲੈ ਬਹੁ ਗੁਣੀਆ, ਮੁਖ ਸੰਤ ਭਗਤ ਹਰ ਦੀ ਜੈ, ਤੂੰ ਅਗਮ ਦਿਆਲ ਦਇਆ ਪਤ ਦਾਤਾ, ਸਭ ਦਇਆ ਧਾਰ ਰਖ ਲੀ ਜੈ, ਸਰਬ ਜੀ ਜਗ ਜੀਵਨ ਏਕੋ, ਨਾਨਕ ਪ੍ਰਤਪਾਲ ਕਰੀ ਜੈ, ਕਲਿਆਣ ਮਹੱਲਾ ਚੌਥਾ, ਰਾਮਾ ਹਮ ਦਾਸਨ ਦਾਸ ਕਰੀ ਜੈ, ਜਬ ਲਗ ਸਾਸ ਹੋਹੇ ਮਨ ਅੰਤਰ, ਸਾਧੂ ਤੁਰ ਪਵੀ ਜੈ, ਰਹਾਓ ਸ਼ੰਕਰ ਨਾਰਦ ਸ਼ੇਖ ਨਾਗ ਮੁਨ, ਧੂਰ ਸਾਧੂ ਕੀ ਲੋਚੀ ਜੈ, ਭਵਨ ਭਵਨ ਪਵਿੱਤ ਹੋਹੇ ਸਭ ਜਹੈ, ਸਾਧੂ ਚਰਨ ਧਰੀ ਜੈ, ਤਜ ਲਾਜ ਅਹੰਕਾਰ ਸਭ ਤਜੀਐ, ਮਿਲ ਸਾਧੂ ਸੰਗ ਰਹੀ ਜੈ, ਧਰਮ ਰਾਏ ਕੀ ਗਾਨ ਚੁਕਾਵੈ, ਬਿਖ ਡੁਬਦਾ ਕਾਢ ਲੈ ਕਢੀ ਜੈ, ਭਰਮ ਸੂਕੇ ਬਹੁ ਉਭ ਸੁਖ ਕਹੀਐ, ਮਿਲ ਸਾਧੂ ਸੰਗ ਰਹੀ ਜੈ, ਤਾਂ ਤੇ ਬਿਲਮ ਪਲ ਢਿੱਲ ਨਾ ਕੀਜੈ, ਜਾਏ ਸਾਧੂ ਚਰਨ ਲਗੀ ਜੈ, ਰਾਮ ਨਾਮ ਕੀਰਤਨ ਰਤਨ ਵਥ ਹਰ, ਸਾਧੂ ਪਾਸ ਰਖੀ ਜੈ, ਜੋ ਬਚਨ ਗੁਰ ਸਤ ਸਤ ਕਰ ਮਾਨੈ, ਤਿਸ ਆਗੈ ਕਾਢ ਧਰੀ ਜੈ, ਸੰਤੋ ਸੁਨੋ ਸੁਨੋ ਜਨ ਭਾਈ, ਗੁਰ ਕਾਢੀ ਬਹਾ ਕੁਕੀ ਜੈ, ਜੇ ਆਤਮ ਕਉ ਸੁਖ ਸੁਖ ਨਿਤ ਲੋੜੋ, ਤਾਂ ਸਤਿਗੁਰ ਸਰਨ ਪਵੀ ਜੈ,
ਜੇ ਵੜ ਭਾਗ ਹੋਏ ਅਤਨੀਕਾ ਤਾਂ ਗੁਰਮਤ ਨਾਮ ਦਰੜੀ ਜੈ ਸਭ ਮਾਇਆ ਮੋਹ ਬਿਖਮ ਜਗਤਰੀ ਹੈ ਸਹਿਜੇ ਹਰ ਰਸ ਪੀ ਜੈ ਮਾਇਆ ਮਾਇਆ ਕੇ ਜੋ ਅਧਕਾਈ ਵਿੱਚ ਮਾਇਆ ਪਚੈ ਪਚੀਜੈ ਅਗਿਆਨ ਅੰਧੇਰ ਮਹਾਂਪੰਥ ਵਿਖੜਾ ਅਹੰਕਾਰ ਪਹਾਰ ਲਦ ਲੀਜੈ ਨਾਨਕ ਰਾਮ ਰਾਮ ਰਾਮ ਰਾਮ ਰਾਮੈ ਤੇ ਗਤ ਕੀਜੈ ਸਤਿਗੁਰ ਮਿਲੈ ਤਾਂ ਨਾਮ ਦ੍ਰਿੜਾਏ ਰਾਮ ਨਾਮੈ ਰਲੈ ਮਲੀਜੈ ਸ਼ੱਕਾ ਇੱਕ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਾ ਜੂਨੀ ਸਹਿ ਭੰਗੁਰ ਪ੍ਰਸਾਦ ਰਾਗ ਪ੍ਰਭਾਤੀ ਵਿਭਾਸ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਨਾਏ ਤੇਰੇ ਤਰਨਾ ਨਾਏ ਪਤ ਪੂਜ ਨਾਉ ਤੇਰਾ ਗਹਿਣਾ ਮਤ ਮਕਸੂਦ ਨਾਏ ਤੇਰੇ ਨਾਉ ਮੰਨੇ ਸਭ ਕੋਏ ਵਿਣਨਾ ਮੈਂ ਪਤ ਕਵੋ ਨਾ ਹੋਏ ਅਵਰ ਸਿਆਣਪ ਸਗਲੀ ਪਾਜ ਜੈ ਬਖਸੇ ਤੈ ਪੂਰਾ ਕਾਜ ਰਹਾਓ ਨਾਉ ਤੇਰਾ ਤਾਣ ਨਾਉ ਦੀਬਾਣ ਨਾਉ ਤੇਰਾ ਲਸ਼ਕਰ ਨਾਉ ਸੁਲਤਾਨ ਨਾਏ ਤੇਰੇ ਮਾਣ ਮਹੱਤ ਪ੍ਰਵਾਣ ਤੇਰੀ ਨਦਰੀ ਕਰਮ ਭਵੈ ਨਿਸ਼ਾਨ ਨਾਏ ਤੇਰੇ ਸਹਿਜ ਨਾਏ ਸਲਾਹ ਨਾਉ ਤੇਰਾ ਅੰਮ੍ਰਿਤ ਬਿਖ ਉੱਠ ਜਾਏ ਨਾਏ ਤੇਰੇ ਸਭ ਸੁਖ ਵਸੈ ਮਨ ਆਏ ਬਿਨ ਨਾਵੈ ਬਾਂਦੀ ਜੰਪੁਰ ਜਾਏ ਨਾਰੀ ਬੇਰੀ ਘਰ ਦਰ ਦੇਸ ਮਨ ਕੀਆਂ ਖੁਸ਼ੀਆਂ ਕੀ ਚੈਵੇਸ ਜਾਂ ਸੱਦੇ ਤਾਂ ਢਿੱਲ ਨਾ ਪਾਏ ਨਾਨਕ ਕੂੜ ਕੂੜੋ ਹੋਏ ਜਾਏ ਪ੍ਰਭਾਤੀ ਮਹੱਲਾ ਪਹਿਲਾ ਤੇਰਾ ਨਾਮ ਰਤਨ ਕਰਮ ਚਾਨਣ ਸੁਰਤ ਤਿੱਥੈ ਲੋਏ ਅੰਧੇਰ ਅੰਧੀ ਵਾਪਰੈ ਸਗਲ ਲੀਜੈ ਖੋਏ ਇਹੋ ਸੰਸਾਰ ਸਗਲ ਬੇਕਾਰ ਤੇਰਾ ਨਾਮ ਦਾਰੂ ਅਵਰ ਨਾਸਤ ਕਰਨ ਹਾਰਿਆ ਪਾਰ ਰਹਾਉ ਪਾਤਾਲ ਪੁਰੀਆ ਏਕ ਭਾਰ ਹੋਵੈ ਲੱਖ ਕਰੋੜ ਤੇਰੇ ਲਾਲ ਕੀਮਤ ਨਾ ਪਵੈ ਤੇਰੇ ਲਾਲ ਕੀਮਤ ਤਾਂ ਪਵੈ ਜਾਂ ਸਿਰੈ ਹੋਵੈ ਹੋਰ ਦੁਖਾ ਤੇ ਸੁਖੀ ਉਪਜੈ ਸੁਖੀ ਹੋਵੈ ਦੁਖ ਜਿਤ ਮੁਖ ਤੂੰ ਸਲਾਹੀ ਐ ਤਿਤ ਮੁਖ ਕੈਸੀ ਭੂਖ ਨਾਨਕ ਮੂਰਖ ਏਕ ਤੂੰ ਅਵਰ ਭਲਾ ਸੰਸਾਰ ਜੇ ਤਨ ਨਾਮ ਨਾ ਉਪਜੈ ਸੇ ਤਨ ਹੋਏ ਖੁਆਰ ਪ੍ਰਭਾਤੀ ਮਹੱਲਾ ਪਹਿਲਾ ਜੈ ਕਾਰਨ ਬੇਦ ਬ੍ਰਹਮੈ ਉਚਰੈ ਸੰਕਰ ਛੁੱਡੀ ਮਾਇਆ ਜੈ ਕਾਰਨ ਸਿਧ ਪਏ ਉਦਾਸੀ ਦੇਵੀ ਮਰਮ ਨਾ ਪਾਇਆ ਬਾਬਾ ਮਨ ਸਾਚਾ ਮੁਖ ਸਾਚਾ ਕਹੀਐ ਤਰੀਐ ਸਾਚਾ ਹੋਈ ਦੁਸ਼ਮਨ ਦੁਖ ਨਾ ਆਵੈ ਨੇੜੈ ਹਰਮਤ ਪਾਵੈ ਕੋਈ ਰਹਾਉ ਅਗਨ ਬਿੰਬ ਪਵਣੈ ਕੀ ਬਾਣੀ ਤੀ ਨਾਮ ਕੇ ਦਾਸਾ ਤੇ ਤਸਕਰ ਜੋ ਨਾਮ ਨਾ ਲੇਵੈ ਵਾਸੈ ਕੋਟ ਪੰਚਾਸਾ ਜੇ ਕੋ ਏਕ ਕਰੈ ਚੰਗਿਆਈ ਮਨ ਚਿਤ ਬਹੁਤ ਬਫਾਵੈ ਏਤੇ ਗੁਣ ਏਤੀਆਂ ਚੰਗਿਆਈਆਂ ਦੇ ਨ ਪਛੋਤਾਵੈ ਤੁਧ ਸਾ ਲਾਹਨ ਤਿੰਨ ਤਨ ਪੱਲੈ ਨਾਨਕ ਕਾ ਤਨ ਸੋਈ ਜੇ ਕੋ ਜੀਓ ਕਹਿ ਓ ਨਾ ਕਹੋ ਜਮਕੀ ਤਲਬ ਨਾ ਹੋਈ ਪ੍ਰਭਾਤੀ ਮਹੱਲਾ ਪਹਿਲਾ ਜਾਂ ਕਹਿ ਰੂਪ ਨਾਹੀ ਜਾਤ ਨਾਹੀ ਨਾਹੀ ਮੁਖ ਮਾਸਾ ਸਤਿਗੁਰ ਮਿਲੇ ਨਿਰੰਜਨ ਪਾਇਆ ਤੇਰੇ ਨਾਮ ਹੈ ਨਿਵਾਸਾ ਔਦੂ ਸਹਿਜੇ ਤਤ ਵਿਚਾਰ ਜਾਂ ਤੇ ਫਿਰ ਨਾ ਆਵੋ ਸੰਸਾਰ ਰਹਾਉ ਜਾਂ ਕਹਿ ਕਰਮ ਨਾਹੀ ਧਰਮ ਨਾਹੀ ਨਾਹੀ ਸੁੱਚ ਮਾਲਾ ਸਿਵ ਜੋਤ ਕੰਨੋ ਬੁੱਧ ਪਾਈ ਸਤਿਗੁਰੂ ਰਖਵਾਲਾ ਜਾਂ ਕਹਿ ਬਰਤ ਨਾਹੀ ਨੇਮ ਨਾਹੀ ਨਾਹੀ ਬਕਬਾਈ ਗਤ ਅਵਗਤ ਕੀ ਚਿੰਤ ਨਾਹੀ ਸਤਿਗੁਰੂ ਫੁਰਮਾਈ ਜਾਂ ਕਹਿ ਆਸ ਨਾਹੀ ਨਿਰਾਸ ਨਾਹੀ ਚਿੱਤ ਸੁਰਤ ਸਮਝਾਈ ਤੰਤ ਕਉ ਪਰਮ ਤੰਤ ਮਿਲਿਆ ਨਾਨਕਾ ਬੁੱਧ ਪਾਈ ਪ੍ਰਭਾਤੀ ਮਹੱਲਾ ਪਹਿਲਾ ਤਾਂ ਕਾ ਕਹਿਆ ਦਰ ਪ੍ਰਵਾਨ ਬਿਖ ਅੰਮ੍ਰਿਤ ਦੋਏ ਸਮ ਕਰ ਜਾਣ ਕਿਆ ਕਹੀਐ ਸਰਬੇ ਰਿਆ ਸਮਾਏ ਜੋ ਕਿਛ ਵਰਤੈ ਸਭ ਤੇਰੀ ਰਜਾਏ ਰਹਾਉ ਪ੍ਰਗਟੀ ਜੋਤ ਚੁੱਕਾ ਅਭਮਾਨ ਸਤਿਗੁਰ ਦੀ ਆ ਅੰਮ੍ਰਿਤ ਨਾਮ ਕਲ ਮੈਂ ਆਇਆ ਸੋ ਜਨ ਜਾਣ ਸਾਚੀ ਦਰਗਹਿ ਪਾਵੈ ਮਾਣ ਕਹਿਣਾ ਸੁਣਨਾ ਅਕਥ ਕਰ ਜਾਏ ਕਥਨੀ ਬਦਨੀ ਨਾਨਕ ਜਲ ਜਾਏ ਪ੍ਰਭਾਤੀ ਮਹੱਲਾ ਪਹਿਲਾ ਅੰਮ੍ਰਿਤ ਨੀਰ ਗਿਆਨ ਮਨ ਮੱਜਨ ਅੱਠ ਸੜ ਤੀਰਥ ਸੰਗ ਗਹੇ ਗੁਰ ਉਪਦੇਸ਼ ਜਵਾਹਰ ਮਾਣਕ ਸੇਵੇ ਸਿੱਖ ਸੋ ਖੋਜ ਲਹਿ ਗੁਰ ਸਮਾਨ ਤੀਰਥ ਨਹੀਂ ਕੋਏ ਸਰ ਸੰਤੋਖ ਤਾਸ ਗੁਰ ਹੋਏ ਰਹਾਓ
ਗੁਰ ਦਰਿਆਉ ਸਦਾ ਜਲ ਨਿਰਮਲ ਮਿਲਿਆ ਦੁਰਮਤ ਮਹਿਲ ਹਰੈ ਸਤਿਗੁਰ ਪਾਇਆ ਪੂਰੈ ਨਾਵਣ ਪਸ਼ੂ ਭਰੇ ਤਉ ਦੇਵ ਕਰੈ ਰਤਾ ਸਚ ਨਾਮ ਤਲਹੀਅਲ ਸੋ ਗੁਰ ਪਰਮਲ ਕਹੀਐ ਜਾਂ ਕੀ ਵਾਸ ਬਨਾਸਪਤਮ ਸੌਰੈ ਤਾ ਚਰਨ ਲਿਵ ਰਹੀ ਹੈ ਗੁਰਮੁਖ ਜੀ ਪ੍ਰਾਣ ਉਪਜੈ ਗੁਰਮੁਖ ਸਿਵ ਕਰ ਜਾਈਐ ਗੁਰਮੁਖ ਨਾਨਕ ਸਚ ਸਮਾਈਐ ਗੁਰਮੁਖ ਨਿਜ ਪਦ ਪਾਈਐ ਪ੍ਰਭਾਤੀ ਮਹੱਲਾ ਪਹਿਲਾ ਗੁਰਪ੍ਰਸਾਦੀ ਵਿਦਿਆ ਵਿਚਾਰੈ ਪੜ ਪੜ ਪਾਵੈ ਮਾਨ ਆਪਾ ਮੱਧੇ ਆਪ ਪ੍ਰਗਾਸਿਆ ਪਾਇਆ ਅੰਮ੍ਰਿਤ ਨਾਮ ਕਰਤਾ ਤੂੰ ਮੇਰਾ ਜਜਮਾਨ ਇੱਕ ਦੱਖਣਾ ਹੋ ਤੈ ਪੈ ਮੰਗੋ ਦੇਹੇ ਆਪਣਾ ਨਾਮ ਰਹਾਓ ਪੰਚ ਤਸਕਰ ਤਾਵਤ ਰਾਖੇ ਚੁਕਾ ਮਨ ਅਭਿਮਾਨ ਦਿਸ਼ਟ ਵਿਕਾਰੀ ਦੁਰਮਤ ਭਾਗੀ ਐਸਾ ਬ੍ਰਹਮ ਗਿਆਨ ਜਤ ਸਤ ਚਾਵਲ ਦਇਆ ਕਣਕ ਕਰ ਪ੍ਰਾਪਤ ਪਾਤੀ ਤਾਨ ਦੂਧ ਕਰਮ ਸੰਤੋਖ ਕੀਓ ਕਰ ਐਸਾ ਮੰਗੋ ਦਾਨ ਖਿਮਾ ਧੀਰਜ ਕਰ ਗਊ ਲਵੇਰੀ ਸਹਿਜੇ ਬਛਰਾ ਖੀਰ ਪੀਐ ਸਿਫਤ ਸਰਮ ਕਾ ਕੱਪੜਾ ਮੰਗੋ ਹਰ ਗੁਣ ਨਾਨਕ ਰਵਤ ਰਹਿ ਪ੍ਰਭਾਤੀ ਮਹੱਲਾ ਪਹਿਲਾ ਆਵਤ ਕਿਨੈ ਨਾ ਰਾਖਿਆ ਜਾਵਤ ਕਿਉਂ ਰਾਖਿਆ ਜਾਏ ਜਿਸ ਤੇ ਹੋਵਾ ਸੋਈ ਪਰ ਜਾਣੈ ਜਾਂ ਉਸੀ ਮਾਏ ਸਮਾਏ ਤੂੰ ਹੈ ਵਾਹੋ ਤੇਰੀ ਰਜਾਏ ਜੋ ਕਿਛ ਕਰੈ ਸੋਈ ਪਰ ਹੋਏ ਬਾ ਅਵਰ ਨਾ ਕਰਨਾ ਜਾਏ ਰਹਾਓ ਜੈਸੇ ਹਰ ਹਟਕੀ ਮਾਲਾ ਟਿੰਡ ਲਗਤ ਹੈ ਇੱਕ ਸਖਨੀ ਹੋਰ ਫੇਰ ਭਰੀਅਤ ਹੈ ਤੈਸੋ ਹੀ ਉਹ ਖੇਲ ਖਸਮ ਕਾ ਜਿਉਂ ਉਸਕੀ ਵਡਿਆਈ ਸੁਰਤੀ ਕੈ ਮਾਰਗ ਚੱਲ ਕੈ ਉਲਟੀ ਨਦਰ ਪ੍ਰਗਾਸੀ ਮਨ ਵਿਚਾਰ ਦੇਖ ਬ੍ਰਹਮ ਗਿਆਨੀ ਕੌਣ ਗਿਰਹੀ ਕੌਣ ਉਦਾਸੀ ਜਿਸ ਕੀ ਆਸਾ ਤਿਸ ਹੀ ਸੌਂਪ ਕੈ ਇਹੋ ਰਿਹਾ ਨਿਰਵਾਣ ਜਿਸ ਤੇ ਹੋਵਾ ਸੋਈ ਕਰ ਮਾਨਿਆ ਨਾਨਕ ਗਿਰਹੀ ਉਦਾਸੀ ਸੋ ਪ੍ਰਵਾਣ ਪ੍ਰਭਾਤੀ ਮਹੱਲਾ ਪਹਿਲਾ ਦਿਸ਼ਟ ਬਿਕਾਰੀ ਬੰਧਨ ਬੰਦ ਹਉ ਤਿਸ ਕੈ ਬਲ ਜਾਈ ਪਾਪੁਨ ਕੀ ਸਾਰ ਨਾ ਜਾਣੈ ਭੁੱਲਾ ਫਿਰੈ ਅਜਾਈ ਬੋਲੋ ਸਚ ਨਾਮ ਕਰਤਾਰ ਫੁਨ ਬਹੁਣ ਨਾ ਆਵਣ ਵਾਰ ਰਹਾਓ ਉੱਚਾ ਤੇ ਫੁਨ ਨੀਚ ਕਰਤ ਹੈ ਨੀਚ ਕਰੈ ਸੁਲਤਾਨ ਜਿੰਨੀ ਜਾਣ ਸੋ ਜਾਣਿਆ ਜਗ ਤੇ ਪੂਰੇ ਪ੍ਰਵਾਨ ਤਾਂ ਕਉ ਸਮਝਾਵਣ ਜਾਈਐ ਜੇ ਕੋ ਪੂਲਾ ਹੋਈ ਆਪੇ ਖੇਲ ਕਰੇ ਸਭ ਕਰਤਾ ਐਸਾ ਬੂਝੈ ਕੋਈ ਨਾਉ ਪ੍ਰਭਾਤੈ ਸਭ ਧਿਆਈਐ ਛੋਡੋ ਦੁਨੀ ਪ੍ਰੀਤਾ ਪ੍ਰਣਵਤ ਨਾਨਕ ਦਾਸਨ ਦਾਸਾ ਜਗ ਹਾਰਿਆ ਤਿਨ ਜੀਤਾ ਪ੍ਰਭਾਤੀ ਮਹੱਲਾ ਪਹਿਲਾ ਮਨ ਮਾਇਆ ਮਨ ਧਾਇਆ ਮਨ ਪੰਖੀ ਆਕਾਸ ਤਸਕਰ ਸ਼ਬਦ ਨਿਵਾਰਿਆ ਨਗਰ ਉਠਾ ਸਾਬਾਸ ਜਾਂ ਤੂੰ ਰਾਖੈ ਰਾਖ ਲੈ ਸਬਤ ਹੋਵੈ ਰਾਸ ਐਸਾ ਨਾਮ ਰਤਨ ਨਿਧ ਮੇਰੈ ਗੁਰਮਤ ਦੇਹੇ ਲਗੋ ਪਗ ਤੇਰਾ ਰਹਾਓ ਮਨ ਜੋਗੀ ਮਨ ਭੋਗੀਆ ਮਨ ਮੂਰਖ ਗਾ ਵਾਰ ਮਨ ਦਾਤਾ ਮਨ ਮੰਗਤਾ ਮਨ ਸਿਰ ਗੁਰ ਕਰਤਾਰ ਪੰਚਮਾਰ ਸੁਖ ਪਾਇਆ ਐਸਾ ਬ੍ਰਹਮ ਵਿਚਾਰ ਘਟ ਘਟ ਏਕ ਵਖਾਣੀਐ ਕਹੋ ਨਾ ਦੇਖਿਆ ਜਾਏ ਖੋਟੋ ਪੂਠੋ ਰਾਲੀਐ ਬਿਨਾਂ ਮੈਂ ਪਤ ਜਾਏ ਜਾਂ ਤੂੰ ਮਿਲੈ ਤਾਂ ਮਿਲ ਰਹਾ ਜਾਂ ਤੇਰੀ ਹੋਏ ਰਜਾਏ ਜਾਤ ਜਨਮ ਨੈ ਪੁੱਛੀਐ ਸੱਚ ਕਰ ਲਿਓ ਬਤਾਏ।

ਜਿਸ ਨਿੰਦੈ ਸੋਈ ਵਿਦ ਜਾਣੈ, ਗੁਰ ਕੈ ਸਬਦੇ ਦਰ ਨਿਸ਼ਾਨੈ, ਕਾਰਨ ਨਾਮ ਅੰਤਰਗਤ ਜਾਣੈ, ਜਿਸਨੋ ਨਦਰ ਕਰੇ ਸੋਈ ਵਿਦ ਜਾਣੈ। ਮੈਂ ਮੈਲ ਊਜਲ ਸੱਚ ਸੋਏ, ਊਤਮ ਆਖ ਨਾ ਉੱਚਾ ਹੋਏ, ਮਨਮੁਖ ਖੂਲ ਮਹਾਂ ਬਿਖ ਖਾਏ, ਗੁਰਮੁਖ ਹੋਏ ਸੋਰਾ ਚੈਨ ਆਏ, ਅੰਧੋ ਬੋਲੋ ਮੁਗਦ ਗਵਾਰ, ਹੀਣੋ ਨੀਚ ਬੁਰੋ ਬੁਰ ਯਾਰ, ਨੀ ਤਨ ਕਉ ਤਨ ਨਾਮ ਪਿਆਰ, ਇਹ ਤਨ ਸਾਰ ਹੋਰ ਬਿਖਿਆ ਸ਼ਾਰ, ਉਸਤਤ ਨਿੰਦਾ ਸ਼ਬਦ ਵਿਚਾਰ, ਜੋ ਦੇਵੈ ਤਿਸ ਕਉ ਜੈਕਾਰ, ਤੂੰ ਬਖਸੈ ਜਾਤ ਪਤ ਹੋਏ, ਨਾਨਕ ਕਹਿ ਕਹਾਵੈ ਸੋਏ, ਪ੍ਰਭਾਤੀ ਮਹੱਲਾ ਪਹਿਲਾ, ਖਾਇਆ ਮੈਲ ਵਧਾਇਆ, ਪੈਦਾ ਕਰ ਕੀ ਹਾਣ, ਬਕ ਬਕਵਾ ਚਲਾਇਆ, ਬਿਨਾਂ ਮੈਂ ਬਿਖ ਜਾਣ, ਬਾਬਾ ਐਸਾ ਬਿਖਮ ਜਾਲ ਮਨਵਾਸਿਆ, ਬਿਬਲ ਝਾਗ ਸਹਿਜ ਪ੍ਰਗਾਸਿਆ, ਰਹਾਉ ਬਿਖ ਖਾਣਾ ਬਿਖ ਬੋਲਣਾ, ਬੇਕੀ ਕਾਰ ਕਮਾਏ, ਜਮਦਰ ਬਾਦੇ ਮਾਰੀ ਐ ਛੂਟ ਸੱਚ ਐ ਨਾਏ, ਜਿਵ ਆਇਆ ਤਿਵ ਜਾਏ ਸੀ, ਕੀਆ ਲਿਖ ਲੈ ਜਾਏ, ਮਨਮੁਖ ਮੂਲ ਗਵਾਇਆ, ਦਰਗਹਿ ਮਿਲੈ ਸਜਾਏ, ਜਗ ਖੋਟੋ ਸੱਚ ਨਿਰਮਲਾਓ, ਗੁਰ ਸਬਦੀ ਵਿਚਾਰ, ਤੇ ਨਰ ਵਿਰਲੇ ਜਾਣੀਐ ਜਿਨ ਅੰਤਰ ਗਿਆਨ ਮੁਰਾਰ, ਅਜਰ ਜਰੈ ਨੀਜਰ ਚਰੈ ਅਮਰ ਆਨੰਦ ਸਰੂਪ, ਨਾਨਕ ਜਲ ਕਉ ਮੀਨ ਸੈ ਥੈ ਭਾਵੈ ਰਾਖੋ ਪ੍ਰੀਤ, ਪ੍ਰਭਾਤੀ ਮਹੱਲਾ ਪਹਿਲਾ, ਗੀਤ ਨਾਦ ਹਰਖ ਚਤਰਾਈ, ਰਹਿ ਸਰੰਗ ਫੁਰਮਾਇ ਸਕਾਈ, ਪਹਿਨਣ ਖਾਣਾ ਚੀਤ ਨਾ ਪਾਈ, ਸਾਚ ਸਹਿਜ ਸੁਖ ਨਾਮ ਵਸਾਈ, ਕਿਆ ਜਾਨਾ ਕਿਆ ਕਰੈ ਕਰਾਵੈ, ਨਾਮ ਬਿਨਾ ਤਨ ਕਿਸ਼ਨਾ ਸੁਖਾਵੈ, ਰਹਾਉ ਜੋਗ ਬਿਨੋਦ ਸਵਾਦ ਆਨੰਦਾ, ਮਤ ਸਤ ਪਾਏ ਭਗਤ ਗੋਬਿੰਦਾ, ਕੀਰਤ ਕਰਮ ਕਾਰ ਨਿਜ ਸੰਦਾ, ਅੰਤਰ ਰਵਤੋ ਰਾਜ ਰਵਿੰਦਾ, ਪ੍ਰਿਓ ਪ੍ਰਿਓ ਪ੍ਰੀਤ ਪ੍ਰੇਮ ਓਰ ਤਾਰੀ, ਦੀਨਾ ਨਾਥ ਪਿਓ ਬਨਵਾਰੀ, ਅਨਦਿਨ ਨਾਮ ਦਾਨ ਬ੍ਰਤਕਾਰੀ, ਤ੍ਰਿਪਤ ਤਰੰਗ ਤਤ ਵਿਚਾਰੀ, ਅਕਥੋ ਕਥੋ ਕਿਆ ਮੈਂ ਮੋਰ, ਅਕਥੋ ਕਥੋ ਕਿਆ ਮੈਂ ਜੋਰ, ਭਗਤ ਕਰੀ ਕਰਾਏ ਮੋਰ, ਅੰਤਰ ਵਸੈ ਚੁਕੈ ਮੈਂ ਮੋਰ, ਕਿਸੇ ਵੀ ਦੂਜਾ ਨਹੀਂ ਹੋਰ, ਗੁਰ ਕਾ ਸ਼ਬਦ ਮਹਾਰਸ ਮੀਠਾ, ਐਸਾ ਅੰਮ੍ਰਿਤ ਅੰਤਰ ਡੀਠਾ, ਜਿਨ ਚਾਖਿਆ ਪੂਰਾ ਪਦ ਹੋਏ, ਨਾਨਕ ਤ੍ਰਾਪਿਓ ਤਨ ਸੁਖ ਹੋਏ, ਪ੍ਰਭਾਤੀ ਮਹੱਲਾ ਪਹਿਲਾ, ਅੰਤਰ ਦੇਖ ਸ਼ਬਦ ਮਨ ਮਾਨਿਆ, ਅਵਰਨਾ ਰੰਗ ਨਹਾਰਾ, ਐਨਸ ਜੀਆਂ ਦੇਖ ਸੰਭਾਲੇ, ਤਿਸ ਹੀ ਕੀ ਸਰਕਾਰਾ, ਮੇਰਾ ਪ੍ਰਭ ਰਾਂਕਣ ਅਤਰੂੜੋ, ਦੀਨ ਦਿਆਲ ਪ੍ਰੀਤ ਮਨਮੋਹਨ, ਅਤਰਸ ਲਾਲ ਸਗੂੜੋ, ਰਹਾਉ ਉਪਰ ਕੂਪ ਗਗਨ ਪਨਿਹਾਰੀ, ਅੰਮ੍ਰਿਤ ਪੀਵਣ ਹਾਰਾ, ਜਿਸ ਕੀ ਰਚਨਾ ਸੋਭਿਤ ਜਾਣੈ, ਗੁਰਮੁਖ ਗਿਆਨ ਵਿਚਾਰਾ, ਪਸਰੀ ਕਿਰਨ ਰਸ ਕਮਲ ਬੇਗਾਸੇ, ਸਸ ਕਰ ਸੂਰ ਸਮਾਇਆ, ਕਾਲ ਵਿਧੁੰਸ ਮਨਸਾ ਮਨਮਾਰੀ, ਗੁਰਪ੍ਰਸਾਦ ਪ੍ਰਪਾਇਆ, ਅਤ ਰਸ ਰੰਗ ਚ ਲੂਲੈ ਰਾਤੀ, ਦੂਜਾ ਰੰਗ ਨਾ ਕੋਈ, ਨਾਨਕ ਰਸਨ ਰਸਾਏ ਰਾਤੇ, ਰਵ ਰਿਆ ਪ੍ਰਭ ਸੋਈ, ਪ੍ਰਭਾਤੀ ਮਹੱਲਾ ਪਹਿਲਾ, ਬਾਰਹਿ ਮੈਂ ਰਾਵਲ ਖਪ ਜਾਵੈ, ਚੌਛੇ ਮੈਂ ਸੰਨਿਆਸੀ, ਜੋਗੀ ਕਾਪੜੀਆ ਸਿਰ ਖੂਥੇ, ਬਿਨ ਸਬਦੈ ਗਲ ਫਾਸੀ, ਸ਼ਬਦ ਰਤੇ ਪੂਰੇ ਬੈਰਾਗੀ, ਓ ਹਟ ਹਸਤ ਮੈਂ ਭੀਖਿਆ ਜਾਚੀ, ਏਕ ਭਾਏ ਲਿਵਲਾਗੀ, ਰਹਾਓ ਬ੍ਰਹਮਣਵਾਦ ਪੜੈ ਕਰ ਕਿਰਿਆ, ਕਰਨੀ ਕਰਮ ਕੁਰਾਏ, ਬਿਨ ਬੂਝੇ ਕਿਛ ਸੂਝੈ ਨਾਹੀ, ਮਨਮੁਖ ਵਿਛੜ ਦੁਖ ਪਾਏ, ਸ਼ਬਦ ਮਿਲੇ ਸੇ ਸੁਚਾਚਾਰੀ, ਸਾਚੀ ਦਰਗਹਿ ਮਾਨੇ, ਅਨਦਿਨ ਨਾਮ ਰਤਨ ਲਿਵ ਲਾਗੇ, ਜੋ ਜੁਗ ਸਾਜ ਸਮਾਨੇ, ਸਗਲੇ ਕਰਮ ਧਰਮ ਸੁਚ ਸੰਜਮ, ਜਪ ਤਪ ਤੀਰਥ ਸ਼ਬਦ ਵਸੇ, ਨਾਨਕ ਸਤਿਗੁਰ ਮਿਲੈ ਮਿਲਾਇਆ, ਦੁਖ ਪ੍ਰਾਹਿਤ ਕਾਲ ਨਸੇ, ਪ੍ਰਭਾਤੀ ਮਹੱਲਾ ਪਹਿਲਾ, ਸੰਤਾਂ ਕੀ ਰੇਣ ਸਾਧ ਜਨ ਸੰਗਤ, ਹਰ ਕੀਰਤ ਤਰਤਾਰੀ, ਕਹਾਂ ਕਰੈ ਬਪਰਾ ਜਮ ਡਰ ਪੈ, ਗੁਰਮੁਖ ਹਿਰਦੈ ਮੁਰਾਰੀ, ਜਲ ਜਾਓ ਜੀਵਨ ਨਾਮ ਬਿਨਾ, ਹਰ ਜਪ ਜਾਪ ਜਪੋ ਜਪ ਮਾਲੀ, ਗੁਰਮੁਖ ਆਵੈ ਸਾਧ ਮਨਾ, ਰਹਾਉ ਗੁਰ ਉਪਦੇਸ਼ ਸਾਚ ਸੁਖ ਜਾਂ ਕਹੋ, ਕਿਆ ਤਿਸ ਉਪਮਾ ਕਹੀ ਹੈ, ਲਾਲ ਜਵੇਹਰ
ਰਤਨ ਪਦਾਰਥ ਖੋਜ ਤੁਰਮੁਖ ਲਈਐ ਚੀਨੈ ਗਿਆਨ ਧਿਆਨ ਧਨ ਸਾਚੋ ਏਕ ਸ਼ਬਦ ਲਿਵ ਲਾਵੈ ਨਿਰਾਲੰਬ ਨਿਰਹਾਰ ਨਿਹ ਕੇਵਲ ਨਿਰਭਉ ਤਾੜੀ ਲਾਵੈ ਸਾਇਰ ਸ਼ਬਦ ਭਰੇ ਜਲ ਨਿਰਮਲ ਉਲਟੀ ਨਾਮ ਧਰਾਵੈ ਬਾਹਰ ਜਾਤੋ ਠਾਕਰ ਹਾਵੈ ਗੁਰਮੁਖ ਸਹਿਜ ਸਮਾਵੈ ਸੋ ਗਿਰਹੀ ਸੋ ਦਾਸੋ ਦਾਸੀ ਜਿਨ ਗੁਰਮੁਖ ਆ ਪਛਾਨਿਆ ਨਾਨਕ ਕਹੈ ਅਵਰ ਨਹੀਂ ਦੂਜਾ ਸਾਚ ਸ਼ਬਦ ਮਨ ਮਾਨਿਆ ਰਾਗ ਪ੍ਰਭਾਤੀ ਮਹੱਲਾ ਤੀਜਾ ਚੌਪਦੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਗੁਰਮੁਖ ਵਿਰਲਾ ਕੋਈ ਬੂਝੈ ਸਬਦੇ ਰਹਿਆ ਸਮਾਈ ਨਾਮ ਰਤੇ ਸਦਾ ਸੁਖ ਪਾਵੈ ਸੱਚ ਰਹਿ ਲਿਵਲਾਈ ਹਰ ਹਰ ਨਾਮ ਜਪੋ ਜਨ ਭਾਈ ਗੁਰਪ੍ਰਸਾਦ ਮਨ ਅਸਥਿਰ ਹੋਵੈ ਅੰਦਨ ਹਰਸ ਰਹਿਆ ਅਗਾਈ ਰਹਾਉ ਅਨਦਿਨ ਭਗਤ ਕਰੋ ਦਿਨ ਰਾਤੀ ਇਸ ਯੁਗ ਕਾ ਲਾਹਾ ਭਾਈ ਸਦਾ ਜਨ ਨਿਰਮਲ ਮੈਲ ਨ ਲਾਗੈ ਸੱਚ ਨਾਮ ਚਿਤ ਲਾਈ ਸੁਖ ਸਿੰਗਾਰ ਸਤਿਗੁਰੂ ਦਿਖਾਇਆ ਨਾਮ ਵੱਡੀ ਵਡਿਆਈ ਅਖੁੱਟ ਭੰਡਾਰ ਭਰੇ ਕਦੇ ਤੋਟ ਨਾ ਆਵੈ ਸਦਾ ਹਰ ਸੇਵੋ ਭਾਈ ਆਪੇ ਕਰਤਾ ਜਿਸਨੋ ਦੇਵੈ ਤਿਸ ਵਸੈ ਮਨ ਆਈ ਨਾਨਕ ਨਾਮ ਧਿਆਏ ਸਦਾ ਤੂੰ ਸਤਿਗੁਰ ਦੀਆ ਦਿਖਾਈ ਪ੍ਰਭਾਤੀ ਮਹੱਲਾ ਤੀਜਾ ਨਿਰਗੁਣੀ ਆਰੇ ਕੋ ਬਖਸ਼ ਲੈ ਸਵਾਮੀ ਆਪੇ ਲਹਿਓ ਮਿਲਾਈ ਤੂੰ ਬੇਅੰਤ ਤੇਰਾ ਅੰਤ ਨਾ ਪਾਇਆ ਸਬਦੇ ਦੇਹੋ ਬੁਝਾਈ ਹਰ ਜੀਉ ਤੁਧ ਵਿਟੋ ਬਲ ਜਾਈ ਤਨ ਮਨ ਅਰਪੀ ਤੁਧ ਆਗੈ ਰੱਖੋ ਸਦਾ ਰਹਾ ਸਰਣਾਈ ਰਹਾਓ ਆਪਣੇ ਭਾਣੇ ਵਿੱਚ ਸਦਾ ਰੱਖ ਸਵਾਮੀ ਹਰ ਨਾਮੋ ਦੇਹ ਵਡਿਆਈ ਪੂਰੇ ਗੁਰਤੇ ਭਾਣਾ ਜਾਪੈ ਅੰਦਨ ਸਹਿ ਸਮਾਈ ਤੇਰੇ ਭਾਣੈ ਭਗਤ ਜੇ ਤੁਧ ਭਾਵੈ ਆਪੇ ਬਖਸ਼ ਮਿਲਾਈ ਤੇਰੇ ਭਾਣੈ ਸਦਾ ਸੁਖ ਪਾਇਆ ਗੁਰਤ੍ਰਿਸ਼ਨਾ ਅਗਨ ਬੁਝਾਈ ਜੋ ਤੂੰ ਕਰੈ ਸੋ ਹੋਵੈ ਕਰਤੇ ਅਵਰ ਨਾ ਕਰਨਾ ਜਾਈ ਨਾਨਕ ਨਾਮੈ ਜੇਵੜੇ ਅਵਰ ਨਾ ਦਾਤਾ ਪੂਰੇ ਗੁਰਤੇ ਪਾਈ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰਸਾ ਲਹਾਇਆ ਜਿੰਨਾ ਤਿਨ ਸਲਾਏ ਹਰ ਜਾਤਾ ਵਿੱਚੋਂ ਪਰਮ ਗਿਆ ਹੈ ਦੂਜਾ ਗੁਰ ਕੈ ਸ਼ਬਦ ਪਛਾਤਾ ਹਰ ਜੀਉ ਤੂੰ ਮੇਰਾ ਇੱਕ ਸੋਈ ਤੂੰ ਜਪੀ ਤੁਧੈ ਸਾ ਲਾਹੀ ਗਤ ਮਤ ਤੁਝ ਤੇ ਹੋਈ ਰਹਾਉ ਗੁਰਮੁਖ ਸਾ ਲਾਹਨ ਸੇ ਸਾਧ ਪਾਇਨ ਮੀਠਾ ਅੰਮ੍ਰਿਤ ਸਾਰ ਸਦਾ ਮੀਠਾ ਕਦੇ ਨਾ ਫੀਕਾ ਗੁਰਸਬ ਦੀ ਵਿਚਾਰ ਜਿਨ ਮੀਠਾ ਲਾਇਆ ਸੋਈ ਜਾਣੈ ਤਿਸ ਵਿਟੋ ਬਲ ਜਾਈ ਸ਼ਬਦ ਸਲਾਹੀ ਸਦਾ ਸੁਖਦਾਤਾ ਵਿੱਚੋਂ ਆਪ ਗਵਾਈ ਸਤਿਗੁਰ ਮੇਰਾ ਸਦਾ ਹੈ ਦਾਤਾ ਜੋ ਇੱਛੈ ਸੋ ਫਲ ਪਾਏ ਨਾਨਕ ਨਾਮ ਮਿਲੈ ਵਡਿਆਈ ਗੁਰਸਬ ਦੀ ਸਚ ਪਾਏ ਪ੍ਰਭਾਤੀ ਮਹੱਲਾ ਤੀਜਾ ਜੋ ਤੇਰੀ ਸਰਨਾਈ ਹਰ ਜੀਓ ਤਿੰਨ ਤੂੰ ਰੱਖਣ ਯੋਗ ਤੋ ਜੇਵੜ ਮੈਂ ਅਵਰ ਨਾ ਸੂਜੈ ਨਾ ਕੋ ਹੋਆ ਨਾ ਹੋਗ ਹਰ ਜੀਓ ਸਦਾ ਤੇਰੀ ਸਰਨਾਈ ਜਿਉਂ ਭਾਵੈ ਤਿਉਂ ਰੱਖੋ ਮੇਰੇ ਸੁਆਮੀ ਇਹ ਤੇਰੀ ਵਡਿਆਈ ਰਹਾਓ ਜੋ ਤੇਰੀ ਸਰਨਾਈ ਹਰ ਜੀਓ ਤਿਨ ਕੀ ਕਰੈ ਪ੍ਰਤਪਾਲ ਆਪ ਕਿਰਪਾ ਕਰ ਰੱਖੋ ਹਰ ਜੀਓ ਪੋਹੇ ਨਾ ਸਕੈ ਜਮਕਾਲ ਤੇਰੀ ਸਰਨਾਈ ਸੱਚੀ ਹਰ ਜੀਓ ਨਾ ਉਹ ਘਟੈ ਨਾ ਜਾਏ ਜੋ ਹਰ ਛੋੜ ਦੂਜੈ ਪਾਏ ਲਾਗੈ ਉਹ ਜੰਮੈ ਤੈ ਮਰ ਜਾਏ ਜੋ ਤੇਰੀ ਸਰਨਾਈ ਹਰ ਜੀਓ ਤਿੰਨਾ ਦੁਖ ਭੂ ਕਿਛ ਨਾਹੇ ਨਾਨਕ ਨਾਮ ਸਲਾਹੇ ਸਦਾ ਤੂੰ ਸੱਚੈ ਸ਼ਬਦ ਸਮਾਹੇ ਪ੍ਰਭਾਤੀ ਮਹੱਲਾ ਤੀਜਾ ਗੁਰਮੁਖ ਹਰ ਜੀ ਉਸਦਾ ਤੇ ਆਵੋ ਜਬ ਲਗ ਜੀ ਪ੍ਰਾਨ ਗੁਰ ਸ਼ਬਦੀ ਮਨ ਨਿਰਮਲ ਹੋਵਾ ਚੂਕਾ ਮਨ ਅਵਮਾਨ ਸਫਲ ਜਨਮ ਤਿਸ ਪ੍ਰਾਨੀ ਕੇਰਾ ਹਰ ਕੈ ਨਾਮ ਸਮਾਨ ਮੇਰੇ ਮਨ ਗੁਰ ਕੀ ਸਿੱਖ ਸੁਣੀ ਜੈ ਹਰ ਕਾ ਨਾਮ ਸਦਾ ਸੁਖਦਾਤਾ ਸਹਿਜੇ ਹਰਸ ਕੀ ਜੈ ਰਹਾਓ ਮੂਲ ਪਛਾਣ ਤਿੰਨ ਨਿਜ ਕਰ ਵਾਸਾ
ਸਹਿਜੇ ਹੀ ਸੁਖ ਹੋਈ, ਗੁਰ ਕੈ ਸ਼ਬਦ ਕਮਲ ਪ੍ਰਗਾਸਿਆ, ਹੋ ਮੈਂ ਦੁਰਮਤ ਖੋਈ। ਸਭਨਾ ਮੈਂ ਏਕੋ ਸੱਚ ਵਰਤੈ, ਵਿਰਲਾ ਬੂਝੈ ਕੋਈ। ਗੁਰਮਤੀ ਮਨ ਨਿਰਮਲ ਹੋਵਾ, ਅੰਮ੍ਰਿਤ ਤੱਤ ਵਖਾਨੈ, ਹਰ ਕਾ ਨਾਮ ਸਦਾ ਮਨ ਵਸਿਆ, ਵਿੱਚ ਮਨ ਹੀ ਮਨ ਮਾਨੈ। ਸਦ ਬਲਿਹਾਰੀ ਗੁਰ ਆਪਣੇ ਵਿਟੋ, ਜਿਤ ਆਤਮ ਰਾਮ ਪਛਾਨੈ। ਮਾਨਸ ਜਨਮ ਸਤਿਗੁਰੂ ਨਾ ਸੇਵਿਆ, ਬਿਰਥਾ ਜਨਮ ਗਵਾਇਆ। ਨਦਰ ਕਰੇ ਤਾਂ ਸਤਿਗੁਰ ਮੇਲੇ, ਸਹਿਜੇ ਸਹਿ ਸਮਾਇਆ। ਨਾਨਕ ਨਾਮ ਮਿਲੈ ਵਡਿਆਈ, ਪੂਰੇ ਭਗਤ ਆਇਆ, ਪ੍ਰਭਾਤੀ ਮਹੱਲਾ ਤੀਜਾ। ਆਪੇ ਭਾਂਤ ਬਣਾਏ ਬਹੁਰੰਗੀ, ਸਿਸ਼ਟਿਓ ਪਾਏ ਪ੍ਰਭ ਖੇਲ ਕੀਆ। ਕਰ ਕਰ ਵੇਖੈ ਕਰੇ ਕਰਾਏ, ਸਰਬ ਜੀਆਂ ਨੋ ਰਿਜਕ ਦੀਆ। ਕਲੀ ਕਾਲ ਮੈਂ ਰਵੇ ਆਰਾਮ, ਘੜ ਘੜ ਪੂਰ ਰਿਹਾ ਪ੍ਰਵੇਕੋ, ਗੁਰਮੁਖ ਪ੍ਰਗਟ ਹਰ ਹਰ ਨਾਮ ਰਹਾਓ। ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਘਟ ਘਟ ਹਰ ਭਰਪੂਰ ਰਹਿਆ। ਨਾਮ ਰਤਨ ਤਿੰਨਾ ਹਿਰਦੈ ਪ੍ਰਗਟਿਆ, ਜੋ ਗੁਰ ਸਰਣਾਈ ਭਜ ਪਿਆ। ਇੰਦਰੀ ਪੰਚ ਪੰਚੇ ਵਸੇ ਆਣੈ, ਖਿਮਾ ਸੰਤੋਖ ਗੁਰਮਤ ਪਾਵੈ। ਸੋ ਧਨ ਧਨ ਹਰ ਜਨ ਵਡ ਪੂਰਾ, ਜੋ ਭੈ ਬੈ ਰਾਗ ਹਰ ਗੁਣ ਗਾਵੈ। ਗੁਰ ਤੇ ਮੋਹ ਫੇਰੇ ਜੇ ਕੋਈ, ਗੁਰ ਕਾ ਕਹਿਆ ਨਾ ਚਿਤ ਧਰੈ। ਕਰ ਆਚਾਰ ਬਹੁ ਸੰਪੋ ਸੰਚੈ, ਜੋ ਕਿਛ ਕਰੈ ਸੋ ਨਰਕ ਪਰੈ। ਏਕੋ ਸ਼ਬਦ ਏਕੋ ਪ੍ਰਭ ਵਰਤੈ, ਸਭ ਏਕ ਸਤੇ ਉਤਪਤ ਚਲੈ। ਨਾਨਕ ਗੁਰਮੁਖ ਮੇਲ ਮਿਲਾਏ, ਗੁਰਮੁਖ ਹਰ ਹਰ ਜਾਏ ਰਲੈ। ਪ੍ਰਭਾਤੀ ਮਹੱਲਾ ਤੀਜਾ, ਮੇਰੇ ਮਨ ਗੁਰ ਆਪਣਾ ਸਾ ਲਾਹੇ, ਪੂਰਾ ਭਾਗ ਹੋਵੇ ਮੁਖ ਮਸਤਕ, ਸਦਾ ਹਰ ਕੇ ਗੁਣ ਗਾਹੇ ਰਹਾਓ। ਅੰਮ੍ਰਿਤ ਨਾਮ ਭੋਜਨ ਹਰ ਦੇ, ਕੋਟ ਮੱਧੇ ਕੋਈ ਵਿਰ ਲਾ ਲੇ। ਜਿਸਨੂੰ ਆਪਣੀ ਨਜ਼ਰ ਕਰੇ, ਗੁਰ ਕੇ ਚਰਨ ਮਨ ਮਾਹੇ ਵਸਾਏ, ਦੁੱਖ ਹਨੇਰਾ ਅੰਦਰੋਂ ਜਾਏ। ਆਪੇ ਸਾਚਾ ਲੈ ਮਿਲਾਏ, ਗੁਰ ਕੀ ਬਾਣੀ ਸਿਉ ਲਾਏ ਪਿਆਰ। ਇੱਥੇ ਉੱਥੇ ਹੋ ਆਧਾਰ, ਆਪੇ ਦੇਵੈ ਸਿਰਜਣਹਾਰ। ਸੱਚਾ ਮਨਾਏ ਆਪਣਾ ਪਾਣਾ, ਸੋਈ ਭਗਤ ਸੁਗੜ ਸੁਜਾਣਾ, ਨਾਨਕ ਤਿਸਕੈ ਸਤ ਕੁਰਬਾਣਾ। ਪ੍ਰਭਾਤੀ ਮਹੱਲਾ ਚੌਥਾ, ਵਿਭਾਸ ਇੱਕ ਓਅੰਕਾਰ, ਸਤਿਗੁਰ ਪ੍ਰਸਾਦ। ਰਸਕ ਰਸਕ ਗੁਣ ਗਾਵੈ ਗੁਰਮਤ, ਲਿਵ ਉਨਮਨ ਨਾਮ ਲਗਾਨ। ਅੰਮ੍ਰਿਤ ਰਸ ਪੀਆ ਗੁਰ ਸ਼ਬਦੀ, ਹਮ ਨਾਮ ਵਿਟੋ ਕੁਰਬਾਨ। ਹਮਰੇ ਜਗ ਜੀਵਨ ਹਰ ਪ੍ਰਾਨ, ਹਰਿਉ ਤੁਮਰੇ ਦੇ ਅੰਤਰ ਪਾਇਓ, ਗੁਰਮੰਤ ਦੀਓ ਹਰ ਕਾਨ ਰਹਾਓ। ਆਵੋ ਸੰਤ ਮਿਲੋ ਮੇਰੇ ਭਾਈ, ਮਿਲ ਹਰ ਹਰ ਨਾਮ ਵਖਾਨ। ਕਿਤ ਬਿਦ ਕਿਉ ਪਾਈਐ ਪ੍ਰਭ ਆਪਣਾ, ਮੋਕੋ ਕਰੋ ਉਪਦੇਸ ਹਰਦਾਨ। ਸਤ ਸੰਗਤ ਮੈਂ ਹਰ ਹਰ ਵਸਿਆ, ਮਿਲ ਸੰਗਤ ਹਰ ਗੁਣ ਜਾਨ। ਵੱਡੇ ਭਾਗ ਸਤ ਸੰਗਤ ਪਾਈ, ਗੁਰ ਸਤਗੁਰ ਪਰਸ ਭਗਵਾਨ। ਗੁਣ ਗਾਵੈ ਪ੍ਰਭ ਅਗਮ ਠਾਕੁਰ ਕੇ, ਗੁਣ ਗਾਏ ਰਹੇ ਹੈਰਾਨ। ਜਨ ਨਾਨਕ ਕਹੋ ਗੁਰ ਕਿਰਪਾ ਧਾਰੀ, ਹਰ ਨਾਮ ਦੀ ਔਖਿਨ ਦਾਨ। ਪ੍ਰਭਾਤੀ ਮਹੱਲਾ ਚੌਥਾ, ਉਗਵੈ ਸੂਰ ਗੁਰਮੁਖ ਹਰ ਬੋਲੈ, ਸਭ ਰਹਿਣ ਸੰਭਾਲੈ ਹਰ ਗਾਲ। ਹਮਰੈ ਪ੍ਰਭ ਹਮ ਲੋਚ ਲਗਾਈ, ਹਮ ਕਰੈ ਪ੍ਰਭੂ ਹਰ ਪਾਲ। ਮੇਰਾ ਮਨ ਸਾਧੂ ਧੂਰ ਰਵਾਲ, ਹਰ ਹਰ ਨਾਮ ਦ੍ਰਿੜਾਇਓ ਗੁਰ ਮੀਠਾ। ਗੁਰ ਪਗ ਚਾਰੋ ਹਮ ਬਾਲ ਰਹਾਓ, ਸਾਕਤ ਕਹੋ ਦਿਨ ਰਹਿਣ ਅੰਧਾਰੀ। ਮੋਹੇ ਫਾਥੇ ਮਾਇਆ ਜਾਲ, ਖਿਨ ਪਲ ਹਰ ਪ੍ਰਭ ਹਿਰਦੈ ਨਾ ਵਸਿਓ, ਰਿਨ ਬਾਂਧੇ ਬਹੁ ਬਿਦਬਾਲ। ਸਤ ਸੰਗਤ ਮਿਲ ਮਤ ਬੁੱਧ ਪਾਈ, ਹਉ ਛੂਟੇ ਮਮਤਾ ਜਾਲ। ਹਰ ਨਾਮਾ ਹਰ ਮੀਠ ਲਗਾਨਾ, ਗੁਰ ਕੀਏ ਸ਼ਬਦ ਨਿਹਾਲ। ਹਮ ਬਾਰਕ ਗੁਰ ਅਗਮ ਗੋਸਾਈ, ਗੁਰ ਕਰ ਕਿਰਪਾ ਪ੍ਰਿਤਪਾਲ। ਬਿਖ ਭਉ ਜਲ ਡੁੱਬਦੇ ਕਾਢ ਲਿਹੋ ਪ੍ਰਭ, ਗੁਰ ਨਾਨਕ ਬਾਲ ਗੋਪਾਲ। ਪ੍ਰਭਾਤੀ ਮਹੱਲਾ ਚੌਥਾ, ਇੱਕ ਖਿਨ ਹਰ ਪ੍ਰਭ ਕਿਰਪਾ ਧਾਰੀ, ਗੁਣ ਗਾਏ ਰਸਕ ਰਸੀਕ। ਗਾਵਤ ਸੁਨਤ ਦੋ ਪਏ ਮੁਕਤੇ, ਜਿਨ੍ਹਾਂ ਗੁਰਮੁਖ ਖਿਨ ਹਰ ਪੀਕ। ਮੇਰੇ ਮਨ ਹਰ ਹਰ ਨਾਮ, ਮੇਰੇ ਮਨ ਹਰ ਹਰ ਰਾਮ ਨਾਮ ਰਸ ਟੀਕ। ਗੁਰਮਤਿ
ਨਾਮ ਸੀਤਲ ਜਲ ਪਾਇਆ, ਗੁਰਮੁਖ ਨਾਮ ਸੀਤਲ ਜਲ ਪਾਇਆ, ਹਰ ਹਰ ਨਾਮ ਪਿਆ ਰਸ ਚੀਕ ਰਹਾਓ, ਜਿਨ ਹਰ ਹਿਰਦੈ ਪ੍ਰੀਤ ਲਗਾਨੀ, ਤਿੰਨਾ ਮਸਤਕ ਉਜਲ ਟੀਕ, ਹਰ ਜਨ ਸੋਭਾ ਸਭ ਜਗ ਉੱਪਰ, ਜਿਉਂ ਵਿੱਚ ਉੜਵਾ ਸਸਕੀਕ, ਜਿਨ ਹਰ ਹਿਰਦੈ ਨਾਮ ਨ ਵਸਿਓ, ਤਿਨ ਸਭ ਕਾਰਜ ਫੀਕ, ਜੈਸੇ ਸਿੰਗਾਰ ਕਰੈ ਦੇਹ ਮਾਨੁਖ, ਨਾਮ ਬਿਨਾ ਨਿਕਟੇ ਨਖ ਕੀਕ, ਘਟ ਘਟ ਰਮਈਆ ਰਮਤ ਰਾਮ ਰਾਏ, ਸਭ ਵਰਤੈ ਸਮੈਕ, ਜਨ ਨਾਨਕ ਕਵ ਹਰ ਕਿਰਪਾ ਧਾਰੀ, ਗੁਰਬਚਨ ਤੇ ਆਇਓ ਕਰੀ ਮੀਕ, ਪ੍ਰਭਾਤੀ ਮਹੱਲਾ ਚੌਥਾ, ਅਗਮ ਦਇਆਲ ਕਿਰਪਾ ਪ੍ਰਭ ਧਾਰੀ, ਮੁਖ ਹਰ ਹਰ ਨਾਮ ਕਹੇ, ਪਤਿਤ ਪਾਵਨ ਹਰ ਨਾਮ ਤੇ ਆਇਓ, ਸਭ ਕਿਲ ਵਿਖ ਪਾਪ ਲਹੇ, ਜਪ ਮਨ ਰਾਮ ਨਾਮ ਰਵ ਰਹੇ, ਦੀਨ ਦਿਆਲ ਦੁਖ ਭੰਜਨ ਗਾਇਓ, ਗੁਰਮਤ ਨਾਮ ਪਦਾਰਥ ਲਹੇ ਰਹਾਓ, ਕਾਇਆ ਨਗਰ ਨਗਰ ਹਰ ਬਸਿਓ, ਮਤ ਗੁਰਮਤ ਹਰ ਹਰ ਸਹੇ, ਸਰੀਰ ਸਰੋਵਰ ਨਾਮ ਹਰ ਪ੍ਰਗਟਿਓ, ਘਰ ਮੰਦਰ ਹਰ ਪ੍ਰਭ ਲਹੇ, ਜੋ ਨਰ ਭਰਮ ਭਰਮ ਉਦਯਾਨੇ, ਤੇ ਸਖਤ ਮੂਡ ਮੋਹੇ, ਜਿਉ ਮ੍ਰਿਗ ਨਾਭ ਬਸੈ ਬਾਸ ਬਸਨਾ, ਭਰਮ ਭਰਮਿਓ ਚਾਰ ਗਹੇ, ਤੋਂ ਵੱਡ ਅਗਮ ਅਗਾਧ ਬੋਧ ਪ੍ਰਭ, ਮਤ ਦੇਵੋ ਹਰ ਪ੍ਰਭ ਲਹੇ, ਜਨ ਨਾਨਕ ਕਹੋ ਗੁਰ ਹਾਥ ਸਿਰ ਧਰਿਓ, ਹਰ ਰਾਮ ਨਾਮ ਰਵ ਰਹੇ, ਪ੍ਰਭਾਤੀ ਮਹੱਲਾ ਚੌਥਾ, ਮਨ ਲਾਗੀ ਪ੍ਰੀਤ ਰਾਮ ਨਾਮ, ਹਰ ਹਰ ਜਪਿਓ ਹਰ ਪ੍ਰਭ ਵਡਫਾ, ਸਤਿਗੁਰ ਬਚਨ ਸੁਖਾਨੇ ਹੀ ਅਰੈ, ਹਰ ਧਾਰੀ ਹਰ ਪ੍ਰਭ ਕਿਰਪਾ, ਮੇਰੇ ਮਨ ਭਜ ਰਾਮ ਨਾਮ ਹਰ ਨਿਮਖਫਾ, ਹਰ ਹਰ ਦਾਨ ਦਿਓ ਗੁਰਪੂਰੈ, ਹਰ ਨਾਮਾ ਮਨ ਤਨ ਬਸਫਾ ਰਹਾਓ, ਕਾਇਆ ਨਗਰ ਵਸਿਓ ਘਰ ਮੰਦਰ, ਜਪ ਸੋਭਾ ਗੁਰਮੁਖ ਕਰਪਫਾ, ਹਲਤ ਪਲਤ ਜਨ ਭਏ ਸੁਹੇਲੇ, ਮੁਖ ਉਜਲ ਗੁਰਮੁਖ ਤਰਫਾ, ਅਨਪਉ ਹਰ ਹਰ ਹਰ ਲਿਵ ਲਾਗੀ, ਹਰ ਉਰ ਤਾਰਿਓ ਗੁਰਨਿਮਖਫਾ, ਕੋਟ ਕੋਟ ਕੇ

ਪਹਿਰ ਪਾਰ ਬ੍ਰਹਮ ਤੇ ਆਈ ਸਦਾ ਸਦਾ ਗੁਣ ਗਾਇਆ। ਕਹੋ ਨਾਨਕ ਮੇਰੇ ਪੂਰੇ ਮਨੋਰਥ ਪਾਰ ਬ੍ਰਹਮ ਗੁਰ ਪਾਇਆ। ਪ੍ਰਭਾਤੀ ਮਹੱਲਾ ਪੰਜਵਾਂ ਸਿਮਰਤ ਨਾਮ ਕਿਲਬਿਕ ਸਭ ਨਾਸੇ ਸੱਚ ਨਾਮ ਗੁਰਦੀਨੀ ਰਾਸੇ। ਪ੍ਰਭ ਕੀ ਦਰਗਹਿ ਸੋਭਾਵੰਤੇ ਸੇਵਕ ਸੇਵ ਸਦਾ ਸੋਹੰਤੇ। ਹਰ ਹਰ ਨਾਮ ਜਪੋ ਮੇਰੇ ਭਾਈ ਸਗਲੇ ਰੋਗ ਦੋਖ ਸਭ ਬਿਨਸੈ ਅਗਿਆਨ ਅੰਧੇਰਾ ਮਨ ਤੇ ਜਾਈ ਰਹਾਉ। ਜਨਮ ਮਰਨ ਗੁਰ ਰਾਖੇ ਮੀਤ ਹਰ ਕੇ ਨਾਮ ਸਿਉ ਲਾਗੀ ਪ੍ਰੀਤ। ਕੋਟ ਜਨਮ ਕੇ ਗਏ ਕਲੇਸ਼ ਜੋ ਤਿਸ ਭਾਵੈ ਸੋ ਫਲ ਹੋਸ। ਤਿਸ ਗੁਰ ਕੋ ਹੋ ਸਦਾ ਬਲ ਜਾਈ ਜਿਸ ਪ੍ਰਸਾਦ ਹਰ ਨਾਮ ਤੇ ਆਈ। ਐਸਾ ਗੁਰ ਪਾਈਐ ਵਡਭਾਗੀ ਜਿਸ ਮਿਲ ਤੇ ਰਾਮ ਲਿਵ ਲਾਗੀ। ਕਰ ਕਿਰਪਾ ਪਾਰ ਬ੍ਰਹਮ ਸੁਆਮੀ ਸਗਲ ਘਟਾ ਕੇ ਅੰਤਰਜਾਮੀ। ਆਠ ਪਹਿਰੇ ਆਪਣੀ ਲਿਵ ਲਾਏ ਜਨ ਨਾਨਕ ਪ੍ਰਭ ਕੀ ਸਰਨ ਆਏ। ਪ੍ਰਭਾਤੀ ਮਹੱਲਾ ਪੰਜਵਾਂ ਕਰ ਕਿਰਪਾ ਆਪਣੇ ਪ੍ਰਭ ਕੀ ਏ ਹਰ ਕਾ ਨਾਮ ਜਪਨ ਕਉ ਦੀਏ। ਆਠ ਪਹਿਰ ਗੁਣ ਗਾਏ ਗੋਬਿੰਦ ਪੈ ਬਿਨ ਸੇ ਉਤਰੀ ਸਭ ਚਿੰਦ। ਉਬਰੇ ਸਤਿਗੁਰ ਚਰਨੀ ਲਾਗ ਜੋ ਗੁਰ ਕਹੈ ਸੋਈ ਪਲ ਮੀਠਾ। ਮਨ ਕੀ ਮਤ ਤਿਆਗ ਰਹਾਓ ਮਨ ਤਨ ਵਸਿਆ ਹਰ ਪ੍ਰਭ ਸੋਈ। ਕਲ ਕਲੇਸ਼ ਕਿਛ ਵਿਗਨ ਨਾ ਹੋਈ। ਸਦਾ ਸਦਾ ਪ੍ਰਭ ਜੀ ਕੈ ਸੰਗ ਉਤਰੀ ਮਹਿਲ ਨਾਮ ਕੈ ਰੰਗ। ਚਰਨ ਕਮਲ ਸਿਉ ਲਾਗੋ ਪਿਆਰ ਬਿਨਸੇ ਕਾਮ ਕ੍ਰੋਧ ਹੰਕਾਰ। ਪ੍ਰਭ ਮਿਲਣ ਕਾ ਮਾਰਗ ਜਾਨਾ ਭਾਏ ਭਗਤ ਹਰ ਸਿਉ ਮਨ ਮਾਨਾ। ਸੁਣ ਸੱਜਣ ਸੰਤ ਮੀਤ ਸੁਹੇਲੇ ਨਾਮ ਰਤਨ ਹਰ ਅਗੇ ਅਤੋਲੇ। ਸਦਾ ਸਦਾ ਪ੍ਰਭ ਗੁਣ ਨਿਦ ਗਾਈਐ ਕਹੋ ਨਾਨਕ ਵਡਭਾਗੀ ਪਾਈਐ। ਪ੍ਰਭਾਤੀ ਮਹੱਲਾ ਪੰਜਵਾਂ ਸੇ ਧਨਵੰਤ ਸੇਈ ਸੱਚ ਸਾਹਾ ਹਰ ਕੀ ਦਰਗਹਿ ਨਾਮ ਵਿਸਾਹਾ। ਹਰ ਹਰ ਨਾਮ ਜਪੋ ਮਨ ਮੀਤ ਗੁਰਪੂਰਾ ਪਾਈਐ ਵਡਭਾਗੀ ਨਿਰਮਲ ਪੂਰਨ ਰੀਤ ਰਹਾਉ। ਪਾਇਆ ਲਾਭ ਵੱਜੀ ਵਧਾਈ ਸੰਤ ਪ੍ਰਸਾਦ ਹਰ ਕੇ ਗੁਣ ਗਾਈ। ਸਫਲ ਜਨਮ ਜੀਵਨ ਪ੍ਰਵਾਨ ਗੁਰਪ੍ਰਸਾਦੀ ਹਰ ਰੰਗ ਮਾਣ। ਬਿਨਸੇ ਕਾਮ ਕ੍ਰੋਧ ਹੰਕਾਰ ਨਾਨਕ ਗੁਰਮੁਖ ਉਤਰ ਸਪਾਰ। ਪ੍ਰਭਾਤੀ ਮਹੱਲਾ ਪੰਜਵਾਂ ਗੁਰਪੂਰਾ ਪੂਰੀ ਤਾਂ ਕੀ ਕਲਾ। ਗੁਰ ਕਾ ਸ਼ਬਦ ਸਦਾ ਸਦ ਅਟੱਲਾ ਗੁਰ ਕੀ ਬਾਣੀ ਜਿਸ ਮਨ ਵਸੈ। ਦੁਖ ਦਰਦ ਸਭ ਤਾਂ ਕਾ ਨਸੈ ਹਰ ਰੰਗ ਰਾਤਾ ਮਨ ਰਾਮ ਗੁਣ ਗਾਵੈ। ਮੁਕਤੋ ਸਾਧੂ ਧੂਰੀ ਨਾਵੈ ਰਹਾਉ। ਗੁਰਪ੍ਰਸਾਦੀ ਉਤਰੇ ਪਾਰ ਭਉ ਭਰਮ ਬਿਨਸੇ ਬੇਕਾਰ। ਮਨ ਤਨ ਅੰਤਰ ਬਸੇ ਗੁਰ ਚਰਨਾ ਨਿਰਪੈ ਸਾਧ ਪਰੇ ਹਰ ਸਰਨਾ। ਆਨੰਦ ਸਹਿਜ ਰਸੂਕ ਨੇਰੇ ਦੁਸ਼ਮਣ ਦੁਖ ਨਾ ਆਵੈ ਨੇਰੇ। ਗੁਰਪੂਰੈ ਆਪਣੇ ਘਰ ਰਾਖੇ ਹਰ ਨਾਮ ਜਪਤ ਕਿਲਬਖ ਸਭ ਲਾਥੇ। ਸੰਤ ਸਾਜਨ ਸਿੱਖ ਭਏ ਸੁਹੇਲੇ ਗੁਰਪੂਰੈ ਪ੍ਰਭ ਸਿਉ ਲੈ ਮੇਲੇ। ਜਨਮ ਮਰਨ ਦੁਖ ਪਹਾ ਕਾਟਿਆ ਕਹੋ ਨਾਨਕ ਗੁਰ ਪਰਦਾ ਢਾਕਿਆ। ਪ੍ਰਭਾਤੀ ਮਹੱਲਾ ਪੰਜਵਾਂ ਸਤਿਗੁਰ ਪੂਰੈ ਨਾਮ ਦੀਆ ਆਨੰਦ ਮੰਗਲ ਕਲਿਆਣ ਸਦਾ ਸੁਖ। ਕਾਰਜ ਸਗਲਾ ਰਾਸਥੀਆ ਰਹਾਓ। ਚਰਨ ਕਮਲ ਗੁਰ ਕੇ ਮਨ ਉਠੇ ਦੁਖ ਦਰਦ ਪ੍ਰਭ ਬਿਨਸੇ ਝੂਠੇ। ਨਿਤ ਉਠ ਗਾਵੋ ਪ੍ਰਭ ਕੀ ਬਾਣੀ ਆਠ ਪੈਰ ਹਰ ਸਿਮਰੋ ਪ੍ਰਾਣੀ। ਘਰ ਬਾਹਰ ਪ੍ਰਭ ਸਭਨੀ ਥਾਈ ਸੰਗ ਸਹਾਈ ਜੈ ਹੋ ਜਾਈ। ਦੋਇ ਕਰ ਜੋੜ ਕਰੀ ਅਰਦਾਸ ਸਦਾ ਜਪੇ ਨਾਨਕ ਗੁਣਤਾਸ। ਪ੍ਰਭਾਤੀ ਮਹੱਲਾ ਪੰਜਵਾਂ ਪਾਰ ਬ੍ਰਹਮ ਪ੍ਰਭ ਸੁੜ ਸੁਜਾਨ ਗੁਰਪੂਰਾ ਪਾਈਐ ਵਡਭਾਗੀ ਦਰਸ਼ਨ ਕਉ ਜਾਈਐ ਕੁਰਬਾਨ ਰਹਾਉ। ਕਿਲਬਿਖ ਮੇਟੇ ਸ਼ਬਦ ਸੰਤੋਖ ਨਾਮ ਆਰਾਧਨ ਹੋਵਾ ਜੋਗ। ਸਾਧ ਸੰਗ ਹੋਵਾ ਪ੍ਰਗਾਸ ਚਰਨ ਕਮਲ ਮਨ ਮਾਏ ਨਿਵਾਸ। ਜਿਨ ਕੀਆ ਤਿਨ ਲੀਆ ਰਾਖ ਪ੍ਰਭ ਪੂਰਾ ਅਨਾਥ ਕਾ ਨਾਥ। ਜਿਸੈ ਨਿਵਾਜੇ ਕਿਰਪਾ ਧਾਰ ਪੂਰਨ ਕਰਮ ਤਾਂ ਕੇ ਆਚਾਰ। ਗੁਣ ਗਾਵੈ ਨਿਤ ਨਿਤ ਨਿਤ ਨਵੇਂ ਲਖ ਚੌਰਾਸੀ ਜੋਨ ਨਾ ਪਵੇ। ਈਹਾਂ ਉਹਾਂ ਚਰਨ ਪੂਜਾਰੇ ਮੁਖ ਉਜਲ ਸਾਚੈ ਦਰਬਾਰੇ। ਜਿਸ ਮਸਤਕ ਗੁਰ ਤਰਿਆ ਹਾਥ ਕੋਟ ਮਦੇ ਕੋ ਵਿਰਲਾ ਦਾਸ।
ਜਲ ਥਲ ਮਹੀ ਅਲਪੇਖ ਹੈ ਭਰਪੂਰ ਨਾਨਕ।

ਦਰਸੋ ਤਿਸ ਜਨ ਕੀ ਧੂਰ। ਪ੍ਰਭਾਤੀ ਮਹੱਲਾ ਪੰਜਵਾਂ, ਕੁਰਬਾਨ ਜਾਈ ਗੁਰ ਪੂਰੇ ਆਪਣੇ, ਜਿਸ ਪ੍ਰਸਾਦ ਹਰ ਹਰ ਜਪ ਜਪਨੇ ਰਹਾਓ। ਅੰਮ੍ਰਿਤ ਬਾਣੀ ਸੁਣਤ ਨਿਹਾਲ, ਬਿਨਸ ਗਏ ਵਿਖਿਆ ਜੰਜਾਲ। ਸਾਚ ਸ਼ਬਦ ਸਿਉ ਲਾਗੀ ਪ੍ਰੀਤ, ਹਰ ਪ੍ਰਭ ਆਪਣਾ ਆਇਆ ਚੀਤ। ਨਾਮ ਜਪਤ ਹੋਆ ਪ੍ਰਗਾਸ, ਗੁਰਸਬਦੇ ਕੀ ਨਰਦੈ ਨਿਵਾਸ। ਗੁਰਸਮਰੱਥ ਸਦਾ ਦਿਆਲ, ਹਰ ਜਪ ਜਪ ਨਾਨਕ ਪਏ ਨਿਹਾਲ। ਪ੍ਰਭਾਤੀ ਮਹੱਲਾ ਪੰਜਵਾਂ, ਗੁਰ ਗੁਰ ਕਰਤ ਸਦਾ ਸੁਖ ਪਾਇਆ। ਦੀਨ ਦਿਆਲ ਭਏ ਕਿਰਪਾਲਾ, ਆਪਣਾ ਨਾਮ ਆਪ ਜਪਾਇਆ ਰਹਾਓ। ਸੰਤ ਸੰਗਤ ਮਿਲ ਭਇਆ ਪ੍ਰਗਾਸ, ਹਰ ਹਰ ਜਪਤ ਪੂਰਨ ਭਈ ਆਸ। ਸਰਬ ਕਲਿਆਣ ਸੂਖ ਮਨ ਬੂਠੇ, ਹਰ ਗੁਣ ਗਾਏ ਗੁਰੂ ਨਾਨਕ ਤੂਠੇ। ਪ੍ਰਭਾਤੀ ਮਹੱਲਾ।

सर्वसिद्ध कल्याण पूर्ण होए सगल काम। हर को नाम जपिए नीत, काम क्रोध अहंकार बिरसै लगे कै प्रीत रहाओ। नाम लागे दुख पागे सरन पालन जोग, सदगुर पेटे जमना तेटे जिस तुर होवे संजोग। रैन दिन सत्याय हर हर तजो मन के परम, साध संगत हर मिले जिसे पूर्ण कर्म। जन्म जन्म बिखाद बिन से राख लीने आप, मात पिता मीत भाई जन नानक हर हर जाप। प्रभाती महला पंजवां विभास पड़ताल, एक ओंकार सतगुर प्रसाद। राम राम राम राम जाप, कल कलेस लो मोह बिरस जाए अहंताप। रहाओ आप त्याग संत चरण लाग, मन पवित्र जाहे पाप। नानक बार को कछु ना लाग जाने, राखण को प्रमाई बाप। प्रभाती महला पंजवां, चरण कमल सरन टेक। ऊच मूच बेअंत ठाकर, सर्व ऊपर तुही एक। रहाओ प्राण आधार दुख बिदार, दैन हार बुद्ध विवेक। नमस्कार रखन हार मन आराद प्रभु मेक। संत रेण करो मज्जन, नानक पावे सुख अनेक। प्रभाती अष्टपदियां महला पहला, विवास एक ओंकार सतगुर प्रसाद। दुबदा बौरी मन बौराया, झूठा लालच जन्म गवाया। लिफ्ट रही फन बंद ना पाया, सतगुर राखे नाम दरड़ाया। ना मन मरे ना माया मरे, जिन किश किया सोई जाने। शब्द विचार पौ सागर तरे। रहाओ माया संच राजे हंकारी, माया साथ न चले प्यारी। माया ममता है बहुरंगी, बिन्ना मैं को साथ न संगी। ज्यो मन देखे पर मन तैसा, जैसी मनसा तैसी दशा। जैसा कर्म तैसी लिव लावे, सदगुर पूछ सहज कर पावे। राग नाथ मन दूजे पाए, अंतर कपट महा दुख पाए। सदगुर पेटे सोजी पाए, सच्चे नाम रहे लिवलाए। सच्चे शब्द सच कमावे, सच्ची बाणी हर गुण गावे। निकरवा सिमर पद पावे, तांदर सच्चे सोभा पावे। गुर सेवा बिन भगत ना होई, अनेक जतन करे जे कोई। हमें मेरा सबदे खोई, निर्मल नाम वसै मन सोई। इस जग में शब्द करनी है सार, बिन शब्द होर मोह गुबार। शब्दे नाम रखे और तार, शब्दे गत मत मुख द्वार। अवर नाही कर देखण हारो, साचा आप अनूपया पारो। राम नाम उत्तम गत होई, नन खोज लह जन कोई। प्रभाती महला पहला, माया मोहे सगल जग छाया। कामण दे काम लोबाया, सुत कंचन संहेत वधाया। सब किश अपना इकराम पराया, ऐसा जाप जपो जप माली। दुख सुख पर हर भगत निराली। रहाओ गुण निदान तेरा अंत ना पाया, साज शब्द तुझ माहे समाया। आवा गौण तुदया प्रचाया, सही भगत जिन सच चित लाया। ज्ञान ध्यान नर हर निर्वाणी, बिन सतगुर भेटे कोई न जानी। सगल सरोवर जो समाणी, आनंद रूप विटों कुरबाणी। पाओ भगत गुरमति पाए, हम मैं विचों शब्द जलाए। तावत रखे ठाकर हाए, सच्चा नाम मन वसाए। बिस्म विनोद रहे परमादी, गुरमत मान्या एक लिव लागी। देख निवारिया जल मैं आगी, सो बूझे होवे वड भागी। सतगुर सेवे परम चुकाए, अंदर जागे सच लिवलाए। एको जाने अवर ना कोए, सुखदाता सेवे निर्मल होए। सेवा सुरत शब्द विचार, जप तप संजम हो मैं मार। जीवन मुक्त जा शब्द सुनाए, सच्ची रहत सच्चा सुख पाए। सुखदाता दुख मिटन हारा, अवर ना सूजिस बीजी कारा।
ਤਨ ਮਨ ਤਨ ਹਰੇ ਆਗੈ ਰਾਖਿਆ, ਨਾਨਕ ਕਹਿ ਮਹਾਰਸ ਚਾਖਿਆ। ਪ੍ਰਭਾਤੀ ਮਹੱਲਾ ਪਹਿਲਾ। ਨਿਵਲੀ ਕਰਮ ਭਯੰਗਮ ਪਾਠੀ, ਰੇਚਕ ਪੂਰਕ ਕੁੰਭ ਕਰੈ, ਬਿਨ ਸਤਿਗੁਰ ਕੇ ਸੋਝੀ ਨਾਹੀ, ਪਰਮੇ ਪੂਲਾ ਬੂਡ ਮਰੈ। ਅੰਧਾ ਭਰਿਆ ਪਰ ਪਰਤ ਹੋਵੈ, ਅੰਤਰ ਕੀ ਮਲ ਕਦੇ ਨਾਲ ਹੈ। ਨਾ ਬਿਨਾ ਫੋਕਟ ਸਭ ਕਰਮਾ, ਜਿਉਂ ਬਾਜੀ ਗਰ ਭਰਮ ਭੁੱਲੈ। ਖਟ ਕਰਮ ਨਾਮ ਨਿਰੰਜਨ ਸੋਈ, ਤੂੰ ਗੁਣ ਸਾਗਰ ਅਵਗੁਣ ਮੋਹੀ ਰਹਾਓ। ਮਾਇਆ ਤੰਦਾ ਧਾਵਣੀ, ਦੁਰਮਤ ਕਾਰ ਬੇਕਾਰ, ਮੂਰਖ ਆਪ ਗਣਾਏ ਦਾ ਬੂਝ ਨਾ ਸਕੈ ਕਾਰ। ਮਨਸਾ ਮਾਇਆ ਮੋਹਣੀ, ਮਨਮੁਖ ਬੋਲ ਖੁਆਰ, ਮੱਜਣ ਝੂਠਾ ਚੰਡਾਲ ਕਾ, ਫੋਕਟ ਚਾਰ ਸਿੰਗਾਰ। ਝੂਠੀ ਮਨ ਕੀ ਮਤ ਹੈ, ਕਰਨੀ ਬਾਦ ਬਿਬਾਦ, ਝੂਠੇ ਵਿੱਚ ਅਹੰਕਰਨ ਹੈ, ਖਸਮ ਨਾ ਪਾਵੈ ਸਾਧ। ਬਿਨ ਨਾਮੈ ਹੋਰ ਕਮਾਵਣਾ, ਫਿੱਕਾ ਆਵੈ ਸਾਧ। ਦੁਸ਼ਟੀ ਸਭਾ ਵਿਗੁੱਚੀ ਐ, ਵਿਖਵਾਤੀ ਜੀਵਨ ਬਾਦ, ਇਹ ਭਰਮ ਭੁੱਲੇ ਮਰੋ ਨਾ ਕੋਈ, ਸਤਿਗੁਰ ਸੇਵ ਸਦਾ ਸੁਖੋਈ। ਬਿਨ ਸਤਿਗੁਰ ਮੁਕਤ ਕਿਨੈ ਨਾ ਪਾਈ, ਆਵੈ ਜਾਹੇ ਮਰੈ ਮਰ ਜਾਈ। ਇਹੋ ਸਰੀਰ ਹੈ ਤ੍ਰੈਗੁਣ ਧਾਤ, ਇਸਨੋਂ ਵਿਆਪੈ ਸੋਗ ਸੰਤਾਪ। ਸੋ ਸੇਵਹੋ ਜਿਸ ਮਾਈ ਨਾ ਬਾਪ, ਵਿੱਚੋਂ ਚੂਕੈ ਤਿਸਨਾ ਆਰਿਆਪ। ਜੈ ਜੈ ਦੇਖਾਂ ਤੈ ਤੈ ਸੋਈ, ਬਿਨ ਸਤਿਗੁਰ ਪੇਟੇ ਮੁਕਤ ਨਾ ਹੋਈ। ਹਿਰਦੈ ਸੱਚ ਹੈ ਕਰਨੀ ਸਾਰ, ਹੋਰ ਸਭ ਪਾਖੰਡ ਪੂਜ ਖੁਆਰ। ਦੁਬਦਾ ਚੂਕੈ ਤਾਂ ਸ਼ਬਦ ਪਛਾਣ, ਕਰ ਬਾਹਰ ਏਕੋ ਕਰ ਜਾਣ। ਏਕਾ ਮਤ ਸ਼ਬਦ ਹੈ ਸਾਰ, ਵਿੱਚ ਦੁਬਦਾ ਮਾਥੈ ਪਵੈ ਸ਼ਾਰ। ਕਰਨੀ ਕਿਰਤ ਗੁਰਮਤ ਸਾਰ, ਸੰਤ ਸਭਾ ਗੁਣ ਗਿਆਨ ਵਿਚਾਰ। ਮਨ ਮਾਰੇ ਜੀਵਤ ਮਰ ਜਾਣ, ਨਾਨਕ ਨਦਰੀ ਨਦਰ ਪਛਾਣ। ਪ੍ਰਭਾਤੀ ਮਹੱਲਾ ਪਹਿਲਾ। ਦੱਖਣੀ ਗੌਤਮ ਤਪਾ ਅਹਿਲਿਆ ਇਸਤਰੀ, ਤਿਸ ਦੇਖ ਇੰਦਰ ਲੋਬਾਇਆ। ਸਹਿਸ ਸਰੀਰ ਚਿਹਨ ਪਗ ਹੋਵੇ, ਤਾ ਮਨ ਪੱਛੋ ਤਾਇਆ। ਕੋਈ ਜਾਣ ਨਾ ਭੁੱਲੈ ਭਾਈ, ਸੋ ਭੁੱਲੈ ਜਿਸਿਆ ਭੁਲਾਏ, ਬੂਝੇ ਜਿਸੈ ਬੁਝਾਈ ਰਹਾਓ। ਤਿਨ ਹਰੀ ਚੰਦ ਪ੍ਰਥਮੀ ਪਤ ਰਾਜੈ, ਕਾਗਦ ਕੀਮ ਨਾ ਪਾਈ, ਔਗਣ ਜਾਣੈ ਤਾ ਪੁੰਨ ਕਰੇ, ਕਿਉਂ ਕਿਉਂ ਨੇ ਖਾਸ ਬਿਕਾਈ। ਕਰੋ ਅਢਾਈ ਧਰਤੀ ਮਾਂਗੀ, ਬਾਵਨ ਰੂਪ ਬਹਾਨੈ, ਕਿਉਂ ਪਿਆਲ ਜਾਏ ਕਿਉਂ ਛਲੀਐ, ਜੇਵਲ ਰੂਪ ਪਛਾਨੈ। ਰਾਜਾ ਜਨਮੇਜਾ ਦੇ ਮਤੀ, ਬਰਜ ਪਿਆਸ ਪੜਾਇਆ, ਤਿਨ ਕਰ ਜਗ ਅਠਾਰੈ ਕਾਏ, ਕਿਰਤ ਨਾ ਚਲੈ ਚਲਾਇਆ। ਗਣਤ ਨਾ ਗਣੀ ਹੁਕਮ ਪਛਾਣਾ, ਬੋਲੀ ਪਾਏ ਸੁਭਾਈ, ਜੋ ਕਿਛ ਵਰਤੈ ਤੁਧੈ ਸਲਾਹੀ, ਸਭ ਤੇਰੀ ਵਡਿਆਈ। ਗੁਰਮੁਖ ਲਿਪਤ ਲੇਪ ਕਦੇ ਨਾ ਲਾਗੈ, ਸਦਾ ਰਹਿ ਸਰਨਾਈ। ਮਨਮੁਖ ਮੁਗਧਿਆ ਗੈ ਚੇਤੈ ਨਾਹੀ, ਦੁਖ ਲਾਗੈ ਪਛਤਾਈ। ਆਪੇ ਕਰੇ ਕਰਾਏ ਕਰਤਾ, ਜਿਨ ਇਹ ਰਚਨਾ ਰਚੀਐ, ਹਰ ਅਭਿਮਾਨ ਨਾ ਜਾਈ ਜੀਓ, ਅਭਿਮਾਨੇ ਪੈ ਪਚੀਐ। ਭੁੱਲਣ ਵਿੱਚ ਕੀਆ ਸਭ ਕੋਈ, ਕਰਤਾ ਆਪ ਨਾ ਭੁੱਲੈ। ਨਾਨਕ ਸੱਚ ਨਾਮ ਨਿਸਤਾਰਾ, ਕੋ ਗੁਰਪ੍ਰਸਾਦ ਯਾ ਕੁੱਲੈ। ਪ੍ਰਭਾਤੀ ਮਹੱਲਾ ਪਹਿਲਾ। ਆਖਣ ਸੁਣਨਾ ਨਾਮ ਆਧਾਰ, ਧੰਦਾ ਛੁੱਟ ਗਿਆ ਵੇਕਾਰ। ਜਿਉ ਮਨਮੁਖ ਦੂਜੈ ਪਤ ਖੋਈ, ਬਿਨ ਨਾਵੈ ਮੈਂ ਅਵਰ ਨਾ ਕੋਈ। ਸੁਣ ਮਨ ਅੰਧੇ ਮੂਰਖ ਗਵਾਰ, ਆਵਦ ਜਾਤ ਲਾਜ ਨਹੀਂ ਲਾਗੈ, ਬਿਨ ਗੁਰ ਬੂਢੈ ਬਾਰੋ ਬਾਰ ਰਹਾਓ। ਇਸ ਮਨ ਮਾਇਆ ਮੋਹੇ ਬਿਨਾਸ, ਤੁਰ ਹੁਕਮ ਲਿਖਿਆ ਤਾਂ ਕਹੀਐ ਕਾਸ। ਗੁਰਮੁਖ ਵਿਰਲਾ ਚੀਨੈ ਕੋਈ, ਨਾ ਬਿਹੂਨਾ ਮੁਕਤ ਨਾ ਹੋਈ। ਭ੍ਰਮ ਭ੍ਰਮ ਡੋਲੈ ਲੱਖ ਚੌਰਾਸੀ,
ਬਿਨ ਗੁਰ ਬੂਝੇ ਜਮਕੀ ਫਾਸੀ ਇਹੋ ਮਨੁਆ ਖਿਰਖਣੀ ਉਪਿਆਲ ਗੁਰਮੁਖ ਛੂਟੈ ਨਾਮ ਸਮਾਲ ਆਪੇ ਸੱਦੇ ਢਿੱਲ ਨਾ ਹੋਏ ਸ਼ਬਦ ਮਰੈ ਸਹਿਲਾ ਜੀਵੈ ਸੋਏ ਬਿਨ ਗੁਰ ਸੋਜੀ ਕਿਸੈ ਨਾ ਹੋਏ ਆਪੇ ਕਰੈ ਕਰਾਵੈ ਸੋਏ ਝਗੜ ਚੁਕਾਵੈ ਹਰ ਗੁਣ ਗਾਵੈ ਪੂਰਾ ਸਤਿਗੁਰ ਸਹਿ ਸਮਾਵੈ ਇਹੋ ਮਨ ਡੋਲਤ ਤਉ ਠਹਿਰਾਵੈ ਸਚ ਕਰਨੀ ਕਰ ਕਾਰ ਕਮਾਵੈ ਅੰਤਰ ਜੂਠਾ ਕਿਉਂ ਸੁਚ ਹੋਏ ਸਬਦੀ ਧੋਵੈ ਵਿਰਲਾ ਕੋਏ ਗੁਰਮੁਖ ਕੋਈ ਸੱਚ ਕਮਾਵੈ ਆਵਣ ਜਾਣਾ ਠਾਕ ਰਹਾਵੈ ਪਉ ਖਾਣਾ ਪੀਣਾ ਸੁਖਸਾਰ ਹਰਜਨ ਸੰਗਤ ਪਾਵੈ ਪਾਰ ਸੱਚ ਬੋਲੈ ਬੋਲਾਵੈ ਪਿਆਰ ਗੁਰ ਕਾ ਸ਼ਬਦ ਕਰਨੀ ਹੈ ਸਾਰ ਹਰ ਜਸ ਕਰਮ ਧਰਮ ਪਤ ਪੂਜਾ ਕਾਮ ਕ੍ਰੋਧ ਅਗਨੀ ਮੈਂ ਪੂੰਜਾ ਹਰ ਰਸ ਚਾਖਿਆ ਤਉ ਮਨ ਪੀਜਾ ਪ੍ਰਣਵਤ ਨਾਨਕ ਵਰਨਾ ਦੂਜਾ ਪ੍ਰਭਾਤੀ ਮਹੱਲਾ ਪਹਿਲਾ ਰਾਮ ਨਾਮ ਜਪ ਅੰਤਰ ਪੂਜਾ ਗੁਰ ਸ਼ਬਦ ਵਿਚਾਰ ਅਵਰਨ ਹੀ ਦੂਜਾ ਏਕੋ ਰਵ ਰਹਿਆ ਸਭ ਠਾਈ ਅਵਰਨਾ ਦੀ ਸਹਿ ਕਿਸ ਪੂਜ ਚੜਾਈ ਰਹਾਓ ਮਨ ਤਨ ਆਗੈ ਜੀਅੜਾ ਤੁਧ ਪਾਸ ਜੋ ਪਾਵੈ ਤੋ ਰੱਖੋ ਅਰਦਾਸ ਸਚ ਜਿਹਵਾ ਹਰ ਰਸਨ ਰਸਾਈ ਗੁਰਮਤ ਛੂਟਸ ਪ੍ਰਭ ਸਰਨਾਈ ਕਰਮ ਧਰਮ ਪ੍ਰਭ ਮੇਰੈ ਕੀਏ ਨਾਮ ਵਡਾਈ ਸਿਰ ਕਰਮਾ ਕੀਏ ਸਤਿਗੁਰ ਕੈ ਵਸ ਚਾਰ ਪਦਾਰਥ ਤਿੰਨ ਸਮਾਏ ਏਕ ਕਿਰਤਾਰਥ ਸਤਿਗੁਰ ਦੀ ਏ ਮੁਕਤ ਧਿਆਨਾ ਹਰ ਪਾਚੀਨ ਭਏ ਪਰਦਾਨਾ ਮਨ ਤਨ ਸੀਤਲ ਗੁਰਬੂਝ ਬੁਝਾਈ ਪ੍ਰਭ ਨਿਵਾਜੇ ਕਿਨ ਕੀਮਤ ਪਾਈ ਕਹੋ ਨਾਨਕ ਗੁਰਬੂਝ ਬੁਝਾਈ ਨਾਮ ਬਿਨਾ ਗਤ ਕਿਨੈ ਨਾ ਪਾਈ ਪ੍ਰਭਾਤੀ ਮਹੱਲਾ ਪਹਿਲਾ ਇਕ ਧੁਰ ਬਖਸ਼ ਲਏ ਗੁਰਪੂਰੈ ਸੱਚੀ ਬਣਤ ਮਨਾਈ ਹਰ ਅੰਗਰਾ ਤੇਸ ਦਾ ਰੰਗ ਸਾਚਾ ਦੁਖ ਵਿਸਰੇ ਪਥ ਪਾਈ ਝੂਠੀ ਦੁਰਮਤ ਕੀ ਚਤਰਾਈ ਬ੍ਰਿਸਤ ਬਾਰ ਨ ਲਾਗੈ ਕਾਈ ਰਹਾਓ ਮਨਮੁਖ ਕਹੋ ਦੁਖ ਦਰਦ ਵਿਆਪਸ ਮਨਮੁਖ ਦੁਖ ਨਾ ਜਾਈ ਸੁਖ ਦੁਖ ਦਾਤਾ ਗੁਰਮੁਖ ਜਾਤਾ ਮੇਲ ਲਏ ਸਰਨਾਈ ਮਨਮੁਖ ਤੇ ਆਉ ਭਗਤ ਨਾ ਹੋਵਸ ਹਮੈ ਭਜੈ ਦੇਵਾਨੇ ਇਹੋ ਮਨੁਆ ਖਿਨੀ ਉਪਿਆਲੀ ਜਬ ਲਗ ਸ਼ਬਦ ਨਾ ਜਾਣੇ ਭੂਖ ਪਿਆਸਾ ਜਗ ਪਿਆ ਤਿਪਤ ਨਹੀਂ ਬਿਨ ਸਤਿਗੁਰ ਪਾਏ ਸਹਿਜੇ ਸਹਿਜ ਮਿਲੈ ਸੁਖ ਪਾਈਐ ਦਰਗਹਿ ਪੈਂਦਾ ਜਾਏ ਦਰਗਹਿ ਦਾਨਾ ਬੀਨਾ ਇਕ ਆਪੇ ਨਿਰਮਲ ਗੁਰ ਕੀ ਬਾਣੀ ਆਪੇ ਸੁਰਤਾ ਸੱਚ ਵਿਚਾਰਸ ਆਪੇ ਬੂਝੈ ਪਨ ਨਿਰਬਾਣੀ ਜਲ ਤਰੰਗ ਅਗਨੀ ਪਵਨੈ ਫੁਨ ਤ੍ਰੈਮਲ ਜਗ ਤੇ ਉਪਾਇਆ ਐਸਾ ਬਲ ਛਲ ਤਿਨ ਕਉ ਦੀਆ ਹੁਕਮੀ ਠਾਕ ਰਹਾਇਆ ਐਸੇ ਜਨ ਵਿਰਲੇ ਜਗ ਅੰਦਰ ਪਰ ਖਜਾਨੈ ਪਾਇਆ ਜਾਤ ਵਰਨ ਤੇ ਭਏ ਅਤੀਤਾ ਮਮਤਾ ਲੋਭ ਚੁਕਾਇਆ ਨਾਮ ਰਤੇ ਤੀਰਥ ਸੇ ਨਿਰਮਲ ਦੁਖ ਹਮੈ ਮਹਿਲ ਚੁਕਾਇਆ ਨਾਨਕ ਤਿਨਕੇ ਚਰਨ ਪਖਾਲੈ ਜਿਨ੍ਹਾਂ ਗੁਰਮੁਖ ਸਾਚਾ ਪਾਇਆ ਪ੍ਰਭਾਤੀ ਮਹੱਲਾ ਤੀਜਾ ਵਿਵਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਗੁਰਪ੍ਰਸਾਦੀ ਵੇਖ ਤੂੰ ਹਰ ਮੰਦਰ ਤੇਰੇ ਨਾਲ ਹਰ ਮੰਦਰ ਸਭ ਦੇ ਖੋਜੀਐ ਹਰ ਨਾਮੋ ਲਿਹੋ ਸੰਭਾਲ ਮਨ ਮੇਰੇ ਸ਼ਬਦ ਰੱਪੈ ਰੰਗ ਹੋਏ ਸੱਚੀ ਭਗਤ ਸੱਚਾ ਹਰ ਮੰਦਰ ਪ੍ਰਗਟੀ ਸਾਚੀ ਸੋਏ ਰਹਾਓ ਹਰ ਮੰਦਰ ਇਹੋ ਸਰੀਰ ਹੈ ਗਿਆਨ ਰਤਨ ਪ੍ਰਗਟ ਹੋਏ ਮਨਮੁਖ ਮੂਲ ਨਾ ਜਾਣਨੀ ਮਾਨਸ ਹਰ ਮੰਦਰ ਨਾ ਹੋਏ ਹਰ ਮੰਦਰ ਹਰ ਜੀਉ ਸਾਜਿਆ ਰੱਖਿਆ ਹੁਕਮ ਸਵਾਰ ਧੁਰ ਲੇਖ ਲਿਖਿਆ ਸੋ ਕਮਾਵਣਾ ਕੋਈ ਨਾ ਮੇਟਣ ਹਾਰ ਸ਼ਬਦ ਚੀਨ ਸੁਖ ਪਾਇਆ ਸੱਚੈ ਨਾ ਪਿਆਰ ਹਰ ਮੰਦਰ ਸਬਦੇ ਸੋਹਣਾ ਕੰਚਨ ਕੋਟਿਆ ਪਾਰ ਹਰ ਮੰਦਰ ਇਹੋ ਜਗਤ ਹੈ ਗੁਰਬਿਨ ਕੋਰਿਆ ਅੰਧਾਰ ਦੂਜਾ ਪਾਉ ਕਰ ਪੂਜ ਦੇ ਮਨਮੁਖ ਅੰਧ ਗਵਾਰ ਜਿਥੈ ਲੇਖਾ ਮੰਗੀਐ ਤਿਥੈ ਦੇਹ ਜਾਤ ਨਾ ਜਾਏ ਸਾਚ ਰਤੇ ਸੇ ਉਬਰੇ ਦੁਖੀਏ ਦੂਜੈ ਪਾਏ ਹਰ ਮੰਦਰ ਮੈਂ ਨਾਮ ਨਿਦਾਨ ਹੈ ਨਾ ਬੂਝੈ ਮੁਗਧ ਗਵਾਰ ਗੁਰਪ੍ਰਸਾਦੀ ਚੀਨਿਆ ਹਰ ਰਾਖਿਆ ਉਰਤਾਰ ਗੁਰ ਕੀ ਬਾਣੀ ਗੁਰ ਤੇ ਜਾਤੀ ਜੇ ਸ਼ਬਦ ਰਤੇ ਰੰਗ ਲਾਏ ਪਵਿੱਤ ਪਾਵਨ ਸੇ ਜਨ ਨਿਰਮਲ ਹਰ ਕੈ ਨਾਮ ਸਮਾਏ
ਹਰ ਮੰਦਰ ਹਰ ਕਾ ਹਾਟ ਹੈ ਰੱਖਿਆ ਸ਼ਬਦ ਸਵਾਰ, ਤਿਸ ਵਿੱਚ ਸਬਦਾ ਏਕ ਨਾਮ ਗੁਰਮੁਖ ਲੈਣ ਸਵਾਰ। ਹਰ ਮੰਦਰ ਮੈਂ ਮਨ ਲੋਹਟ ਹੈ ਮੋਹਿਆ ਦੂਜੈ ਪਾਏ, ਪਾਰਸ ਭੇਟਿਆ ਕੰਚਨ ਪਿਆ ਕੀਮਤ ਕਹੀ ਨਾ ਜਾਏ। ਹਰ ਮੰਦਰ ਮੈਂ ਹਰ ਵਸੈ ਸ਼ਬਦ ਨਿਰੰਤਰ ਸੋਏ, ਨਾਨਕ ਗੁਰਮੁਖ ਵਣਜੀਐ ਸੱਚਾ ਸਬਦਾ ਹੋਏ, ਪ੍ਰਭਾਤੀ ਮਹੱਲਾ ਤੀਜਾ ਪੈ ਪਾਏ ਜਾਗੇ ਸੇ।

ਜਿਤ ਮਾਰਗ ਹਰ ਪਾਈਐ ਮਨ ਸੇਈ ਕਰਮ ਕਮਾਏ ਰਹਾਉ। ਗੁਰਮੁਖ ਸਹਿਜ ਤੁਨ ਉਪਜੈ ਦੁਖ ਹਮੈ ਵਿੱਚੋਂ ਜਾਏ, ਹਰ ਨਾਮਾ ਹਰ ਮਨ ਵਸੈ ਸਹਿਜੇ ਹਰ ਗੁਣ ਗਾਏ। ਗੁਰਮਤੀ ਮੋ ਸੋਹਣੇ ਹਰ ਰਾਖਿਆ ਉਰਤਾਰ, ਐਥੈ ਉਥੈ ਸੁਖਣਾ ਜਪ ਹਰ ਹਰ ਉਤਰੇ ਪਾਰ। ਹਉਮੈ ਵਿੱਚ ਜਾਗਰਣ ਨਾ ਹੋਵਈ ਹਰ ਭਗਤ ਨਾ ਪਵਈ ਥਾਏ, ਮਨਮੁਖ ਦਰ ਟੋਈ ਨਾ ਲਹੈ ਭਾਏ ਦੂਜੈ ਕਰਮ ਕਮਾਏ। ਤ੍ਰਿ ਖਾਣਾ ਤ੍ਰਿਕ ਪਹਿਨਣਾ ਜਿਨ੍ਹਾਂ ਦੂਜੈ ਪਾਏ ਪਿਆਰ। ਬਿਸ਼ਟਾ ਕੇ ਕੀੜੇ ਬਿਸ਼ਟਾ ਰਾਤੇ ਮਰ ਜੰਮੈ ਹੋਏ ਖੁਆਰ, ਜਿਨ ਕਹੋ ਸਤਿਗੁਰ ਪੇਟਿਆ ਤਿਨਾਂ ਵਿਟੋਂ ਬਲ ਜਾਓ, ਤਿਨ ਕੀ ਸੰਗਤ ਮਿਲ ਰਹਾ ਸੱਚੇ ਸੱਚ ਸਮਾਓ। ਪੂਰੇ ਭਾਗ ਗੁਰ ਪਾਈਐ ਉਪਾਏ ਕਿਤੇ ਨਾ ਪਾਇਆ ਜਾਏ, ਸਤਿਗੁਰ ਤੇ ਸਹਿਜ ਉਪਜੈ ਹਮੈ ਸ਼ਬਦ ਜਲਾਏ। ਹਰ ਸਰਨਾਈ ਭਜ ਮਨ ਮੇਰੇ ਸਭ ਕੁਛ ਕਰਨੈ ਜੋਗ, ਨਾਨਕ ਨਾਮ ਨਾ ਵਿਸਰੈ ਜੋ ਕਿਛ ਕਰੈ ਸੋ ਹੋਗ। ਵਿਵਾਸ ਪ੍ਰਭਾਤੀ ਮਹੱਲਾ ਪੰਜਵਾਂ ਅਸ਼ਟਪਦੀਆਂ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮਾਤ ਪਿਤਾ ਭਾਈ ਸੁਤ ਬਣਤਾ, ਚੁਗੈ ਚੋਗ ਆਨੰਦ ਸਿਉ ਜੁਗਤਾ। ਉਰਜ ਪਰਿਓ ਮਨ ਮੀਠ ਮੁਹਾਰਾ, ਗੁਣ ਗਾਹਕ ਮੇਰੇ ਪ੍ਰਾਣ ਆਧਾਰਾ। ਏਕ ਹਮਾਰਾ ਅੰਤਰ ਜਾਮੀ, ਤਰ ਏਕਾ ਮੈਂ ਟਿਕ ਏਕ ਸਕੀ, ਸਿਰ ਸਾਹਾਂ ਵਡ ਪੁਰਖ ਸਵਾਮੀ ਰਹਾਉ। ਛਲ ਲਾਗਣ ਸਿਉ ਮੇਰੀ ਟੂਟਨ ਹੋਈ, ਗੁਰ ਕਹਿਆ ਇਹ ਝੂਠੀ ਤੋਹੀ। ਮੁਖ ਮਿੱਠੀ ਖਾਈ ਕਉ ਰਾਏ, ਅੰਮ੍ਰਿਤ ਨਾਮ ਮਨ ਰਹਿਆ ਅਗਾਏ। ਲੋਭ ਮੋਹ ਸਿਉ ਗਈ ਵਿਖੋਟ, ਗੁਰ ਕਿਰਪਾਲ ਮੋਇ ਕੀਨੀ ਛੋਟ। ਇਹ ਠਗਵਾਰੀ ਬਹੁਤ ਘਰ ਗਾਲੇ, ਹਮ ਗੁਰ ਰਾਖ ਲੀਏ ਕਿਰਪਾਲੇ। ਕਾਮ ਕ੍ਰੋਧ ਸਿਉ ਠਾਠ ਨਾ ਬਣਿਆ, ਗੁਰ ਉਪਦੇਸ਼ ਮੋਹਿ ਕਾਨੀ ਸੁਣਿਆ। ਜੈ ਦੇਖੋ ਤੈ ਮਹਾ ਚੰਡਾਲ, ਰਾਖ ਲੀਏ ਆਪਣੇ ਗੁਰ ਗੋਪਾਲ। ਦਸ ਨਾਰੀ ਮੈਂ ਕਰੀ ਦੁਹਾਗਨ, ਗੁਰ ਕਹਿਆ ਇਹ ਰਸੈ ਬਿਖਾਗਨ। ਇਨ ਸੰਬੰਧੀ ਰਸਾਤਲ ਜਾਏ, ਹਮ ਗੁਰ ਰਾਖੇ ਹਰ ਲਿਵਲਾਏ। ਅਹੁਮ ਮੇਵ ਸਿਉ ਮਸਲਤ ਛੋਡੀ, ਗੁਰ ਕਹਿਆ ਇਹੋ ਮੂਰਖ ਹੋਡੀ। ਇਹੋ ਨੀਂਗਰ ਕਰ ਕਹੀ ਨਾ ਪਾਏ, ਹਮ ਗੁਰ ਰਾਖ ਲੀਏ ਲਿਵਲਾਏ। ਇਨ ਲੋਗਨ ਸਿਉ ਹਮ ਪਹੇ ਬੈਰਾਈ, ਇਹ ਗ੍ਰਹਿ ਮੈਂ ਦੋਏ ਨਾ ਖਟਾਈ। ਆਏ ਪ੍ਰਭ ਪਹਿ ਅੰਚਰ ਲਾਗ, ਕਰੋ ਤਪਾਵਸ ਪ੍ਰਭ ਸਰਬਾਗ। ਪ੍ਰਭ ਹੱਸ ਬੋਲੇ ਕੀਏ ਨਿਆਏ, ਸਗਲ ਦੂਤ ਮੇਰੀ ਸੇਵਾ ਲਾਏ। ਤੂੰ ਠਾਕਰ ਇਹੋ ਗ੍ਰਹਿ ਸਭ ਤੇਰਾ, ਕਹੋ ਨਾਨਕ ਗੁਰ ਕੀਆ ਨਬੇਰਾ। ਪ੍ਰਭਾਤੀ ਮਹੱਲਾ ਪੰਜਵਾਂ, ਮਨ ਮੈਂ ਕ੍ਰੋਧ ਮਹਾ ਹੰਕਾਰਾ, ਪੂਜਾ ਕਰੈ ਬਹੁਤ ਵਿਸਥਾਰਾ। ਕਰ ਇਸ਼ਨਾਨ ਤਰ ਚੱਕਰ ਬਣਾਏ, ਅੰਤਰ ਕੀ ਮਲ ਕਬਹੀ ਨਾ ਜਾਏ। ਇਤ ਸੰਜਮ ਪ੍ਰਭ ਕਿਨ ਹੀ ਨਾ ਪਾਇਆ, ਭਗਉਤੀ ਮੁੰਦਰਾ ਮਨ ਮੋਹਿਆ ਮਾਇਆ ਰਹਾਉ। ਪਾਪ ਕਰਹਿ ਪੰਚਾਂ ਕੇ ਬਸਰੇ, ਤੀਰਥ ਨਾਏ ਕਹੈ ਸਭ ਉਤਰੇ। ਬਹੁਰ ਕਮਾਵੈ ਹੋਏ ਨਿਸੰਕ, ਜੰਪੁਰ ਬਾਂਧ ਖਰੇ ਕਾਲੰਕ। ਘੂੰਗਰ ਬਾਂਧ ਬਜਾਵੈ ਤਾਲਾ, ਅੰਤਰ ਕਪਟ ਫਿਰੈ ਬੇਤਾਲਾ। ਵਰਮੀ ਮਾਰੀ ਸਾਪ ਨਾ ਮੂਆ, ਪ੍ਰਭ ਸਭ ਕੇ ਜਾਣੈ ਜਿਨ ਤੂੰ ਕੀਆ। ਪੂਵਰ ਤਾਪ ਗੇਰੀ ਕੇ ਬਸਤਰਾ, ਅਪਦਾ ਕਾ ਮਾਰਿਆ ਗ੍ਰਹਿ ਤੇ ਨਸਤਾ। ਦੇਸ਼ ਛੋੜ ਪਰ ਦੇਸੈ ਤਾਇਆ, ਪੰਚ ਚੰਡਾਲ ਨਾਲੇ ਲੈ ਆਇਆ। ਕਾਨ ਫਰਾਏ ਹਰਾਏ ਟੂਕਾ, ਘਰ ਘਰ ਮੰਗੈ ਤ੍ਰਿਪਤਾਵਨ ਤੇ ਚੂਕਾ। ਬਨਤਾ ਛੋੜ ਬਦ ਨਦਰ ਪਰ ਨਾਰੀ, ਵੇਸਨਾ ਪਾਈਐ ਮਹਾਂ ਦੁਖਿਆਰੀ। ਬੋਲੈ ਨਾਹੀ ਹੋਏ ਬੈਠਾ ਮੋਨੀ, ਅੰਤਰ ਕਲਪ ਭਵਾਈਐ ਜੋਨੀ। ਅੰਨ ਤੇ ਰਹਿਤਾ ਦੁਖ ਦੇਹੀ ਸਹਿਤਾ, ਹੁਕਮ ਨਾ ਬੂਝੈ ਵਿਆਪਿਆ ਮਮਤਾ। ਬਿਨ ਸਤਿਗੁਰ ਕਰੈ ਨਾ ਪਾਈ ਪਰਮ ਗਤੇ, ਪੁੱਛੋ ਸਗਲ ਬੇਦ ਸਿਮਰਤੇ। ਮਨਮੁਖ ਕਰਮ ਕਰੈ ਆ ਜਾਈ, ਜਿਉ ਬਾਲੂ ਕਰ ਠੌਰ ਨਾ ਠਾਈ। ਜਿਸਨੋ ਭਏ ਗੋਬਿੰਦ ਦਿਆਲਾ, ਗੁਰ ਕਾ ਬਚਨ ਤਿਨ ਬੰਧਿਓ ਪਾਲਾ। ਕੋਟ ਮਦੇ ਕੋਈ ਸੰਤ ਦਿਖਾਇਆ, ਨਾਨਕ ਤਿਨ ਕੈ ਸੰਗ ਤਰਾਇਆ। ਜੇ ਹੋਵੇ ਭਾਗ ਤਾਂ ਦਰਸ਼ਨ ਪਾਈਐ, ਆਪ ਤਰੈ ਸਭ ਕੁਟੁੰਬ ਤਰਾਈਐ। ਰਹਾਓ ਦੂਜਾ ਪ੍ਰਭਾਤੀ ਮਹੱਲਾ ਪੰਜਵਾਂ,
ਸਿਮਰਤ ਨਾਮ ਕਿਲਬਿਕ ਸਭ ਕਾਟੇ, ਧਰਮ ਰਾਏ ਕੇ ਕਾਗਰ ਫਾਟੇ, ਸਾਧ ਸੰਗਤ ਮਿਲਹਰ ਰਸ ਪਾਇਆ, ਪਾਰ ਬ੍ਰਹਮ ਰਿਦਮਾਇ ਸਮਾਇਆ, ਰਾਮ ਰਮਤ ਹਰ ਹਰ ਸੁਖ ਪਾਇਆ, ਤੇਰੇ ਦਾਸ ਚਰਨ ਸਰਨਾਇਆ ਰਹਾਓ। ਚੂਕਾ ਗਾਉਣ ਮਿਟਿਆ ਅੰਧਿਆਰ, ਗੁਰ ਦਿਖਲਾਇਆ ਮੁਗ ਦੁਆਰ, ਹਰ ਪ੍ਰੇਮ ਭਗਤ ਮਨ ਤਨ ਸਦ ਰਾਤਾ, ਪ੍ਰਭੂ ਜਨਾਇਆ ਤਬ ਹੀ ਜਾਤਾ, ਘਟ ਘਟ ਯੰਤਰ ਰਵਿਆ ਸੋਏ, ਤਿਸਬਿਨ ਬੀਜੋ ਨਾਹੀ ਕੋਏ, ਬੇਰ ਬੈਰ ਵਿਰੋਧ ਛੇਦੇ ਪੈ ਭਰਮਾ, ਪ੍ਰਭ ਪੁਨ ਆਤਮੈ ਕੀਨੇ ਧਰਮਾ, ਮਹਾਤਰੰਗ ਤੇ ਕਾਂਡੈ ਲਾਗਾ, ਜਨਮ ਜਨਮ ਕਾ ਟੂਟਾ ਗਾਂਡਾ, ਜਪ ਤਪ ਸੰਜਮ ਨਾਮ ਸੰਭਾਲਿਆ, ਆਪਣੇ ਠਾਕਰ ਨਦਰ ਨਿਹਾਲਿਆ, ਮੰਗਲ ਸੁਖ ਕਲਿਆਣ ਤਿਥਾਈ, ਜੈ ਸੇਵਕ ਗੋਪਾਲ ਗੁਸਾਈ, ਪ੍ਰਭ ਸੋ ਪ੍ਰਸੰਨ ਭਏ ਗੋਪਾਲ, ਜਨਮ ਜਨਮ ਕੇ ਮਿਟੇ ਬੇਤਾਲ, ਹੋਮ ਜਗ ਉਰਜਤਾ ਪੂਜਾ, ਕੋਟ ਤੀਰਥ ਇਸ਼ਨਾਨ ਕਰੀ ਜਾ, ਚਰਨ ਕਮਲ ਨਿਮਖ ਹਿਰਦੈ ਤਾਰੇ, ਗੋਬਿੰਦ ਜਪਤ ਸਭ ਕਾਰਜ ਸਾਰੇ, ਉੱਚੇ ਤੇ ਉੱਚਾ ਪ੍ਰਭ ਥਾਨ, ਹਰ ਜਨ ਪਾਵੈ ਸਹਿਤ ਧਿਆਨ, ਦਸ ਦਸ ਕੀ ਬਾਂਛੋ ਤੂਰ, ਸਰਬ ਕਲਾ ਪ੍ਰੀਤਮ ਭਰਪੂਰ, ਮਾਤ ਪਿਤਾ ਹਰ ਪ੍ਰੀਤਮ ਨੇਰਾ, ਮੀਤ ਸਾਜਨ ਪਰਵਾਸਾ ਤੇਰਾ, ਕਰ ਗੈ ਲੀਨੇ ਆਪਣੇ ਦਾਸ, ਜਪ ਜੀਵੈ ਨਾਨਕ ਗੁਣਤਾਸ, ਵਿਭਾਸ ਪ੍ਰਭਾਤੀ ਬਾਣੀ ਭਗਤ ਕਬੀਰ ਜੀ ਕੀ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਮਰਨ ਜੀਵਨ ਕੀ ਸੰਕਾ ਨਾਸੀ, ਆਪਣ ਰੰਗ ਸਹਿਜ ਪ੍ਰਗਾਸੀ, ਪ੍ਰਗਟੀ ਜੋਤ ਮਿਟਿਆ ਅੰਧਿਆਰਾ, ਰਾਮ ਰਤਨ ਪਾਇਆ ਕਰਤ ਵਿਚਾਰਾ ਰਹਾਓ। ਜਹ ਆਨੰਦ ਦੁਖ ਦੂਰ ਪਿਆਨਾ, ਮਨ ਮਾਨਕ ਲਿਵ ਤਤ ਲੁਕਾਨਾ, ਜੋ ਕਿਛ ਹੋਵਾ ਸੋ ਤੇਰਾ ਭਾਣਾ, ਜੋ ਇਵ ਬੂਝੈ ਸੋ ਸਹਿ ਸਮਾਣਾ, ਕਹਿਤ ਕਬੀਰ ਕਿਲ ਬਿਖ ਗਏ ਖੀਣਾ, ਮਨ ਭਇਆ ਜਗ ਜੀਵਨ ਲੀਣਾ, ਪ੍ਰਭਾਤੀ ਅਲਹ ਏਕ ਮਸੀਤ ਬਸਤ ਹੈ, ਅਵਰ ਮੁਲਖ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਹ ਮਹਿ ਤਤ ਨਾ ਹੇਰਾ, ਅਲਹ ਰਾਮ ਜੀਵੋ ਤੇਰੇ ਨਾਈ, ਤੂੰ ਕਰ ਮੇ ਰੰਮਤ ਸਾਈ ਰਹਾਓ। ਦੱਖਣ ਦੇਸ ਹਰੀ ਕਾ ਬਾਸਾ, ਪੱਛਮ ਅਲਹ ਮੁਕਾਮਾ, ਦਿਲ ਮੈਂ ਖੋਜ ਦਿਲੈ ਦਿਲ ਖੋਜੋ, ਇਹੀ ਠੌਰ ਮੁਕਾਮਾ, ਬ੍ਰਹਮਣ ਗਿਆਸ ਕਰੈ ਚੌਬੀਸਾ, ਕਾਜੀ ਮਹਿਰ ਮਜਾਨਾ, ਗਿਆਰਹ ਮਾਸ ਪਾਸ ਕੈ ਰਾਖੈ, ਇਕੈ ਮਹਿ ਨਿਧਾਨਾ, ਕਹਾਂ ਓਡੀਸੇ ਮੱਜਨ ਕੀਆ, ਕਿਆ ਮਸੀਤ ਸਿਰ ਨਾਏ, ਦਿਲ ਮੈਂ ਕਪਟ ਨਿਵਾਜ ਗੁਜਾਰੈ, ਕਿਆ ਹਜ ਕਾਬੈ ਜਾਏ, ਏਤੇ ਔਰਤ ਮਰਦਾ ਸਾਜੇ, ਇਹ ਸਭ ਰੂਪ ਤੁਮਾਰੇ, ਕਬੀਰ ਪੂੰਗਰਾ ਰਾਮ ਅਲਹ ਕਾ, ਸਭ ਗੁਰ ਪੀਰ ਹਮਾਰੇ, ਕਹਿਤ ਕਬੀਰ ਸੁਨੋ ਨਰ ਨਰ ਵੈ, ਪਰੋ ਏਕ ਕੀ ਸਰਨਾ, ਕੇਵਲ ਨਾਮ ਜਪੋ ਰੇ ਪ੍ਰਾਨੀ, ਤਬ ਹੀ ਨਿਹਚੈ ਤਰਨਾ, ਪ੍ਰਭਾਤੀ ਅਵਲ ਅਲਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ, ਲੋਗਾ ਭਰਮ ਨਾ ਪੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ, ਪੂਰ ਰਹਿਓ ਸਰਬਠਾਈ ਰਹਾਓ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਨ ਹਾਰੈ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ, ਸਭ ਮੈਂ ਸੱਚਾ ਏਕੋ ਸੋਈ, ਤਿਸਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ, ਅਲਹ ਅਲਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸੰਕਾ ਨਾਸੀ, ਸਰਬ ਨਿਰੰਜਨ ਡੀਠਾ, ਪ੍ਰਭਾਤੀ ਬੇਦ ਕਤੇਬ ਕਹੋ ਮਤ ਝੂਠੇ, ਝੂਠਾ ਜੋ ਨਾ ਵਿਚਾਰੈ, ਜੋ ਸਭ ਮੈਂ ਏਕ ਖੁਦਾਏ ਕਹਿਤ ਹਾਂ, ਤਉ ਕਿਉ ਮੁਰਗੀ ਮਾਰੈ, ਮੁੱਲਾ ਕਹੋ ਨਿਆਉ ਖੁਦਾਈ, ਤੇਰੇ ਮਨ ਕਾ ਭਰਮ ਨਾ ਜਾਈ ਰਹਾਓ, ਪਕਰ ਜੀਓ ਆਨਿਆ ਦੇਹ ਬਿਨਾਸੀ, ਮਾਟੀ ਕਹੋ ਬਿਸਮਿਲ ਕੀਆ, ਜੋਤ ਸਰੂਪ ਅਨਾਹਤ ਲਾਗੀ, ਕਹੋ ਲਾਲ ਕਿਆ ਕੀਆ, ਕਿਆ ਉਜੂ ਪਾਕ ਕੀਆ ਮੋਹ ਧੋਇਆ, ਕਿਆ ਮਸੀਤ ਸਿਰ ਲਾਇਆ,
ਜੋ ਦਿਲ ਮੈਂ ਕਪਟ ਨਿਵਾਜ ਗੁਜਾਰਾ ਉਹ ਕਿਆ ਹਜ ਕਾਬੈ ਜਾਇਆ ਤੂੰ ਨਾ ਪਾਕ ਪਾਕ ਨਹੀਂ ਸੂਝਿਆ ਤਿਸਕਾ ਮਰਮ ਨਾ ਜਾਣਿਆ ਕਹਿ ਕਬੀਰ ਪਿਸਤੇ ਚੂਕਾ ਦੋਜਕ ਸਿਉ ਮਨ ਮਾਨਿਆ ਪ੍ਰਭਾਤੀ ਸੁਣ ਸੰਧਿਆ ਤੇਰੀ ਦੇਵ ਦੇਵਾ ਕਰ ਅਦਪਤ ਆਦ ਸਮਾਈ ਸਿੱਧ ਸਮਾਧ ਅੰਤ ਨਹੀਂ ਪਾਇਆ ਲਾਗ ਰਹੇ ਸਰਨਾਈ ਲੇਹੋ ਆਰਤੀ ਹੋ ਪੁਰਖ ਨਿਰੰਜਨ ਸਤਿਗੁਰ ਪੂਜੋ ਭਾਈ ਠਾਂਡਾ ਬਰਮਾ ਨਿਗਮ ਵਿਚਾਰੈ ਅਲਖ ਨਾ ਲਖਿਆ ਜਾਈ ਰਹਾਓ ਤਤ ਤੇਲ ਨਾਮ ਕੀਆ ਬਾਤੀ ਦੀਪਕ ਦੇਹ ਉਜਿਆਰਾ ਜੋਤ ਲਾਏ ਜਗਦੀਸ਼ ਜਗਾਇਆ ਬੂਝੈ ਬੂਝਣ ਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਨੀ ਕਬੀਰ ਦਾਸ ਤੇਰੀ ਆਰਤੀ ਕੀਨੀ ਨਿਰੰਕਾਰ ਨਿਰਵਾਨੀ ਪ੍ਰਭਾਤੀ ਬਾਣੀ ਭਗਤ ਨਾਮਦੇਵ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮਨ ਕੀ ਬਿਰਥਾ ਮਨ ਹੀ ਜਾਣੈ ਕਹਿ ਬੁੱਝ ਲਿਆ ਗੈ ਕਹੀਐ ਅੰਤਰ ਜਾਮੀ ਰਾਮ ਰਵਾਈ ਮੈਂ ਡਰ ਕੈਸੇ ਚਹੀਐ ਬੇਦੀਅਲੇ ਗੋਪਾਲ ਗੋਸਾਈ ਮੇਰਾ ਪ੍ਰਭ ਰਵਿਆ ਸਰਬੇ ਠਾਈ ਰਹਾਓ ਮਨ ਹੈ ਹਾਟ ਮਨ ਹੈ ਪਾਟ ਮਨ ਹੈ ਪਾਸਾਰੀ ਮਨ ਹੈ ਬਸ ਹੈ ਨਾਨਾ ਭੇਦੀ ਪਰਮਤ ਹੈ ਸੰਸਾਰੀ ਗੁਰ ਕੈ ਸਬਦ ਹੋ ਮਨ ਰਾਤਾ ਦੁਬਦਾ ਸਹਿ ਸਮਾਣੀ ਸਭੋ ਹੁਕਮ ਹੁਕਮ ਹੈ ਆਪੇ ਨਿਰਭਉ ਸਮਤ ਵਿਚਾਰੀ ਜੋ ਜਨ ਜਾਨ ਭਜੈ ਪੁਰਖੋਤਮ ਤਾਂ ਚੀ ਅਵਗਤ ਬਾਣੀ ਨਾਮਾ ਕਹਿ ਜਗ ਜੀਵਨ ਪਾਇਆ ਹਿਰਦੈ ਲਖ ਬਿਡਾਣੀ ਪ੍ਰਭਾਤੀ ਆਦ ਜੁਗਾਦ ਜੁਗਾਦ ਜੁਗੋ ਜੁਗ ਤਾਂ ਕਾ ਅੰਤ ਨਾ ਜਾਣਿਆ ਸਰਬ ਨਿਰੰਤਰ ਰਾਮ ਰਹਿਆ ਰਵ ਐਸਾ ਰੂਪ ਬਖਾਨਿਆ ਗੋਬਿੰਦ ਗਾਜੈ ਸ਼ਬਦ ਬਾਜੈ ਆਨੰਦ ਰੂਪੀ ਮੇਰੋ ਰਾਮਈਆ ਰਹਾਓ ਬਾਵਨ ਬੀਖੂ ਬਾਨੈ ਬੀਖੇ ਬਾਸਤੇ ਸੁਖ ਲਾਗਲਾ ਸਰਬੇ ਆਦ ਪਰਮਲਾਦ ਕਾਹਟ ਚੰਦਨ ਪੈ ਲੈ ਤੁਮਚੇ ਪਾਰਸ ਹਮਚੇ ਲੋਹਾ ਸੰਗੇ ਕੰਚਨ ਪੈ ਲਾ ਤੂੰ ਦਿਆਲ ਰਤਨ ਲਾਲ ਨਾਮਾ ਸਾਚ ਸਮਾਏ ਲਾ ਪ੍ਰਭਾਤੀ ਅਕੁਲ ਪੁਰਖ ਇਕ ਚਲਤ ਉਪਾਇਆ ਘਟ ਘਟ ਅੰਤਰ ਬ੍ਰਹਮ ਲੁਕਾਇਆ ਜੀ ਕੀ ਜੋਤ ਨਾ ਜਾਣੈ ਕੋਈ ਤੈ ਮੈਂ ਕੀਆ ਸੋ ਮਾਲੂਮ ਹੋਈ ਰਹਾਓ ਜਿਉ ਪ੍ਰਗਾਸਿਆ ਮਾਟੀ ਕੁੰਭੇਓ ਆਪ ਹੀ ਕਰਤਾ ਬੀਠਲ ਦੇਓ ਜੀ ਕਾ ਬੰਧਨ ਕਰਮ ਵਿਆਪੈ ਜੋ ਕਿਛ ਕੀਆ ਸੋ ਆਪੈ ਆਪੈ ਪ੍ਰਣਵਤ ਨਾਮ ਦਿਓ ਇਹੋ ਜੀਓ ਚਿਤਵੈ ਸੋ ਲਹਿ ਅਮਰ ਹੋਏ ਸਦ ਆਕੁਲ ਰਹਿ ਪ੍ਰਭਾਤੀ ਭਗਤ ਬੇਣੀ ਜੀ ਕੀ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਤਨ ਚੰਦਨ ਮਸਤਕ ਪਾਤੀ ਹਿਰਦਯੰਤਰ ਕਰ ਤਲਕਾਤੀ ਠੱਗ ਦਿਸ਼ਟ ਬੱਗਾ ਲਿਵ ਲਾਗਾ ਦੇਖ ਬੈਸਨੋ ਪ੍ਰਾਨ ਮੁਖ ਭਾਗਾ ਕਲ ਭਗਵਤ ਬੰਦ ਚ ਰਾਮ ਕਰੂਰ ਦਿਸ਼ਟ ਰਤਾ ਨਿਸਬਾਦੰ ਰਹਾਓ ਨਿਤ ਪ੍ਰਤ ਇਸ਼ਨਾਨ ਸਰੀਰੰ ਦੋਇ ਧੋਤੀ ਕਰਮ ਮੁਖ ਖੀਰੰ ਹਿਰਦੈ ਸ਼ੁਰੀ ਸੰਧਿਆਨੀ ਪਰ ਦਰਭ ਹਿਰਨ ਕੀ ਬਾਨੀ ਸਿਲ ਪੂਜਸ ਚੱਕਰ ਗਣੇਸੰ ਨਿਸ ਜਾਗਸ ਭਗਤ ਪਰਵੇਸੰ ਪਗ ਨਾਚਸ ਚਿਤ ਅਕਰਮੰ ਏ ਲੰਪਟ ਨਾਚ ਧਰਮੰ ਮ੍ਰਿਗ ਆਸਣ ਤੁਲਸੀ ਮਾਲਾ ਕਰ ਉਜਲ ਤਿਲਕ ਕਪਾਲਾ ਹਿਰਦੈ ਕੂੜ ਕੰਠ ਰੁਦਰਾਖੰ ਰੇ ਲੰਪਟ ਕ੍ਰਿਸ਼ਨ ਅਪਾਖੰ ਜਿਨ ਆਤਮ ਤਤ ਨਾ ਚੀਨਿਆ ਸਭ ਫੋਗੜ ਧਰਮ ਅਬੀਨਿਆ ਕਹੋ ਬੇਣੀ ਗੁਰਮੁਖ ਧਿਆਵੈ ਬਿਨ ਸਤਗੁਰ

ਅੰਮ੍ਰਿਤ ਨਾਮ ਨਾਰਾਇਣ ਨਾਨਕ ਪੀਵਤੰ ਸੰਤਨਾ ਤ੍ਰਿਪਤੇ ਸਹਿਣਸ਼ੀਲ ਸੰਤੰ ਸਮਿਤਰਸ ਦੁਰਜਨੈ ਨਾਨਕ ਭੋਜਨ ਅਨਕ ਪ੍ਰਕਾਰੇਣ ਨਿੰਦਕ ਆਵਦ ਹੋਏ ਉਪਤਿਸ਼ਤੇ ਤਿਰਸਕਾਰ ਨਹਿ ਪਵੰਤ ਮਾਨ ਭੰਗਨੈ ਸੋਭਾਹੀਨ ਨਹਿ ਪਵੰਤ ਨਹਿ ਪੋਹੰਤ ਸੰਸਾਰ ਦੁਖਨੈ ਗੋਬਿੰਦ ਨਾਮ ਜਪੰਤ ਮਿਲ ਸਾਧ ਸੰਗੈ ਨਾਨਕ ਸੇ ਪ੍ਰਾਣੀ ਸੁਖ ਬਸਨੈ ਸੈਨਾ ਸਾਧ ਸਮੂਹ ਸੂਰਾ ਜਿੱਤੰ ਸੰਨਾਹੰ ਤਨ ਨਿਮਰਤਾ ਆਵਦੈ ਗੁਣ ਗੋਬਿੰਦ ਰਮਣੰ ਓਟ ਗੁਰ ਸ਼ਬਦ ਕਰ ਚਰਮਣੈ ਆਰੂੜ ਤੇ ਅਸਵਰਥ ਨਾਗੈ ਬੁਜੰਤੇ ਪ੍ਰਮਾਰ ਗੈ ਵਿਚਰਤੇ ਨਿਰਭਯੰ ਸਤਰ ਸੈਨਾ ਤਾਯੰਤੇ ਗੋਪਾਲ ਕੀਰਤਨੈ ਜਿਤ ਤੇ ਵਿਸ਼ਵ ਸੰਸਾਰੈ ਨਾਨਕ ਵਸਯੰ ਕ੍ਰੋਧ ਪੈ ਤਸਕਰੈ ਮ੍ਰਿਗ ਤ੍ਰਿਸ਼ਨਾ ਗੰਧਰਵ ਨਗਰੰ ਦੁਰਮ ਛਾਇਆ ਰਚ ਦੁਰਮਤੈ ਤਤੈ ਕੁਟੰਬ ਮੋਹ ਮਿਥਿਆ ਸਮਰੰਤ ਨਾਨਕ ਰਾਮ ਰਾਮ ਨਾਮੈ ਨਚ ਵਿਦਿਆ ਨਿਦਾਨ ਨਿਗਮੰ ਨਚ ਗੁਣਗ ਨਾਮ ਕੀਰਤਨੈ ਨਚ ਰਾਗ ਰਤਨ ਕੰਠੰ ਨਹਿ ਚੰਚਲ ਚਤਰ ਚਤਰੈ ਭਾਗ ਉਦਮ ਲਭਦਿਅੰ ਮਾਇਆ ਨਾਨਕ ਸਾਧ ਸੰਗ ਖਲ ਪੰਡਤੈ ਕੰਠ ਰਮਣੀ ਰਾਮ ਰਾਮ ਮਾਲਾ ਹਸਤ ਊਚ ਪ੍ਰੇਮ ਧਾਰਣੀ ਜੀ ਭਣਿਜੋ ਉੱਤਮ ਸਲੋਕ ਉਦਰਨੰ ਨੈ ਨੰਦਨੀ ਗੁਰਮੰਤਰਹੀਣ ਅਸ ਜੋ ਪ੍ਰਾਣੀ ਤ੍ਰਿਗੰਤ ਜਨਮ ਪ੍ਰਸ਼ਟਣੈ ਕੂਕਰੈ ਸੂਕਰੈ ਗਰਭਦੈ ਕਾਕੈ ਸਰਪਨੈ ਤੁਲ ਖਲੈ ਚਰਨਾਰ ਬਿੰਦ ਭਜਨੰ ਹਿਰਦਯੰ ਨਾਮ ਧਾਰਣੈ ਕੀਰਤਨੰ ਸਾਧ ਸੰਗੇ ਨਾਨਕ ਨਹਿ ਦ੍ਰਿਸ਼ਟੰਤ ਜਮਦੂਤਨੈ ਨਚ ਦੁਰਲੱਭੰ ਧਨੰ ਰੂਪੰ ਨਚ ਦੁਰਲੱਭੰ ਸਵਰਗ ਰਾਜਨੈ ਨਚ ਦੁਰਲੱਭੰ ਭੋਜਨੰ ਬਿੰਜਨੰ ਨਚ ਦੁਰਲੱਭੰ ਸਵੱਛ ਅੰਬਰੈ ਨਚ ਦੁਰਲੱਭੰ ਸੁਤ ਮਿੱਤਰ ਭਰਾਤ ਬਾਂਧਵ ਨਚ ਦੁਰਲੱਭੰ ਬੰਤਾ ਬਿਲਾਸੈ ਨਚ ਦੁਰਲੱਭੰ ਵਿਦਿਆ ਪ੍ਰਵੀਣੰ ਨਚ ਦੁਰਲੱਭੰ ਚਤਰ ਚੰਚਲੈ ਦੁਰਲੱਭੰ ਏਕ ਭਗਵਾਨ ਨਾਮੈ ਨਾਨਕ ਲਭਦਿਅੰ ਸਾ ਸੰਕ੍ਰਿਪਾ ਪ੍ਰਭੰ ਜਤ ਕਤੈ ਤਤੈ ਦ੍ਰਿਸ਼ਟੰ ਸਵਰਗ ਮਰਥ ਪਿਆਲ ਲੋਕੈ ਸਰਬਤਰ ਰਮਣੰ ਗੋਬਿੰਦੈ ਨਾਨਕ ਲੇਪ ਛੇਪ ਨਾ ਲਿਪਿਆ ਤੇ ਬਿਖਿਆ ਭਯੰਤ ਅੰਮ੍ਰਿਤੰ ਦੁਰੁਸ਼ਟਾ ਸਖਾ ਸਵਜਨੈ ਦੁਖੰ ਭਯੰਤ ਸੁਖਯੰ ਭੈ ਪੀ ਪੰਤ ਨਿਰਭੈ ਥਾਨ ਬਿਹੂਨ ਬਿਸਰਾਮ ਨਾਮੰ ਨਾਨਕ ਕਿਰਪਾਲ ਹਰ ਹਰ ਗੁਰੈ ਸਰਬਸੀਲ ਮਮੰ ਸੀਲੰ ਸਰਬ ਪਾਵਨ ਮਮ ਪਾਵਨੈ ਸਰਬ ਕਰਤਬ ਮਮੰ ਕਰਤਾ ਨਾਨਕ ਲੇਪ ਛੇਪ ਨਾ ਲਿਪਿਆ ਤੇ ਨਹਿ ਸੀਤਲੰ ਚੰਦਰ ਦੇਵੈ ਨਹਿ ਸੀਤਲੰ ਬਾਵਨ ਚੰਦਨੈ ਨਹਿ ਸੀਤਲੰ ਸੀਤੁਰੁਤੇਣ ਨਾਨਕ ਸੀਤਲੰ ਸਾਧ ਸਵਜਨੈ ਮੰਤਰੰ ਰਾਮ ਰਾਮ ਨਾਮੰ ਧਿਆਨੰ ਸਰਬਤਰ ਪੂਰਨੈ ਗਿਆਨੰ ਸਮ ਦੁਖ ਸੁਖੰ ਜੁਗਤ ਨਿਰਮਲ ਨਿਰਵੈਰਣੈ ਦਯਾਲੰ ਸਰਬਤਰ ਜੀਆ ਪੰਚ ਦੁਖ ਬਿਵਰਜਿਤੈ ਭੋਜਨੰ ਗੋਪਾਲ ਕੀਰਤਨੰ ਅਲਪ ਮਾਇਆ ਜਲ ਕਮਲ ਰਹਿਤੈ ਉਪਦੇਸੰ ਸਮਿੱਤਰ ਸਤਰ ਹੈ ਭਗਵੰਤ ਭਗਤ ਭਾਵਨੀ ਪਰ ਨਿੰਦਾ ਨੈ ਸਰੋਤ ਸ੍ਰਵਣੰ ਆਪ ਤਿਆਗ ਸਗਲ ਰੇਣਕੈ ਖਟ ਲਖਣ ਪੂਰਨੰ ਪੁਰਖੈ ਨਾਨਕ ਨਾਮ ਸਾਧ ਸਵਜਨੈ ਅਜਾ ਭੋਗੰਤ ਕੰਦ ਮੂਲੰ ਬਸੰਤੇ ਸਮੀਪ ਕੇਹਰੈ ਤਤਰ ਗਤੇ ਸੰਸਾਰੈ ਨਾਨਕ ਸੋਗ ਹਰਖੰ ਵਿਆਪਤੇ ਛਲੰ ਛਿਦਰੰ ਕੋਟ ਬਿਘਨੰ ਅਪਰਾਧੰ ਕਿਲ ਬਿਖਮਲੰ ਪਰਮ ਮੋਹੰ ਮਾਨ ਅਪਮਾਨੰ ਮਦੰ ਮਾਇਆ ਵਿਆਪਤੰ ਮ੍ਰਿਤ ਜਨਮ ਪ੍ਰਮੰਤ ਨਰਕੈ ਅਨਕ ਉਪਾਵੰ ਨਾ ਸਿਧਿਆ ਤੇ ਨਿਰਮਲੰ ਸਾਧ ਸੰਗ ਹੈ ਜਪੰਤ ਨਾਨਕ ਗੋਪਾਲ ਨਾਮੰ ਅਰਮੰਤ ਗੁਣ ਗੋਬਿੰਦ ਨਿਤ ਪ੍ਰਤੈ
तरन सरन स्वामी रमणशील परमेश्वर है, करण कारण समर्थ है, दान देत प्रपूर्ण है, निराश आस करणं सगल अर्थ आले है, गुण निधान समरंत नानक सगल जाचंत जाचक है, दुर्गम स्थान सुगमं महादुख सर्व सुखण है, दुर्वचन भेद परमं साकत प्रसन्नंत सुरजन है, अस्थतं सोगहरखं पै खीणंत निर्पव तय अटवियं महानगर वासं धर्म लखण प्रमया, साध संगम राम राम रमणं शरण नानक हर हर दयाल चरणं, हे अजित सूर संग्रामं अत बल ना बो मर्दन है, गण गंधर्व देव मानुख्यं पशपंखी बेमोहन है, हर करण हारं नमस्कारं शरण नानक जगदीश्वर है, हे कामं नरक विश्रामं बहुजोनी परमावण है, चित हरणं त्रैलोक गम्यं जप तपसील विदारण है, अल्प सुख अवित चंचल ऊच नीच समावण है, तव पै विमुंचत साध संगम ओट नानक नारायण है, हे कल मूल क्रोधं कदंच करनाना उपर्जते बिखयंत जीवं वस्यं करोत निरत्यं क्रोत जथा मरकटै, अनक शासन ताड़ंत जमदूतै तव संगे अदमं नरै, दीन दुख पंजन दयाल प्रभ नानक सर्व जी रखिया करोत, हे लोबा लंपट संग सिर मोरै अनक लहरी कलोलते, तावंत जिया बहु प्रकारं अनक भांत बहु डोलते, नच मित्रंग नच हिटंग नच बांधव नच मात पिता तव लज्जिया, अकरण क्रोत अखाद खाद्यंग असाजिंग साज समझिया, त्राहे त्राहे शरण स्वामी विज्ञापत नानक हर नर हर है, हे जन्म मरण मूलं हे जन्म मरण मूलं अहंकारं पापात्मा मित्रं तजंत सत्रंग दृढ़ंत, अनक माया विस्तीर्ण आवंत जावंत थकंत जिया दुख सुख वो बहुगण है, परम प्यान उद्यान रमणं महाविकट असाध रोगण है, वैद्यं पार ब्रह्म परमेश्वर आराध नानक हर हर हरे, हे प्राणनाथ गोविंद है कृपा निधान जगत गुरो, हे संसार ताप हरण है करुणा मह सब दुख हरो, हे शरण योग दयाल दीना नाथ मया करो, शरीर स्वस्थ खीण समय समरंत नानक राम दामोदर माधव है, चरण कमल सरणं रमणं गोपाल कीर्तन है, साध संगेन तरणं नानक महासागर पै दुत्तर है, सिर मस्तक रखिया पार ब्रह्मं हस्त काया रखिया परमेश्वर है, आत्म रखिया गोपाल स्वामी तन चरण रखिया जगदीश्वर है, सर्व रखिया गुरदयाल है पै दुख विनाशन है, भगत वछला नाथ नाथे शरण नानक पुरखा चुत है, जैन कला तारियो आकाशं बैसंतरं काष्ट बेष्टं, जैन कला स सूर नक्षत्र ज्योतियं सासं शरीर तारणं, जैन कला मात गर्भ प्रतिपालं नैच जंत जठर रोगण, तेन कला अस्थंबं सरोवरं नानक नैश जंत तरंग तोयण, गुसाई गृष्ट रूपेण सिमरणं सर्वत्र जीवन, लब्धं संत संगेण नानक स्वच्छ मार्ग हर भक्तन, मस्कं पगनंत सैलं कर्दमं तरंत पपील कै, सागरं लंघंत पिंगं तम प्रगास अंध कै, साध संगेण स्मरंत गोविंद शरण नानक हर हर हरे, तिलकहीणं जथा विप्रा अमरहीणं जथा राजन, आवदहीणं जथा सूरा नानक धर्महीन तथा वैष्णव है, ना संखं ना चक्रं ना गदा ना सियामं आश्चर्य रूपं अरहंत जन्मं, नेत नेत कथंत वेदा ऊंच मूचा पार गोविंद है, बसंत साध हृदयं अचत बुझंत नानक वट भागी है, उद्यान बसनं संसारं संबंधी स्वान स्याल खरै, बिखम स्थान मन मोह मदरंग महा असाध पंच तस्कर है, हीत मोह पै परम परमणंग अहू फांस दीखण कठन है, पावक तो असाध कोरंग अगम तीर नय लंगन है,
ਪਜ ਸਾਧ ਸੰਗ ਗੋਪਾਲ ਨਾਨਕ ਹਰ ਚਰਨ ਸਰਨ ਉਧਰਨ ਕਿਰਪਾ ਕਿਰਪਾ ਕਰੰਤ ਗੋਬਿੰਦ ਗੋਪਾਲ ਹੈ ਸਗਲਿਆਂ ਰੋਗ ਖੰਡਨ ਹੈ ਸਾਧ ਸੰਗੇਣ ਗੁਣ ਰਮਤ ਨਾਨਕ ਸਰਨ ਪੂਰਨ ਪਰਮੇਸ਼ੁਰ ਹੈ ਸਿਆਮਲੰਗ ਮਦਰ ਮਾਨੁਖ ਅੰਗ ਹਿਰਦਿਅੰਗ ਭੂਮ ਵੈਰਣ ਹੈ ਨਿਵੰਤ ਹੋਵੰਤ ਮਿਥਿਆ ਚੇਤਨੰਗ ਸਵੰਤ ਸਵਜਨ ਹੈ ਅਚੇਤ ਮੂੜਾ ਨਾ ਜਾਣੰਤ ਘਟੰਤ ਸਾਸਾ ਨਿਤ ਪ੍ਰਤੇਸ਼ ਜੰਤ ਮਹਾਸੁੰਦਰੀ ਕਾਇਆ ਕਾਲ ਕੰਨਿਆ ਗ੍ਰਾਸਤੇ ਹਰਚੰਤ ਪੁਰਖ ਹੈ ਕੁਟੰਬ ਲੀਲਾ ਅਨਿਤ ਆਸਾ ਵਿਖਿਆ ਬਿਨੋਦ ਪ੍ਰਮੰਤ ਪ੍ਰਮੰਤ ਜਨਮ ਹਾਰਿਓ ਸਰਨ ਨਾਨਕ ਕਰਨਾਮਯ ਹੈ ਹੇ ਜਿਹ ਹੇ ਰਸਗੇ ਮਦਰ ਪ੍ਰਿਆ

ਨਿਤ ਦਰਸ਼ਨ ਹੈ। ਸਰਬ ਦੋਖ ਪਰੰਗ ਤਿਆਗੀ ਸਰਬ ਧਰਮ ਦਰੜੰਤਣ ਲਬਦੇਣ ਸਾਧ ਸੰਗੇਣ ਨਾਨਕ ਮਸਤਕ ਲਿਖਣ। ਹੋਇਓ ਹੈ ਹੋਵੰਤੋ ਹਰਨ ਭਰਨ ਸੰਪੂਰਨ ਸਾਧੂ ਸਤਮ ਜਾਣੋ ਨਾਨਕ ਪ੍ਰੀਤ ਕਾਰਨ। ਸੁਖੈਣ ਬੈਣ ਰਤਨੰ ਰਚਨੰ ਕੁਸੁੰਭ ਰੰਗਣ ਰੋਗ ਸੋਗ ਬਿਯੋਗੰ ਨਾਨਕ ਸੁਖ ਨਾ ਸੁਪਨ। ਫੁਨਹੇ ਮਹੱਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਹਾਥ ਕਲਮ ਅਗੰਮ ਮਸਤਕ ਲੇਖਾਵਤੀ ਉਰਜ ਰਹੋ ਸਭ ਸੰਗ ਅਨੂਪ ਰੂਪਾਵਤੀ। ਉਸਤ ਕਹਿਣ ਨਾ ਜਾਏ ਮੁਖੋ ਤੁਹਾਰੀਆ ਮੋਹੀ ਦੇਖ ਦਰਸ ਨਾਨਕ ਬਲਿਹਾਰੀਆ। ਸੰਤ ਸਭਾ ਮੈਂ ਬੈਸ ਕੇ ਕੀਰਤ ਮੈਂ ਕਹਾ ਅਰਪੀ ਸਭ ਸਿੰਗਾਰ ਇਹੋ ਜੀਓ ਸਭ ਦੇਵਾ। ਆਸ ਪਿਆਸੀ ਸੇਜ ਸੋਕੰਤ ਵਿਛਾਈਐ ਹਰ ਹਾਂ ਮਸਤਕ ਹੋਵੇ ਭਾਗ ਤਾਂ ਸਾਜਨ ਪਾਈਐ। ਸਖੀ ਕਾਜਲ ਹਾਰ ਤੰਬੋਲ ਸਭੈ ਕੇ ਸਾਜਿਆ ਸੋ ਲੈ ਕੀਏ ਸਿੰਗਾਰ ਕੇ ਅੰਜਨ ਪਾਜਿਆ। ਜੇ ਘਰ ਆਵੇ ਕੰਤ ਤਾਂ ਸਭ ਕੁਛ ਪਾਈਐ ਹਰ ਹਾਂ ਕੰਤੈ ਬਾਜ ਸਿੰਗਾਰ ਸਭ ਬਿਰਥਾ ਜਾਈਐ। ਜਿਸ ਘਰ ਵਸਿਆ ਕੰਤ ਸਾਵਟ ਪਾਗਣੇ ਤਿਸ ਬਣਿਆ ਹਵ ਸਿੰਗਾਰ ਸਾਈ ਸੁਹਾਗਣੇ। ਹਉ ਸੁੱਤੀ ਹੋਇਆ ਚਿੰਤ ਮਨ ਆਸ ਪੁਰਾਈਆ ਹਰ ਹਾਂ ਜਾਂ ਕਰ ਆਇਆ ਕੰਤ ਤਾਂ ਸਭ ਕਿਛ ਪਾਈਐ ਪਾਈਆ। ਆਸਾ ਇਤੀ ਆਸ ਕੇ ਆਸ ਪੁਰਾਈਐ ਸਤਿਗੁਰ ਭਏ ਦਿਆਲ ਤਾਂ ਪੂਰਾ ਪਾਈਐ। ਮੈਂ ਤਨ ਅਵਗਣ ਬਹੁਤ ਕੇ ਅਵਗਣ ਛਾਇਆ ਹਰ ਹਾਂ ਸਤਿਗੁਰ ਭਏ ਦਿਆਲ ਤਾਂ ਮਨ ਠਹਿਰਾਇਆ। ਕਹੋ ਨਾਨਕ ਬੇਅੰਤ ਬੇਅੰਤ ਤੇ ਆਇਆ ਦੁੱਖ ਰਿਹੋ ਸੰਸਾਰ ਸਤਿਗੁਰੂ ਤਰਾਇਆ। ਮਿਟਿਆ ਆਵਾ ਗਾਉਣ ਜਾਂ ਪੂਰਾ ਪਾਇਆ ਹਰ ਹਾਂ ਅੰਮ੍ਰਿਤ ਹਰ ਕਾ ਨਾਮ ਸਤਿਗੁਰ ਤੇ ਪਾਇਆ। ਮੇਰੇ ਹਾਥ ਪਦਮ ਆਂਗਣ ਸੁਖ ਬਸਨਾ ਸਖੀ ਮੋਹਰੇ ਕੰਠ ਰਤਨ ਪੇਖ ਦੁਖ ਨਾਸਨਾ। ਬਾਸੋ ਸੰਗ ਗੋਪਾਲ ਸਗਲ ਸੁਖ ਰਾਸ ਹਰ ਹਰ ਹਾਂ ਰਿਧ ਸਿਧ ਨਵ ਨਿਧ ਬਸੈ ਜਿਸ ਸਦਾ ਕਰ। ਪਰਤਰੇ ਰਾਵਣ ਜਾਹੇ ਸੇਈ ਤਾਲਾ ਜੀਐ ਨਿਤ ਪ੍ਰਤ ਹਿਰੈ ਪਰ ਦਰਬ ਛਿਦਰ ਕਤ ਢਾਕੀਐ। ਹਰ ਗੁਣ ਰਮਤ ਪਵਿੱਤਰ ਸਗਲ ਕੁਲ ਤਾਰਈ ਹਰ ਹਾਂ ਸੁਨਤੇ ਪਏ ਪੁਨੀਤ ਪਾਰ ਬ੍ਰਹਮ ਵਿਚਾਰਈ। ਉਪਰ ਬਣੈ ਆਕਾਸ ਤਲੈ ਤਰ ਸੋਹਤੀ ਦਹਿ ਦਿਸ ਚਮਕੈ ਬੀਜਲ ਮੁਕੋ ਜੋਹਤੀ। ਖੋਜਤ ਫਿਰੋ ਵਿਦੇਸ਼ ਪੀਓ ਕਤ ਪਾਈਐ ਹਰ ਹਾਂ ਜੇ ਮਸਤਕ ਹੋਵੈ ਭਾਗ ਤਾਂ ਦਰਸ ਸਮਾਈਐ। ਡਿੱਠੇ ਸਭੇ ਥਾਂਵ ਨਹੀਂ ਤੁਧ ਜਿਹਾ ਬਦੋ ਪੁਰਖ ਵਿਧਾਤੈ ਤਾਂ ਤੂੰ ਸੋਹਿਆ। ਵਸਦੀ ਸਗਨ ਅਪਾਰ ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਹੇ ਨਾਇ ਰਾਮਦਾਸ ਸਰ। ਚਾਤ੍ਰਕ ਚਿਤ ਸੁਚਿਤ ਸੋ ਸਾਜਨ ਚਾਹੀਐ ਜੇ ਸੰਗ ਲਾਗੇ ਪ੍ਰਾਣ ਤਿਸੈ ਕੋ ਵਾਹੀਐ। ਬਨ ਬਨ ਫਿਰ ਤੇ ਉਦਾਸ ਬੂੰਦ ਜਲ ਕਾਰਣੇ ਹਰ ਹਾਂ ਤਿਉ ਹਰ ਜਨ ਮੰਗੈ ਨਾਮ ਨਾਨਕ ਬਲਿਹਾਰਣੇ। ਮਿਤ ਕਾ ਚੇਤਾ ਨੂੰ ਮਰਮ ਨਾ ਜਾਣੀਐ ਗਾਹਕ ਗੁਨੀਆ ਪਾਰ ਸੋ ਤਤ ਪਛਾਨੀਐ। ਚਿਤੈ ਚਿਤ ਸਮਾਏ ਤਾਂ ਹੋਵੈ ਰੰਗ ਘਨਾ ਹਰ ਹਾਂ ਚੰਚਲ ਚੋਰੈ ਮਾਰ ਤਾਂ ਪਾਵੈ ਸਚ ਤਨਾ। ਸੁਪਨੈ ਉਬੀ ਪਈ ਗਹਿਓ ਕੀ ਨਾ ਅੰਚਲਾ ਸੁੰਦਰ ਪੁਰਖ ਬਰਾਇਤ ਪੇਖ ਮਨ ਬੰਚਲਾ। ਖੋਜੋ ਤਾਂ ਕੇ ਚਰਨ ਕਹੋ ਕਤ ਪਾਈਐ ਹਰ ਹਾਂ ਸੋਈ ਜਤਨ ਬਤਾਏ ਸਖੀ ਪ੍ਰਿਉ ਪਾਈਐ। ਨੈਣ ਨਾ ਦੇਖੈ ਸਾਧ ਸੇ ਨੈਣ ਬਿਹਾਲਿਆ ਕਰਨ ਨਾ ਸੁਨਹੀ ਨਾਦ ਕਰਨ ਮੁੰਦ ਕਾਲਿਆ। ਰਸਨਾ ਜਪੈ ਨਾਨਾ ਤਿਲ ਤਿਲ ਕਰ ਕੱਟੀਐ ਹਰ ਹਾਂ ਜਬ ਬਿਸਰੈ ਗੋਬਿੰਦ ਰਾਏ ਦਿਨੋ ਦਿਨ ਕੱਟੀਐ। ਪੰਕਜ ਫਾਥੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਜਾਏ ਬਿਸਰ ਤੇ ਸੁੰਫਿਆ।
ਹੈ ਕੂ ਐਸਾ ਮੀਤ ਜੇ ਤੋਰੈ ਬਿਖਮ ਗਾਂਠ ਨਾਨਕ ਇੱਕ ਸ੍ਰੀ ਧਰਨਾਥ ਜੇ ਟੁੱਟੇ ਲੇ ਸਾਂਠ ਤਾਵੋ ਦਸਾ ਅਨੇਕ ਪ੍ਰੇਮ ਪ੍ਰਭ ਕਾਰਣੇ ਪੰਚ ਸਤਾਵੈ ਦੂਤ ਕਮਨ ਬਿਦ ਮਾਰਨੇ ਤੀਖਣ ਬਣ ਚਲਾਏ ਨਾਮ ਪ੍ਰਭ ਧਿਆਈਐ ਹਰ ਹਾਂ ਮਹਾਂ ਬਿਖਾਦੀ ਕਹਾਤ ਪੂਰਨ ਗੁਰ ਪਾਈਐ ਸਤਿਗੁਰ ਕੀਨੀ ਦਾਤ ਮੂਲ ਨਾਨਕ ਖੁੱਟਈ ਖਾਵੋ ਪੁੰਚੋ ਸਭ ਗੁਰਮੁਖ ਛੁੱਟਈ ਅੰਮ੍ਰਿਤ ਨਾਮ ਨਿਧਾਨ ਦਿੱਤਾ ਤੋ ਸਹਾਰ ਨਾਨਕ ਸਦਾ ਅਰਾਧ ਕਦੇ ਨਾ ਜਾਹੇ ਮਰ ਜਿੱਥੇ ਜਾਏ ਭਗਤ ਸੋ ਥਾਨ ਸੁਹਾਵਣਾ ਸਗਲੇ ਹੋਏ ਸੁਖ ਹਰ ਨਾਮ ਤੇ ਆਵਣਾ ਜੀ ਕਰਨ ਜੈਕਾਰ ਨਿੰਦਕ ਮੋਏ ਪਚ ਸਾਜਨ ਮਨ ਆਨੰਦ ਨਾਨਕ ਨਾਮ ਜਪ ਪਾਵਨ ਪਤਿਤ ਪੁਨੀਤ ਕਤੈ ਨਹੀਂ ਸੇਵੀਐ ਝੂਠੇ ਰੰਗ ਖੁਆਰ ਕਹਾਂ ਲਗ ਖੇਵੀਐ ਹਰ ਚੰਦੌਰੀ ਪੇਖ ਕਾਹੇ ਸੁਖ ਮਾਨਿਆ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਦਰ ਗਹਿ ਜਾਣਿਆ ਕੀਨੇ ਕਰਮ ਅਨੇਕ ਗਵਾਰ ਬੇਕਾਰ ਕਹਨ ਮਹਾ ਦੁਰਗੰਧ ਤਵਾਸ ਸੱਠ ਕਾ ਸ਼ਾਰ ਤਨ ਫਿਰ ਤੋ ਗਰਭ ਗੁਬਾਰ ਮਰਨ ਨ ਜਾਣਈ ਹਰ ਹਾਂ ਹਰ ਚੰਦੌਰੀ ਪੇਖ ਕਾਹੇ ਸੱਚ ਮਾਨਈ ਜਿਸ ਕੀ ਪੂਜੈ ਔਦ ਤਿਸੈ ਕੌਣ ਰਾਖਈ ਵੈਦਕ ਅਨਪਿਓ ਪਾਵ ਕਹਾਂ ਲਉ ਭਾਖਈ ਏਕੋ ਚੇਤ ਗਵਾਰ ਕਾਜ ਤੇਰਾ ਆਵਈ ਹਰ ਹਾਂ ਬਿਨ ਨਾਮੈ ਤਨਸ਼ਾਰ ਬਿਰਥਾ ਸਭ ਜਾਵਈ ਔਖਦ ਨਾਮ ਅਪਾਰ ਅਮੋਲਕ ਪੀਜਈ ਮਿਲ ਮਿਲ ਖਾਵੈ ਸੰਤ ਸਗਲ ਕਉ ਦੀਜਈ ਜਿਸੈ ਪ੍ਰਾਪਤ ਹੋਏ ਤਿਸੈ ਹੀ ਪਾਵਣੇ ਹਰ ਹਾਂ ਹਾਂ ਬਲਿਹਾਰੀ ਤਿੰਨ ਜੇ ਹਰ ਰੰਗ ਰਾਵਣੇ ਵੈਦਾ ਸੰਦਾ ਸੰਗ ਇਕੱਠਾ ਹੋਇਆ ਔਖਦ ਆਏ ਰਾਸ ਵਿੱਚ ਆਪ ਖਲੋਇਆ ਜੋ ਜੋ ਉਹਨਾਂ ਕਰਮ ਸੁਕਰਮ ਹੋਏ ਪਸਰਿਆ

ਚਾਵਲ ਪੇਟੇ ਹਾੜ ਹੈ ਵਰੀ ਉੱਪਰ ਛਤਰ ਤਰ ਤੇ ਫੁਨ ਤਰਨੀ ਗਾੜ ਕਬੀਰ ਗਰਬ ਨਾ ਕੀ ਜੀਐ ਉੱਚਾ ਦੇਖਿਆ ਵਾਸ ਅੱਜ ਕਾਲ ਕੋਈ ਲੇਟਣਾ ਉੱਪਰ ਜਾਮੈ ਕਾਸ ਕਬੀਰ ਗਰਬ ਨਾ ਕੀ ਜੀਐ ਰੰਕ ਨਾ ਹਸੀਐ ਕੋਏ ਅਜੋ ਸੋਨਾ ਉਹ ਸਮੁੰਦਰ ਮੈਂ ਕਿਆ ਜਾਨੋ ਕਿਆ ਹੋਏ ਕਬੀਰ ਗਰਬ ਨਾ ਕੀ ਜੀਐ ਦੇਹੀ ਦੇਖ ਸੋ ਰੰਗ ਆਜ ਕਾਲ ਤਜ ਜਾਹੋਗੇ ਜਿਉ ਕਾਚਰੀ ਭੁਜੰਗ ਕਬੀਰ ਲੂਟਣਾ ਹੈ ਤਾਂ ਲੂਟ ਲੈ ਰਾਮ ਨਾਮ ਹੈ ਲੂਟ ਫਿਰ ਪਾਛੈ ਪਛਤਾਹੋਂਗੇ ਪ੍ਰਾਨ ਜਾਹੇਂਗੇ ਛੂਟ ਕਬੀਰ ਐਸਾ ਕੋਈ ਨਾ ਜਨਮਿਓ ਆਪਣੇ ਘਰ ਲਾਵੈ ਆਗ ਪੰਚੋ ਲੜਕਾ ਜਾਰ ਕਹਿ ਰਹਿ ਰਾਮ ਲਿਵ ਲਾਗ ਕੋਹੈ ਲੜਕਾ ਬੇਚੈ ਲੜਕੀ ਬੇਚੈ ਕੋਏ ਸਾਂਝਾ ਕਰੈ ਕਬੀਰ ਸਿਉ ਹਰ ਸੰਗ ਬਣਜ ਕਰੇ ਕਬੀਰ ਇਹ ਚੇਤਾਵਨੀ ਮਤ ਸਹਿਸਾ ਰਹਿ ਜਾਏ ਪਾਛੈ ਭੋਗ ਜੋ ਭੋਗ ਵੇ ਤਿਨ ਕੋ ਗੁਲ ਲੈ ਖਾਹੇ ਕਬੀਰ ਮੈਂ ਜਾਣਿਓ ਪੜਵੋ ਭਲੋ ਪੜਬੇ ਸਿਉ ਪਲ ਜੋਗ ਭਗਤ ਨਾ ਛੱਡੋ ਰਾਮ ਕੀ ਪਾਵੈ ਨਿੰਦੋ ਲੋਗ ਕਬੀਰ ਲੋਕੇ ਨਿੰਦੈ ਬੱਪੜਾ ਜੇ ਮਨ ਨਾਹੀ ਗਿਆਨ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ ਕਬੀਰ ਪਰਦੇਸੀ ਕੈ ਘਾਗਰੈ ਚਹੁ ਦਿਸ ਲਾਗੀ ਆਗ ਖਿੰਠਾ ਜਲ ਕੋਇਲਾ ਪਈ ਤਾਂ ਗੇ ਆਂਚ ਨਾ ਲਾਗ ਕਬੀਰ ਖਿੰਠਾ ਜਲ ਕੋਇਲਾ ਪਈ ਖਾਪਰ ਫੂਟ ਮਫੂਟ ਜੋਗੀ ਬੱਪੜਾ ਖੇਲੇ ਉਹ ਆਸਨ ਰਹੀ ਬੇਪੂਤ ਕਬੀਰ ਥੋਰੈ ਜਲ ਮਾਛਲੀ ਚੀਵਰ ਮੇ ਲਿਓ ਜਾਲ ਇਹ ਟੋਗ ਨੈ ਨਾ ਛੂਟ ਸੈ ਫਿਰ ਕਰ ਸਮੁੰਦ ਸੰਭਾਲ ਕਬੀਰ ਸਮੁੰਦ ਨਾ ਛੋਟ

ਅੱਖਾਂ ਦੇ ਨਾ ਸੁਹੇਲਾ ਜੋ ਦਿਲ ਸੁੱਚੀ ਹੋਏ ਉਹ ਸਾਚੇ ਦੀ ਬਾਨ ਮੈਂ ਪੱਲਾ ਨਾ ਪਕੜੈ ਕੋਏ। ਕਬੀਰ ਧਰਤੀ ਅਰੇ ਆਕਾਸ ਮੈਂ ਦੋਏ ਤੂੰ ਬਰੀ ਅਬਦ ਖੜ ਦਰਸ਼ਨ ਸੰਸੇ ਪਰੇ ਅਰ ਚੌਰਾਸੀ ਸਿੱਧ। ਕਬੀਰ ਮੇਰਾ ਮੁਝ ਮੈਂ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਤੁਝ ਕਹੋ ਸੌਂਪ ਤੇ ਕਿਆ ਲਾਗੈ ਮੇਰਾ। ਕਬੀਰ ਤੂੰ ਤੂੰ ਕਰਤਾ ਤੂੰ ਹੁਆ ਮੁਝ ਮੈਂ ਰਹਾ ਨਾ ਹੂੰ ਜਬ ਆਪਾ ਪਰਖਾ ਮਿਟ ਗਿਆ ਜਦ ਦੇਖਾਂ ਤਤ ਤੂੰ। ਕਬੀਰ ਬੇਕਾਰੈ ਚਿਤਵਤੇ ਝੂਠੇ ਕਰਤੇ ਆਸ ਮਨੋਰਥ ਕੋਈ ਨਾ ਪੂਰੇ ਉਹ ਚਾਲੇ ਉਠ ਨਿਰਾਸ। ਕਬੀਰ ਹਰ ਕਾ ਸਿਮਰਨ ਜੋ ਕਰੈ ਸੁਖੀ ਸੋ ਸੁਖੀਆ ਸੰਸਾਰ ਏਤੇ ਉਤ ਕਤੈ ਨਾ ਡੋਲਈ ਜਿਸ ਰਾਖੈ ਸਿਰਜਣਹਾਰ। ਕਬੀਰ ਕਹਾਣੀ ਪੀੜ ਤੇ ਸਤਿਗੁਰ ਲਈ ਛਡਾਏ ਪਰਾ ਪੁਰਬਲੀ ਭਾਵਨੀ ਪ੍ਰਗਟ ਹੋਈ ਆਏ। ਕਬੀਰ ਟਾਲੈ ਟੋਲੈ ਦਿਨ ਗਿਆ ਵਿਆਜ ਵਢੰਤੋ ਜਾਏ ਨਾ ਹਰ ਭਜਿਓ ਨਾ ਖਤ ਫਟਿਓ ਕਲ ਪਹੁੰਚੋ ਆਏ। ਮਹੱਲਾ ਪੰਜਵਾਂ ਕਬੀਰ ਕੂਕਰ ਭੌਕਨਾ ਕਰੰਗ ਪਿਛੈ ਉਠਤਾਏ ਕਰਮੀ ਸਤਿਗੁਰ ਪਾਇਆ ਜਿਨਹੋ ਲਿਆ ਛਡਾਏ। ਮਹੱਲਾ ਪੰਜਵਾਂ ਕਬੀਰ ਧਰਤੀ ਸਾਧ ਕੀ ਤਸਕਰ ਬੈਸੈ ਗਾਹੇ ਧਰਤੀ ਭਾਰ ਨਾ ਵਿਆਪਈ ਉਨ ਕੋ ਲਾਹੂ ਲਾਹੇ। ਮਹੱਲਾ ਪੰਜਵਾਂ ਕਬੀਰ ਚਾਵਲ ਕਾਰਨੇ ਤੁਹ ਕਉ ਮੋਹਲੀ ਲਾਏ ਸੰਕ ਸੰਗੀ ਬੈਸਤੇ ਤਾਂ ਪੁੱਛੈ ਧਰਮ ਰਾਏ। ਨਾਮਾ

ਸਲੋਕ ਸੇਖ ਫਰੀਦ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਿੱਤ ਦਿਹਾੜੈ ਧਨਵਰੀ ਸਾਹੇ ਲੈ ਲਿਖਾਏ ਮਲਕ ਜੇ ਕੰਨੀ ਸੁਣੀ ਦਾ ਮੋਹ ਦੇ ਖਾਲੇ ਆਏ ਜਿੰਦ ਨਿਮਾਣੀ ਕੱਢੀ ਐ ਹੱਡਾਂ ਕੂ ਕੜਕਾਏ ਸਾਹੇ ਲਿਖੇ ਨਾ ਚੱਲਨੀ ਜਿੰਦੂ ਕੂ ਸਮਝਾਏ ਜਿੰਦ ਵਹੁਟੀ ਮਰਨ ਵਾਰ ਲੈ ਜਾਸੀ ਪਰਣਾਏ ਆਪਣਾ ਹੱਥੀ ਜੋਲ ਕਹਿ ਗੱਲ ਲੱਗੈ ਤਾਏ ਵਾਲੋ ਨਿੱਕੀ ਪੁਰਸਲਾਤ ਕੰਨੀ ਨਾ ਸੁਣੀ ਆਏ।

ਜੇ ਜਾਣਾ ਤਿਲ ਥੋੜੜੇ ਸੰਬਲ ਬੁੱਕ ਭਰੀ, ਜੇ ਜਾਣਾ ਸੋਹਨਡੜਾ ਤਾਂ ਥੋੜਾ ਮਾਣ ਕਰੀ, ਜੇ ਜਾਣਾ ਲੜਛ ਜਣਾ ਪੀੜੀ ਪਾਈ ਗੰਡ, ਤੈ ਜੇਵਡ ਮੈਂ ਨਾਹੇ ਕੋ ਸਭ ਜਗ ਡਿੱਠਾ ਹੰਡ। ਫਰੀਦਾ ਜੇ ਤੂੰ ਅਕਲ ਲਤੀਫ ਕਾਲੇ ਲਿਖ ਨਾ ਲੇਖ, ਆਪਣੜੇ ਗਰੀਬਾਨ ਮੈਂ ਸਿਰ ਨੀਵਾਂ ਕਰ ਦੇਖ। ਫਰੀਦਾ ਜੋ ਤੈ ਮਰਨ ਮੁਕੀਆਂ ਤਿੰਨਾ ਨਾ ਮਾਰੇ ਕੁੰਮ, ਆਪਣੜੇ ਕਰ ਜਾਈਐ ਪੈਰ ਤਿੰਨਾ ਦੇ ਚੁੰਮ। ਫਰੀਦਾ ਜਾਂ ਤੋ ਖੱਟਣ ਵੇਲ ਤਾਂ ਤੂੰ ਰਤਾ ਦੁਨੀ ਸਿਓ, ਮਰਗ ਸਵਾਈ ਨੀ ਹੈ ਜਾਂ ਭਰਿਆ ਤਾਂ ਲੱਦਿਆ। ਦੇਖ ਫਰੀਦਾ ਜੋਥੀਆ ਦਾੜੀ ਹੋਈ ਪੂਰ, ਅੱਗੋਂ ਨੇੜਾ ਆਇਆ ਪਿੱਛਾ ਰਹਿਆ ਦੂਰ। ਦੇਖ ਫਰੀਦਾ ਜੇਥੀਆ ਸੱਕਰ ਹੋਈ ਵਿਸ, ਸਾਈ ਬਾਜੋ ਆਪਣੇ ਵੇਦਣ ਕਹੀਐ ਕਿਸ। ਫਰੀਦਾ ਅੱਖੀ ਦੇਖ ਪਤੀਣੀਆਂ, ਸੁਣ ਸੁਣ ਰੀਣੇ ਕੰਨ, ਸਾਖ ਪਕੰਦੀ ਆਈਆਂ ਹੋਰ ਕਰੇਂਦੀ ਵੰਨ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਤੌਲੀ ਰਾਵੈ ਕੋਏ ਕਰ ਸਾਈ ਸੋ ਪਰਹੜੀ, ਰੰਗਨ ਵੇਲਾ ਹੋਏ। ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ, ਜੇ ਕੋ ਚਿਤ ਕਰੇ ਆਪਣਾ ਲਾਇਆ ਪਿਰਮ ਨਾਲ ਲੱਗਈ, ਜੇ ਲੋਚੈ ਸਭ ਕੋਏ ਇਹੋ ਪਿਰਮ ਪਿਆਲਾ ਖਸਮ ਕਾ, ਜੈ ਭਾਵੈ ਤੈ ਦੇ। ਫਰੀਦਾ ਜਿਨ ਲੋਇਣ ਜਗ ਮੋਹਿਆ, ਸੇ ਲੋਇਣ ਮੈਂ ਡਿੱਠ, ਕੱਜਲ ਰੇਖ ਨਾ ਸਹਿੰਦਿਆ ਸੇ ਪੰਖੀ ਸੂਏ ਬਹਿਠ। ਫਰੀਦਾ ਕੂ ਕਹਿੰਦਿਆਂ ਚਾਹ ਗੇਂਦਿਆਂ, ਮੱਤੀ ਦੇਂਦਿਆਂ ਨਿਤ, ਜੋ ਸੈਤਾਨ ਵਜਾਇਆ ਸੇਕਤ ਫੇਰੈ ਚਿਤ। ਫਰੀਦਾ ਥਿਓ ਭਵਾਈ ਦਬ, ਜੇ ਸਾਈ ਲੋੜੈ ਸਭ, ਇੱਕ ਛਿਜੈ ਵਿਆਹ ਲਤਾੜੀਐ ਤਾਂ ਸਾਈ ਦੇ ਦਰਵਾੜੀਐ। ਫਰੀਦਾ ਖਾਕ ਨਾ ਨਿੰਦੀਐ, ਖਾਕੂ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੈ ਮੋਇਆਂ ਉੱਪਰ ਹੋਏ। ਫਰੀਦਾ ਜਾ ਲੱਭ ਤਾਂ ਨਿਹੋ ਕਿਆ, ਲੱਭ ਤਾਂ ਕੂੜਾ ਨਿਹੋ, ਕਿੱਚਰ ਚੱਤ ਲੰਘਾਈਐ ਛੱਪਰ ਟੁੱਟੈ ਮੇਹੋ। ਫਰੀਦਾ ਜੰਗਲ ਜੰਗਲ ਕਿਆ ਪਵੈ, ਵਣ ਕੰਡਾ ਮੋੜੇ ਹੈ ਵਸੀ ਰੱਬ ਹੈ ਅਲੀਐ, ਜੰਗਲ ਕਿਆ ਟੂੰਡੇ ਹੈ। ਫਰੀਦਾ ਇਨੀ ਨਿੱਕੀ ਜੰਗੀਐ, ਥਲ ਡੂੰਗਰ ਭਾਵੇ ਓਮ, ਅੱਜ ਫਰੀਦੈ ਕੁੰਜੜਾ ਸੈਕੋ ਹਾਥੀ ਓਮ। ਫਰੀਦਾ ਰਾਤੀ ਵੱਡੀਆਂ, ਤੁਖ ਤੁਖ ਉੱਠਣ ਪਾਸ, ਤਿਗਤ ਨਾਂ ਦਾ ਜੀਵਿਆ ਜਿਨਾ ਵਿਡਾਣੀ ਆਸ। ਫਰੀਦਾ ਜੇ ਮੈਂ ਹੁੰਦਾ ਵਾਰਿਆ, ਮਿੱਤਾ ਆਇੜਿਆ ਹੇੜਾ ਜਲੈ ਮਜੀਠ ਜਿਉ ਉੱਪਰ ਅੰਗਾਰਾ। ਫਰੀਦਾ ਲੋੜੈ ਦਾਖ ਬਜੋਰੀਆਂ, ਕਿੱਕਰ ਬੀਜੈ ਜੱਟ, ਹੰਡੈ ਉਨਕਤਾਏ ਦਾ ਪੈਂਦਾ ਲੋੜੈ ਪੱਟ। ਫਰੀਦਾ ਗਲੀਏ ਚਿੱਕੜ ਦੂਰ ਘਰ, ਨਾਲ ਪਿਆਰੇ ਨੇ ਹੋ, ਚੱਲਾਂ ਤਾਂ ਭਿੱਜੈ ਕੰਬਲੀ, ਰਹਾਂ ਤਾਂ ਟੁੱਟੈ ਨੇ ਹੋ। ਭਿੱਜੋ ਸਿੱਜੋ ਕੰਬਲੀ ਅੱਲੈ ਵਰਸੋ ਮੇ ਹੋ, ਜਾਏ ਮਿਲਾਂ ਤਿੰਨਾ ਸੱਜਣਾ ਟੁੱਟੋ ਨਾਹੀ ਨੇ ਹੋ। ਫਰੀਦਾ ਮੈਂ ਪੋਲਾਵਾ ਪੱਗ ਦਾ, ਮਤ ਮੈਲੀ ਹੋਏ ਜਾਏ, ਗੈਲਾ ਰੂਹ ਨ ਜਾਣੀ ਸਿਰਪੀ ਮਿੱਟੀ ਖਾਏ। ਫਰੀਦਾ ਸੱਕਰ ਖੰਡ ਨਿਵਾਤ ਗੁੜ, ਮਾਖਿਓ ਮਾਜਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੁੱਜਣ ਤੁਧ। ਫਰੀਦਾ ਰੋਟੀ ਮੇਰੀ ਕਾਠ ਕੀ, ਲਾਵਣ ਮੇਰੀ ਭੁੱਖ, ਜਿੰਨਾ ਖਾਦੀ ਚੋਪੜੀ ਘਣੇ ਸਹਿਣਗੇ ਦੁੱਖ। ਰੁੱਖੀ ਸੁੱਖੀ ਖਾਏ ਕੈ ਠੰਡਾ ਪਾਣੀ ਪੀਓ, ਫਰੀਦਾ ਦੇਖ ਭਰਾਈ ਚੋਪੜੀ ਨਾ ਤਰਸਾਏ ਜੀਓ। ਅੱਜ ਨਾ ਸੁੱਤੀ ਕੰਤ ਸਿਉ ਅੰਗ ਮੁੜੇ ਮੁੜ ਜਾਏ, ਜਾਏ ਪਛੋਡੋ ਹਾਗਣੀ ਤੁਮ ਕਿਉਂ ਰਹਿਣ ਵਿਹਾਏ। ਸਾਹੁਰੈ ਟੋਈ ਨਾ ਲਹਿ ਪਈਏ ਨਾਹੀ ਥਾਉ, ਪਿਰਵਾਤੜੀ ਨਾ ਪੁੱਛਈ ਤਨ ਸੋ ਹਾਗਣ ਨਾਓ।
ਸਾਹੁਰੈ ਪਈਐ ਕੰਤ ਕੀ ਕੰਤਾ ਗਮਾ ਥਾਹੋ ਨਾਨਕ ਸੋ ਸੁਹਾਗਣੀ ਜੋ ਪਾਵੈ ਬੇਪਰਵਾਹ ਨਾਤੀ ਤੋਤੀ ਸੰਭਹੀ ਸੁੱਤੀ ਆਏ ਨਚਿੰਦ ਫਰੀਦਾ ਰਹੀ ਸੋ ਬੇੜੀ ਹਿੰਗਦੀ ਗਈ ਕਥੂਰੀ ਗੰਧ ਜੋ ਬਨ ਜਾਂਦੇ ਨਾ ਡਰਾਂ ਜੇ ਸਹਿ ਪ੍ਰੀਤ ਨਾ ਜਾਏ ਫਰੀਦਾ ਕੀਤੀ ਜੋਬਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਫਰੀਦਾ ਚਿੰਤ ਖਟੋਲਾ ਵਾਣ ਦੁੱਖ ਬ੍ਰਹਿ ਵਿਛਾਉਣ ਲੇਫ ਇਹੋ ਹਮਾਰਾ ਜੀਵਣਾ ਤੂੰ ਸਾਹਿਬ ਸੱਚੇ ਵੇਖ ਬਿਰਹਾ ਬਿਰਹਾ ਆਖੀਐ ਬਿਰਹਾ ਤੂੰ ਸੁਲਤਾਨ ਫਰੀਦਾ ਜਿੱਤਨ ਬਿਰੋ ਨਾ ਉਪਜੈ ਸੋਤਨ ਜਾਣ ਮਸਾਨ

ਲੱਭਣ ਲੱਗੀ ਦੇਹ ਜੇ ਸੋ ਵਰਿਆ ਜੀਵਣ ਆਪੀ ਤਨ ਹੋ ਸਿਖੇ ਹੈ। ਫਰੀਦਾ ਬਾਹਰ ਪਰਾਇਆ ਬੈਸਣਾ ਸਾਈ ਮੁਜੈ ਨਾ ਦੇਹ ਜੇ ਤੂੰ ਐਵੇਂ ਰੱਖ ਸੀ ਜੀ ਉਹ ਸਰੀਰ ਓਲੇ ਕੰਧ ਕੁਹਾੜਾ ਸਿਰ ਘੜਾ ਵਣ ਕੈ ਸਰ ਲੋਹਾਰ ਫਰੀਦਾ ਹਾਂ ਲੋੜੀ ਸਹੁ ਆਪਣਾ ਤੂੰ ਲੋੜੈ ਅੰਗਿਆਰ ਫਰੀਦਾ ਇੱਕ ਨਾ ਆਟਾ ਅਗਲਾ ਇੱਕ ਨਾਹੀ ਲੋਣ ਅੱਗੇ ਗਏ ਸੰਜਾਪ ਸਨ ਚੋਟਾਂ ਖਾਸੀ ਕੌਣ ਪਾਸ ਦਮਾਮੇ ਛੱਤ ਸਿਰ ਭੇਰੀ ਛੱਡੋ ਰੱਡ ਜਾਏ ਸੁੱਤੇ ਜੀ ਰਾਣ ਮੈਂ ਥੀਏ ਅਤੀਮਾ ਗੱਡ ਫਰੀਦਾ ਕੋਠੇ ਮੰਡਪ ਮਾੜੀਆਂ ਉਹ ਸਾਰੇ ਦੇ ਪੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਫਰੀਦਾ ਖਿੰਥਣ ਮੇਖਾਂ ਅਗਲੀਆਂ ਜਿੰਦ ਨਾ ਕਾਈ ਮੇਖ ਵਾਰੀ ਆਪੋ ਆਪਣੀ ਚੱਲੇ ਮਸਾਇਕ ਸੇਖ ਫਰੀਦਾ ਦੋਹ ਦੀਵੀ ਬੁਲੰਦਿਆ ਮਲਕ ਬਿਠਾ ਆਏ ਗੜ ਲੀਤਾ ਘੱਟ ਲੁੱਟਿਆ ਦੀਵੜੇ ਗਿਆ ਬੁਝਾਏ ਫਰੀਦਾ ਵੇਖ ਕਪਾਹੇ ਜੇਥੀਆ ਜੇ ਸਿਰ ਥੀਆ ਤਿਲਾਹਾ ਕਮਾਦੈ ਯਾਰ ਕਾਗਦੈ ਕੁੰਨੇ ਕੋਇ ਲਿਆਹਾ ਮੰਦੇ ਅਮਲ ਕਰੇਂਦਿਆਂ ਇਹ ਸਜਾਏ ਤੇ ਨਾਹਾ ਫਰੀਦਾ ਕੰਨ ਮਸੱਲਾ ਸੂਫ ਗੱਲ ਦਿਲ ਕਾਤੀ ਗੁੜਵਾਤ ਬਾਹਰ ਦਿਸੈ ਚਾਨਣਾ ਦਿਲ ਅੰਧਿਆਰੀ ਰਾਤ ਫਰੀਦਾ ਰਤੀ ਰਤ ਨਾ ਨਿਕਲੈ ਜੇ ਤਨ ਚੀਰੈ ਕੋਏ ਜੋ ਤਨ ਰਤੇ ਰੱਬ ਸਿਓ ਤਿੰਨ ਤਨ ਰਤ ਨਾ ਹੋਏ ਮਹੱਲਾ ਤੀਜਾ ਇਹੋ ਤਨ ਸਭੋ ਰਤ ਹੈ ਰਤ ਮਿਨ ਤਨ ਨਾ ਹੋਏ ਜੋ ਸਹਿ ਰਤੇ ਆਪਣੇ ਤਿੰਨ ਤਨ ਲੋਭ ਰਤ ਨਾ ਹੋਏ ਪੈ ਪਇਆ ਤਨ ਖੀਣ ਹੋਏ ਲੋਭ ਰਤ ਵਿੱਚੋਂ ਜਾਏ ਜਿਉਂ ਬੈ ਸੰਤਰ ਧਾਤ ਸੁੱਧ ਹੋਏ ਤਿਉਂ ਹਰ ਕਾ ਪਾਉ ਦੁਰਮਤ ਮੈਲ ਗਵਾਏ ਨਾਨਕ ਤੇ ਜਨ ਸੋਹਣੇ ਜੇ ਰਤੇ ਹਰ ਰੰਗ ਲਾਏ ਫਰੀਦਾ ਸੋਈ ਸਵਰ ਢੂੰਡ ਲਹੋ ਜਿੱਥੋਂ ਲੱਭੀ ਵੱਥ ਛੱਪੜ ਢੂੰਡਿਆ ਕਿਆ ਹੋਵੇ ਚਿਕਣ ਡੁੱਬੈ ਹੱਥ ਫਰੀਦਾ ਨੰਡੀ ਕੰਤ ਨਾਰਾਵੇਓ ਵੱਡੀ ਥੀ ਮੁਈਆਸ ਤਨਕੂ ਕਹਿੰਦੀ ਗੋਰ ਮੈਂ ਤੈਸੈ ਨਾ ਮਿਲੀਆਸ ਫਰੀਦਾ ਸਿਰ ਪਲਿਆ ਦਾੜੀ ਪਲੀ ਮੁੱਛਾਂ ਪੀ ਪਲੀਆਂ ਰੇ ਮਨ ਗਹਿਲੇ ਬਾਵਲੇ ਮਾਣੇ ਕਿਆਰਲੀਆਂ ਫਰੀਦਾ ਕੋਠੇ ਤੁਕਣ ਕੇਤੜਾ ਪਿਰ ਨੀਂਦੜੀ ਨਿਵਾਰ ਜੋ ਦੇਹ ਲੱਦੇ ਗਾਣਵੇਂ ਗਏ ਵਿਲਾੜ ਵਿਲਾੜ ਫਰੀਦਾ ਕੋਠੇ ਮੰਡਪ ਮਾੜੀਆਂ ਏਤ ਨਾ ਲਾਏ ਚਿੱਤ ਮਿੱਟੀ ਪਈ ਆ ਤੋਲਵੀ ਕੋਈ ਨਾ ਹੋ ਸੀ ਮਿੱਤ ਫਰੀਦਾ ਮੰਡਪ ਮਾਲ ਨਾ ਲਾਏ ਮਰਗ ਸਤਾਣੀ ਚਿੱਤ ਧਾਰ ਸਾਈ ਜਾਏ ਸਮਾਲ ਜਿੱਥੇ ਹੀ ਤੋ ਵੰਜਣਾ ਫਰੀਦਾ ਜਿੰਨੀ ਕਮੀ ਨਾਹੇ ਗੁਣ ਤੇ ਕਮੜੇ ਵਿਸਾਰ ਮਤ ਸ਼ਰਮਿੰਦਾ ਥੀ ਵਹੀ ਸਾਈ ਦੇ ਦਰਬਾਰ ਫਰੀਦਾ ਸਾਹਿਬ ਦੀ ਕਰ ਚੱਕਰੀ ਦਿਲ ਦੀ ਲਾਹੇ ਪਰਾਂਦ ਦਰਵੇਸਾਂ ਨੂੰ ਲੋੜੀ ਐ ਰੁੱਖਾਂ ਦੀ ਜੀਰਾਂਦ ਫਰੀਦਾ ਕਾਲੇ ਮੈਂਡੇ ਕੱਪੜੇ ਕਾਲਾ ਮੈਂਡਾ ਵੇਸ਼ ਗੁਣ ਹੀ ਪਰਿਆ ਮੈਂ ਫਿਰਾਂ ਲੋਕ ਕਹਿ ਦਰਵੇਸ਼ ਤੱਤੀ ਤੋਏ ਨਾ ਪੱਲਵੈ ਜੇ ਜਲ ਟੁੱਬੀ ਦੇ ਫਰੀਦਾ ਜੋਡੋ ਹਗਣ ਰੱਬ ਦੀ ਚੂਰੇ ਦੀ ਚੂਰੇ ਜਾਂ ਕੁਆਰੀ ਤਾਂ ਚਾਓ ਵਿਵਾਹੀ ਤਾਂ ਮਾਮਲੇ ਫਰੀਦਾ ਇਹੋ ਪਛੋਤਾਓ ਵੱਤ ਕੁਆਰੀ ਨਾ ਥੀਐ ਕਲਰ ਕੇਰੀ ਛੱਪੜੀ ਆਏ ਉਲੱਥੇ ਹੰਜ ਚਿੰਜੂ ਬੋਣ ਨਾ ਪੀਵੈ ਉੱਡਣ ਸੰਦੀ ਡੰਜ ਹੰਸ ਉਡਰ ਕੋਦਰੈ ਪਿਆ ਲੋਕ ਵਿਡਾਰਨ ਜਾਏ ਗਹਿਲਾ ਲੋਕ ਨਾ ਜਾਣਦਾ ਹੰਸ ਨਾ ਕੋਦਰਾ ਖਾਏ ਚੱਲ ਚੱਲ ਗਈਆਂ ਪੰਖੀਆਂ ਜਿੰਨੀ ਵਸਾਏ ਤਲ ਫਰੀਦਾ ਸਰ ਪਰਿਆ ਪੀ ਚੱਲ ਸੀ ਥੱਕੇ ਕਵਲੇ ਕੱਲ ਫਰੀਦਾ ਇੱਟ ਸਰਾਣੇ ਪੋਏ ਸਵਣ ਕੀੜਾ ਲੜਿਓ ਮਾਸ ਕੇਤੜਿਆਂ ਜੁਗ ਵਾਪਰੇ ਇਕਤ ਪਇਆ ਪਾਸ ਫਰੀਦਾ ਪੰਨੀ ਕੜੀ ਸਮਨਵੀ ਟੁੱਟੀ ਨਾ ਗਰਲਾਜ ਅਜਰਾ।

ਫਿਰ ਫਰਿਸ਼ਤਾ ਕਹਿ ਕਰ ਨਾਠੀ ਅੱਜ ਫਰੀਦਾ ਪੰਨੀ ਕੜੀ ਸਮਨਵੀ ਟੂਟੀ ਨਾ ਗਰਲਜ ਜੋ ਸੱਜਣ ਪੋਏ ਪਾਰਥੇ ਸੇ ਕਿਉਂ ਆਵੇ ਅੱਜ ਫਰੀਦਾ ਬੇਨਿਵਾਜਾ ਕੁੱਤਿਆ ਇਹਨਾ ਪਲੀ ਰੀਤ ਕਭੀ ਚੱਲ ਨਾ ਆਇਆ ਪੰਜੇ ਵਕਤ ਮਸੀਤ ਉੱਠ ਫਰੀਦਾ ਉਜੂ ਸਾਜ ਸਵੈ ਨਿਵਾਜ ਗੁਜਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕਾਪਿਓ ਤਾਰ ਜੋ ਸਿਰ ਸਾਈ ਨਾ ਨਵੈ ਸੋ ਸਿਰ ਕੀ ਜੈ ਕਾਏ ਕੁੰਨੇ ਹੇਠ ਜਲਾਈਏ ਬਾਲਣ ਸੰਧੈ ਥਾਏ ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣੇ ਓਹੇ ਤੈ ਪਾਸੋਂ ਓਏ ਲੱਦ ਗਏ ਤੂੰ ਅਜੇ ਨਾ ਪਤੀਣ ਓਹੇ ਫਰੀਦਾ ਮਨ ਮੈਂ ਦਾਨ ਕਰ ਟੋਏ ਟਿੱਬੇ ਲਾਏ ਅੱਗੇ ਮੂਲ ਨਾ ਆਪਸੀ ਦੋਜਕ ਸੰਦੀ ਪਾਏ ਮਹੱਲਾ ਪੰਜਵਾਂ ਫਰੀਦਾ ਖਲਕ ਖਲਕ ਮੈਂ ਖਲਕ ਵਸੈ ਰੱਬ ਮਾਏ ਮੰਦਾ ਕਿਸਨੋਂ ਆਖੀਐ ਜਾਂ ਤਿਸ ਬਿਨ ਕੋਈ ਨਾ ਏ ਫਰੀਦਾ ਜੇ ਦੇ ਨਾਲਾਂ ਕੱਪਿਆ ਜੇ ਗਲ ਕੱਪੈ ਚੁੱਖ ਪਵਨਾਇਤੀ ਮਾਮਲੇ ਸਹਨਾਇਤੀ ਦੁੱਖ ਚੱਬਣ ਚੱਲਣ ਰਤਨ ਸੇ

ਦੇਹੀ ਰੋਗ ਨਾ ਲੱਗਈ, ਪੱਲੇ ਸਭ ਕੁਛ ਪਾਏ, ਫਰੀਦਾ ਪੰਖ ਪ੍ਰਾਹੁਣੀ ਦੁਨੀ ਸੁਹਾਵਾ ਬਾਗ, ਨੌਮਤ ਵਜੀ ਸੁਬਹ ਸਿਓ ਚੱਲਣ ਕਾ ਕਰ ਸਾਜ, ਫਰੀਦਾ ਰਾਤ ਕਥੂਰੀ ਵੰਡੀਐ ਸੁੱਤਿਆ ਮਿਲੈ ਨਾ ਪਾਓ, ਜਿਨ੍ਹਾਂ ਨੈਣ ਨੀਂਦਰਾ ਵਲੇ ਤਿੰਨਾ ਮਿਲਣ ਕੋ ਆਓ, ਫਰੀਦਾ ਮੈਂ ਜਾਣਿਆ ਦੁੱਖ ਮੁਜਕੂ ਦੁੱਖ ਸਬਾਇਆ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹ ਅੱਗ, ਮਹੱਲਾ ਪੰਜਵਾਂ ਫਰੀਦਾ ਭੂਮ ਰੰਗਾਵਲੀ ਮੰਜ ਵਸੂਲਾ ਬਾਗ, ਜੋ ਜਨ ਪੀਰ ਨਿਵਾਜਿਆ ਤਿੰਨਾ ਚਿੰਨਾ ਲਾਗ, ਮਹੱਲਾ ਪੰਜਵਾਂ ਫਰੀਦਾ ਉਮਰ ਸੁਹਾਵੜੀ ਸੰਘ ਸੁਵੰਨੜੀ ਦੇਹ, ਵਿਰਲੇ ਕਈ ਪਾਈਐਨ ਜਿੰਨਾ ਪਿਆਰੇ ਨੇ, ਕੰਦੀ ਵਹਿਣ ਨਾ ਟਾਹੇ ਤੋਪੀ ਲੇਖਾ ਦੇਵਣਾ, ਜਿੱਧਰ ਰੱਬ ਰਜਾਏ ਵਹਿਣ ਤਦਾਉ ਗਉ ਕਰੇ, ਫਰੀਦਾ ਦੁੱਖਾ ਸੇਤੀ ਦੇਹ ਗਿਆ ਸੂਲਾਂ ਸੇਤੀ ਰਾਤ, ਖੜਾ ਪੁਕਾਰੇ ਪਾਤਣੀ ਬੇੜਾ ਕੱਪਰਵਾਤ, ਲੰਮੀ ਲੰਮੀ ਨਦੀ ਵਹਿ ਕੰਧੀ ਕੇਰਾ ਹੇਤ, ਬੇੜੇ ਨੂੰ ਕੱਪਰ ਕਿਆ ਕਰੇ ਜੇ ਪਾਤਣ ਰਹਿ ਸੁਚੇਤ, ਫਰੀਦਾ ਗਲੀ ਸੋ ਸੱਜਣ ਵੀ ਇੱਕ ਢੂੰਡੇ ਦੀ ਨਾਲ ਹਾਂ, ਤੁਖਾਂ ਜਿਉ ਮਾਲੀ ਕਾਰਨ ਤਿੰਨਾ ਮਾਂ ਪਿਰੀ, ਫਰੀਦਾ ਇਹੋ ਤਨ ਪੌਕਣਾ ਨਿਤ ਨਿਤ ਦੁਖੀ ਐ ਕੌਣ, ਕੰਨੀ ਬੁੱਝੇ ਦੇ ਰਹਾਂ ਕਿੱਤੀ ਵਗੈ ਪਾਉਣ, ਫਰੀਦਾ ਰੱਬ ਖਜੂਰੀ ਪੱਕੀਆਂ ਮਾਖੇ ਨਹੀਂ ਵਹਨ, ਜੋ ਜੋ ਮੰਨੈ ਡੀਹੜਾ ਸੋ ਉਮਰ ਹੱਥ ਪਵਨ, ਫਰੀਦਾ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੰਡੈ ਕਾਗ, ਅਜੈ ਸੋ ਰੱਬ ਨਾ ਬਾਹੋੜਿਓ ਦੇਖ ਬੰਦੇ ਕੇ ਭਾਗ, ਕਾਗਾ ਕਰੰਗ ਢੰਡੋਲਿਆ ਸਗਲਾ ਖਾਇਆ ਮਾਸ, ਏ ਦੋਏ ਨੈਨਾ ਮਤ ਸ਼ੋਹੋ ਪਿਰ ਦੇਖਣ ਕੀ ਆਸ, ਕਾਗਾ ਚੂੰਡਨਾ ਪਿੰਜਰਾ ਬਸੈ ਤਾਂ ਉੱਡਰ ਜਾਹੇ, ਜਿਤ ਪਿੰਜਰਾ ਮੇਰਾ ਸ਼ਹੋ ਵਸੈ ਮਾਸ ਨਾ ਤਿੱਦੂ ਖਾਏ, ਫਰੀਦਾ ਗੋਰ ਨਿਮਾਣੀ ਸੱਡ ਕਰੇ ਨੇ ਕਰਿਆ ਕਰਿਆਓ, ਸਰ ਪਰ ਮੈਥੈ ਆਵਣਾ ਮਰਨੋ ਨਾ ਡਰਿਆਓ, ਇੰਨੀ ਲੋਇਣੀ ਦੇਖਦਿਆਂ ਕੇਤੀ ਜਲ ਗਈ, ਫਰੀਦਾ ਲੋਕਾਂ ਆਪੋ ਆਪਣੀ ਮੈਂ ਆਪਣੀ ਪਈ, ਆਪ ਸਵਾਰੈ ਮੈਂ ਮਿਲੈ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੈ ਸਭ ਜਗ ਤੇਰਾ ਹੋਏ, ਕੰਧੀ ਉੱਤੇ ਰੁਖੜਾ ਕਿਚਰਕ ਬੰਨੈ ਤੀਰ, ਫਰੀਦਾ ਕੱਚੈ ਭਾਂਡੈ ਰੱਖੀਐ ਕਿਚਰ ਤਾਈ ਨੀਰ, ਫਰੀਦਾ ਮਹਿਲ ਸੱਖਣ ਰਹਿ ਗਏ ਵਾਸਾ ਆਇਆ ਤਲ, ਗੋਰਾਂ ਸੇ ਨਿਮਾਣੀਆਂ ਰੈਸਨ ਬੈਸਨ ਰੂਹਾਂ ਮੱਲ, ਆਖੀ ਸੇਖਾ ਬੰਦਗੀ ਚਲਣ ਅੱਜ ਕੇ ਕੱਲ, ਫਰੀਦਾ ਮੌਤੈ ਦਾ ਬੰਨਾ ਏਵੈ ਦਿਸੈ ਜਿਉ ਦਰੀਆ ਵੈ ਟਾਹਾ, ਅੱਗੇ ਦੋਜਗ ਤਪਿਆ ਸੁਣੀਐ ਹੂਲ ਪਵੈ ਕਾਹਾ, ਇੱਕ ਨਾਨੋ ਸਭ ਸੋਜੀ ਆਈ ਇੱਕ ਫਿਰ ਦੇਵੇ ਪਰਵਾਹ, ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਾਹ ਉਗਾਹ, ਫਰੀਦਾ ਦਰੀਆ ਵੈ ਕੰਨੈ ਬਗਲਾ ਬੈਠਾ ਕੇਲ ਕਰੇ, ਕੇਲ ਕਰੇਂਦੇ ਹੰਜਨੋ ਆ ਚਿੰਤੇ ਬਾਜ ਪਏ, ਬਾਜ ਪਏ ਤਿਸ ਰੱਬ ਦੇ ਕੇਲਾਂ ਵਿਸਰੀਆਂ, ਜੋ ਮਨ ਚੇਤਨਾ ਚੇਤੇ ਸਨ ਸੋ ਗਾਲੀ ਰੱਬ ਕੀਆਂ, ਸਾਡੇ ਤ੍ਰੈਮਣ ਦੇ ਹੋਰੀ ਚੱਲੇ ਪਾਣੀ ਅੰਨ, ਆਇਓ ਬੰਦਾ ਦੁਨੀ ਵਿੱਚ ਵੱਤ ਜਾ ਸੋਹਣੀ ਬੰਨ, ਮਲਕਲ ਮੌਤ ਜਾਂ ਆਵਸੀ ਸਭ ਦਰਵਾਜੇ ਭੰਨ, ਤਿੰਨਾ ਪਿਆਰਿਆ ਭਾਈਆਂ ਅੱਗੇ ਦਿੱਤਾ ਬੰਨ, ਵੇਖੋ ਬੰਦਾ ਚੱਲਿਆ ਚੌਂ ਜਣਿਆਂ ਦੇ ਕੰਨ, ਫਰੀਦਾ ਅਮਲ ਜੇ ਕੀਤੇ ਦੁਨੀ ਵਿੱਚ ਦਰਗਹਿ ਆਏ ਕੰਮ, ਫਰੀਦਾ ਹਾਂ ਬਲਿਹਾਰੀ ਤਨ ਪੰਖੀਆਂ ਜੰਗਲ ਜਿੰਨਾ ਵਾਸ, ਕੱਕਰ ਚੁਗਨ ਥਲ ਵਸਨ ਰੱਬ ਨਾ ਛੋਡਨ ਪਾਸ, ਫਰੀਦਾ ਰੁੱਤ ਫਰੀ ਵਣ ਕੰਬਿਆ ਪਤ ਝੜੇ ਚੜ ਪਾਹੇ, ਚਾਰੇ ਕੁੰਡਾਂ ਟੂੰਡੀਆਂ ਰਹਿਣ ਕਿਥਾਊ ਨਾਹੇ, ਫਰੀਦਾ ਪਾੜ ਪਟੋਲਾ ਤਜ ਕਰੀ ਕੰਬਰੜੀ ਪਹਿਰੇ ਓ, ਜਿੰਨੀ ਵੇਸੀ ਸੋਹ ਮਿਲੈ ਸੇਈ ਵੇਸ ਕਰੇ ਓ, ਮਹੱਲਾ ਤੀਜਾ ਕਾਏ ਪਟੋਲਾ ਪਾੜਤੀ ਕੰਬਲੜੀ ਪਹਿਰੇ, ਨਾਨਕ ਘਰ ਹੀ ਬੈਠਿਆ ਸੋ ਮਿਲੈ ਜੇ ਨੀਅਤ ਰਾਸ ਕਰੇ, ਮਹੱਲਾ ਪੰਜਵਾਂ ਫਰੀਦਾ ਗਰਭ ਜਿੰਨਾ ਵਡਿਆਈਆਂ ਤਨ ਜੋਬਨ ਆਗਾਹ, ਖਾਲੀ ਚੱਲੇ ਧਣੀ ਸਿਓ ਟਿੱਬੇ ਜੋਮੀ ਹਾਹੋ, ਫਰੀਦਾ ਤਿੰਨਾ ਮੁਖ ਡਰਾਵਣੇ ਜਿੰਨਾ ਵਿਸਾਰੇ ਉਹਨਾਂ ਨਾਓ,
ਐਥੇ ਦੁੱਖ ਕਨੇਰਿਆਂ ਅੱਗੇ ਠੌਰ ਨਾ ਠਾਓ। ਫਰੀਦਾ ਪਿਛਲ ਰਾਤ ਨਾ ਜਾਗਿਓ ਹੋ, ਜੀਵਦੜੋ ਮੋਇਓ ਹੈ। ਜੇ ਤੈਂ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ ਹੈ। ਮਹੱਲਾ ਪੰਜਵਾਂ। ਫਰੀਦਾ ਕੰਤ ਰੰਗਾਵਲਾ ਵੱਡਾ ਵੇ ਮੁਹਤਾਜ, ਅੱਲੈ ਸੇਤੀ ਰਤਿਆ ਇਹੋ ਸਚਾਵਾਂ ਸਾਜ। ਮਹੱਲਾ ਪੰਜਵਾਂ। ਫਰੀਦਾ ਦੁੱਖ ਸੁੱਖ ਇੱਕ ਕਰ, ਦਿਲ ਤੇ ਲਾਹੇ ਵਿਕਾਰ। ਅੱਲੈ ਪਾਵੈ ਸੋ ਪਲਾ ਤਾਂ ਲੱਭੀ ਦਰਬਾਰ।

ਸਵਈਏ ਸ੍ਰੀ ਮੁਖ ਬਾਕ ਮਹੱਲਾ ਪੰਜਵਾਂ ਆਦਿ ਪੁਰਖ ਕਰਤਾਰ ਕਰਨ ਕਰਨ ਸਭ ਆਪੇ ਸਰਬ ਰਹੋ ਭਰਪੂਰ ਸਗਲ ਕਟ ਰਹੋ ਵਿਆਪੇ ਵਿਆਪਤ ਦੇਖੀਐ ਜਗਤ ਜਾਣੈ ਕੌਣ ਤੇਰੀ ਗਤ ਸਰਬ ਕੀ ਰੱਖਿਆ ਕਰੈ ਆਪੇ ਹਰ ਪਤ ਅਬਨਾਸੀ ਅਬ

ਚਾਰੋ ਰਥਨ ਅਸਵਨ ਗਜ ਸਿੰਘਾਸਨ ਛਿਨ ਮੈਂ ਤਿਆਗਤ ਨਾਗ ਸਿੰਧਾਰੋ ਸੂਰਨ ਬੀਰਨ ਮੀਰ ਨਾ ਖਾਨਮ ਸੰਗ ਨਾ ਕਉ ਦ੍ਰਿਸ਼ਟ ਨਿਹਾਰੋ ਕੋਟਨ ਓਟਨ ਕੋਸਨਾ ਛੋਟਾ ਕਰਤ ਵਿਕਾਰ ਦਉ ਕਰ ਚਾਰੋ ਮਿੱਤਰ ਨਾ ਪੁੱਤਰ ਕਲੱਤਰ ਸਾਜਨ ਸਖ ਉਲਟਤ ਜਾਤ ਬਿਰ ਕੀ ਚਾਰੋ ਦੀਨ ਦਿਆਲ ਪੁਰਖ ਪ੍ਰਪੂਰਨ ਛਿਨ ਛਿਨ ਸਿਮਰੋ ਅਗਮ ਅਪਾਰੋ ਸ੍ਰੀ ਪਤ ਨਾਥ ਸਰਨ ਨਾਨਕ ਜਨ ਹੇ ਭਗਵੰਤ ਕਿਰਪਾ ਕਰਤਾ ਰਹੋ ਪ੍ਰਾਨ ਮਾਨ ਦਾਨ ਮਗ ਜੋਹਨ ਹੀਤ ਚੀਤ ਤੇ ਲੇਲੇ ਪਾਰੀ ਸਾਜਨ ਸਹਿਨ ਮੀਤ ਸੁਤ ਭਾਈ ਤਾਹੂ ਤੇਲੇ ਰੱਖੀ ਨਿਰਾਰੀ ਧਾਵਨ ਪਾਵਨ ਕੂਰ ਕਮਾਵਨ ਇਹ ਵਿਦ ਕਰਤ ਔ ਤਨ ਜਾਰੀ ਕਰਮ ਧਰਮ ਸੰਜਮ ਸੁਚ ਨੇਮਾ ਚੰਚਲ ਸੰਗ ਸਗਲ ਬਿਦਹਾਰੀ ਪਸ ਪੰਖੀ ਬਿਰਖ ਅਸਥਾਵਰ ਬਹੁਬਿਦ ਜੋਨ ਪ੍ਰਮਿਓਤ ਭਾਰੀ ਖਿਨ ਪਲ ਚਸਾ ਨਾਮ ਨਹੀਂ ਸਿਮਰਿਓ ਦੀਨਾ ਨਾਥ ਪ੍ਰਾਨ ਪਤਸਾਰੀ ਖਾਨ ਪਾਨ ਮੀਠ ਰਸ ਭੋਜਨ ਅੰਤ ਕੀ ਬਾਰ ਹੋਤ ਕਤ ਖਾਰੀ ਨਾਨਕ ਸੰਤ ਚਰਨ ਸੰਗ ਉਦਰੇ ਹੋਰ ਮਾਇਆ ਮਗਨ ਚਲੇ ਸਬਡਾਰੀ ਬ੍ਰਹਮਾਦਿਕ ਸਿਵ ਛੰਦ ਮੁਨੀਸਰ ਰਸਕ ਰਸਕ ਠਾਕਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਧਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਦੇਵ ਅਰਦਾਨਵ ਇਕ ਤਿਲ ਤਾਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕਹਿ ਦਰਸ ਸਮਾਵਤ ਤਿਸੈ ਤਿਆਗ ਆਨ ਕਉ ਜਾਚੈ ਮੁਖ ਦੰਤ ਰਸਨ ਸਗਲ ਕਸ ਜਾਵਤ ਰੇ ਮਨ ਮੂੜ ਸਿਮਰ ਸੁਖਦਾਤਾ ਨਾਨਕ ਦਾਸ ਤੁਜੈ ਸਮਝਾਵਤ ਮਾਇਆ ਰੰਗ ਬਿਰੰਗ ਕਰਤ ਭ੍ਰਮ ਮੋਹ ਕੈ ਕੂਪ ਗੁਬਾਰ ਪਰਿਓ ਹੈ ਏਤਾ ਗਾਬਿਆ ਕਾਸਨਾ ਮਾਵਤ ਬਿਸ਼ਟਾ ਅਸਤ ਕ੍ਰਿਮ ਉਦਰ ਭਰਿਓ ਹੈ ਦੈ ਦਿਸਤਾਏ ਮਹਾ ਬਿਖਿਆ ਕਉ ਪਰ ਤਨਸ਼ੀਨ ਅਗਿਆਨ ਹਰਿਓ ਹੈ ਜੋਬਨ ਬੀਤ ਜਰਾ ਰੋਗ ਰਸਿਓ ਜਮ ਦੂਤਨ ਡੰਡ ਮਿਰਤ ਮਰਿਓ ਹੈ ਅਨਕ ਜੋਨ ਸੰਕਟ ਨਰਕ ਪੁੰਚਤ ਸਾਸਨ ਦੁਖ ਗਰਤ ਗਰਿਓ ਹੈ ਪ੍ਰੇਮ ਭਗਤ ਉਦਰੈਸੇ ਨਾਨਕ ਕਰ ਕਿਰਪਾ ਸੰਤ ਆਪ ਕਰਿਓ ਹੈ ਗੁਣ ਸਮੂਹ ਫਲ ਸਗਲ ਮਨੋਰਥ ਪੂਰਨ ਹੋਈ ਆਸ ਹਮਾਰੀ ਔਖਦ ਮੰਤਰ ਤੰਤਰ ਪਰ ਦੁਖ ਹਰ ਸਰਬ ਰੋਗ ਖੰਡਨ ਗੁਣਕਾਰੀ ਕਾਮ ਕ੍ਰੋਧ ਮਦ ਮਤਸਾ ਤ੍ਰਿਸ਼ਨਾ ਬਿਨ ਸਜਾਏ ਹਰ ਨਾਮ ਉਚਾਰੀ ਇਸ਼ਨਾਨ ਦਾਨ ਤਾਪਨ ਸੁਚ ਕਿਰਿਆ ਚਰਨ ਕਮਲ ਹਿਰਦੈ ਪ੍ਰਭ ਧਾਰੀ ਸਾਜਨ ਮੀਤ ਸਖਾ ਹਰ ਬੰਦਪ ਜੀ ਧਾਨ ਪ੍ਰਾਣ ਆਧਾਰੀ ਓਟ ਗਹੀ ਸਵਾਮੀ ਸਮਰੱਥ ਹੈ ਨਾਨਕ ਦਾਸ ਸਦਾ ਬਲਿਹਾਰੀ ਆਵਦ ਕਟਿਓ ਨਾ ਜਾਤ ਪ੍ਰੇਮ ਰਸ ਚਰਨ ਕਮਲ ਸੰਗ ਦਾਮਨ ਬੰਦਿਓ ਨਾ ਜਾਤ ਬਿਦੇ ਮਨ ਦਰਸ ਮਗ ਪਾਵਕ ਜਰਿਓ ਨਾ ਜਾਤ ਰਹਿਓ ਜਨ ਤੂਰ ਲਗ ਨੀਰ ਨਾ ਸਗ ਸਬੋਰ ਚੱਲੇ ਹਰ ਪੰਥ ਪਗ ਨਾਨਕ ਰੋਗ ਦੋਖ ਅਗ ਮੋਹ ਛਿਦੇ ਹਰ ਨਾਮ ਖਗ ਉਦਮ ਕਰ ਲਾਗੇ ਬਹੁ ਪਾਂਤੀ ਵਿਚਰੈ ਅਨਕ ਸ਼ਾਸਤਰ ਬਹੁ ਖਟੂਆ ਪਸਮ ਲਗਾਏ ਤੀਰਥ ਬਹੁ ਭ੍ਰਮਤੇ ਸੂਖਮ ਦੇ ਬੰਧੇ ਬਹੁ ਜਟੂਆ ਬਿਨ ਹਰ ਭਜਨ ਸਗਲ ਸੁਖ ਪਾਵਤ ਬਿਨ ਹਰ ਭਜਨ ਸਗਲ ਦੁਖ ਪਾਵਤ ਜੋ ਪ੍ਰੇਮ ਬਡਾਏ ਸੂਤ ਕੇ ਹਟੂਆ ਪੂਜਾ ਚੱਕਰ ਕਰਤ ਸੋਮ ਪਾਕਾ ਅਨਕ ਭਾਂਤ ਥਾਟੈ ਕਰ ਥਟੂਆ ਸਵਈਏ ਮਹੱਲੇ ਪਹਿਲੇ ਕੇ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਇੱਕ ਮਨ ਪੁਰਖ ਧਿਆਏ ਵਰਦਾਤਾ ਸੰਤ ਸਾਰ ਸਦਾ ਵਿਖਿਆਤਾ ਤਾ ਚਰਨ ਲੇ ਹਿਰਦੈ ਬਸਾਵੋ ਤੋ ਪਰਮ ਗੁਰੂ ਨਾਨਕ ਗੁਣ ਗਾਵੋ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਦੁਰਤ ਨਿਵਾਰਨ ਸ਼ਬਦ ਸਰੇ ਗਾਵੈ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਤਰੇ ਗਾਵੈ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜੋਗ ਜਿਨ ਮਾਣਿਓ ਗਾਵੈ ਜਨਕਾਦ ਜੁਗਤ ਜੋਗੇਸਰ ਹਰ ਰਸ ਪੂਰਨ ਸਰਬ ਕਲਾ ਗਾਵੈ ਸਨਕਾਦ ਸਾਧ ਸਿਧਾਦਕ ਮੁਨਜਨ ਗਾਵੈ ਅਸ਼ਲ ਸ਼ਲਾ ਗਾਵੈ ਗੁਣ ਤੋਮਾ ਟਲ ਮੰਡਲ ਵੈ ਭਗਤ ਪਾਏ ਰਸ ਜਾਣਿਓ
ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਜਿਨ ਮਾਣਿਓ ਗਾਵੈ ਕਪਲਾਦ ਆਦਿ ਜੋਗੇਸਰ ਅਪਰੰਪਰ ਅਵਤਾਰ ਵਰੋ ਗਾਵੈ ਜਮ ਦਗਨ ਪਰਸਰਾ ਮੇਸਰ ਕਰ ਕੁਠਾਰ ਰਗ ਤੇਜ ਹਰਿਓ ਉਦੋ ਅਕਰੂਰ ਬਿਦਰ ਗੁਣ ਗਾਵੈ ਸਰਬਾਤਮ ਜਿਨ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਤੈ ਮਾਣਿਓ ਗਾਵੈ ਗੁਣ ਵਰਨ ਚਾਰ ਖੜ ਦਰਸ਼ਨ ਬ੍ਰਹਮਾਦਿਕ ਸਮਰੰਥ ਗੁਨਾ ਗਾਵੈ ਗੁਣ ਸੇਸ ਸਹਿਸ ਜੇਵਾ ਰਸ ਆਦਿ ਅੰਤਲਿਵ ਲਾਗ ਤੁਨਾ ਗਾਵੈ ਗੁਣ ਮਹਾਂਦੇਵ ਬਹਿਰਾਗੀ ਜਿਨ ਧਿਆਨ ਨਿਰੰਤਰ ਜਾਣਿਓ ਕਬ ਕਲ ਸੁਜਸ ਗਾਵੋ ਗੁਰ ਨਾਨਕ ਰਾਜ ਯੋਗ ਤੈ ਮਾਣਿਓ ਰਾਜ ਯੋਗ ਤੈ ਮਾਣਿਓ ਛਲਿਓ ਰਾਜ ਯੋਗ ਤੈ ਮਾਣਿਓ ਬਸਿਓ ਨਿਰਵੈਰ ਨਿਰੰਤਰ ਸ੍ਰਿਸ਼ਟ ਸਗਲ ਉਦਰੀ ਨਾਮ ਲੈ ਤਰਿਓ ਨਿਰੰਤਰ ਗੁਣ ਗਾਵੈ ਸੰਕਾਦ ਆਦਿ ਜਨ ਕਾ ਜੁਗੈ ਲਗ ਧਨ ਧਨ ਗੁਰ ਤਨ ਜਨਮ ਸਕੇ ਅਥ ਭਲੋ ਜਗ ਪਾਤਾਲਪੁਰੀ ਜੈਕਾਰ ਤੁਨ ਕਬਜਨ ਕਲ ਵਖਾਣਿਓ ਹਰ ਨਾਮ ਰਸਕ ਨਾਨਕ ਗੁਰ ਰਾਜ ਯੋਗ ਤੈ ਮਾਣਿਓ ਸਤਯੁਗ ਤੈ ਮਾਣਿਓ ਛਲਿਓ ਬਲ ਬਾਵਨ ਪਾਇਓ ਤ੍ਰੇਤੈ ਤੈ ਮਾਣਿਓ ਰਾਮ ਰਘਵੰਸ ਕਹਾਇਓ ਦੁਆਪਰ ਕ੍ਰਿਸ਼ਨ ਮੁਰਾਰ ਕੰਸ ਕਿਰਤਾਰਥ ਕੀਓ ਉਗਰ ਸੈਨ ਕੌ ਰਾਜ ਅਪੈ ਭਗਤੈ ਜਨ ਦੀਓ ਕਲਯੁਗ ਪ੍ਰਮਾਣ ਨਾਨਕ ਗੁਰ ਅੰਗਦ ਅਮਰ ਕਹਾਇਓ ਸ੍ਰੀ ਗੁਰੂ ਰਾਜ ਅਬ ਚਲ ਟਲ ਆਦਿ ਪੁਰਖ ਫੁਰਮਾਇਓ ਗੁਣ ਗਾਵੈ ਰਵਦਾਸ ਭਗਤ ਜੈ ਦੇਵ ਤਰਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜ ਆਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨਾ ਜਾਣੈ ਸੁਖ ਦਿਓ ਪ੍ਰੀਖਿਅਤ ਗੁਣ ਰਵੈ ਗੋਤਮ ਰਿਖ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ ਗੁਣ ਗਾਵੈ ਪਿਆਲ ਭਗਤ ਨਾਗਾਦ ਪੁਯੰਗਮ ਮਹਾਂਦੇਵ ਗੁਣ ਰਵੈ ਸਦਾ ਜੋਗੀ ਜਤ ਜੰਗਮ ਗੁਣ ਗਾਵੈ ਮੁਨ ਬਿਆਸ ਜਿਨ ਵੇਦ ਵਿਆਕਰਨ ਵਿਚਾਰ ਬ੍ਰਹਮਾ ਗੁਣ ਉਚਰੈ ਜਿਨ ਹੁਕਮ ਸਭ ਸ੍ਰਿਟ ਸਵਾਰੀ ਬ੍ਰਹਮੰਡ ਖੰਡ ਪੂਰਨ ਬ੍ਰਹਮ ਗੁਣ ਨਿਰਗੁਣ ਸਮਝਾਣਿਓ ਜਪ ਕਲ ਸੁਜਸ ਨਾਨਕ ਗੁਰ ਸਹਿਜੋਗ ਜਿਨ ਮਾਣਿਓ ਗੁਣ ਗਾਵੈ ਨਵਨਾਥ ਧਨ ਗੁਰ ਸਾਚ ਸਮਾਇਓ ਮਾਂ ਦਾਤਾ ਗੁਣ ਰਵੈ ਜਿਨ ਚੱਕਰਵੈ ਕਹਾਇਓ ਗੁਣ ਗਾਵੈ ਬਲਰਾਓ ਸਬਤ ਪਾਤਾਲ ਬਸੰਤੋ ਭਰ ਥਰ ਗੁਣ ਉਚਰੈ ਸਦਾ ਗੁਰ ਸੰਗ ਰਹੰਤੋ ਦੂਰਬਾ ਪੂਰੋ ਅੰਗਰੈ ਗੁਰ ਨਾਨਕ ਜਸ ਗਾਇਓ ਕਬ ਕਲ ਸੁਜਸ ਨਾਨਕ ਗੁਰ ਕਟਕਟ ਸਹਿ ਸਮਾਇਓ ਸਵਈਏ ਮਹੱਲੇ ਦੂਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਧਨ ਕਰਤਾ ਕਾਰਨ ਕਰਤਾਰ ਕਰਨ ਸਮਰੱਥੋ ਸਤਿਗੁਰੂ ਧਨ ਨਾਨਕ ਮਸਤਕ ਤੁਮ ਧਰਿਓ ਜਿਨ ਹੱਥੋ ਤਾਂ ਧਰਿਓ ਮਸਤਕ ਹੱਥ ਸਹਿਜ ਆਮਿਓ ਬੁੱਠੋ ਸ਼ਜ ਸੁਰ ਨਰ ਗਣ ਮੁਨ ਬੋਹੀ ਅਗਾਜ ਮਾਰਿਓ ਕੰਟਕ ਕਾਲ ਗਰਜ ਧਾਵਤ ਲਿਓ ਬਰਜ ਪੰਚਭੂਤ ਏਕ ਕਰ ਰਾਖ ਲੈ ਸਮਝ ਜਗ ਜੀਤੋ ਗੁਰਦੁਆਰ ਖੇਲੈ ਸਮਤਸਾਰ ਰਥ ਉਨ ਮਨ ਲਿਵ ਰਾਖ ਨਿਰੰਕਾਰ ਕਹੋ ਕੀਰਤ ਕਲ ਸਹਾਰ ਸਪਤ ਦੀਪ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਜਾਂ ਕੀ ਦ੍ਰਿਸ਼ਟ ਅੰਮ੍ਰਿਤ ਧਾਰ ਕਾਲਖ ਖਨ ਉਤਾਰ ਤਿਮਰ ਅਗਿਆਨ ਜਾਹੇ ਦਰਸ ਦੁਆਰ ਓਏ ਜੋ ਸੇਵੈ ਸ਼ਬਦ ਸਾਰ ਗਾਖੜੀ ਬਿਖਮਕਾਰ ਤੇ ਨਰ ਭਵ ਉਤਾਰ ਕੀਏ ਨਿਰਭਾਰ ਸਤ ਸੰਗਤ ਸਹਿਜ ਸਾਰ ਜਾਗੀ ਲੇ ਗੁਰਬੀਚਾਰ ਨਿਮਰੀ ਭੂਤ ਸਦੀਵ ਪਰਮ ਪਿਆਰ ਕਹੋ ਕੀਰਤ ਕਲ ਸਹਾਰ ਸ਼ਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਤੈਂ ਤਉ ਦ੍ਰਿੜਿਓ ਨਾਮ ਅਪਾਰ ਬਿਮਲ ਜਾਸ ਬਿਥਾਰ ਸਾਧਕ ਸਿੱਧ ਸੁਜਨ ਜੀਆਂ ਕੋ ਆਧਾਰ ਤੂੰ ਤਾਂ ਜਨਕ ਰਾਜਾ ਅਵਤਾਰ ਸ਼ਬਦ ਸੰਸਾਰ ਸਾਰ ਰਹਿ ਜਗਤਰ ਜਲ ਪਦਮ ਵਿਚਾਰ ਕਲਪਤਰ ਰੋਗ ਬਿਦਾਰ ਸੰਸਾਰ ਤਾਪ ਨਿਵਾਰ ਆਤਮਾ ਤ੍ਰਿਵਿਧ ਤੇਰਾ ਏਕ ਲਿਵਤਾਰ ਕਹੋ ਕੀਰਤ ਕਲ ਸਹਾਰ ਸ਼ਬਦ ਦੀਪ ਮਜਾਰ
ਲਹਿਣਾ ਜਗਤਰ ਗੁਰ ਪਰਸ ਮੁਰਾਰ, ਤੈ ਤਾਂ ਹਦਰਥ ਪਾਇਓ ਮਾਨ, ਸੇਵਿਆ ਗੁਰ ਪ੍ਰਵਾਨ, ਸਾਧ ਅਜਗਰ ਜਿਨ ਕੀਆ ਉਨਮਾਨ, ਹਰ ਹਰ ਦਰਸ

ਪਹਿਰ ਸੀਲ ਸੁਨਾਹੋ ਸਖਤ ਬੇਦਾਰ ਕਹੋ ਕੀਰਤ ਕਲ ਸਹਾਰ ਸ਼ਬਦ ਦੀ ਮਜਾਰ ਲਹਿਣਾ ਜਗਤਰ ਗੁਰ ਪਰਸ ਮੁਰਾਰ ਦ੍ਰਿਸ਼ਟ ਧਰਤ ਤਮ ਹਰਨ ਦਹਿਨਿਗ ਪਾਪ ਪਰਨਾਸਨ ਸ਼ਬਦ ਸੂਰ ਬਲਵੰਤ ਕਾਮਯਾਰ ਕ੍ਰੋਧ ਬਿਨਾਸਨ ਲੋਭ ਮੋਹ ਵਸ ਕਰਨ ਸਰਨ ਜਾਚਕ ਪ੍ਰਤਪਾਲਣ ਆਤਮ ਰਤ ਸੰਗ ਰਹਿਣ ਕਹਿਣੇ ਅੰਮ੍ਰਿਤ ਕਲ ਢਾਲਣ ਸਤਿਗੁਰੂ ਕਰ ਸਤਿਗੁਰ ਤਿਲਕ ਸਤ ਲਾਗੈ ਸੋ ਪੈ ਤਰੈ ਗੁਰ ਜਗਤ ਫਿਰਨ ਸੀਹ ਅੰਗਰਾਉ ਰਾਜ ਜੋਗ ਲਹਿਣਾ ਕਰੈ ਸਦਾ ਅਕਲ ਲਿਵ ਰਹਿ ਕਰਨ ਸਿਉ ਇੱਛਾ ਚਾਰੈ ਦੁਰਮ ਸਪੂਰ ਜਿਉ ਨਿਵੈ ਖਵੈ ਕਸ ਬਿਮਲ ਵਿਚਾਰੈ ਇਹ ਤਤ ਜਾਣਿਓ ਸਰਬਗਤ ਅਲੱਖ ਵਿਡਾਣੀ ਸਹਿਜ ਪਾਏ ਸੰਚਿਓ ਕਿਰਨ ਅੰਮ੍ਰਿਤ ਕਲ ਬਾਣੀ ਗੁਰਗਮ ਪ੍ਰਮਾਣ ਤੈ ਪਾਇਓ ਸਤ ਸੰਤੋ ਗ੍ਰਾਹਜ ਲਇਓ ਹਰ ਪਰਸਿਓ ਕਲ ਸਮੁੱਲ ਵੈ ਜਨ ਦਰਸਲ ਲੈਣੇ ਭਇਓ ਮਨ ਵਿਸਾਸ ਪਾਇਓ ਗਹਿਰ ਗਉ ਹਦਰਥ ਦੀਓ ਗਰਲ ਨਾਸ ਤਨ ਨੱਠਿਓ ਅਮਿਓ ਅੰਤਰਗਤ ਪੀਓ ਰਿਦ ਵਿਗਾਸ ਜਾਗਿਓ ਅਲੱਖ ਕਲ ਧਰੀ ਜੁਗੰਤਰ ਸਤਿਗੁਰ ਸਹਿ ਸਮਾਧ ਰਵਿਓ ਸਾ ਮਾਨ ਨਿਰੰਤਰ ਉਦਾਰੋ ਚਿਤਦਾਰ ਦਹਰਨ ਪੇਖੰਤੈ ਕਰ ਵਲ ਤਰਸਨ ਸਦ ਰੰਗ ਸਹਿਜ ਕਲ ਉਚਰੈ ਜਸ ਜੰਪੋ ਲੈਣੇ ਰਸਨ ਨਾਮ ਅਵਖਦ ਨਾਮ ਆਧਾਰ ਅਰ ਨਾਮ ਸਮਾਧ ਸੁਖ ਸਦਾ ਨਾਮ ਨਿਸ਼ਾਨ ਸੋ ਹੈ ਰੰਗ ਰਤੋ ਨਾਮ ਸਿਉ ਕਲ ਨਾਮ ਸੁਰ ਨਰ ਐਬੋ ਹੈ ਨਾਮ ਪਰਸ ਜਿਨ ਪਾਇਓ ਸਤ ਪ੍ਰਗਟਿਓ ਰਵ ਲੋਏ ਦਰਸ਼ਨ ਪਰਸ ਹੈ ਗੁਰੂ ਕੈ ਅੱਠ ਸੱਠ ਮੱਜਨ ਹੋਏ ਸੱਚ ਤੀਰਥ ਸੱਚ ਇਸ਼ਨਾਨ ਅਰ ਭੋਜਨ ਪਾਓ ਸੱਚ ਸਦਾ ਸੱਚ ਪਾਖ ਹੰਤ ਸੋ ਹੈ ਸੱਚ ਪਾਇਓ ਗੁਰ ਸ਼ਬਦ ਸੱਚ ਨਾਮ ਸੰਗਤੀ ਬੋ ਹੈ ਜਿਸ ਸੱਚ ਸੰਜਮ ਵਰਤ ਸੱਚ ਕਬਜਨ ਕਲ ਵਖਾਣ ਦਰਸ਼ਨ ਪਰਸ ਹੈ ਗੁਰੂ ਕੈ ਸੱਚ ਜਨਮ ਪ੍ਰਵਾਣ ਅਮੈ ਦ੍ਰਿਸ਼ਟ ਸੁਭ ਕਰੈ ਹਰੈ ਅਗ ਪਾਪ ਸਕਲ ਮਲ ਕਾਮ ਕ੍ਰੋਧ ਅਰ ਲੋਭ ਮੋਹ ਵਸ ਕਰੈ ਸਬੈ ਬਲ ਸਦਾ ਸੁਖ ਮਨ ਵਸੈ ਦੁਖ ਸੰਸਾਰ ਖੋਵੈ ਗੁਰ ਨਵ ਨਿਤ ਦਰਿਆਓ ਜਨਮ ਹਮ ਕਾਲ ਖਤੋਵੈ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸ ਐ ਗੁਰੂ ਕੈ ਜਨਮ ਮਰਨ ਦੁਖ ਜਾਏ ਸਵਈਏ ਮਹੱਲੇ ਤੀਜੇ ਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਸੋਈ ਪੁਰਖ ਸਿਵਰ ਸਾਚਾ ਜਾਂ ਕਾ ਇੱਕ ਨਾਮ ਅਸ਼ਲ ਸੰਸਾਰੇ ਜਿਨ ਭਗਤ ਭਵ ਜਲ ਤਾਰੇ ਸਿਮਰੋ ਸੋਈ ਨਾਮ ਪ੍ਰਧਾਨ ਤਿਤ ਨਾਮ ਰਸਕ ਨਾਨਕ ਲਹਿਣਾ ਥਪਿਓ ਜਿਨ ਸਰਬ ਸਿੱਧੀ ਕਵ ਜਨ ਕਲ ਸਬੁੱਧੀ ਕੀਰਤ ਜਨ ਅਮਰਦਾਸ ਬਿਸਤਰੀਆ ਕੀਰਤ ਰਵ ਕਿਰਨ ਪ੍ਰਗਟ ਸੰਸਾਰ ਹੈ ਸਾਖਤ ਰੋਵਰ ਮਵਲ ਸਰਾ ਉੱਤਰ ਦੱਖਣ ਪੁੱਬ ਅਰ ਪਛਮ ਜੈ ਜੈ ਕਾਰਜ ਪੰਥ ਨਰਾ ਹਰ ਨਾਮ ਰਸਨ ਗੁਰਮੁਖ ਵਰਦਾਇਓ ਉਲਟ ਗੰਗ ਪਛਮ ਧਰੀਆ ਸੋਈ ਨਾਮ ਅਛਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਸਿਮਰੈ ਸੋਈ ਨਾਮ ਜਖ ਅਰ ਕਿੰਨਰ ਸਾਧਕ ਸਿੱਧ ਸਮਾਧ ਹਰਾ ਸਿਮਰੈ ਨਖਿਅਤਰ ਅਵਰ ਧਰੂ ਮੰਡਲ ਨਾਰਦਾਦ ਪ੍ਰਹਿਲਾਦ ਵਰਾ ਸਸੀਅਰ ਅਰਸੂਰ ਨਾਮ ਉਲਾਸੈ ਸੈਲ ਲੋ ਜਿਨ ਉਦਰਿਆ ਸੋਈ ਨਾਮ ਅਛਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਸੋਈ ਨਾਮ ਸਿਮਰ ਨਵਨਾਥ ਨਿਰੰਜਨ ਸਿਵ ਸਨਕਾਦ ਸਮੁਦਰਿਆ ਚਵਰਾਸੀ ਸਿੱਧ ਬੁੱਧ ਜਿਤ ਰਾਤੇ ਅਮਰੀਕ ਭਵ ਜਲ ਤਰਿਆ ਉਦੋ ਅਕਰੂਰ ਤਰਲੋਚਨ ਨਾਮਾ ਕਲ ਕਬੀਰ ਕਿਲਵ ਖਹਰਿਆ ਸੋਈ ਨਾਮ ਅਛਲ ਭਗਤੈ ਪਵਤਾਰਨ ਅਮਰਦਾਸ ਗੁਰ ਕਉ ਫੁਰਿਆ ਤਿਤ ਨਾਮ ਲਾਗਤੇ ਤੀਸ ਤੇ ਆਵੈ
जति तपी सुर मन वसिया सोई नाम सिमर गंगे पितामह चरण चित अमृत रसिया। तित नाम गुरु गंभीर गुरु मत सतकर संगत उदरिया सोई नाम आशल भगत पवतारण अमरदास गुर को फुरिया। नाम कित संसार किरण राव सुर तर साख उत्तर दक्षण पुब देस पश्चिम जस पाख जन्म ताहो सके अथ जित नाम हरदय निवास सुर नर गण गंधर्व शे दर्शन आसास। पलो प्रसिद्ध तेजो तन कल जोड़ कर त्यायो सोई नाम भगत पवजल हरण गुर अमरदास तै पायो। नाम ते आवै देवते तीस अरसाधक सिद्ध नर नाम खंड ब्रह्मंड तारे जह नाम समाधे हो हरक सोग समकर सहारे। नाम सिरोमण सर्ब मैं भगत रहे लिवतार सोई नाम पदार्थ अमर गुर तुस दियो करतार। सत सूरो सील बलवंत सत पाए संगत सगन गुरु मत निर्वैर लीना जिस धीरज तुर धवल तुजा सेत बैकुंठ बीना। परसै संत प्यार जिह करतार है संजोग सतगुरु सेव सुख पायो अमर गुर कीतो जोग। नाम नावन नाम रस खान अर भोजन नाम रस सदा चाय मुख मिष्ट बाणी तन सतगुर सेवयो जिस पसाए गत अगम जानी। कुल संभू समुद्रे पायो नाम निवास सक्यथ जन्म कलुचरै गुर परस्यो अमर परगास। बारज कर दाहन सिद्ध सन मुख मुख जोवै रिद बसै बावांग जो तीन लोकांतर मोहै। हृदय बसै अकहियो सोए रस्ते नहीं जातो मुखो भगत उचरै अमर गुर इत रंग रातो। मस्तक निशान सचो कर्म कल जोड़ कर त्यायो परस्यो गुरु सतगुर तिलक सर्व इच्छ तिन पायो। चरण ता पर सके हथ चरण गुर अमर पवल रै हाथ ता पर सके हथ हथ लगे गुर अमर पै। जी ता पर सके हथ जी गुर अमर पणिजै नैन ता पर सके हथ नैन गुर अमर पखिजै। श्रवण ता पर सके हथ श्रवण गुर अमर सुनिजै सक्यथ सो ही ओजित ही बसै गुर अमरदास नि जगत पित। सक्यथ सो सिर जालप भणै जो सिर निवै गुर अमर नित। तिनार दुख